0: ਖਤਰੇ ਮੈਂ ਗਾਣਾ ਤੁਸੀਂ ਸੁਣ ਰਹੇ ਸੀ ਜੀ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ ਨਾਨਕਿਆਂ ਦਾ ਪਿੰਡ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਨਾਨਕੇ ਤੁਸੀਂ ਪਹੁੰਚ ਚੁੱਕੇ ਹੋਗੇ ਲਿਖਿਆ ਸੀ ਰਾਜ ਲਹਿਲ ਨੇ ਲਹਿਰ ਲਹਿਲਾਂ ਹਾਂ ਰਾਜ ਲਹਿਲਾਂ ਲਹਿਲਾਂ ਕੀ ਪਿੰਡ ਹੋਊਗਾ ਕੋਈ ਚਲੋ ਦੱਸੋ ਜੇ ਕੋਈ ਇਹਦੇ ਲਾਗੇ ਬਣਿੰਦਾ ਵਾ ਅਤੇ ਧੰਨਵਾਦ ਜੀ ਆਸ ਕਰਦੇ ਹਾਂ ਕਿ ਤੁਸੀਂ ਸੋਹਣਾ ਦੇਣਾ ਰੇੜੇ ਪਾ ਲਿਆ ਹੋਊਗਾ ਚਾਹ ਪਾਣੀ ਪੀ ਲਿਆ ਹੋਊਗਾ ਰੋਟੀ ਪਾਣੀ ਛਕ ਲਿਆ ਹੋਊਗਾ ਅਤੇ ਮੀਂਹ ਦਾ ਆਨੰਦ ਮਾਣ ਰਹੇ ਹੋਗੇ ਜੇਕਰ ਤੁਸੀਂ ਮੈਲਬਨ ਦੇ ਵਿੱਚ ਹੋ ਅਤੇ ਜੇ ਕਿਤੇ ਹੋ ਰਹੇ ਹੋ ਅਤੇ ਜ਼ਿਆਦਾ ਵੀ ਆਨੰਦ ਮਾਣ ਰਹੇ ਹੋ ਤੁਸੀਂ ਦੱਸ ਸਕਦੇ ਹੋ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਮੇਰੇ ਨਾਲ ਨੇ ਹਰਮੀਤ ਧੂਰ
1: ਹਾਂਜੀ ਇੱਕ ਵਾਰੀ ਸਾਰਿਆਂ ਨੂੰ ਫਿਰ ਰਾਮ ਰਾਮ ਅਤੇ ਸਤਿ ਸ਼੍ਰੀ ਅਕਾਲ ਅਤੇ ਜਿੱਦਾਂ ਕਿ ਭਾਅ ਜੀ ਨੇ ਗੱਲ ਕੀਤੀ ਗਾਣਾ ਬੜਾ ਸੋਹਣਾ ਲਾਇਆ ਭਾਅ ਜੀ ਨਾਨਕਿਆਂ ਵਾਲਾ ਛੁੱਟੀਆਂ ਦਾ ਮੌਸਮ ਚੱਲਣ ਇਸ ਕਰਕੇ ਲਾਤਾ
0: ਹਾਂ ਕਿਉਂਕਿ ਨਿਆਣਿਆਂ ਦੀਆਂ ਛੁੱਟੀਆਂ ਨਾ ਅਤੇ ਫਿਰ ਆਪਣੀਆਂ ਵੀ ਛੁੱਟੀਆਂ ਯਾਦ ਆ ਜਾਂਦੀਆਂ ਬੰਦੇ ਨੂੰ
1: ਪਰ ਗਾਂ ਨਾਨਕੇ ਨਿਆਣੇ ਨਾਨਕਿਆਂ ਦੇ ਜਾਂਦੇ ਨਿਆਣਕੇ ਗਾਂ ਅੱਗੇ ਨਾਨਕਿਆਂ ਦੇ ਨਿਕਲੇ ਹੁੰਦੇ ਉਹ ਗਾਂ ਅੱਗੇ ਨਿਕਲੇ ਹੁੰਦੇ
0: ਹਾਂ ਉਹ ਤਾਂ ਫਿਰ ਮੈਨੇਜਮੈਂਟ ਜੀ ਕਰਨੀ ਪੈਂਦੀ ਅੱਛਾ ਉਹ ਵੀ ਤਾਂ ਹੁੰਦਾ ਵਾ ਜ਼ਿਆਦਾਤਰ ਤਾਂ ਹੁੰਦਾ ਵਾ ਜੇ ਟਿਊਨਿੰਗ ਹਿੱਲੀ ਹੋਵੇ
1: ਹਾਂ
0: ਨਾਨਕਿਆਂ ਦੇ ਨਾਲ ਟਿਊਨਿੰਗ ਮੰਮੀ ਦੀ ਹਿੱਲੀ ਹੋਵੇ ਨਾ ਅਤੇ ਫਿਰ ਉਹ ਚੀਜ਼ਾਂ ਹੁੰਦੀਆਂ ਵੀ ਅੱਗੇ ਜਾਂਦਿਆਂ ਨੂੰ ਭਰਜਾਈਆਂ ਲੈ ਕੇ ਗਾਂ ਤੁਰ ਪੈਂਦੀਆਂ ਵੀ ਅਸੀਂ ਨਹੀਂ ਇਹਦੇ ਮੱਥੇ ਲੱਗਣਾ
1: ਸਾਡੇ ਜਿੱਦਾਂ ਮੇਰੇ ਮੰਮੀ ਨੇ ਪੰਜ ਭੈਣਾਂ ਦੋ ਭਰਾ ਅਤੇ ਨਾਨਕੇ ਛੁੱਟੀਆਂ ਦੇ ਵਾਹਵਾ ਰੌਣਕ ਲੱਗੀ ਹੁੰਦੀ ਨਾ ਅਤੇ ਮਾਮੀ ਸਾਡੀ ਨੇ ਮਜ਼ਾਕ 'ਚ ਕਹਿਣਾ ਕਰਨਾ ਲੈ ਆ ਗਏ ਹੁਣ ਥਾਣਾ ਦੇ ਥਾਣ ਪੁਰਾਣੇ ਬਣੇ ਕੱਪੜੇ ਇਹਨਾਂ ਵਾਸਤੇ
0: ਤਾਂ ਉਦੋਂ ਤਾਂ ਇਹ ਹੁੰਦਾ ਸੀ ਥਾਣ ਵੀ ਤੁਸੀਂ ਨਿਆਣੇ ਦਾ ਲਿਆਂਦਾ ਆਪਣੇ ਉਹਦੇ ਵੀ ਵਿੱਚੋਂ ਹੀ ਬਣ ਜਾਣੇ ਉਹਨਾਂ ਦੇ
1: ਇੰਨੇ ਸਾਰੇ ਇਕੱਠੇ ਨੇ ਸਾਡੇ ਸੁੱਖ ਨਾਲ ਸਾਡੇ ਘਰ 'ਚ ਕਿੰਡਰਗਾਰਟਨ ਖੁੱਲ੍ਹਾ ਹੁੰਦਾ ਸੀ ਨਾਨਕਿਆਂ ਦੇ ਇੰਨੇ ਤਾਂ ਜਵਾਕ ਹੁੰਦੇ ਸੀ ਉੱਥੇ
0: ਲਗਭਗ ਹਰ ਇੱਕ ਘਰ 'ਚ ਹੀ ਮੈਨੂੰ ਲੱਗਦਾ ਉਦੋਂ ਤਾਂ ਇੱਦਾਂ ਹੀ ਆਂਢ ਗੁਆਂਢ ਇਕੱਠਾ ਹੋ ਜਾਣਾ ਮਾਮੇ ਵੀ
1: ਮਾਸੀਆਂ ਦੇ
0: ਆਰਾਮ ਨਾਲ ਦੋ ਦਿਨ ਤਿੰਨ ਦਿਨ ਦੇ ਹੁੰਦੇ ਸੀ ਸਾਰਿਆਂ ਦੇ
1: ਹਾਂ ਉਹ ਤਾਂ ਐਵੇਂ ਜਿਵੇਂ ਕਿੰਡਰਗਾਰਟਨ ਖੁੱਲ੍ਹਾ ਹੁੰਦਾ ਸੀ ਫਿਰਦੇ ਹੁਣ ਇੱਥੇ ਆਰਾਮ ਨਾਲ ਕੁਰਲੋ ਹੋਈ ਨਾ
0: ਕਿਉਂਕਿ ਤੁਸੀਂ ਜਾਣਾ ਉੱਧਰੋਂ ਤੁਹਾਡੀਆਂ ਮਾਸੀਆਂ ਜਿੰਨੀਆਂ ਵੀ ਆ ਉਹਨਾਂ ਨੇ ਆਉਣਾ ਅਤੇ ਇੱਧਰੋਂ ਤੁਹਾਡੇ ਜਿਹੜੇ ਮਾਮਿਆਂ ਦੇ ਜੋ ਵੀ ਆਂਢ ਗੁਆਂਢ ਵਾਲੇ ਆ
1: ਆਹੋ ਗਾਂ
0: ਠੀਕ ਠਾਕ ਜਿਹਾ ਤਾਂ ਵੋਲੀਊਮ ਹੋ ਜਾਂਦਾ ਸੀ
1: ਮੰਮੀ ਹੁਣ ਦੇ ਚਾਚੇ ਤਾਏ ਹੋਣੀ ਗਾਂ ਉਹਨਾਂ ਦੀ ਕੁੜੀਆਂ ਉਹ ਵੀ ਆਉਂਦੀਆਂ ਸਾਰੀਆਂ
0: ਹਾਂ
1: ਅਤੇ ਉਹ ਗਾਂ ਸੁੱਖ ਨਾਲ ਇੱਕ ਜਿਹੜੀ ਸਾਡੇ ਨਾਨਕੇ ਵਾਲੀ ਗਲੀ ਸੀ ਨਾ ਉਹ ਗਲੀ ਦੇ ਇੱਕ ਪਾਸੇ ਖੇਤ ਸੀ ਇੱਕ ਪਾਸੇ ਘਰ ਸੀਗੇ ਤਾਂ ਸਾਰੀ ਟੋਟਲੀ ਗਲੀ ਮੇਰੇ ਨਾਨਕਿਆਂ ਦੀ ਮੇਰੇ ਨਾਨੇ ਦੇ ਚਾਚੇ ਤਾਏ ਸਾਰੇ ਭਰਾ ਇਕੱਠੇ ਰਹਿੰਦੇ ਨਾ ਤਾਂ ਬਸ ਅਸੀਂ ਵੀ ਗਲੀ ਬਲੋਕ ਕਰ ਦੇਣੀ ਇਹ ਸਾਡੀ ਹੋ ਇੱਧਰ ਕਿਸੇ ਨੇ ਨਹੀਂ ਆਉਣਾ ਹੁਣ
0: ਇੱਧਰ ਨਹੀਂ ਕਿਸੇ ਨੇ ਵੜਨਾ ਇੱਕ ਚੀਜ਼ ਹੋਰ ਸੀ ਨਾ ਹੁਣ ਥੋੜ੍ਹਾ ਜਿਹਾ ਅਲੱਗ ਹੋ ਗਿਆ ਸਿਸਟਮ ਪਰ ਉਦੋਂ ਇਹ ਹੁੰਦਾ ਸੀ ਵੀ ਵੱਡੇ ਵੀ ਸਾਰੇ ਨਾਲ ਹੀ ਖੇਡ ਲੈਂਦੇ
1: ਹਾਂ
0: ਨਿੱਕਿਆਂ ਦੇ ਨਾਲ ਬੜਾ ਉਹੀ ਗੇਮਾਂ
1: ਜਿੱਦਾਂ ਮੈਨੂੰ ਸਾਡਾ ਕਿ ਚੇਤੇ ਆ ਮੈਨੂੰ ਗੱਲ ਆ ਗਈ ਵਿੱਚ ਮੈਂ ਟੋਕਤਾ ਸਾਨੂੰ ਸੋਰੀ ਮੇਰਾ ਮਾਸੀ ਦਾ ਮੁੰਡਾ ਮੰਮੀ ਦੇ ਗਾਂ ਭੂਆ ਦਾ ਦੋਤਰਾ ਉਹਨੇ ਜਦੋਂ ਜਾਣਾ ਨਾਨਕੇ ਅਸੀਂ ਤਾਂ ਜਾ ਕੇ ਨਾਨਕਿਆਂ ਦੇ ਇੰਜੋਏ ਕਰਨਾ ਖੇਡਣਾ ਉਹਨੇ ਜਾਣਾ ਜਦੋਂ ਨਾਨਕਿਆਂ ਦੇ ਨਾ ਮੰਮੀ ਦੀ ਭੂਆ ਦਾ ਘਰ ਵੀ ਮੇਰੇ ਨਾਨਿਆਂ ਦੇ ਨਾਲ ਹੀ ਸੀਗਾ ਘਰ ਲਾਗੇ ਹੀ ਉਹਨਾਂ ਦੇ ਨਾ ਅਤੇ ਉਹਦੇ ਜਾ ਜਦੋਂ ਉਹਨੇ ਨਾਨਕਿਆਂ ਦੇ ਆਉਣਾ ਤਾਂ ਗਾਂ ਉਹਦੇ ਮਾਮੇ ਨੇ ਉਹਨੂੰ ਖੇਤਾਂ 'ਚ ਲੈਣਾ ਕਣਕ ਕਢਾਉਣ ਵਾਸਤੇ ਕਿਉਂਕਿ ਗਰਮੀ ਛੁੱਟੀ ਹੁੰਦੀ ਸੀ ਉਦੋਂ ਜਾਂ ਕੰਮ ਕਰਾਉਣ ਵਾਸਤੇ ਉਹਨੇ ਲੜ ਪੈਣਾ ਤਾਂ ਮਾਮਾ ਜੇ ਕੰਮ ਕਰਾਉਣੇ ਮੈਂ ਉਹਦੇ ਘਰ ਨਾ ਕਰਾਂ ਜਾ ਕੇ ਤੇਰੇ ਕੋਲ ਕਹਦੇ ਵਾਸਤੇ ਕਹਿੰਦਾ ਇੱਥੇ ਆ ਕੰਮ ਤਾਂ ਕਰਾ ਹੁਣ ਜਾਣ ਲੱਗੇ ਪੈਸੇ ਨਹੀਂ ਲੈ ਕੇ ਜਾਣੇ
0: ਉਹ ਡਿਪੈਂਡ ਕਰਦਾ ਨਾ ਫਿਰ ਮਾਮਾ ਕਿਹੜੀ ਕਿਸਮ ਦਾ ਮਾਮੇ ਵੀ ਕਈ ਸਕੀਮੀ ਹੁੰਦੇ ਆ
1: ਛੋਟੇ ਮਾਮੇ ਜ਼ਿਆਦਾ ਕਰਦੇ ਹੁੰਦੇ ਨਾ
0: ਹਾਂ ਫਿਰ ਉਹ ਮਾਮਿਆਂ ਨਾਲ ਅਤੇ ਚਾਚਿਆਂ ਨਾਲ ਫਿਰ ਅਲੱਗ ਤਰ੍ਹਾਂ ਦੀ ਸਾਂਝ ਹੁੰਦੀ ਹੈ ਅਲੱਗ ਤਰ੍ਹਾਂ ਦੀ ਯਾਰੀ ਹੁੰਦੀ ਹੈ ਇੱਕ ਮਤਲਬ ਯਾਰੀ ਵੀ ਹੁੰਦੀ ਆ ਰਿਸ਼ਤੇਦਾਰੀ ਵੀ ਹੁੰਦੀ ਆ ਡਿਪੈਂਡ ਕਰਦਾ ਕੀ ਹੈ ਜਾਂ ਫਿਰ ਉਹ ਇੱਕ ਤਰ੍ਹਾਂ ਨਾਲ ਕਈ ਤਾਂ ਬਿਲਕੁਲ ਹਮ ਉਮਰ ਜਿਹੇ ਵੀ ਹੁੰਦੇ ਆ ਨਾ
1: ਪਰ ਇੱਕ ਇੱਕ ਰੋੜਾ ਹੋਰ ਹੁੰਦਾ ਸੀ ਸਾਡੇ ਪਿੰਡ ਜਿਵੇਂ ਇੱਕ ਦੁਕਾਨ ਹੁੰਦੀ ਸੀ ਨਾਨਕਿਆਂ ਦੇ ਪਿੰਡ ਉੱਥੇ ਨਾ ਬੰਟੇ ਵਾਲੇ ਮਿਲਦੇ ਹੁੰਦੇ ਸੀ ਉਹ ਕੋਲਡ ਡਰਿੰਕ ਜੇ ਬੰਟਾ ਲੱਗਾ ਉੱਥੇ ਬੱਤਾ ਜਿਹਨੂੰ ਬੱਤਾ ਕਹਿੰਦੇ ਨਾ ਉੱਥੇ ਜੇ ਕਿਤੇ ਸਾਡਾ ਕੋਈ ਮਾਮਾ ਫਸ ਜੇ ਮੰਮੀ ਦੇ ਚਾਚੇ ਤਾਇਆ ਦਾ ਮੁੰਡਾ ਉੱਥੇ ਬੈਠਾ ਹੋਇਆ ਉਹਨੇ ਵੇਖ ਲੈਣ ਲੈ ਪੰਜ ਸਾਰੇ ਇਕੱਠੇ ਆ ਕੇ ਲੈ ਵੀ ਇਹ ਨਾਲ ਜੇ ਬਿੱਲ ਬਣਾਓ
0: ਅੱਜ ਬਣੀ
1: ਅਸੀਂ ਨਹੀਂ ਪੁੱਛਣਾ ਉਹਨੂੰ ਵੀ ਪੀਣਾ ਮਾਮਾ ਪਿਆਣਾ ਅਸੀਂ ਜਾ ਕੇ ਖੋਲ ਲੈਣਾ ਉਹਨੂੰ ਕਹਿਣਾ ਮਾਮਾ ਬੈਠੇ ਪੈਸੇ ਦੇ ਦੇ
0: ਨਹੀਂ ਉਹਨਾਂ ਨੂੰ ਵੀ ਪਤਾ ਹੁੰਦਾ ਨਾ ਵੀ ਇਹ ਕਿੰਨਾ ਦੇ ਆ ਉਹ ਤੇ ਆਪ ਨੀ ਮਿੰਟ ਲਾਉਂਦੇ ਦਵਾਦਾ ਪੁੱਛਦੇ ਆ ਵੀ ਹਾਂ ਜੇ ਆਹ ਪੀਣਾ ਉਹਨਾਂ ਨੂੰ ਪਤਾ ਵੀ ਆ ਜਾਣੇ ਪੈਸੇ ਕਿਹੜੇ ਮਰਨ ਲੱਗੇ
1: ਪਰ ਉਹ ਜਦੋਂ ਹੁਣ ਗਿਆ ਨਾ ਕਈ ਵਾਰੀ ਉਹ ਜਿਹਦੀ ਦੁਕਾਨ ਤੇ ਬਹਿੰਦੇ ਸੀ ਉਹਦਾ ਨਾਂ ਸੁੰਦਰੀ ਸੀ ਉਹਨੂੰ ਪੁੱਛਿਆ ਨਾ ਕਿ ਮਿਲਦਾ ਉਹ ਵਿਚਾਰੇ ਦੀ ਅੱਖਾਂ 'ਚ ਪਾਣੀ ਆਇਆ ਕਹਿੰਦਾ 5000 ਕਦੀ ਆਏ ਹੀ ਨਹੀਂ ਮੁੜ ਕੇ ਤੁਸੀਂ ਉਹਦੀ ਅੱਖਾਂ 'ਚ ਪਾਣੀ ਆਇਆ ਤਾਂ ਅੱਗੇ ਇੰਨੀ ਰੌਣਕ ਲੱਗੀ ਸੀ ਨਾ ਕਹਿੰਦਾ ਵੀ ਜੋ ਮਰਜ਼ੀ ਰੌਣਕ ਤੁਹਾਡੇ ਨਾਲ ਹੀ ਸਾਰਿਆਂ ਨਾਲ ਹੁੰਦੀ ਸੀ ਇਕੱਠੇ ਹੁੰਦੇ ਸੀ
0: ਆਹ ਲਗਭਗ ਆਪਾਂ ਉਹ ਉਦੋਂ ਦੇ ਹਿਸਾਬ ਦੇ ਨਾਲ ਵੇਖੀਏ ਤਾਂ ਇੱਕ ਭਾਂਜਾ ਸਾਰੇ ਪਿੰਡ ਦਾ ਹੀ ਲਗਭਗ ਸਾਂਝਾ ਹੁੰਦਾ ਸੀ ਕਿ ਸਾਰਿਆਂ ਦੇ ਉਹ ਇੱਜ਼ਤ ਮਾਣ ਜਿੱਧਰ ਮਰਜ਼ੀ ਚੱਲ ਜਾਓ ਚਾਹ ਪਾਣੀ ਤੁਹਾਨੂੰ ਹੈਲੋ ਹਾਏ ਉਹ ਸਾਰੇ ਨੇ ਹਾਲ ਚਾਲ ਪੁੱਛਣਾ ਜਦੋਂ ਗਾਣੇ 'ਚ ਨੀ ਕਹਿੰਦਾ ਵੀ ਤੁਹਾਡੀ ਮਾਂ ਦੇ ਨਾਂ ਨਾਲ ਜਾਣਦੇ ਹੋ ਉਹਨਾਂ ਨੂੰ ਪਤਾ ਹੁੰਦਾ ਵੀ ਅੱਛਾ ਇਹ ਫਲਾਣੀ ਦਾ ਮੁੰਡਾ ਇਹ ਫਲਾਣੀ ਦੀ ਕੁੜੀ ਆ ਆਹ ਕਿੱਡੇ ਵੱਡੇ ਹੋ ਗਏ ਮੰਮੀ ਨਹੀਂ ਆਈ ਸੋ ਇੱਕ ਸਾਂਝ ਸਾਰੇ ਪਿੰਡ ਦੀ ਸੀ ਤੁਸੀਂ ਉਹ ਇਸ ਕਰਕੇ ਵੀ ਸੀ ਕਿਉਂਕਿ ਜਿੱਥੇ ਤੁਸੀਂ ਜਾਣਾ, ਮੰਨ ਲਓ ਹੱਟੀ 'ਤੇ ਜਾਣਾ, ਉੱਥੇ ਚਾਰ ਜੀ ਇਕੱਠੇ ਬੈਠੇ ਹੁੰਦੇ, ਜੇ ਤੁਸੀਂ ਕਿਤੇ ਕੋਈ ਬੋਰਡ ਥੱਲੇ ਬਹਿਣਾ, ਕੋਈ ਪਿੰਡ ਦੇ ਜਿਹੜੇ ਕੋਈ ਸਪੋਟਸ ਹੁੰਦੇ ਨੇ ਉੱਥੇ ਤੁਸੀਂ ਬਹਿਣਾ ਜਾਣਾ, ਅਤੇ ਉੱਥੇ ਵੀ ਲਗਭਗ ਕਈ ਲੋਕ ਇਕੱਠੇ ਮਿਲਦੇ ਤੁਹਾਨੂੰ, ਹੁਣ ਤਾਂ ਆਪੋ ਆਪਣੀ ਥਾਂ ਬਿਜ਼ੀ।
1: ਉੱਦਾਂ ਵੀ ਨਾਨਕਿਆਂ ਨੂੰ ਪਤਾ ਹੁੰਦਾ ਵੀ ਇਹਨਾਂ ਦਿਨਾਂ ਦੇ ਵਿੱਚ ਆਉਣਾ, ਭਾਂਜੇ ਭਾਂਜੀ ਸਾਰਿਆਂ ਨੇ ਭੈਣਾਂ ਉਹਨੇ ਸਾਰਿਆਂ ਨੇ ਆਉਣਾ, ਉਹ ਆਪਣੇ ਹਿਸਾਬ ਦੇ ਨਾਲ ਨਾ ਉਹ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹੁੰਦੇ ਸੀਗੇ ਵੀ ਕੋਈ ਕੱਪੜਾ ਲੀੜਾ ਪਹਿਲਾਂ ਹੀ ਲੈ ਕੇ ਰੱਖ ਲੈਣਾ ਕਰਨਾ, ਵੀ ਟਾਈਮ ਟੂ ਟਾਈਮ ਨਹੀਂ ਜਾਇਆ ਜਾਂਦਾ ਸ਼ਹਿਰ, ਤਾਂ ਪਹਿਲਾਂ ਹੀ ਲੈ ਕੇ ਸਾਰੇ ਰੱਖ ਲੈਣਾ ਵੀ ਜਵਾਕ ਆਉਣ ਵਾਲੇ ਹੋਣੇ ਆ, ਵੀ ਇਹਨਾਂ ਨੇ ਚੀਜ਼ਾਂ ਲੈਣੀਆਂ, ਜਾਂ ਨਾਨੀ ਨੇ ਕਹਿ ਦੇਣਾ ਪਹਿਲਾਂ ਹੀ ਬਣਾ ਕੇ ਚੀਜ਼ਾਂ ਰੱਖ ਲਓ ਵੀ ਜਵਾਕਾਂ ਨੇ ਆਉਣਾ ਜੇ। ਅਤੇ ਸਾਡਾ ਇੱਕ ਹੋਰ ਹੁੰਦਾ ਸੀ, ਸਾਡੀ ਜਿਹੜੀ ਨਾਨਕੇ ਦੀ ਰਸੋਈ ਹੁੰਦੀ ਸੀ ਨਾ, ਇੱਕ ਉਦੋਂ ਜਾਲੀ ਵਾਲੇ ਦਰਵਾਜ਼ੇ ਚੱਲਦੇ ਸੀ ਜਿਹਦੇ ਉੱਪਰੋਂ ਸਟੋਪਰ 'ਚ ਲੱਗੇ ਹੌਲੀ ਜਿਹਾ ਦਰਵਾਜ਼ਾ ਬੰਦ ਕਰਦਾ, ਉਹ ਖਰਾਬ ਸੀ ਕਿਤੇ। ਅਤੇ ਦੁਪਹਿਰ ਨੂੰ ਮੰਮੀ ਮਾਸੀ ਨੇ, ਹਾਂ ਮੰਮੀ ਸਾਰਿਆਂ ਨੇ ਸੋ ਜਾਣਾ ਅਤੇ ਸਾਨੂੰ ਕਿਤੇ ਨੀਂਦ ਆਉਣੀ, ਜਵਾਕ ਸਾਰੇ ਇਕੱਠੇ ਹੁੰਦੇ, ਚੋਰੀ ਚੋਰੀ ਕੋਈ ਨਾ ਕੋਈ ਖੜਕਾ ਕਰੀ ਰੱਖਣਾ ਨਾ ਦੁਪਹਿਰ ਨੂੰ, ਅਤੇ ਕਿਚਨ 'ਚ ਕੋਈ ਨਾ ਕੋਈ ਸਮਾਨ, ਬਿਸਕੁਟ ਹੋ ਗਿਆ, ਨਮਕੀਨ ਹੋ ਗਈ, ਕੋਲਡ ਡਰਿੰਕ ਵਗੈਰਾ ਕੋਈ ਚੀਜ਼ ਪਈ, ਹੁਣ ਕੋਲਡ ਡਰਿੰਕ ਉਹਨਾਂ ਟਾਈਮਾਂ 'ਚ ਹੁੰਦਾ ਸੀ, ਸਪੈਸ਼ਲ ਆਉਂਦੀ ਹੁੰਦੀ ਸੀ ਨਾ,
0: ਕੋਈ ਪਰਾਉਣਾ
1: ਆਇਆ ਤਾਂ
0: ਪਹਿਲੇ ਦਿਨ ਮਿਲਦੀ,
1: ਹਾਂ ਹਾਂ ਬਸ ਉਦੋਂ ਸਾਨੂੰ ਹੁੰਦਾ ਵੀ ਕਿਚਨ 'ਚ ਕਿੱਥੇ ਸਮਾਨ ਪਿਆ ਵੀ ਲੈ ਕੇ ਆਉਣਾ, ਅਸੀਂ ਭੇਜਣਾ ਇਕੱਲੇ ਇਕੱਲੇ ਨੂੰ ਵੀ ਤੂੰ ਜਾ, ਉਹ ਜਿਹੜਾ ਜਾਂਦਾ ਉਹ ਚੇਤਾ ਭੁੱਲ ਜਾਂਦਾ, ਜਾਣ ਲੱਗੇ ਵੜ ਜਾਂਦਾ ਅੰਦਰ ਵੀ ਆਰਾਮ ਨਾਲ ਹੌਲੀ ਦਰਵਾਜ਼ਾ ਹੌਲੀ ਦਰਵਾਜ਼ਾ ਆਵਾਜ਼ ਕਰਦਾ, ਆਉਣ ਲੱਗੇ ਚੇਤਾ ਭੁੱਲ ਦਰਵਾਜ਼ਾ ਠਾ ਵੱਜਦਾ
0: ਭੱਜ ਕੇ ਜਾਣਾ,
1: ਵੀ ਤੋਂ ਪਹਿਲਾਂ ਕੋਈ ਆਵੇ ਦਰਵਾਜ਼ਾ ਠਾ ਵੱਜਦਾ, ਇਹਨਾਂ ਨੂੰ ਕੋਈ ਉੱਠ ਪੈਂਦਾ ਕਿਹੜਾ ਫਿਰਦਾ, ਇੰਨੀਆਂ ਗਾਲਾਂ ਪੈਂਦੀਆਂ, ਚੋਰੀ ਚੋਰੀ ਚੀਜ਼ਾਂ ਬੜੀਆਂ ਖਾਣੀਆਂ ਉੱਥੇ ਨਾਨਕੇ ਦੇ ਜਾ ਕੇ, ਕਿਉਂਕਿ ਸਾਰੇ ਰਲੇ ਹੁੰਦੇ ਸੀ ਤਾਂ ਰੌਲਾ ਹੀ ਬਹੁਤ ਪੈਂਦਾ ਸੀ,
0: ਬਹੁਤੀਆਂ ਚੀਜ਼ਾਂ 'ਤੇ ਖਾਣੀਆਂ ਚੋਰੀ ਪੈਂਦੀਆਂ।
1: ਅਜੇ ਫਿਰ ਨਾ ਵੀ ਨਹੀਂ ਕਰਦੇ ਸਾਡੇ ਜਿਹੜੇ ਮੰਮੀ ਦੇ ਤਾਏ ਦਾ ਘਰ ਹੁੰਦਾ ਸੀ ਨਾਲ, ਉਹਨਾਂ ਦੇ ਅਨਾਰ ਲੱਗੇ, ਅਨਾਰ ਵੇਖਣ ਨੂੰ ਬਾਹਰੋਂ ਲਾਲ ਹੁੰਦਾ ਅਤੇ ਮਾਮੀ ਸਾਡੀ ਨੇ ਪਿੱਟੀ ਜਾਣਾ ਵੀ ਨਾ ਤੋੜਿਓ ਅੰਦਰੋਂ, ਇਹ ਉੱਦਾਂ ਬਾਹਰੋਂ ਲਾਲ ਜੇ ਅੰਦਰੋਂ ਕੱਚਾ ਜਿਹਾ, ਅਸੀਂ ਮੰਨਣਾ ਕਿਤੇ ਹੁਣ ਅਸੀਂ ਪੰਜ ਛੇ ਜਣੇ ਹੋਣੇ, ਪੰਜ ਛੇ ਅਨਾਰ ਤੋੜ ਲੈਣੇ, ਮੇਰਾ ਲਾਲ ਹੋਣਾ, ਮੇਰਾ ਲਾਲ ਅੰਦਰੋਂ ਹੋਣਾ, ਉਹ ਜਿਹਾ ਤੁਹਾਨੂੰ ਕਿਹਾ ਅਸੀਂ ਨਾ ਤੋੜੋ ਪੰਜ, ਉਹਨਾਂ ਨੇ ਅਗਲੀ ਵਾਰੀ ਲਿਫਾਫੇ ਚੜਾ ਜਾਂਦੇ ਵੀ ਨਹੀਂ
0: ਇਹਨੂੰ
1: ਨਹੀਂ ਤੋੜਨੇ,
0: ਲਿਫਾਫਿਆਂ ਸਣੇ ਵੀ ਟੁੱਟ ਜਾਂਦੇ ਆ,
1: ਉਹ ਬੜਾ ਕੁਝ ਤੋੜਨੇ।
0: ਜੋ ਖੈਰ ਅੱਜ ਆਪਾਂ ਗੱਲਾਂ ਛੁੱਟੀਆਂ ਦੀਆਂ ਕਰਾਂਗੇ, ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ, ਅਤੇ ਤੁਸੀਂ ਵੀ ਆਪਣੀਆਂ ਛੁੱਟੀਆਂ ਦੇ ਵਿੱਚ ਵਾਪਸ ਜਾ ਸਕਦੇ ਹੋ, ਤੁਸੀਂ ਵੀ ਦੱਸ ਸਕਦੇ ਹੋ ਵੀ ਤੁਹਾਡਾ ਛੁੱਟੀਆਂ ਦਾ ਕੀ ਪਲੈਨ ਹੁੰਦਾ ਸੀ, ਬੇਸਿਕਲੀ ਕੀ ਤੁਸੀਂ ਖੇਡ ਦਿੰਦੇ ਹੋ, ਅੱਜ ਦਾ ਸਾਡਾ ਮੁੱਖ ਰਹੂਗਾ ਗੱਲਬਾਤ ਕਰਨ ਦਾ ਵਿਸ਼ਾ, ਵੀ ਤੁਸੀਂ ਸਭ ਤੋਂ ਵੱਧ ਇੰਜੋਏ ਕੀ ਕਰਦੇ ਸੀ ਜਦੋਂ ਤੁਸੀਂ ਛੁੱਟੀਆਂ ਜਾਂਦੇ ਸੀ, ਨਾਨਕੇ ਜਾਂਦੇ ਸੀ, ਮਾਸੀ ਕੋਲ ਜਾਂਦੇ ਸੀ, ਭੂਆ ਕੋਲ ਜਾਂਦੇ ਸੀ?
1: ਕਈ ਬੱਚੇ ਨਾਨਕੇ ਨਹੀਂ ਜਾਣਾ ਪਸੰਦ ਕਰਦੇ, ਮੈਂ ਵੇਖਿਆ ਕਈ ਦਾਦਕੇ 'ਚ ਰਹਿਣਾ ਪਸੰਦ ਕਰਦੇ, ਵੀ ਇੱਥੇ ਠੀਕ ਆ,
0: ਡਿਪੈਂਡ ਕਰਦਾ ਨਾ ਵੀ ਉਹਨਾਂ ਦਾ
1: ਇੰਜੋਇਮੈਂਟ ਜ਼ਿਆਦਾ ਹੁੰਦੀ ਸੀ।
0: ਸੋ ਮੰਨ ਲਓ ਜੇ ਨਾਨਕੇ ਉਹਨਾਂ ਦੇ ਧੀਆਂ ਪੁੱਤ ਵੱਡੇ ਨੇ ਜਾਂ ਬਹੁਤ ਛੋਟੇ ਨੇ, ਉਹਨਾਂ ਦੇ ਹਮ ਉਮਰ ਨਹੀਂ ਗਏ, ਅਤੇ ਜਾਂ ਫਿਰ ਜਿੱਦਾਂ ਤੁਸੀਂ ਦੱਸਿਆ ਵੀ ਉਹ ਵੀ ਗਾਂਹ ਆਪਣੇ ਕਿਤੇ ਗਾਂਹ ਗਏ ਆ, ਅਤੇ ਫਿਰ ਉੱਥੇ ਬੱਚਾ ਤਾਂ ਇਹੋ ਹੀ ਵਹਿੰਦਾ ਨਾ ਵੀ ਉਹਦੀ ਵੱਧ ਇੰਜੋਇਮੈਂਟ ਕਿਹੜੀ ਜਗ੍ਹਾ ਦੇ ਉੱਤੇ।
1: ਮੇਰੀ ਭੂਆ ਦੇ ਮੁੰਡੇ ਜ਼ਿਆਦਾ ਬਣਦੀ ਵਧੀਆ, ਉਹ ਸਾਡੇ ਕੋਲ ਆਏ ਨੇ, ਜੀ ਨਹੀਂ ਕਰਦਾ ਗਾਂਹ ਜਾਣ ਨੂੰ ਵੀ, ਜਾਂ ਮਾਮੇ ਦਾ ਮੁੰਡੇ ਨਾਲ ਉਹ ਬਾਹਲਾ ਵੱਡਾ ਜਾਂ ਬਹੁਤ ਛੋਟਾ ਵਾ, ਜਾਂ ਗਾਂਹ ਉਹ ਵੀ ਗਿਆ ਹੋਣਾ ਵੀ ਛੱਡ ਪਰ ਉੱਥੇ ਕੀ ਕਰਨਾ ਜਾਣਾ ਨਾ, ਬੰਦਾ ਇੱਥੇ ਕਹਿੰਦਾ ਵੀ ਚੱਲ ਇੱਥੇ ਜ਼ਿਆਦਾ ਨਜ਼ਾਰੇ ਲੈਂਦੇ ਹਾਂ।
0: ਸੋ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਯਾਦਾਂ, ਬਹੁਤ ਸਾਰੇ ਐਂਗਲ, ਪਰ ਅੱਜ ਦਾ ਸਾਡਾ ਐਂਗਲ ਇਹ ਰਹੂਗਾ ਵੀ ਉੱਥੇ ਜਾ ਕੇ ਨਿੱਕੇ ਹੁੰਦਿਆਂ ਤੁਸੀਂ ਕੀ ਖੇਡਣਾ ਜ਼ਿਆਦਾ ਪਸੰਦ ਕਰਦੇ ਹੋ, ਅਤੇ ਇੱਥੇ ਹੋ ਅਤੇ ਇੱਥੇ ਜਿਹੜੇ ਬੱਚੇ ਨਹੀਂ ਉੱਠੇ ਉਹ ਹੁਣ ਤੁਸੀਂ ਕਾਲ ਕਰ ਸਕਦੇ ਹੋ, ਅਤੇ ਜਾਂ ਜਿਨ੍ਹਾਂ ਦੀ ਵਾਰੀ ਨਹੀਂ ਆਈ ਅਤੇ ਹੁਣ ਤੁਸੀਂ ਕਾਲ ਕਰਕੇ ਆਪਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਾ ਸਕਦੇ ਹੋ, ਅਤੇ ਨਾਲ ਤੁਸੀਂ ਵੀ ਦੱਸ ਸਕਦੇ ਹੋ ਤੁਹਾਡਾ ਕਿੱਥੇ ਜਾਣ ਨੂੰ ਭੇਜ ਜੀ ਕਰਦਾ ਅੱਜ ਕੱਲ੍ਹ। ਹੁਣ ਵੱਡਾ ਫਰਕ ਇਹ ਧੂਰ ਸਾਹਿਬ ਪੈ ਗਿਆ ਵੀ ਉਦੋਂ ਇਹੋ ਰਿਸ਼ਤੇਦਾਰੀਆਂ ਹੁੰਦੀਆਂ ਸੀ ਜਿੱਥੇ ਆਪਾਂ ਜਾਂਦੇ ਹੁੰਦੇ ਹਾਂ, ਖਾਸ ਤੌਰ ਦੇ ਉੱਤੇ ਆਪਣੇ ਜਿਹੜੇ ਪਰਿਵਾਰ ਸੀ ਇਹ ਵਾਲੀ ਜਿਹੜੀ ਕਲਾਸ ਸੀ, ਅਤੇ ਕੋਈ ਬਹੁਤ ਕਲਾਸ 'ਚ ਇੱਕ ਅੱਧਾ ਹੁੰਦਾ ਸੀ ਜਦੋਂ ਕੋਈ ਇਹ ਸੁਣੀਦਾ ਸੀ ਵੀ ਅਸੀਂ ਸ਼ਿਮਲੇ ਗਏ ਹਾਂ, ਅਸੀਂ ਦਿੱਲੀ ਗਏ ਹਾਂ, ਅਸੀਂ ਉੱਥੇ ਗਏ ਹਾਂ, ਅਤੇ ਅਦਰਵਾਈਜ਼ ਬਾਕੀ ਸਾਰੇ ਇਹ ਹੁੰਦੇ ਸੀ ਵੀ ਮੈਂ ਨਾਨਕੇ ਗਿਆ ਹਾਂ, ਮੈਂ ਭੂਆ ਕੋਲ ਗਿਆ ਹਾਂ, ਭੂਆ ਸਾਡੇ ਕੋਲ ਆ ਗਈ ਸੀ। ਸੋ ਇੱਦਾਂ ਹੀ ਹੁੰਦਾ,
1: ਅਸੀਂ ਪੁੱਠਾ ਕੰਮ ਕੀਤਾ ਸੀ, ਅਸੀਂ ਜੇ ਮੰਨ ਲਓ ਸ਼ਿਮਲੇ ਨਹੀਂ ਜਾਣਾ, ਜਿਵੇਂ ਸਾਡੇ ਨਾਨਕਿਆਂ ਦਾ ਪਿੰਡ ਦਾ ਨਾਂ ਸੀ ਗੁਲਰਾਲਾ ਹੈ ਨਾ, ਅਸੀਂ ਉਹਨੂੰ ਗਵਾਲੀਅਰ ਕਹਿੰਦੇ ਹਾਂ, ਸਾਡੀ ਮਾਸੀ ਦੀ ਕੁੜੀ ਨੇ ਨਾਂ ਰੱਖੇ ਗਵਾਲੀਅਰ, ਅਤੇ ਜੇ ਕਿਤੇ ਕਿਸੇ ਮਾਸੀ ਦੇ ਕੋਲ ਜਾਣਾ ਉਹਨੂੰ ਸ਼ਿਮਲਾ ਰੱਖ ਦੇਣਾ ਨਾਂ ਦਾ, ਵੀ ਸ਼ਿਮਲੇ ਜਾਇਆ ਉੱਥੇ ਨਾ, ਐਂ ਰੱਖ ਲੈਣਾ ਨਾ ਵੀ ਚੱਲ ਉੱਧਰ ਦਾ ਕੀ ਜਾਣ, ਇੱਦਾਂ ਹੀ ਚਾਹ ਪੂਰੇ ਕਰ ਲਈਏ।
0: ਇੱਦਾਂ ਕਹਿ ਕਹਿ ਕੇ ਨਾ, ਉਹ ਜਿੱਦਾਂ ਸਾਡੇ ਵੀ ਹੁੰਦਾ ਸੀ ਇੱਕ, ਅਤੇ ਉਹਨਾਂ ਦੇ ਯੂਪੀ ਹੀ ਰਿਸ਼ਤੇਦਾਰ, ਉਹਨੇ ਆ ਕੇ ਕਹਿਣਾ ਵੀ ਕਿੱਥੇ ਗਿਆ, ਉਹਨਾਂ ਯੂਪੇ ਗਿਆ ਸੀ,
1: ਯੂਪੇ ਗਿਆ।
0: ਫੀਲਿੰਗ ਦਾ ਕੀ ਹੈ ਘੁੰਮਣ ਨੂੰ ਆਪਾਂ,
1: ਪਰ ਉਹ ਖੁਸ਼ ਤਾਂ ਕਰਨਾ, ਹੁਣ ਤਾਂ ਹੋ ਗਿਆ ਨਾ, ਪਹਿਲਾਂ ਸਾਡੇ ਟਾਈਮ 'ਤੇ ਬੱਸ 'ਚ ਜਾਣਾ ਅਸੀਂ ਸਵੇਰੇ ਜਾਂ ਮੈਂ ਜਦੋਂ ਬਹੁਤ ਛੋਟਾ ਹੁੰਦਾ ਉਦੋਂ ਅਸੀਂ ਟ੍ਰੇਨ 'ਤੇ ਵੀ ਜਾਂਦੇ ਰਹੇ ਹਾਂ, ਫਿਰ ਗਾਂਹ ਜਾ ਕੇ ਬੱਸ ਫੜਨੀ, ਫਿਰ ਪਿੰਡ ਦੇ ਗਾਂਹ ਪਹੁੰਚਣ ਤੱਕ ਟੈਂਪੂ ਸ਼ਾਮ ਪੈ ਜਾਣੀ ਕਰਨੀ ਨਾ, ਅਤੇ ਹੁਣ ਤਾਂ ਕਾਰਾਂ ਵਾਲਾ ਸਮਾਂ ਆ ਗਿਆ ਵੀ ਜਿੰਦਾ ਸਵੇਰੇ ਗਿਆ ਸ਼ਾਮੀ ਮੁੜਿਆ ਦਾ, ਉਦੋਂ ਇੱਕ ਤਾਂਘ ਹੁੰਦੀ ਸੀ ਵੀ ਇੱਕ ਇਹ ਵੀ ਮਜ਼ਾ ਜਿਵੇਂ ਤੁਹਾਨੂੰ ਦੱਸਿਆ ਸਾਡੀ ਇੱਕ ਇੱਕੋ ਗਲੀ ਹੁੰਦੀ ਸੀਗੀ ਨਾ, ਅਤੇ ਜੇ ਸਾਰਿਆਂ ਨੇ ਆਉਣਾ ਦੂਰੋਂ ਪਤਾ ਲੱਗ ਜਾਂਦਾ ਵੀ ਯਾਰ ਪ੍ਰਾਹੁਣੇ ਆਉਂਦੇ ਨੇ, ਇਹ ਹੁਣ ਮਾਸੀ ਕਿਹੜੇ ਕਿਹੜੀ ਮਾਸੀ ਆਉਣੀ ਅਤੇ ਕਿਹੜੇ ਘਰ ਵੜਨਗੇ, ਉਹ ਦੂਰੋਂ ਆਈਡੀਆ ਲਾਉਣਾ ਕਰਨਾ ਵੀ ਕਿਹੜੇ ਘਰ ਜਾ ਕੇ ਵੜਨਾ, ਅਤੇ ਸ਼ਾਮ ਪੈਣੀ ਅਤੇ ਮੰਮੀ ਸਾਡੀ ਹੈ ਮਾਸੀ ਸਾਰੀਆਂ ਨੇ ਇਕੱਠੀਆਂ ਹੋ ਕੇ ਨਾ ਚਾਚੇ ਤਾਇਆਂ ਦੇ ਘਰ ਮਿਲਣ ਚਲੀ ਜਾਣਾ, ਦੋ ਇੱਕ ਮਾਸੀ ਉੱਧਰ ਚਲੀ ਗਈ, ਦੂਜੀ ਉੱਧਰ ਚਲੀ ਗਈ, ਅਤੇ ਮਾਮੇ ਸਾਡੇ ਨੇ ਫਿਰ ਕਹਿਣਾ ਕਰਨਾ ਸਾਡੀਆਂ ਉਹਦੀ ਕੁੜੀਆਂ ਨੂੰ, ਭੈਣਾਂ ਸਾਡੀਆਂ ਨੂੰ ਵੀ ਜਾਓ ਨਹੀਂ ਭੂਆਰ ਲੱਭ ਕੇ ਲਿਆਓ ਕਿਹੜੇ ਕਿਹੜੇ ਚਾਚੇ ਤਾਇਆਂ ਘਰ ਵੜੀ,
0: ਉਹਨਾਂ ਨੇ ਆਪਣੀਆਂ ਵੱਖਰੀਆਂ ਗੱਲਾਂ ਮਾਰੀ ਜਾਣੀਆਂ ਸਾਰਾ ਦਿਨ,
1: ਪਰ ਉਹ ਬਹੁਤ ਪਿਆਰ ਸੀ ਉਹਨਾਂ ਨੂੰ ਵੀ, ਚਾਅ ਹੁੰਦਾ ਸੀ ਵੀ ਮੈਂ ਮੰਮੀ ਦੀ ਤਾਈਆਂ ਦਾ ਚਾਚੀਆਂ ਦਾ ਵੀ ਆਈਆਂ ਕੁੜੀਆਂ, ਅਤੇ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਉਹਨਾਂ ਨੇ ਬਹਿ ਜਾਣਾ, ਅਤੇ ਫਿਰ ਰੋਟੀ ਪਾਣੀ ਉੱਥੋਂ ਖਾ ਕੇ ਆਉਣਾ, ਅਤੇ ਮਾਮੀ ਸਾਡੀ ਨੇ ਦਾਲ ਸਬਜ਼ੀ ਬਣਾ ਲੈਣੀ ਉਹਨੇ ਰੋਟੀ, ਕਹਿੰਦੀ ਜਦੋਂ ਭੈਣ ਜੀ ਆਣਗੇ ਫਿਰ ਹੀ ਬਣਾਵਾਂਗੀ, ਕੀ ਪਤਾ ਉੱਧਰੋਂ ਖਾ ਕੇ ਹੀ ਆਉਣ।
0: ਵੇਖ ਲਓ ਇੱਕ ਨਾ ਅਜੀਬ ਜੀ ਤੂਰ ਸਾਹਿਬ ਆਪਣੀ ਹਵਾ ਦੇ ਵਿੱਚ, ਇਸ ਮਾਹੌਲ ਚਾਲ ਦੇ ਵਿੱਚ, ਸਮੇਂ ਦੇ ਵਿੱਚ ਇੱਕ ਬੇਚੈਨੀ ਜੀ ਪੈਦਾ ਹੋ ਗਈ ਆ ਪੱਕੇ ਤੌਰ ਦੇ ਉੱਤੇ, ਜਿਹੜੀ ਕਿ ਸਟੇਅ ਕਰ ਗਈ ਆ ਹੁਣ। ਉਹ ਤੁਸੀਂ ਵੇਖੋਗੇ ਕਿ ਪਹਿਲੀਆਂ ਦੇ ਵਿੱਚ ਇਹ ਥੋੜ੍ਹੀ ਜਿਹੀ ਘਰਾਂ ਦੇ ਵਿੱਚ ਕੰਮ ਨਹੀਂ ਹੁੰਦੇ, ਸਾਰਾ ਕੁਛ ਹੀ ਸਾਰਾ ਕੁਛ ਕਰਦੇ, ਮੈਨੂੰ ਲੱਗਦਾ ਅੱਜ ਤੋਂ ਵੱਧ ਬੀਬੀਆਂ ਕੰਮ ਉਦੋਂ ਕਰਦੀਆਂ ਸੀ, ਪਰ ਪਤਾ ਹੁੰਦਾ ਸੀ ਵੀ ਛੁੱਟੀਆਂ ਦੇ ਵਿੱਚ ਆ ਮਹੀਨਾ ਵਾ, ਦੋ ਮਹੀਨੇ ਦੀਆਂ ਛੁੱਟੀਆਂ ਅਤੇ ਮਹੀਨਾ ਚਲੇ ਹੀ ਜਾਣਾ ਕਿਤੇ ਨਾ ਕਿਤੇ, ਨਾ ਜਾਂ ਹਫ਼ਤਾ ਦੋ ਹਫ਼ਤੇ ਕਿਤੇ ਨਾ ਕਿਤੇ ਹੋ ਹੀ ਆਉਣਾ। ਅੱਜ ਦੇ ਮਾਹੌਲ ਚਾਲ ਦੇ ਵਿੱਚ ਤੁਸੀਂ ਵੇਖੋ ਵੀ ਕੀ ਕੋਈ ਇਹ ਚੀਜ਼ ਅਫੋਰਡ ਕਰ ਸਕਦਾ ਵਾ ਵੀ ਮੈਂ ਦੋ ਹਫ਼ਤੇ ਜਾ ਕੇ ਆਪਣੇ, ਹਾਲਾਂਕਿ ਇੱਥੇ ਹੁਣ ਬਹੁਤ ਇੱਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਬੱਚਿਆਂ ਦੇ ਨਾਨਕੇ ਇੱਥੇ ਹੀ ਆ, ਕਿਸੇ ਦਾ ਭਰਾ ਬਹੁਤਿਆਂ ਦੇ ਇੱਥੇ ਨੇ ਜਾਂ ਭੂਆ ਇੱਥੇ ਆ, ਚਾਚੇ ਇੱਥੇ ਨੇ, ਮਤਲਬ ਕਿੰਨੀਆਂ ਰਿਸ਼ਤੇਦਾਰੀਆਂ ਇੱਥੇ ਆ, ਪਰ ਸ਼ਾਇਦ ਹੀ ਕੋਈ ਇੱਦਾਂ ਕਰਦਾ ਹੋਊਗਾ। ਹਾਂ ਕਿਤੇ ਚਲ ਜਾਂਦਾ ਹੋਊਗਾ ਚਾਰ ਦਿਨ, ਪਰ ਉਹ ਵੀ ਇਸ ਕਰਕੇ ਵੀ ਇਕੱਠੇ ਹੋ ਕੇ ਗਾਂਹ ਕਿਤੇ ਚਲ ਜਾਵਾਂਗੇ। ਸੋ ਉਹ ਵਾਲਾ ਸਮਾਂ ਆਪਾਂ ਕਹਿਣ ਨੂੰ ਪਹਿਲਾਂ ਦੇ ਨਾਲੋਂ ਜ਼ਿਆਦਾ ਪੈਸੇ ਵਾਲੇ ਹਾਂ, ਕਹਿਣ ਨੂੰ ਜ਼ਿਆਦਾ ਸੌਖੇ ਹਾਂ, ਜਿੱਦਾਂ ਤੁਸੀਂ ਦੱਸਿਆ ਹੁਣ ਸਾਡੇ ਕੋਲ ਕਾਰਾਂ ਵੀ ਨੇ, ਹੁਣ ਸਾਡੇ ਕੋਲ ਪੈਸਾ ਵੀ ਆ, ਅਤੇ ਪਰ ਕੁੱਲ ਮਿਲਾ ਕੇ ਸਮਾਂ ਨਹੀਂ ਹੈਗਾ ਹੁਣ। ਹੁਣ ਤੁਸੀਂ ਇਹ ਨਹੀਂ ਵਿਚਾਰ ਕਰ ਸਕਦੇ ਵੀ ਤੁਹਾਨੂੰ ਦੋ ਮਹੀਨੇ ਦੀਆਂ ਛੁੱਟੀਆਂ ਲੈ ਕੇ ਅਤੇ ਤੁਸੀਂ ਨਿਆਣਿਆਂ ਨੂੰ ਲੈ ਕੇ ਉੱਥੇ ਮਹੀਨਾ ਰਹੋ, ਮਤਲਬ ਤੁਹਾਨੂੰ ਭਾਵੇਂ ਘਰ ਦੇ ਭਾਵੇਂ ਅਲਾਓ ਕਰਨ, ਪਰ ਮੈਨੂੰ ਲੱਗਦਾ ਵਾ ਵੀ ਜੀਆਂ ਨੂੰ, ਮਾਵਾਂ ਨੂੰ, ਆਪ ਨੂੰ ਇੱਕ ਬੇਚੈਨੀ ਜੀ ਆ
1: ਹੈਗੀ ਭਾਅ ਜੀ। ਉਹਦਾ ਇੱਕ ਰੀਜ਼ਨ ਇਹ ਵੀ ਰਹਿਣਾ ਜੋ ਮੈਂ ਸਮਝਦਾ ਹਾਂ ਵੀ ਜਿਹੜੇ ਹੁਣ ਸਾਡੇ ਬੱਚਿਆਂ ਨੂੰ ਤਾਂ ਪਤਾ ਉਹ ਸੰਭਾਲੀ ਜਿਹੜੇ ਹੁਣ ਉਹਨਾਂ ਦੇ ਨਾਨੇ ਜਾਂ ਸਾਡੇ ਸਹੁਰਿਆਂ ਦੇ ਕਾਰਨ ਉਹੀ ਰਹਿੰਦੇ ਆ ਬਣੇ, ਜੇ ਉਹਨਾਂ ਨੇ ਕੋਈ ਚੇਂਜਿਸ ਨਹੀਂ ਕੀਤੇ। ਪਰ ਲੇਕਿਨ ਜਿਹੜੀ ਚੀਜ਼ ਮੈਂ ਸੋਚਦਾ ਪਿਆ ਵੀ ਜਦੋਂ ਅਸੀਂ ਨਾਨਕੇ ਤੋਂ ਜਾਣਾ, ਬੰਦਾ ਰੀਫਰੈਸ਼ ਕਦੋਂ ਹੁੰਦਾ, ਮੈਮਰੀਜ਼ ਪੁਰਾਣੀਆਂ ਯਾਦ ਕਦੋਂ ਕਰਦਾ ਵੀ ਜਦੋਂ ਪੁਰਾਣੀਆਂ ਜਗ੍ਹਾ 'ਤੇ ਪਹੁੰਚਦਾ, ਪੁਰਾਣੀਆਂ ਚੀਜ਼ਾਂ ਵੇਖਦਾ। ਅਤੇ ਮੇਰੇ ਤਾਂ ਸਾਰੇ ਨਾਨਕੇ ਦੇ ਸਾਰਿਆਂ ਨੇ ਘੱਟ ਆ ਕੇ ਜਿਹੜੀ ਕੋਠੀਆਂ ਪਾਤੀਆਂ, ਉੱਥੇ ਤਾਂ ਗਲੀ 'ਚ ਵੜਨ ਨੂੰ ਥਾਂ ਨਹੀਂ ਲੱਭਦੀ,
0: ਸਮੱਸਿਆ ਵਾ।
1: ਅਤੇ ਉੱਥੇ ਜਾ ਕੇ ਲਿਟਰਲੀ ਮੈਂ ਇਸੇ ਸਾਲ ਜਾ ਕੇ ਆਇਆ ਵਿਆਹ 'ਤੇ, ਅਤੇ ਜੀ ਨਹੀਂ ਲੱਗਾ, ਪਹਿਲੀ ਵਾਰੀ ਐਂ ਹੋਇਆ। ਇੱਕ ਤਾਂ ਚਲੋ ਇਹ ਵੀ ਫਰਕ ਪੈਂਦਾ ਵੀ ਨਾਨਕੇ ਹੁੰਦੇ ਨੇ ਮਾਂ ਨਾਲ, ਜੇ ਮਾਂ ਨਹੀਂ ਹੈਗੀ ਤਾਂ ਫਿਰ ਕਈ ਵਾਰੀ ਨਾਨਕਿਆਂ ਤੋਂ ਵੀ ਉਹ ਚੀਜ਼ ਬੰਦਾ ਮਹਿਸੂਸ ਕਰਦਾ, ਕੋਈ ਨਹੀਂ ਮਾਸੀਆਂ ਵੀ ਪੂਰਾ ਪਿਆਰ ਦਿੰਦੀਆਂ ਨੇ, ਪਰ ਇੱਕ ਚੀਜ਼ ਮਹਿਸੂਸ ਹੁੰਦੀ ਉਹ ਚੀਜ਼ ਲੈ ਕੇ ਵੀ ਚਲੋ ਜੇ ਮਾਂ ਹੋਵੇ ਤਾਂ ਗੱਲ ਵੱਖਰੀ ਹੈ। ਪਰ ਫਿਰ ਵੀ ਉਹ ਪੁਰਾਣੀ ਹੈ ਹੀ ਨਹੀਂ, ਕੋਈ ਪੁਰਾਣਾ ਘਰ ਨਹੀਂ ਉਹਨਾਂ ਨੇ ਛੱਡੀ, ਪੁਰਾਣੀ ਚੀਜ਼ ਛੱਡੀ ਨਹੀਂ, ਅਸੀਂ ਉੱਥੇ ਸਾਰਿਆਂ ਨੇ ਢਾ ਕੇ, ਹੁਣ ਕੋਠੀਆਂ ਬੰਦ ਪਈਆਂ ਨੇ, ਸਾਰੇ ਬਾਹਰ ਚਲੇ ਗਏ, ਉਹ ਬੰਦ ਹੀ ਪਈ ਹੈ, ਉਹ ਖਿੱਚ ਨਹੀਂ। ਪਹਿਲੇ ਤਾਂ ਪਹਿਲਾਂ ਬੜੀ ਖਿੱਚ ਹੁੰਦੀ ਸੀ ਵੀ ਮਾੜੀ ਜੀ, ਈਵਨ ਸਾਡੇ ਪਿੰਡ ਨਾਨਕਿਆਂ ਤੋਂ ਵੀ ਕੋਈ ਆਇਆ ਹੁੰਦਾ ਸੀ ਨਾ, ਅਸੀਂ ਉਹਨੂੰ ਜੱਫੀ ਪਾ ਕੇ ਮਿਲਾਂ ਕਿ ਬਹਾਨਾ ਮਾਰਨਾ ਵੀ ਕਿਸੇ ਤਰੀਕੇ ਸਾਨੂੰ ਨਾਲ ਲੈ ਜਾ, ਵੀ ਨਿੱਕੇ ਹੁੰਦੇ ਹਾਂ ਵੀ ਛੁੱਟੀਆਂ ਆਉਣੀਆਂ ਔਰ 10 ਦਿਨ ਛੁੱਟੂ ਸ਼ੁਰੂ ਹੋਣ ਵਾਲੀਆਂ, ਵੀ ਸਾਨੂੰ ਨਾਲ ਹੀ ਲੈ ਜਾ, ਮੰਮੀ ਦਾ ਚਾਚੇ ਤਾਇਆ ਦਾ ਮੁੰਡਾ ਕੋਈ ਆਇਆ ਹੁੰਦਾ, ਇੰਨਾ ਚਾਅ ਚੜਦਾ ਸੀ ਨਾਨਕਿਆਂ ਦਾ ਕੋਈ ਆਇਆ ਹੋਵੇ। ਪਰ ਹੁਣ ਗਏ, ਹੁਣ ਉਹਨਾਂ ਨੇ ਸਾਰਿਆਂ ਨੇ ਕੋਠੀਆਂ ਉਹਦੀ ਪਾਈਆਂ ਨੇ ਅਤੇ ਸਾਰੇ ਬਾਹਰ ਫਿਰਦੇ ਆ, ਹੁਣ ਉਹ ਚਾਅ ਜਾਂ ਨਹੀਂ ਰਹਿ ਗਿਆ, ਨਹੀਂ ਤਾਂ ਇੱਕ ਕੋਠੇ ਦੂਜਾ ਕੋਠਾ, ਦੂਜੇ ਕੋਠੇ ਤੀਜੇ ਕੋਠੇ ਛਾਲਾਂ ਮਾਰਨੀ ਆ, ਜਿਵੇਂ ਪਹਿਲਾਂ ਆਪਾਂ ਜ਼ਿਕਰ ਕਰਦੇ ਸੀ ਕਿਤੇ ਖੇਡਣ ਆਪਣਾ ਲੁਕਣ ਮਿਟੀ, ਤਾਂ ਉਹ ਚੁੱਪਣ ਛੁਪਾਈ ਜਿਹਨੂੰ ਹਿੰਦੀ 'ਚ ਕਹਿੰਦੇ, ਸਾਡੇ ਲੁਕਣ ਮਿਟੀ ਕਹਿੰਦੇ ਆ, ਅਤੇ ਉਹ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਲੁੱਕ ਜਾਣਾ, ਤਾਂ ਸਾਰੀ ਗਲੀ ਉਹ ਆਪਣੀ ਲੱਗਦੀ ਸੀ, ਸਾਰਾ ਮੁੱਲਾ ਹੀ ਆਪਣਾ ਲੱਗਦਾ ਸੀ, ਉੱਥੇ ਤਾਂ ਬੰਦੇ ਨੂੰ ਪਰਵਾਹ ਹੀ ਨਹੀਂ ਹੁੰਦੀ ਸੀ ਖੇਤਾਂ 'ਚ ਜਾਣਾ, ਖੇਤਾਂ ਵਾਲਾ ਵੀ ਕੰਮ ਉਹਨਾਂ ਨੇ ਮੁਕਾਇਆ ਹੋਇਆ, ਜ਼ਮੀਨਾਂ ਟੇਕੇ ਤੇ ਦੇਤੀਆਂ, ਹੁਣ ਜਾ ਖੇਤਾਂ 'ਚ ਜਾ ਕੇ ਕਰਨਾ ਵੀ ਕੀ ਉੱਥੇ, ਇਹ ਹੁਣ ਠੀਕ ਹੈ ਤਾਂਘ ਰਹਿੰਦੀ ਹੈ, ਪਰ ਹੁਣ ਉਹ ਜਿਹੜੀ ਤਾਂਘ ਹੈ ਨਾ, ਮੈਂ ਆਪਣੇ ਬੱਚੇ ਤੋਂ ਪੂਰੀ ਵੇਖਦਾ ਪਿਆ, ਮੇਰਾ ਬੱਚਾ ਜਦੋਂ ਨਾਨਕਿਆਂ ਜਾਂਦਾ ਨਾ, ਉਹਨੂੰ ਮੱਝਾਂ ਨਾਲ ਬੜਾ ਪਿਆਰ, ਬੜਾ ਪਿਆਰ, ਉਹ ਜਦੋਂ ਮੈਂ ਪੁੱਛਿਆ ਨਾ ਫਲਾਣੇ ਰਿਸ਼ਤੇਦਾਰ ਦੇ ਘਰ ਜਾਣਾ, ਉਹ ਪਤਾ ਨਹੀਂ ਮੱਝਾਂ ਹੈਗੀ ਨੜੀ ਉੱਥੇ, ਮੈਂ ਕਹਿ ਗਿਆ ਵੈਰੀ ਗੁੱਡ, ਕਹਿੰਦਾ ਮੱਝਾਂ ਦਾ ਬੜਾ ਪਿਆਰ, ਉਹਨੇ ਸਵੇਰੇ ਉੱਡ ਜਾਣਾ, ਉਹਨੇ ਨਾਨੇ ਦੇ ਨਾਲ ਰਹਿਣਾ, ਨਾਨੂੰ ਚਲੋ ਆਪਾਂ ਬੈੜੀ ਬਾਹਰ ਕੱਢੀਏ, ਆਪਾਂ ਗੋਹਾ ਸਾਫ਼ ਕਰੀਏ, ਸਾਰਾ ਕੰਮ ਕਰਾਉਣਾ ਨੇ ਨਾਨੇ ਦੇ ਨਾਲ, ਮੈਨੂੰ ਵਧੀਆ ਲੱਗਦਾ, ਮੈਂ ਕਹਿ ਰਿਹਾ ਇਹੀ ਚੀਜ਼ ਅਸੀਂ ਕਰਦੇ ਰਹੇ ਹਾਂ, ਐਟਲੀਸਟ ਇਹਨੂੰ ਪਤਾ ਵਾ ਉਹ ਮੈਂ ਆਪਣੇ ਨਾਨਕੇ ਲਈ ਜਿਹੜੀ ਕਮੀ ਹੈ ਨਾ, ਜਿਹੜੀ ਕਮੀ ਮਿਸ ਕਰਦਾ ਉਹਦੇ 'ਚ ਪੂਰੀ ਕਰ ਲੈਂਦਾ, ਉਹਨੂੰ ਵੇਖ ਕੇ ਵੀ ਭਰਾਵਾ ਤੂੰ ਤਾਂ ਨਾਨਕੇ ਦੇ ਨਜ਼ਾਰੇ ਲੈ,
0: ਚੰਗਾ ਚੰਗਾ ਨਿਆਣਿਆਂ ਦੀ ਅਟੈਚਮੈਂਟ ਆ, ਨਹੀਂ ਤਾਂ ਉਹ ਸਾਡਾ ਕੋਈ ਮਿੱਤਰ ਗਿਆ ਸੀ ਅਤੇ ਉਹ ਆਉਂਦਾ ਉੱਥੇ ਅਸੀਂ ਗੱਡੀ 'ਚੋਂ ਜਾ ਕੇ ਉਤਰੇ ਅਤੇ ਮੁੰਡਾ ਕਹਿੰਦਾ ਮੱਝਾਂ ਵੱਜੀਆਂ ਸੀ ਨਾ, ਅਤੇ ਮੁੰਡਾ ਕਹਿੰਦਾ ਪਾਪਾ ਲੁੱਕ ਐਲੀਫੈਂਟਸ, ਸ਼੍ਰੇਆ ਦੇ ਨਾਲ ਗੱਲ ਨਹੀਂ ਸੀ ਹੋਈ ਅਤੇ ਫਿਰ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ। ਸੋ ਤੁਸੀਂ ਉਹਨਾਂ ਚਿਰ ਯਾਦ ਕਰੋ ਵੀ ਵਾਂਡੇ ਜਾ ਕੇ, ਨਾਨਕੇ ਜਾ ਕੇ, ਭੂਆ ਪਿੰਡ ਜਾ ਕੇ, ਸਭ ਤੋਂ ਵੱਧ ਕਿਹੜੀ ਖੇਡ ਤੁਸੀਂ ਖੇਡਣੀ ਪਸੰਦ ਕਰਦੇ ਹੋ, ਜ਼ਿਆਦਾ ਕਿਹੜੀ ਚੀਜ਼ ਦੀ ਖਿੱਚ ਹੁੰਦੀ ਸੀ ਤੁਹਾਨੂੰ, ਅਤੇ ਇੱਥੇ ਹੁਣ ਬੱਚਿਆਂ ਦੇ ਵਿੱਚ ਤੁਸੀਂ ਕੀ ਵੇਖਦੇ ਹੋ, ਉਹਨਾਂ ਨੂੰ ਕਿੱਥੇ ਜਾਣ ਦੀ ਜ਼ਿਆਦਾ ਖਿੱਚ ਹੁੰਦੀ ਹੈ? ਸ਼੍ਰੇਆ ਤੁਸੀਂ ਆਉਂਦੇ ਰਹੋ। ਤੁਸੀਂ ਏਦਾਂ ਕਿਉਂ ਕਿਹਾ?
1: ਮਲਟੀਗ੍ਰੇਨ ਆਟਾ ਹੋਣਾ
0: ਹੈ ਸ਼੍ਰੇਆ।
2: ਅੱਜ ਫਰੂਟ ਟਾਈਮ ਆ।
0: ਅੱਛਾ, ਅੱਜ ਫਰੂਟ ਟਾਈਮ ਆ। ਤੁਸੀਂ ਕੀ ਖਾ ਰਹੇ ਹੋ, ਕਿਹੜਾ ਫਰੂਟ ਖਾ ਰਹੇ ਹੋ?
2: ਕੀਵੀ।
0: ਅਮਰੂਦ ਦੀ ਰਿਸ਼ਤੇਦਾਰ ਫਰੂਟਾਂ ਨੂੰ ਆਪਾਂ ਭੇਜਣਾ ਭੇਜਣਾ ਵਾ।
1: ਕੋਈ ਨੀ ਕੋਈ ਨੀ, ਜੇਕਰ ਡੇਟ ਡਿਸਾਈਡ ਹੋ ਗਈ ਭੇਜ ਦਿੰਦੇ ਕੀਵੀ ਨੂੰ।
0: ਕੀਵੀ ਦਾ ਅਸਲ ਚੇਤਾ ਨੀ ਰਹਿੰਦਾ, ਉਹ ਨਾ ਦਿੱਲੀ ਵਿਆਹੇਗੀ।
1: ਦੂਰ
0: ਵਾਲੀ ਆ ਨਾ, ਉਹਦੇ ਚ ਉਹਦਾ ਚੇਤਾ ਭੁੱਲ ਜਾਂਦਾ, ਵੇਖ ਲੋ ਨਾ ਦੂਰ ਜਾ ਕੇ ਪੋਲਟ ਜੀ ਹੋ ਗਈ ਵਿਚਾਰੀ।
1: ਕੀਵੀ ਯਾਦ ਆਇਆ, ਪਰ ਉਹਨੂੰ ਵੀ ਨੀ ਸੁਣਿਆ ਭੇਜਿਆ ਡਰੈਗਨ ਫਰੂਟ ਨੂੰ, ਉਹ ਵੀ ਰਹਿ ਗਿਆ।
0: ਹਾਂ ਨਹੀਂ, ਹਲੇ ਫਿਰ ਨਾ ਇੱਕ ਵਾਰੀ ਬਹਿ ਕੇ ਵਿਚਾਰ। ਡਰੈਗਨ ਫਰੂਟ ਅਸਲ 'ਚ ਬਾਅਦ 'ਚ ਬਣੇ ਨਾ, ਬਣੀਆਂ ਨਾ ਰਿਸ਼ਤੇਦਾਰੀਆਂ, ਇਹ ਪਹਿਲੀਆਂ ਕੋਰ ਰਿਸ਼ਤੇਦਾਰੀਆਂ ਚੋਂ ਕਨਵਰਟ ਕਨਵਰਟ ਹੋਏ
2: ਨੇ।
0: ਹਾਂਜੀ, ਸੱਸ ਬਣਾ ਦਈਏ। ਨਹੀਂ ਪਰ ਉਹ ਤਾਂ ਮੇਲ ਆ ਨਾ, ਡਰੈਗਨ ਫਰੂਟ 'ਤੇ ਮੇਲ ਹੁੰਦਾ। ਕੀਵੀ ਨੂੰ ਬਣਾ ਸਕਦੇ ਸੱਸ, ਪਰ ਨਹੀਂ, ਅਮਰੂਦ ਦੀ ਮਾਂ ਥੋੜੀ ਸੱਸ ਹੋਊਗੀ।
1: ਨਹੀਂ, ਅਮਰੂਦ ਦੀ ਮਾਂ ਤਾਂ ਅਮਰੂਦ ਹੀ ਹੋਵੇਗੀ ਨਾ।
0: ਹਾਂਜੀ, ਚਾਹ ਚੂ ਪੀ ਲਈ, ਚਾਹ ਪੀ ਲਈ, ਚਾਹ ਪੀ ਲਈ, ਹੁਣ ਤੇ ਫਰੂਟ ਖਾਣ ਲੱਗੇ ਆ।
2: ਹਾਂਜੀ, ਇਹ ਸੋ ਬਜ ਗੁੱਦ ਗੁੱਦ ਗੁੱਦ ਬੱਚੇ,
0: ਅ ਗੁੱਦ ਗੁੱਦ
1: ਗੁੱਦ ਗੁੱਦ ਬੱਚੇ, ਤੇ ਵੈਰੀ ਨਾਈਸ।
0: ਗੁੱਡ ਬੱਚਿਆਂ ਨੇ ਕੀ ਖਾਦਾ?
1: ਕੀਵੀ।
2: ਬ੍ਰੇਕਫਾਸਟ
0: ਖਾ ਲਿਆ
2: ਤੁਸੀਂ?
0: ਹਲੇ ਖਾਦਾ, ਅਸੀਂ ਤੇ ਹਲੇ ਚਾਹ ਪੀਤੀ।
1: ਅਸੀਂ ਤਾਂ ਫਰੂਟ ਇਕੱਠੇ ਕਰਦੇ
2: ਪਏ ਹਾਂ। ਕੀ ਖਾਓਗੇ ਰੈਨ?
0: ਹੈ, ਅਸੀਂ
2: ਕੀ ਖਾਓਗੇ ਫਰੂਟ ਵਿੱਚ?
0: ਹੁਣ ਨੈਕਸਟ ਮੈਂ ਗ੍ਰੇਪਸ ਖਾਊਂਗਾ।
2: ਯੰਮੀ ਯੰਮੀ
0: ਯੰਮੀ ਯੰਮੀ।
1: ਗ੍ਰੇਪਸ ਵੀ ਕਈ ਤਰ੍ਹਾਂ ਦੇ ਆਉਂਦੇ ਨੇ।
0: ਮੇਰੇ ਕੋਲ ਗ੍ਰੀਨ ਨੇ, ਤੁਹਾਡੇ ਕੋਲ ਕਿਹੜੇ ਆ?
2: ਹੈਗੇ ਨਹੀਂ ਆਪਣੇ
0: ਕੋਲ। ਓਏ, ਗ੍ਰੇਪਸ ਨਹੀਂ ਹੈਗੇ,
1: ਉਹ ਵਿਆਹ ਤੇ ਗਿਆ।
2: ਆਪਣੇ ਕੋਲ ਬਨਾਨਾ, ਔਰੇਂਜ, ਐਪਲ,
0: ਤੁਸੀਂ ਮੰਮਾ ਨਾਲ ਸ਼ੋਪਿੰਗ ਕਰਨ ਜਾਂਦੇ ਹੋ?
2: ਹਾਂਜੀ।
0: ਗੁੱਡ ਗਰਲ। ਤੇ ਤੁਸੀਂ ਕੋਲਸਕੋ? ਓਕੇ। ਤੇ ਸ਼੍ਰੇਆ, ਤੁਸੀਂ ਕਿੱਥੇ ਜਾਣਾ ਪਸੰਦ ਕਰਦੇ ਹੋ ਛੁੱਟੀਆਂ 'ਚ?
2: ਹੁਣ
0: ਕਿੱਥੇ ਜਾਓਗੇ? ਤੁਹਾਡਾ ਮਨ ਕਿੱਥੇ ਕਰਦਾ ਜਾਣ ਨੂੰ? ਸਿਟੀ ਜਾਣ ਨੂੰ। ਕੀ ਕਰੋਗੇ ਉੱਥੇ ਸਿਟੀ 'ਚ? ਕੀ ਕਰਨਾ ਜਾ ਕੇ?
2: ਲੇ
0: ਹੈ
2: ਪਾਣੀ ਵੇਖਣਾ,
1: ਪਾਣੀ ਵੇਖਣਾ,
2: ਵਾਟਰਫਾਲ, ਵਾਟਰਫਾਲ
1: ਸਿਟੀ 'ਚ। ਵਾਟਰਫਾਲ
0: ਸਿਟੀ 'ਚ? ਵਾਟਰਫਾਲ ਕਿੱਥੇ ਆ?
1: ਉਹ ਤਾਂ ਉਹੀ ਫਾਊਂਟਨ ਲੱਗੇ ਉੱਥੇ।
2: ਇਨਸਾਈਡ ਪਾਣੀ ਵਗਦਾ।
0: ਅੱਛਾ, ਇਨਸਾਈਡ ਪਾਣੀ ਵਗਦਾ, ਉਹ ਕਰਾਉਨ
1: ਤੇਰਾ ਭਲਾ ਜਣੀ ਹੈ। ਅੱਗੇ ਜਾਣ ਨਹੀਂ ਦਿੰਦੇ ਨਾ, ਅੱਗੇ ਬੱਚਿਆਂ ਨੂੰ ਜਾਣ ਨਹੀਂ ਦਿੰਦੇ, ਉੱਥੇ ਤਾਂ ਗ੍ਰਹਿ ਜਾਂਦੇ।
0: ਉਹ ਤੇ ਫੋਟੋ ਖਿਚਾ ਕੇ ਆ ਜੀ ਦਾ। ਥੈਂਕ ਯੂ ਸ਼੍ਰੇਆ।
2: ਸਵਿਮਿੰਗ ਪੂਲ,
0: ਸਵਿਮਿੰਗ ਪੂਲ, ਓਕੇ ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ ਚੋਇਸ।
1: ਪੂਲ ਮਿਲਾ ਕੇ ਪਾਣੀ ਹੈ,
0: ਪਾਣੀ ਪਸੰਦ ਹੈ,
1: ਗਰਮੀਆਂ ਤੇ ਬਾਹਰ ਦਾ ਪਾਣੀ, ਸਰਦੀਆਂ ਅੰਦਰ ਦਾ ਪਾਣੀ,
0: ਹਾਂ ਇਹ ਆਸਟ੍ਰੇਲੀਆ ਨੂੰ ਜਾਣੇ ਆ ਭਾਈ,
1: ਪੂਲ ਮਿਲਾ ਕੇ ਪਾਣੀ।
0: ਚਲੋ ਵੀਰ ਜੀ ਕਿੱਥੇ?
2: ਸਨੋਮੈਨ ਜਲੋਂਗ ਵਿੱਚ ਦੇਖਿਆ ਨਾ।
0: ਅੱਛਾ, ਸਨੋਮੈਨ ਜਲੋਂਗ ਚ ਵੇਖ ਕੇ ਆਉਣਾ, ਓਕੇ
2: ਗੁੱਡ। ਅਸੀਂ ਨਾ ਗੱਲ ਕਰੋ।
0: ਹਾਂ ਜੀ, ਕਰਾ ਦੋ ਕਰਾ ਦੋ
1: ਕਰਾ ਦੋ।
0: ਹੈਲੋ ਹੈਲੋ,
2: ਸਾਸਿਕਾ ਬੈਲੂ ਬਿੱਲੀ,
0: ਸਾਸਿਕਾ ਮਿਆਉ ਮਿਆਉ।

0: ਟੋਏ
1: ਅੱਛਾ ਟੋਏ ਆ ਉਹ ਯਾਰ ਡਰਾ ਹੀ ਦਿੱਤਾ ਤੁਸੀਂ ਮੈਨੂੰ ਕੀ ਸੁਣਾਓਗੇ
0: ਸਟੋਰੀ
1: ਓਕੇ ਕਿਹੜੀ ਕਿਹੜੀ ਕਿਹੜੀ
0: ਬੱਚੇ
1: ਰਾਜੇ ਦੇ ਦੋ ਬੱਚੇ ਰਾਜੇ ਦੇ ਦੋ ਬੱਚੇ ਇੱਕ ਕਾਲਰ ਆਪਾਂ ਲੈ ਲੈਂਦੇ ਹਾਂ ਫਿਰ ਆਪਾਂ ਆ ਕੇ ਬਾਕੀਆਂ ਦੇ ਨਾਲ ਗੱਲ ਕਰਾਂਗੇ ਬ੍ਰੇਕ ਤੋਂ ਪਸ਼ਚਾਤ
2: ਪਸ਼ਚਾਤ ਵਾਹ
1: ਪਸ਼ਚਾਤ
2: ਅੱਗੇ ਤੁਸੀਂ ਮਿਧਣੇ ਤੋਂ ਕਿਹਾ ਨਾ ਮਿਦ ਅੱਜ ਮਿਧਾਂਗੇ ਨਾ ਮੈਨੂੰ ਮਸਲਾ ਯਾਦ ਆ ਮਸਲ ਦੇਣਾ ਕਹਿੰਦਾ ਵੀ ਇੱਕ ਵਾਰ ਨਾ ਉਹ ਕਿਸੇ ਤਲਾਅ ਦੇ ਕੰਢੇ 'ਤੇ ਚੂਹਿਆਂ ਦੀ ਖੁੱਡ ਹੁੰਦੀ ਉਹਦੇ ਹਾਥੀ ਨਣ ਜਾਂਦਾ ਨਾ ਤਾਂ ਪਾਣੀ 'ਤੇ ਆਗਦਾ ਚੂਹਿਆਂ ਦੀ ਫੁੱਟ 'ਚ ਪਾਣੀ ਪੈ ਜਾਂਦਾ ਚੂਹੇ ਬੜੇ ਤੰਗ ਕਹਿੰਦੇ ਯਾਰ ਇਹ ਰੋਜ਼ ਆ ਜਾਂਦਾ ਨਾ ਇਹਦਾ ਕੋਈ ਕਰੀਏ ਹੱਲ ਉਹ ਕਹਿੰਦਾ ਵੀ ਕੀ ਕਰੀਏ ਉਹ ਸਾਰੇ ਨਾ ਪੇੜ 'ਤੇ ਚੜ੍ਹ ਜਾਂਦੇ ਆ
1: ਚੂਹੇ
2: ਅਤੇ ਕਹਿੰਦੇ ਹਾਥੀ ਆਉਣਾ ਅੱਜ ਨੂੰ ਫੜਨਾ ਉਹ ਜਦੋਂ ਹਾਥੀ ਪੇੜ ਥੋੜ੍ਹਾ ਲੰਘਿਆ ਨਾ ਮਾੜਾ ਜਿਹਾ ਕਿਤੇ ਰਗੜ ਖਾ ਗਿਆ ਪੇੜ ਦੇ ਨਾਲ ਅਤੇ ਇੱਕ ਚੂਹਾ ਬਾਈ ਚਾਂਸ ਹਾਥੀ ਉੱਤੇ ਡਿੱਗ ਪਿਆ ਅਤੇ ਪਿੱਛੋਂ ਸਭ ਨੇ ਰੌਲਾ ਪਾਤਾ ਮਸਲ ਦੇ ਕਹਿੰਦਾ ਇੱਥੇ ਮਸਲ ਦੇ
1: ਛੁੱਟੀਆਂ ਦੇ ਉੱਤੇ ਤੁਸੀਂ ਆਪਣੀਆਂ ਛੁੱਟੀਆਂ ਦੇ ਵਿੱਚ ਕਿੱਥੇ ਜਾਂਦੇ ਸੀ ਤੇ ਕੀ ਖੇਡਣਾ ਪਸੰਦ ਕਰਦੇ ਸੀ ਤੇ ਬੱਚਿਆਂ ਦਾ ਰੁਝਾਨ ਕੀ ਆ ਇਹ ਹੁਣ ਤੁਸੀਂ ਆਪ ਦੱਸ ਸਕਦੇ ਹੋ ਇੱਥੇ ਬੱਚੇ ਤੁਹਾਡੇ ਕੀ ਪਸੰਦ ਕਰਦੇ ਨੇ ਸਤਿ ਸ਼੍ਰੀ ਅਕਾਲ ਮਨਦੀਪ ਜੀ ਤੁਸੀਂ ਆਉਂਦੇ ਹੋ
3: ਕਰਮਾਂ ਦਾ ਲੇਖਾ ਜੋਖਾ ਆ ਕਿ ਮੈਂ ਅਗਰ ਉਸ ਬੰਦੇ ਨੂੰ ਚਾਹ ਪਿਲਾ ਦਿੰਦੀ ਮਨਾ ਨਾ ਕਰਦੀ ਨਾ ਤਾਂ ਸਹੀ ਗੱਲ ਸੀ ਕੱਲ ਜੇ ਕੋਈ ਹੋਰ ਨੀ ਆਇਆ ਤਾਂ ਕੋਈ ਹੋਰ ਕਿਸੇ ਹੋਰ ਨੇ ਸਹੇਲੀ ਨੇ ਵਿਗਾੜ ਪਾਤੀ ਮਨਦੀਪ ਅੱਜ ਘਰ ਹੀ ਆ ਚੱਲ ਫਿਰ ਚਾਹ ਪਿਲਾ ਦੇ
1: ਹਾਂ ਉਹ ਹੁਣ ਜਿੰਨੇ ਨਹੀਂ ਰੇਡੀਓ ਸੁਣਿਆ ਉਹਨੇ ਤਾਂ ਚਾਹ ਪੀ ਜਾਣੀ ਹੈ ਨਾ ਘਰ ਜਾ ਕੇ ਜਿਹੜੀਆਂ ਗੱਲਾਂ ਕਰੀ ਦੀਆਂ ਉਹ ਕਹਿੰਦੇ ਸਾਰੀਆਂ ਇਹ ਜਾ ਕੇ ਤੇ ਰੇਡੀਓ ਤੇ ਦੱਸ ਦਿੰਦੀ ਹੈ
3: ਉਹਨਾਂ ਨੂੰ ਐਸੇ ਇਹ ਤਕਲੀਫ ਨੀ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਉਹਨੂੰ ਪਕੌੜੇ ਨੀ ਬਣਾਉਣੇ ਆਉਂਦੇ ਸੁਖਵਿੰਦਰ ਭੈਣ ਜੀ
1: ਅੱਛਾ ਉਹ ਤੁਹਾਡੇ ਕੋਲ ਖਾਂਦੇ ਆ ਕੇ
3: ਅੱਧੀ
1: ਉਮਰ ਲੰਘੀ ਇਸ ਉਮਰ ਚ ਥੋੜੀ ਪਕੌੜੇ ਕੋਈ ਸਿੱਖੂਗਾ ਜਿਹਨੂੰ ਆਉਣੇ ਉਹਨੂੰ ਪਹਿਲਾਂ ਹੀ ਆਉਣੇ ਆ
3: ਕਿਹੜੀ
1: ਚੀਜ਼ ਚ ਉਹਨਾਂ ਨੂੰ ਕੰਫਿਊਜ਼ਨ ਰਹਿੰਦੀ ਨਹੀਂ ਤੇ ਬੰਦਾ ਯੂਟਿਊਬ ਤੋਂ ਵੇਖ ਲੈਂਦਾ
3: ਹਾਂ ਮੈਂ ਭੇਜੀਆਂ ਉਹਨਾਂ ਨੂੰ ਪਕੌੜੇ ਨਾ ਮਤਲਬ ਪੂਰੀ ਰੈਸਿਪੀ ਪੂਰੀ ਜਿਹੜਾ ਪੂਰਾ ਪ੍ਰੋਸੀਜਰ ਹੈ ਉਹੀ ਨਹੀਂ ਕਰਨਾ ਆਉਂਦਾ
1: ਕੁਛ ਵੀ ਨੀ ਆਉਂਦਾ ਸ਼ੁਰੂ ਤੋਂ ਹੀ
2: ਮਤਲਬ ਕੋਰੀ ਨਾ ਜੇ ਤੁਹਾਡੇ ਕੋਲ ਆਉਣਗੇ ਬਸ
1: ਫਿਰ ਤੇ ਕੁਛ ਨੀ ਹੋਊਗਾ ਫਿਰ ਤੇ ਕੰਮ
3: ਜੇ ਉਹਨਾਂ ਨੂੰ ਆਂਦਾ ਹੈ ਤਾਂ ਮੈਨੂੰ ਪ੍ਰੂਫ ਕਰਨ ਅੱਜ ਮੀਂਹ ਪੈਂਦਾ ਅੱਜ ਮੈਨੂੰ ਪਕੌੜੇ ਖਲਾਉਣ
1: ਵਾਹ ਓਕੇ ਕਿਹੜੇ ਖਾਣੇ ਤੁਸੀਂ ਗੱਲ ਕਰੋ ਐਡੀ ਨਹੀਂ ਗੱਲ ਦੱਸੋ ਤੁਸੀਂ ਪਾਲਕ ਵਾਲੇ ਖਾਣੇ ਆ
3: ਜਿਹੜੇ
1: ਗੋਭੀ ਵਾਲੇ ਖਾਣੇ ਆ ਬ੍ਰੈਡ ਵਾਲੇ ਖਾਣੇ
2: ਪਿਆਜ਼ ਵਾਲੇ ਖਾਣੇ ਆ
1: ਪਿਆਜ਼ ਵਾਲੇ ਖਾਣੇ ਆ ਬਤਾਊ ਵਾਲੇ ਖਾਣੇ ਆ ਮਿਰਚ ਵਾਲੇ ਖਾਣੇ ਆ ਕਿਹੜੇ ਖਾਣੇ ਅਰਬੀ ਵਾਲੇ
2: ਜੈਲੀ ਜੈਲੀ ਪੀਨ ਵਾਲੇ ਆ
1: ਹਾਂ ਇੱਕ ਅਰਬੀ ਦੇ ਪੱਤੇ ਵਾਲੇ ਵੀ ਹੁੰਦੇ ਆ ਹਾਂ
3: ਅੱਜ ਕਿਤੇ ਸੁਖਵਿੰਦਰ ਭੈਣ ਜੀ ਘਰੇ ਨਾ ਹੋਣ
1: ਕਿਉਂ ਡਰਦੇ ਜੇ
3: ਨਹੀਂ ਪਤਾ ਨੀ ਹੁਣ ਘਰੇ ਨਾ ਹੋਣ ਮੈਨੂੰ ਲੱਗੇ ਦਰਵਾਜ਼ਾ ਖੜਕਾਇਆ ਹੋਵੇ ਉਹਨੇ ਤੇ ਆ ਤੂੰ ਬਾਹਰ ਨਿਕਲ ਪਹਿਲਾਂ ਇੱਧਰ ਤੂੰ ਦਿਲੀ ਗੱਲ ਲੱਗੀ
1: ਦੋਵੇਂ ਭੈਣਾਂ ਗੱਲ ਨਾ ਪੈਸ਼ਨ ਤੁਹਾਡੇ ਕਿਤੇ ਬਚ ਕੇ
2: ਪਹਿਲਾਂ ਤੈਨੂੰ ਤਲੀਏ ਲਿਆ ਨਹੀਂ ਨਹੀਂ ਉਹ ਭੈਣ ਜੀ ਇੱਦਾਂ ਨੀ ਕਰਦੇ
1: ਹਾਂ ਨਹੀਂ
2: ਉਹ ਇਸ ਤਰ੍ਹਾਂ ਕਿਹਾ ਕਰੋ ਨਾ ਵੀ ਤੁਸੀਂ ਐਂ ਕਰੋ ਵੀ ਕੱਚਾ ਸਮਾਨ ਲੈ ਆਓ ਆਪਾਂ ਰਲ ਨਾਲ ਕੇ ਨਾਲੇ ਮੈਂ ਵਿਖਾਵਾਂਗੇ ਕਿਵੇਂ ਰਲਾਈ ਦਾ ਕਿਵੇਂ ਬਣਾਈ ਦਾ ਨਾਲੇ ਕੱਢ ਕੇ।
1: ਵੈਸੇ ਸੁਖਵਿੰਦਰ ਭੈਣ ਜੀ ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ,

0: ਅੱਜ ਨਾ ਤੁਸੀਂ ਦੋਵੇਂ ਭੈਣਾਂ ਭਾਵੇਂ ਘੰਟਾ ਪਹਿਲਾਂ ਛੁੱਟੀ ਲਓ ਤੇ ਤੁਸੀਂ ਜਾ ਕੇ ਤੇ ਬਣਾਓ ਪਕੌੜੇ ਘੈਂਟ ਜੇ ਤੇ ਪਕੌੜੇ ਬਣਾ ਕੇ ਨਾਲ ਬਣਾਓ ਚਾਹ, ਕੈਟਲ ਚ ਪਾਓ ਚਾਹ ਤੇ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਕੋਲ ਬਹਿ ਕੇ ਪੀਓ।
1: ਹਾਂ ਆ ਪੀ ਕੇ ਆ ਜਾਏ ਬਸ ਇਹਨਾਂ ਨੂੰ ਬਣਾ,
0: ਨਹੀਂ ਇਹਨਾਂ ਨੂੰ ਪਿਆਓ, ਇਹਨਾਂ ਨੂੰ ਮਨਦੀਪ ਜਾ ਤੂੰ ਆਪਣੀ ਬਣਾ ਲਾ ਹੁਣ।
2: ਚੱਲ ਇੱਦੇ ਹੋਈ ਕੱਲ ਜਦੋਂ ਸੁਖਵਿੰਦਰ ਭੈਣ ਜੀ ਦਾ ਫੋਨ ਆਇਆ, ਕਹਿੰਦੇ ਹੋਰ ਫੇਰ, ਮੈਂ ਕਿਹਾ ਠੀਕ ਆ ਵਧੀਆ, ਮੈਂ ਗੱਲਾਂ ਗੁੱਲਾਂ ਕਰਕੇ ਕਹਿੰਦੀ ਪਕੌੜੇ ਨੀ ਖਿਲਾਉਣੇ, ਮੈਂ ਕਿਹਾ ਚਲੋ ਚਲੋ ਪਹੁੰਚੋ ਪਹੁੰਚੋ ਆਪਣੇ ਆਪਣੇ ਘਰ ਜਲਦੀ ਜਲਦੀ।
0: ਜਾਂ ਕੋਈ ਕਰਮ ਵਾਲਾ ਘਰ ਹੁੰਦਾ ਜਿੱਥੇ ਆ ਕੇ ਕੋਈ ਪਕੌੜੇ ਖਾਂਦਾ, ਤੁਸੀਂ ਮਨਦੀਪ ਜੀ ਕਿਉਂ ਐਵੇਂ ਦੱਸੋ ਸਾਧ ਬੰਦੇ ਆ
1: ਇਹ ਸਾਂਝ ਪਕੌੜਿਆਂ ਨਾਲ ਹੀ ਜੇ।
2: ਸਵੇਰੇ ਜਲਦੀ ਉੱਠ ਕੇ ਜਿਹੜੀ ਕੰਮ ਕਰਨ ਦੀ ਖੁਸ਼ੀ ਆ ਨਾ, ਉਹ ਮੈਨੂੰ ਚਾਹੀਦੀ ਨੀ, ਮੈਨੂੰ ਨੀ ਚਾਹੀਦੀ ਉਹ।
0: ਵਾਹ ਵਾਹ ਵਾਹ, ਤੁਸੀਂ ਇਕੱਠੇ ਹੋ ਗਏ ਨਾ ਕਿ ਇੱਧਰ ਨੂੰ ਆ ਜਾਓ ਅਸੀਂ ਖਵਾ ਦਿੰਦੇ ਪਕੌੜੇ।
2: ਅਸੀਂ ਤਾਂ ਤਿਆਰ ਨਾ,
0: ਆ ਜਾਓ ਆ ਜਾਓ ਤੁਸੀਂ,
2: ਰਾਤ ਕਾ ਖਾਣਾ ਪਸੰਦ ਕਰ, ਅਸੀਂ ਤਿਆਰ ਆ, ਤੁਸੀਂ ਦੱਸੋ
0: ਰਾਤ ਨੂੰ ਥੋੜੀ ਖਾਈਦੇ ਪਕੌੜੇ।
2: ਨਹੀਂ ਉਹਦਾ ਕਹਾਵਤ ਹੈ, ਉਹ ਕਹਾਵਤ ਨੀ ਹੈਗੀ, ਉਹ
1: ਨਹੀਂ ਉਹ ਕਹਾਵਤ ਐਵੇਂ ਨਾ, ਅਸਾਂ ਦਾ ਖਾਣਾ ਤੁਸਾਂ ਦੇ ਘਰ, ਰਾਤ ਦਾ ਖਾਣਾ ਨਹੀਂ,
0: ਰਾਤ ਕੋਲ ਪਾਈ ਜਾਂਦੇ ਨਾ
2: ਪੱਲੇ ਰਾਤ, ਤੁਸੀਂ ਸਹੀ ਹੈ
1: ਪੱਲੇ ਰਾਤ, ਪੱਲੇ ਰਾਤ ਨਹੀਂ ਪਾਣੀ ਤੁਸੀਂ, ਫਿਰ ਤਾਂ ਅਸੀਂ ਸੋ ਜਾਣਾ, ਕੁਛ ਨੀ ਮਿਲਣਾ।
0: ਹਾਂਜੀ
2: ਚਲੋ, ਤੁਹਾਡਾ ਟੌਪਿਕ ਬਹੁਤ ਵਧੀਆ, ਜਿਹੜਾ ਤੁਸੀਂ ਆ ਗੀਤ ਸੁਣਦੇ, ਮੈਂ ਰੋਜ਼ ਹੀ ਸੁਣਦੀ ਭਾਜੀ ਇਹ ਗੀਤ, ਸੁਣ ਜਾਣ ਲੱਗੇ
1: ਸਮਝ ਨਹੀਂ ਆਉਂਦੀ,
2: ਸਮਝ
1: ਨਹੀਂ ਆਉਂਦੀ,
2: ਸਮਝ ਆਉਂਦੀ ਆ
1: ਮੈਨੂੰ ਲੱਗਾ ਕਿਤੇ ਸਮਝ ਨਹੀਂ ਆਉਂਦੀ,
0: ਜਜ਼ਬਾਤੀ ਹੁੰਦੇ ਰੋਜ਼ ਸੁਣ ਸੁਣ ਕੇ।
2: ਹਾਂ ਬਹੁਤ ਵਧੀਆ, ਤੇ ਨਾਨਕਿਆਂ ਦਾ ਇਹ ਹੁੰਦਾ ਸੀਗਾ ਵੀ ਸਾਰੀਆਂ ਪੰਜ ਛੇ ਮਾਸੀਆਂ ਦੀਆਂ ਸਾਰੇ ਨਿਆਣਿਆਂ ਨੇ ਉੱਥੇ ਜਾਣਾ, ਔਰ ਘਰ ਘਰ ਖੇਡਣ ਦਾ ਬਹੁਤ ਚਾਅ ਹੁੰਦਾ ਸੀ, ਘਰ ਵੀ ਉਹ ਇੱਕ ਗਰੁੱਪ ਉੱਧਰ ਬਣ ਜਾਂਦਾ ਸੀ ਕੁੜੀਆਂ ਦਾ, ਪੰਜ ਚਾਰ ਕੁੜੀਆਂ ਇੱਕ ਇੱਧਰ, ਫਿਰ ਉਹਨਾਂ ਨੇ ਘਰ ਆਉਣਾ, ਅਸੀਂ ਮਿੱਟੀ ਦੇ ਭਾਂਡੇ ਬਣਾਉਣੇ, ਗਿੱਲੀ ਮਿੱਟੀ ਕਰਕੇ ਉਹਦੇ ਭਾਂਡੇ ਬਣਾ ਕੇ, ਫਿਰ ਪੱਤੇ ਪੁੱਤੇ ਤੋੜ ਕੇ ਉਹਦੀ ਸਬਜ਼ੀ ਦਾਲ ਐਵੇਂ।
0: ਅੱਛਾ
2: ਵੀ ਹਾਂ ਆਏ ਆ ਪ੍ਰਾਹੁਣੇ ਆਏ, ਭੈਣ ਜੀ ਤੁਸੀਂ ਬੈਠੋ ਤੁਸੀਂ।
0: ਅੱਛਾ ਕੁੜੀਆਂ ਦੇ ਨਾ ਆਹ ਵਾਲੀਆਂ ਖੇਡਾਂ ਬੜੀਆਂ ਇੰਟਰਸਟਿੰਗ ਹੁੰਦੀਆਂ, ਉਦੋਂ ਜਿੱਦਾਂ ਇੱਕ ਦਿਨ ਗੁਰਜੀਤ ਭੈਣ ਜੀ ਵੀ ਦੱਸਣ ਡੇ ਸੀ ਵੀ ਦੋਵੇਂ ਭੈਣਾਂ ਉਹਨਾਂ ਨੇ ਗੁੱਡੇ ਗੁੱਡੀ ਬਣਾ ਕੇ ਅਤੇ ਉਹਨਾਂ ਦਾ ਵਿਆਹ ਸਾਰਾ ਦਿਨ ਕਰਦੇ ਰਹਿਣਾ, ਅਤੇ ਇਹ ਵਾਕਈ ਇਹ ਕੁੜੀਆਂ ਦੀ ਹੁੰਦੀ ਸੀ ਨਿੱਕੀਆਂ ਨਿੱਕੀਆਂ ਖੇਡਾਂ ਨਾ, ਉਹ ਮੁੰਡਿਆਂ ਨੂੰ ਉਦੋਂ ਵੇਖ ਕੇ ਲੱਗਦਾ ਹੁੰਦਾ ਸੀ ਵੀ ਆਹ ਕੀ ਐਵੇਂ ਸਾਰੀ ਦਿਹਾੜੀ ਐਵੇਂ ਦਿਮਾਗ ਖਰਾਬ ਕਰਦੇ ਰਹਿੰਦੇ, ਪਰ ਉਹ ਇਹ ਕਿੱਡੀ
1: ਜੇ ਨਾਨਕਿਆਂ ਦੇ ਕੁੜੀਆਂ ਦੀ ਤਾਦਾਦ ਜ਼ਿਆਦਾ ਹੁੰਦੀ ਤਾਂ ਮੁੰਡੇ ਵੀ ਨਾਲ ਲੱਗ ਜਾਂਦੇ ਹੁੰਦੇ ਸੀ, ਅਤੇ ਜੇ ਮੁੰਡੇ ਦੀ ਜ਼ਿਆਦਾ ਹੁੰਦੀ ਨਾ ਫਿਰ ਕੁੜੀਆਂ ਉਹਨਾਂ ਨਾਲ ਲੱਗ ਜਾਂਦੀ ਹੁੰਦੀ।
0: ਖੇਡੀ ਤਾਂ ਮੈਂ ਤਾਂ ਰੋੜੇ ਬਹੁਤ ਖੇਡੇ ਮੈਂ,
1: ਗੀਟੇ,
0: ਹਾਂ ਗੀਟੇ,
2: ਹਾਂ
0: ਸਟਾਪੂ ਤਾਂ ਮੁੰਡੇ ਕੁੜੀਆਂ ਦੋਵੇਂ ਖੇਡ ਲੈਂਦੇ ਨਾ, ਹਾਂ ਸਟਾਪੂ ਬਹੁਤ ਖੇਡਿਆ ਭੈਣਾਂ ਨਾਲ, ਅਤੇ ਰੋੜੇ ਬੜੀ
1: ਜਦੋਂ ਸਟਾਪੂ ਦੀ ਇੱਕ ਹੁੰਦੀ ਨਾ ਖੇਡ ਜੀ, ਜਦੋਂ ਸਾਰਾ ਡੱਬੇ ਕਰੋਸ ਕਰਕੇ ਤੇ ਉਹ ਅੱਖਾਂ ਜੀ ਬੰਦ ਕਰਕੇ ਪਿੱਛੇ ਨੂੰ ਸੁੱਟਦੇ ਆ, ਬਥੇਰੇ ਸਿਰ ਪਾੜ ਕੈਚ ਤਾਂ ਹੁੰਦਾ ਨੀ,
2: ਬਾਂਦਰ ਕਿੱਲਾ ਭਾਜੀ, ਬਾਂਦਰ ਕਿੱਲਾ ਵੀ ਬਹੁਤ ਖੇਡੇ ਆ, ਉਹ ਗੋਲਾ ਜਿਹਾ ਬਣਾ ਕੇ ਜੁੱਤੀਆਂ ਵਿੱਚ ਰੱਖ
0: ਕੇ, ਬਾਂਦਰ ਕਿੱਲਾ ਉਦੋਂ ਦੀਆਂ ਖੇਡਾਂ ਹੀ ਹੋਰ ਹੀ ਆ ਨਾ।
2: ਤੇ ਹੁਣ ਬੱਚਿਆਂ ਨੂੰ ਇੱਥੇ ਵਾਲਿਆਂ ਨੂੰ ਜਿੱਦਾਂ ਹੁਣ ਮੇਰੇ ਬੱਚੇ, ਇਹਨਾਂ ਨੂੰ ਇਹ ਹੁੰਦਾ ਕਿ ਸਲੀਪ ਓਵਰ ਕਰਨਾ, ਚਾਹੇ ਉਹ ਅਰਮਾਨ ਦੇ ਨਾਲ ਹੋਵੇ ਜਾਂ ਫਰੈਂਡ ਦੇ ਨਾਲ ਹੋਵੇ, ਇਹਨਾਂ ਨੂੰ ਸਲੀਪ ਓਵਰ ਦਾ ਬੜਾ ਹੁੰਦਾ ਵੀ ਅਸੀਂ ਉੱਥੇ ਸੌਣ ਜਾਣਾ,
0: ਸਲੀਪ ਓਵਰ ਬੇਸਿਕਲੀ ਇਹਨਾਂ ਦਾ ਜਿਹੜਾ ਆਪਾਂ ਕਹਿੰਦੇ ਵਨ ਡੇ ਜਾਣਾ, ਇਹਨਾਂ ਦਾ ਵਨ ਡੇ ਜਾਣ ਦਾ ਨਾਂ ਹੀ ਸਲੀਪ ਓਵਰ ਆ, ਮਤਲਬ ਰਾਤ ਉੱਥੇ ਰਹਿਣਾ ਆਪਾਂ, ਤੇ ਸਾਨੂੰ ਇਹ ਹੁੰਦਾ ਸੀ ਵੀ ਆਪਾਂ ਉਦੋਂ ਉਦੋਂ ਸਲੀਪ ਓਵਰ ਤਾਂ ਨਹੀਂ ਕਹੀਦਾ, ਕੋਈ ਪਤਾ ਸੀ ਜੇਕਰ ਪਹੁੰਚ ਗਏ ਰਾਤ ਵਾਪਸ ਤੇ ਮੁੜੇ ਨਹੀਂ
1: ਮੁੜੇ ਨਹੀਂ ਜਾਣਾ, ਨਹੀਂ ਕਈਆਂ ਦੇ ਨਾਨਕੇ ਜਮੀ ਲੱਗ ਗਏ ਹੁੰਦੇ ਨਾ ਉਹ ਵਿਚਾਰੇ, ਉਹਨਾਂ ਨੂੰ ਚਾਹ ਹੀ ਨਹੀਂ ਹੁੰਦਾ ਸੀ ਵੀ ਅਗਲੇ ਪਿੰਡ ਦੇ ਨਾਨਕੇ ਨੇ ਕੀ ਕਰ ਜਾਣਾ,
0: ਪਰ ਫਿਰ ਵੀ ਕੌਣ ਆਉਂਦਾ ਸੀ ਥੋੜ੍ਹੀ ਕਿਤਿਆਂ, ਨਿਆਣਾ ਤਾਂ ਕੋਈ ਨਹੀਂ ਆਉਂਦਾ ਸੀ, ਦਿਨੇ ਦਿਨੇ ਆ ਜਾਊਗਾ।
2: ਮੇਰੀ ਮਾਸੀ ਨੇ ਸਾਰੇ ਨਿਆਣੇ ਇਕੱਠੇ ਕਰਨੇ, ਪਹਿਲਾਂ ਸਾਡੇ ਘਰ ਇਕੱਠੇ ਹੋਣੇ, ਫਿਰ ਮੇਰੀ ਮਾਸੀ ਹੁਣੀ ਲੈ ਕੇ ਜਾਣੇ ਨਾਨਕਿਆਂ ਵੀ, ਉਹਨਾਂ ਨੇ ਵੀ ਨਾਲੇ ਇੱਕ ਰਾਤ ਰਹਿ ਕੇ ਫਿਰ ਨਾਨਕੇ ਪਿੰਡ ਜਾਣਾ, ਸਾਡੇ ਪਿੰਡੋਂ ਜਿਹੜੀ ਬੱਸ ਚੱਲਦੀ ਸੀ ਅਸੀਂ ਸਾਰੇ ਜਣੇ ਬਹਿ ਜਾਣਾ ਉਹਦੇ ਚ, ਜਦੋਂ ਉਤਰਨੇ ਹੁਣ ਹੁੰਦੇ ਵੀ 15-16 ਜਣੇ ਸੀ ਅਸੀਂ ਸਾਰੇ ਜਣੇ, ਤੇ ਜਦੋਂ ਅਸੀਂ ਉਤਰੇ ਤੇ ਕੰਡਕਟਰ ਮੇਰੀ ਮਾਸੀ ਨੂੰ ਕਹਿੰਦਾ ਗਿਣ ਲਿਆ,
0: ਉਹਨੂੰ ਉਹਨੂੰ ਇਹ ਲੱਗਾ, ਉਹਨੂੰ ਕੰਡਕਟਰ ਨੂੰ ਤੇ ਲੱਗਾ ਹੋਣਾ ਵੀ ਇੱਥੋਂ ਬੱਸ ਵਾਪਸ ਮੋੜ ਲਈ ਹੁਣ ਵਿਹਲੀ ਤੇ ਹੋ ਗਈ, ਡਰਾਈਵਰ ਹੀ ਕਲਰ ਰਹਿ ਗਿਆ ਵਿੱਚ।
1: ਦੀਪ ਜੀ ਤੁਸੀਂ ਤਾਂ ਉਹ ਗੱਲ ਕਰਤੀ, ਮੇਰੇ ਨਾ ਮਾਸੀ ਦੇ ਮੁੰਡੇ ਦਾ ਪੱਥਰੀ ਦਾ ਆਪਰੇਸ਼ਨ ਹੋਇਆ ਬੜੀ ਯੰਗ ਏਜ 'ਚ ਪਟਿਆਲੇ ਨਾ, ਅਤੇ ਉਹੀ ਪਤਾ ਲੈਣ ਗਿਆ ਮੰਮੀ ਹੋਣੀ, ਅਤੇ ਉੱਥੇ ਨਾ ਜਿਹੜੇ ਆ ਬਾਜੀਗਰ ਨਹੀਂ ਹੁੰਦੇ ਗੱਡੀ ਮਾਰ, ਜਿਹੜੇ ਗੱਡੀਆਂ 'ਤੇ ਫਿਰਦੇ ਹੁੰਦੇ ਆ, ਉਹਨਾਂ ਦਾ ਕੋਈ ਦਾਖਲ ਸੀ, ਕੋਈ ਡਿਲੀਵਰੀ ਸੀ ਉਹਨਾਂ ਦੀ, ਕੋਈ ਕੰਪਲੀਕੇਟ ਕੇਸ ਵਗੈਰਾ ਉੱਥੇ ਆਇਆ ਨਾ, ਅਤੇ ਮੰਮੀ ਉਹਨੂੰ ਪੁੱਛ ਲਿਆ ਹੋਰ ਭੈਣ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਅਤੇ ਬਈ ਠੀਕ, ਕਹਿੰਦੇ ਵੀ ਕੌਣ ਆ ਤੇਰਾ ਦਾਖਲ, ਕਹਿੰਦੇ ਜੀ ਮੇਰੀ ਭੈਣ ਦੀ ਡਿਲੀਵਰੀ ਹੋਈ ਆ ਬੱਚੇ ਦੇ, ਅਤੇ ਉਹਦੇ ਕੋਲ ਆ 4-5 ਜਵਾਕ ਖਲੋਤੇ ਸੀ ਨਾ ਉਹਦੇ, ਕਹਿੰਦੇ ਵੀ ਇਹ ਬੱਚੇ, ਕਹਿੰਦੇ ਜੀ ਇਹ ਮੇਰੀ ਭੈਣ ਦੇ ਆ, ਮੇਰੇ ਤਾਂ ਅਜੇ ਘੱਟ ਨੇ, ਤੇਰੇ ਕਿੰਨੇ, ਕਹਿੰਦੇ ਮੇਰੇ 7 ਨੇ, ਭੈਣ ਦੇ 9 ਨੇ। ਉਹਨਾਂ ਕਿਹਾ ਵੀ ਸਾਰੇ ਤੇਰੇ ਨੇ, ਕਹਿੰਦੀ ਨਹੀਂ ਮੇਰੇ ਨਹੀਂ, ਮੇਰੇ ਤਾਂ ਕੰਮ ਹੈ ਜੀ, ਮੇਰੇ ਤੋਂ ਸੱਤ ਹੈ ਜੀ, ਸੱਤ ਹੈ ਜੀ, ਭੈਣ ਦੇ ਕਹਿੰਦੀ ਨੌ ਨੇ ਜਵਾਕ
2: ਨਿਆਣੇ
0: ਜੰਮਦੀਆਂ ਨੀ ਥੱਕਦੀਆਂ ਰੋਟੀਆਂ ਤੇ
2: ਦੋ ਹੀ ਆ ਉਹਨਾਂ ਦੇ ਤਾਂ ਦੋ
1: ਭਾਜੀ ਫਰਕ ਹੁੰਦਾ ਸੀ ਜਿੱਦਾਂ ਸਾਡੇ ਨਾਨਕਿਆਂ ਦੇ ਉਹਨਾਂ ਨੇ ਤੰਦੂਰ ਲਾਉਂਦੇ ਸੀ ਨਾ, ਤੰਦੂਰ ਤਾਣਾ ਉਹਨਾਂ ਨੇ, ਤੇ ਉਹ ਇੱਕ ਘਰ ਨੇ ਇੱਕ ਵਾਰ ਇੱਕ ਦਿਨ ਤਾਣਾ, ਦੂਜੇ ਨੇ ਦੂਜੇ ਦਿਨ ਤਾਣਾ, ਉਹਨਾਂ ਨੇ ਸਾਰਿਆਂ ਨੂੰ ਕਹਿ ਦੇਣਾ ਪੈਂਜੀ ਅਗਲੇ ਦਿਨ ਸਾਡੇ ਘਰ ਆ
0: ਜਾਓ,
1: ਉਹਨਾਂ ਨੇ ਪੇੜੇ ਲੈ ਕੇ ਚਲੇ ਜਾਣਾ, ਉੱਥੇ ਮਾਸੀਆਂ ਮਾਮੀਆਂ ਸਾਰੀਆਂ ਨੇ ਇਕੱਠੀਆਂ ਹੋ ਗਏ ਨੇ, ਇਕੱਠੀਆਂ ਰਲ ਕੇ ਲਾ ਦੇਣੀਆਂ, ਦੋ ਜਿਹੜੇ ਤੰਦੂਰ ਤੇ ਹੋਈਆਂ, ਦੋ ਪੇੜੇ ਤੇ ਹੋਈਆਂ, ਦੋ ਨੂੰ ਉੱਤੇ ਲਾ ਨੂੰ ਘਿਓ ਮੱਖਣ ਲਾ ਨੂੰ, ਫਟਾਫਟ ਰੋਟੀਆਂ ਤਾੜ ਕੇ ਨੇ ਆਪਣੇ ਆਪਣੇ ਘਰ ਨੂੰ ਵੜ ਜਾਣਾ।
0: ਗੱਲ ਤਾਂ ਕੋਈ ਨਹੀਂ ਕਰਦੀ,
1: ਗੱਲਾਂ ਤਾਂ ਬਹੁਤ ਕਰਦੀਆਂ,
0: ਸਾਰੀਆਂ ਬਿਜ਼ੀ ਹੁੰਦੀਆਂ। ਅੱਛਾ ਉਦੋਂ ਨਾ ਤੁਹਾਡਾ ਪਤਾ ਨਹੀਂ ਕਿੱਦਾਂ ਸੀ ਸਿਸਟਮ, ਉਦੋਂ ਬਿਲਕੁਲ ਜੀ ਨਹੀਂ ਕਰਦਾ ਹੁੰਦਾ ਤੰਦੂਰ ਵਾਲੀ ਰੋਟੀ ਖਾਣ ਨੂੰ, ਵੀ ਇਹ ਕਿੱਧਰ ਬਣਾ ਲਈ ਆ, ਹੈ ਨਾ। ਹੁਣ ਹੁਣ ਪਤਾ ਕੀ ਕਹਿੰਦੇ, ਟ੍ਰੈਡੀਸ਼ਨਲ ਰੋਟੀ ਹੈ ਨਾ, ਤੰਦੂਰੀ ਰੋਟੀ ਹੈ ਨਾ, ਉਦੋਂ ਧੱਪ ਚੜ੍ਹਦਾ ਹੁੰਦਾ ਵੀ ਇੱਕ ਦਿਨ
1: ਜਦੋਂ ਰੋਟੀ ਬਣ ਜਾਣੀ ਉਦੋਂ ਖਵਾਉਣੀ, ਉਦੋਂ ਅਸੀਂ ਖਾਣੀ ਨਹੀਂ, ਤੇ ਜਿਹੜੀ ਬਾਅਦ 'ਚ ਛਾਬੇ 'ਚ ਪਈ ਹੁੰਦੀ ਸ਼ਾਮ ਨੂੰ ਚਾਹ ਬਣਾਉਣੀ ਜਿਹੜੀ ਉਹਨਾਂ ਨੇ, ਉਹਦੇ ਪਿੱਛੇ ਭਾਵੇਂ ਇੱਕ ਰੋਟੀ ਪਈ, ਲੜਾਈ ਪੈ ਜਾਣੀ, ਤੇ ਉਦੋਂ ਨਾਨੀ ਉਹਨਾਂ ਨੇ ਗਾਲਾਂ ਕੱਢਣੀਆਂ ਵੀ ਜਦੋਂ ਮਿਲਦੀਆਂ ਸੀ ਉਦੋਂ ਖਾਂਦੇ ਨਹੀਂ, ਤੇ ਹੁਣ ਇੱਕ ਬਾਜੀ ਦੇ ਵਿੱਚ ਕਿਵੇਂ ਬਾਂਦਰਾਂ ਦਾ ਲੜਦੇ ਫਿਰਦੇ। ਅੰਬ ਦਾ ਚਾਹ ਰੱਖ ਕੇ ਨਾ, ਚਾਹ ਦਾ ਮਿੱਠਾ ਪਾ ਕੇ ਉਹ ਖਾਣੀ, ਉਦੋਂ ਬੜੀ ਲੜਾਈ ਹੁੰਦੀ ਹੁੰਦੀ ਸੀ, ਮੈਂ ਖਾਣੀ ਮੈਂ ਖਾਣੀ, ਜਦੋਂ ਦੇਣੀ ਉਦੋਂ ਖਾਣੀ ਨਹੀਂ।
0: ਅਸਲ 'ਚ ਮਨਦੀਪ ਜੀ, ਅੰਬ ਦੇ ਚਾਰ ਦੀ ਵੀ ਕਦਰ ਉਦੋਂ ਹੀ ਹੁੰਦੀ ਸੀ ਨਾ, ਬਹੁਤੀਆਂ ਕੁੜੀਆਂ ਉਦਾਂ ਹੀ ਚੱਟੀ ਜਾਂਦੀਆਂ ਸੀ, ਹੁਣ ਉਹ ਵਾਲੀ ਕਦਰ ਨਹੀਂ ਅੰਬ ਦੇ ਚਾਰ ਦੀ। ਇਹਦੇ ਪੱਕਾ ਹੀ ਇੱਕ ਟਾਈਮ ਦੀ ਸਬਜ਼ੀ ਇਹਦੇ ਨਾਲ ਹੀ ਰਿਪਲੇਸ ਹੁੰਦੀ ਸੀ।
2: ਭਾਜੀ ਮੇਰੇ ਮੰਮੀ ਹੈ ਨਾ, ਉਹਨਾਂ ਨੂੰ ਥੋੜਾ ਕੁਕਿੰਗ ਦਾ, ਮੇਰੇ ਮੰਮੀ ਨੂੰ ਹੈਗਾ ਆ ਕਿ ਸਬਜ਼ੀ ਬਣਾ ਤਾਂ ਦੋਗੇ, ਪਰ ਬਹੁਤ ਜ਼ਿਆਦਾ ਚੀਜ਼ਾਂ ਜਿੱਦਾਂ ਕਹਿੰਦੇ ਮੈਨੂੰ ਟਿਸ਼ਨ ਮਿਸ਼ਨ ਜੇ ਨਹੀਂ ਕਰਨੇ ਆਉਂਦੇ, ਵਿਆਹ ਚੀਜ਼ ਇੱਦਾਂ ਬਣ, ਸਿੰਪਲ ਸਾਦੀ ਰੋਟੀ ਸਬਜ਼ੀ ਬਣਾ ਦੇਣਗੇ, ਉਹ ਬਹੁਤੀਆਂ ਵਰਾਇਟੀਜ਼ ਨਹੀਂ ਬਣਾਉਣੀਆਂ ਆਉਂਦੀਆਂ ਵੀ ਰੈਸਿਪੀ ਫੋਲੋ ਕਰਨ ਜਾਂ ਕੁਛ। ਮੇਰੇ ਜਿਹੜੇ ਮਾਸੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਸੀ ਵੀ ਆਲੂ ਵਾਲੇ ਪਕੌੜੇ, ਆਹ ਗੋਭੀ ਵਾਲੇ ਪਰੌਂਠੇ, ਸਭ ਕੁਛ ਉਹ ਬਣਾ ਲੈਂਦੇ ਸੀ। ਉਹਨੇ ਮੰਮੀ ਨੂੰ ਜਾਣ ਕੇ ਕਹਿਣਾ, ਮੰਮੀ ਉਹ ਤੋਂ ਛੋਟੇ ਸੀ, ਤੇ ਮੰਮੀ ਨੇ ਕਹਿਣਾ ਕਿ ਤੂੰ ਬਣਾ, ਮੰਮੀ ਨੇ ਕਹਿਣਾ ਮੇਰੇ ਤੋਂ ਨਹੀਂ ਬਣਦੇ ਤੇਰੇ ਵਰਗੇ। ਤੇ ਸਾਡੇ ਨਾ ਪਿੰਡ ਜਗ੍ਹਾ ਆ, ਉੱਥੇ ਨਾ 21-22-23 ਤਰੀਕ ਦਾ ਮੇਲਾ ਹੁੰਦਾ, ਉਹ ਜਿੱਦਾਂ ਮੁਸਲਮਾਨ ਦੀ ਜਗ੍ਹਾ 3 ਦਿਨ ਮੇਲਾ ਚੱਲਦਾ, ਤੇ ਉੱਥੇ ਨਾ ਵੀਰਵਾਰ ਨੂੰ ਜਗ੍ਹਾ ਤੇ ਪਕੌੜੇ ਚੜ੍ਹਦੇ ਸੀਗੇ, ਵੀਰਵਾਰ ਨੂੰ ਜਾਂ ਬੁੱਧਵਾਰ ਇੱਕ ਦਿਨ ਇੱਦਾਂ।
0: ਅੱਛਾ, ਫੇਰ ਪਕੌੜੇ ਆ ਗਏ ਵਿੱਚ, ਹੈ
2: ਫੇਰ ਪਕੌੜੇ ਆ ਗਏ ਤੁਹਾਨੂੰ ਦੱਸ।
0: ਅੱਜ ਭੈਣ ਜੀ ਸੁਖਵਿੰਦਰ ਭੈਣ ਜੀ, ਅੱਜ ਨਾ ਚਾੜ ਦਿਓ ਤੁਸੀਂ ਸਮਾਧ ਦੇ ਪਕੌੜੇ ਕਿਸੇ ਵੀ ਤਰ੍ਹਾਂ,
1: ਵੇਖੋ ਕਿਤੇ ਲੜ ਕੇ ਕਦੀ ਲੜ ਕੇ ਸਮਾਧ ਹੀ ਨਾ ਬਣਾ।
2: ਮਾਸੀ ਆ ਗਈ ਭਾਜੀ,
1: ਜੀ ਜੀ ਜੀ,
2: ਮੇਰੀ ਮਾਸੀ ਅਚਾਨਕ ਆ ਗਈ ਬੁੱਧਵਾਰ ਨਾਲ ਨਿਆਣੇ ਸੀਗੇ, ਤੇ ਇਹ ਸਾਡੇ ਉਸ ਜਗ੍ਹਾ ਤੋਂ ਪਕੌੜੇ ਆਏ ਉਸੇ ਘਰ, ਤੇ ਮੰਮੀ ਮਾਸੀ ਕਹਿੰਦੇ ਪਕੌੜੇ ਕਹਿੰਦੇ ਬਣਾਏ, ਮੰਮੀ ਕਹਿੰਦੇ ਮੈਂ ਬਣਾਏ ਆ, ਮੰਮੀ ਮਾਸੀ ਕਹਿੰਦੇ ਐਡੇ ਜੋਗੀ ਤੂੰ ਹੈ ਨੀ। ਮਾਸੀ ਚਲੇ ਤਾਂ ਗਏ ਜਿੱਦਾਂ ਕਿੱਦਾਂ ਕਰਕੇ, ਰਾਤ ਰਹਿ ਕੇ ਮਾਸੀ 2-3 ਹਫ਼ਤੇ ਬਾਅਦ ਬੁੱਧਵਾਰ ਫੇਰ ਆ ਗਈ, ਉਹਦਾ ਦਿਨ ਵੀ ਉਦਾਂ ਦਾ ਹੀ ਸੀਗਾ ਵੀ ਉਹ ਬੁੱਧਵਾਰ
0: ਪੱਚੀ ਨਾ ਮਾਸੀ ਨੂੰ
2: ਫੇਰ ਸਾਡੇ ਮਾਸੀ ਦਾ, ਮਾਸੀ ਕਹਿੰਦੀ ਮੈਂ ਤਾਂ ਇਹ ਤਾਂ ਪੂਰੀ ਚਾਨਵੀਨ ਕਰਕੇ ਰਹੂੰਗੀ। ਮਾਸੀ ਫਿਰ ਬੁੱਧਵਾਰ ਆ ਗਈ ਤੇ ਪਕੌੜੇ ਫਿਰ ਸਾਡੇ ਘਰ ਆਏ ਸੀ। ਮਾਸੀ ਕਹਿੰਦੇ ਹੁਣ ਰੇਸ਼ਮੋ ਇੱਥੇ ਬਹਿ ਜਾ ਪਹਿਲਾਂ, ਮੈਨੂੰ ਇਹ ਦੱਸ ਆਉਂਦੇ ਕਿੱਥੋਂ ਆ।
0: ਤੁਸੀਂ ਫੇਰ ਆ ਗਏ,
1: ਤੁਸੀਂ ਪੱਕੇ ਨਾ ਪਕੌੜੇ ਰੋਜ਼ ਹੀ ਲੈ।
0: ਤੁਸੀਂ ਹੁਣ ਨਾ ਇਹ ਮੈਨੂੰ ਨਾ ਇੱਦਾਂ ਵੀ ਲੱਗ ਰਿਹਾ ਵੀ ਇਹਨਾਂ ਨੇ ਨਾ ਚੌਲ ਮਿੱਠੇ ਰਿਪਲੇਸ ਕਰਤੇ ਆ ਪਕੌੜਿਆਂ ਨਾਲ, ਉਹ ਕਿਉਂ ਕੀਤੇ ਤੁਹਾਨੂੰ ਪਤਾ ਲੱਗ ਗਿਆ। ਅੱਛਾ ਅੱਗੇ ਫਿਰ
1: ਸੁਖਿੰਦਰ ਭਾਅ ਜੀ ਸਮਝ ਲਓ ਇਸ਼ਾਰਾ ਬਸ।
0: ਅੱਛਾ ਫਿਰ
2: ਤੇ ਫਿਰ ਮਾਸੀ ਜਦੋਂ ਪਤਾ ਲੱਗਾ ਹਨਾ ਵੀ ਇਹ ਪਕੌੜੇ ਉੱਥੋਂ ਉੱਦਾਂ ਕਰਕੇ, ਉੱਥੇ ਜਿਹੜਾ ਜਗ੍ਹਾ ਤੇ ਬੁੱਧਵਾਰ ਜਾਂ ਜਦੋਂ ਵੀ ਹੁੰਦਾ ਤੇ ਉਦੋਂ ਇੱਦਾਂ ਕਰਦੀ ਆ ਇਹ ਵੀ ਆਪ ਨੀ ਬਣਾਉਂਦੇ ਹੈਗੇ, ਮੰਮੀ ਝੂਠ ਬੋਲਦੇ ਸੀ ਮਾਸੀ।
1: ਫਿਰ ਜੇ ਮਾਸੀ ਨੇ ਆ ਕੇ ਇੰਨੀ ਵਾਰ ਕਹਿਣਾ ਤੇ ਮੰਮੀ ਨੇ ਫਿਰ ਕੁਛ ਤਾਂ ਕਹਿਣਾ ਸੀ ਨਾ ਵੀ ਮੈਂ ਹੀ ਬਣਾਇਆ, ਜਾ ਕਰ ਲੈ ਕਰ,
0: ਭੈਣਾਂ ਨੂੰ ਭੈਣਾਂ ਦਾ ਪਤਾ ਹੀ ਹੁੰਦਾ ਵਾ। ਥੈਂਕ ਯੂ ਮਨਦੀਪ ਜੀ, ਥੈਂਕ ਯੂ,
2: ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ।
0: ਕੀ ਖੇਡਣਾ ਕੀ ਸਭ ਤੋਂ ਵੱਧ ਪਸੰਦ ਕਰਦੇ ਹੋਏ ਤੇ ਦੱਸਿਆ ਨੀ ਤੁਸੀਂ?
2: ਖੇਡਣਾ ਬੰਟੇ, ਆ ਜਿਹੜੇ ਰੋੜੇ ਨੀ ਹੁੰਦੇ ਬੰਟੇ ਜਿਹੜੇ, ਉਹ ਕੀ ਕਹਿੰਦੇ ਆ
0: ਨਹੀਂ, ਗੀਟੇ ਰੋੜੇ ਜਾਂ ਬੰਟੇ, ਬਰੰਟੇ ਕੀ
1: ਬਰੰਟੇ
2: ਕਹਿੰਦੇ ਆ, ਰੋੜੇ ਨੀ ਖੇਡਦੇ ਹੁੰਦੇ ਉਹ, ਪੰਜ ਜਿਹੜੇ ਆਪਾਂ ਕੀ ਕਹਿੰਦੇ, ਇੱਥੇ ਤਾਂ ਮੈਨੂੰ ਪਤਾ ਨੀ, ਰੋੜੇ ਕਹਿੰਦੇ ਹੁੰਦੇ ਰੋੜੇ ਖੇਡਦੇ।
0: ਹਾਂ ਰੋੜੇ, ਹਾਂਜੀ ਗੀਟੇ ਰੋੜੇ,
1: ਇੱਕ ਇੱਕ ਫਿੱਟੋ ਵੀ ਹੁੰਦੀ ਸੀ ਨਾ, ਉਹ ਠੀਕਰੀਆਂ ਜਿਹਨੂੰ ਇਕੱਠੀ ਕਰਕੇ ਉਹਨੂੰ ਮਾਰ ਕੇ ਭੱਜਣਾ
2: ਸਭ
0: ਤੋਂ ਸੋਹਣਾ ਬਾਂਦਰ ਕੌਣ ਬਾਂਦਰ
1: ਬੜੀਆ ਮੇਰੀ ਜਿੱਤੀ ਇਹਨੂੰ ਸਾਡੇ ਪਾਸੇ ਇਹਨੂੰ ਬਾਂਦਰ ਕਿਲੇ ਨੂੰ ਨਾ ਸਾਡੇ ਪਾਸੇ ਜੂਤ ਪਲਾਂਗ ਵੀ ਕਹਿੰਦੇ
0: ਹੈਂ
1: ਜੂਤ ਪਲਾਂਗ
0: ਜੂਤ ਪਲਾਂਗ
1: ਥੈਂਕ ਯੂ ਜੁੱਤੀਆਂ ਪੈਣੀਆਂ ਨਾ ਤੇ ਇੱਕ ਹੋਰ ਹੁੰਦਾ ਸੀ ਜਿਹੜਾ ਦਰਖਤਾਂ ਦੇ ਉੱਤੇ ਨਾ ਉਹ ਵੀ ਓਦਾਂ ਹੀ ਹੁੰਦਾ ਸੀਗਾ
0: ਜੰਡ ਬ੍ਰਾਹਮਣ
1: ਨਹੀਂ ਦਰਖਤਾਂ ਤੇ ਚੜ੍ਹਨਾ ਉਹਨੂੰ ਅਸੀਂ ਕਹਿੰਦੇ ਸੀ ਪੀਂਗ ਪਲਾਂਗੜਾ
0: ਜੰਡ ਬ੍ਰਾਹਮਣ
1: ਜੰਡ ਬ੍ਰਾਹਮਣ ਅਸੀਂ ਪੀਂਗ ਪਲਾਂਗੜਾ
0: ਉਹਦੇ ਉੱਤੇ ਉੱਤੋਂ ਚੜ੍ਹ ਕੇ ਥੱਲੇ ਉੱਤਰ ਕੇ ਡੰਡਾ ਚੁੰਮਣਾ ਹੁੰਦਾ
1: ਡੰਡਾ ਚੁੰਮਣਾ ਹੁੰਦਾ ਜਿਹੜਾ ਬੜੇ ਟਾਣਾ ਤੋੜੇ
0: ਸੱਟਾਂ ਬਹੁਤ ਲੱਗਦੀਆਂ
1: ਭਰਾ ਮੇਰੇ ਦਾ ਵਜਨ ਭਾਰਾ ਹੁੰਦਾ ਉਹਦੇ ਕੋਲ ਚੜ੍ਹਿਆ ਜਾਂਦਾ
0: ਉਹ ਥੱਲੇ ਕੇ ਜੇ ਟਾਣੇ ਤੇ ਕਿਤੇ ਬੈਠਾ ਰਹਿੰਦਾ
1: ਫੜਿਆ ਜਾਂਦਾ ਯਾਰ ਵਾਰੀ
0: ਅੱਛਾ ਤੁਹਾਡੇ ਵੀ ਇੱਦਾਂ ਹੁੰਦਾ ਸਾਡੇ ਤੇ ਹੁੰਦਾ ਵੀ ਉੱਤੇ ਚੜ੍ਹ ਕੇ ਤੁਸੀਂ ਤੇ ਉਹਦੇ ਪੈਰ ਤੇ ਪੈਰ ਲਾਉਣਾ ਤੇ ਫਿਰ ਉਹਦੀ ਵਾਰੀ ਉਹਦੇ ਸਿਰਾਉਣੀ
1: ਅਸੀਂ ਡੰਡਾ ਚੁੰਮਣਾ
0: ਚੁੰਮਣ ਤੋਂ ਪਹਿਲਾਂ ਉਹਨੂੰ ਹੱਥ ਲੱਗ
1: ਉਹਨੇ ਹੱਥ ਲਾਉਣਾ
0: ਅੱਛਾ ਜੇ ਤੇ ਉਹ ਹੈਗਾ ਥੱਲੇ ਜ਼ਮੀਨ ਤੇ ਥੱਲੇ ਭੱਜਣ ਲੱਗ ਪਿਆ ਫਿਰ ਉਹਨੂੰ ਤੁਸੀਂ ਟੱਚ ਹੀ ਕਰਨਾ ਤੇ ਜੇ ਉਹ ਰੁੱਖ ਤੇ ਆ ਤੇ ਫਿਰ ਉਹਦੇ ਪੈਰ ਤੇ ਪੈਰ ਲਾਉਣਾ
1: ਪੈਰ ਤੇ ਪੈਰ ਤੇ ਸਾਨੂੰ ਟੱਚ ਇਹਨਾਂ ਨਹੀਂ ਮੈਨੂੰ ਯਾਦ ਰਿਹਾ ਪਰ ਟੱਚ ਕਰਦੇ ਇਹਨੂੰ ਟੱਚ ਕਰਕੇ ਥੱਲੇ ਆਉਣਾ ਭੱਜ ਕੇ ਜਾਂ ਉਹ ਪਹਿਲਾਂ ਉਤਰੇ ਭੱਜ ਕੇ ਜਾ ਚੁੰਮਲੇ ਦੁਬਾਰਾ ਫਿਰ ਉਹਦੀ ਵਾਰੀ ਆ ਜਾਣੀ ਹੈ ਜਿਹੜਾ ਪਹਿਲਾਂ ਵਾਰੀ ਦੇ ਰਿਹਾ ਸੀ ਤੇ ਜਾਂ ਜਿਹਨੇ ਲਾਇਆ ਵਾ ਉਹ ਭੱਜ ਕੇ ਉਹ ਕਰੇ ਫਿਰ ਜਿਹੜਾ ਜਿਹਨੂੰ ਨਹੀਂ ਮੇਰੇ ਸਿਰ ਫਿਰ ਵਾਰੀ ਆਈ ਉਹ ਤਾਂ ਕਈ ਵਾਰ ਉੱਤੋਂ ਡਿੱਗਦਾ ਹੀ ਹੁੰਦਾ ਸੀ
0: ਆਹੋ ਉਹਨੇ ਉੱਤੋਂ ਛਾਲ ਮਾਰ ਕੇ ਤੇ ਚੁੰਮਣ ਪੈਣਾ ਬਸ ਉਹਨੇ
1: ਜੇ ਚਾਰ ਪੰਜ ਵਾਰੀ ਇੱਕ ਜਿਹੜੀ ਵਾਰੀ ਆਈ ਨਾ ਮੁੜ ਕੇ ਰੋ ਕੇ ਮੰਮੀ ਨੇ ਪੈ ਜਾਂਦੇ ਮੈਨੂੰ ਮਾਰਿਆ ਇਹਨੇ ਇਹ ਬੜਾ ਸਿਆਪਾ ਹੁੰਦਾ ਸੀ ਰੋ ਕੇ ਚੁਰ ਜਾਣਾ ਕਰਨਾ ਹਾਲ ਕੇ ਉਹਨੂੰ ਕੀ ਕਹਿੰਦਾ ਸੀ ਤੂੰ ਤਾਂ ਰੋਣ ਪਿੱਟਣ ਲੱਗ ਗਿਆ ਯਾਰ ਤੂੰ ਦੁਬਾਰੀ ਨਹੀਂ ਦਿੰਦਾ ਆਪਣੀ
0: ਅਤੇ ਆਪਣਾ ਨੈਕਸਟ ਸਾਡੇ ਨਾਲ ਰੂਬੀ ਜੀ ਨੇ ਬ੍ਰੇਕ ਆਪਾਂ ਫਿਰ ਇੱਕ ਵਾਰੀ ਲੈਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਆਉਂਦੇ ਰਹੋ
3: ਪਿਛਲੇ ਤੋਂ ਪਿਛਲੇ ਹਫ਼ਤੇ ਮੇਰੀ ਮਨਦੀਪ ਨਾਲ ਗੱਲ ਹੋਈ ਕਈ ਰੋਕ ਛੁੱਟੀਆਂ ਆਉਣ ਵਾਲੀਆਂ ਨੇ ਕਹਿੰਦੇ ਛੁੱਟੀਆਂ ਚ ਕਿਸੇ ਦਿਨ ਪਲਾਨ ਬਣਾਈਏ ਲੰਚ ਦਾ ਮੈਂ ਕਿਹਾ ਹਾਂ ਕਰ ਲੈਂਦੇ ਹਾਂ ਮੈਂ ਕਿਹਾ ਹੁਣ ਅੱਜ ਗੱਲਾਂ ਤੋਂ ਪਹਿਲਾਂ ਮੈਂ ਸੋਚਦੀ ਸੀ ਵੀ ਮੈਂ ਅੱਜ ਕਲਾਈ ਵੱਲ ਨੂੰ ਜਾਣਾ ਮਨਦੀਪ ਨੂੰ ਫੋਨ ਮੈਂ ਵੀ ਕਰਦਾ
1: ਉਹ ਕਰੇ ਹੀ ਨੇ ਅੱਜ
0: ਹਾਂ ਤੁਸੀਂ ਤੇ ਸਹਿਜੇ ਹੀ ਬਚ ਗਏ ਪਰ ਅੱਜ ਚੱਲ ਜਾਓ ਤੁਸੀਂ ਅੱਜ ਭੈਣਾਂ ਭੈਣਾਂ ਪਕੌੜੇ ਬਣਾ ਕੇ ਉੱਥੇ ਪਹੁੰਚਣ ਲੱਗੀਆਂ ਤੁਹਾਨੂੰ ਤੇ ਦੇ ਹੀ ਦੇਣਗੀਆਂ
3: ਮੈਂ ਉਹੀ ਕਹਿਣ ਲੱਗੀ ਸੀ ਵੀਰ ਜੀ ਮੈਂ ਕਿਹਾ ਜਿਸ ਹਿਸਾਬ ਨਾਲ ਮਨਦੀਪ ਨੇ ਰੇਡੀਓ ਤੇ ਸਾਰਾ ਕੁਛ ਦੱਸਿਆ ਮੈਂ ਤਾਂ ਹੁਣ ਇਹੀ ਸੋਚਦੀ ਸੀ ਵੀ ਜਾਣਾ ਤਾਂ ਹੈਗਾ ਮੈਂ ਆਪ ਹੀ ਬਣਾ ਕੇ ਲੈ ਜਾਂ ਪਕੌੜੇ
1: ਹੁਣ ਚਲੋ ਤੁਸੀਂ ਕੁਛ ਤਾਂ ਲੈ ਜਾਓ ਨਾ
0: ਹਾਂ ਵੇਖੋ ਇਹਨਾਂ ਦੀ ਤਾਂ ਸਕੀਮ ਹੀ ਇਹੋ ਵੀ ਕੋਈ ਕਾਬੂ ਆਵੇ
1: ਮਸ਼ਰੂਮ ਲੈ ਜਾਓ ਵੱਖਰੇ ਖਾਓ ਮਸ਼ਰੂਮ ਵਾਲੇ ਪਕੌੜੇ
0: ਹਾਂ ਤੁਸੀਂ ਲੈ ਜਾਓ
3: ਤੁਸੀਂ ਸਹੀ ਗੱਲ ਹੈ ਮਸ਼ਰੂਮ ਪਕੌੜਾ
0: ਹਾਂ ਜੀ ਨਹੀਂ ਵੇਲੇ ਸਿਰ
1: ਹੋਰ ਤਾਂ ਕੁਛ ਨੀ ਸਾਰਾ ਨਾਂ ਲੈ ਲੈ ਆਪਣੇ ਮੂੰਹ ਚ ਅਸੀਂ ਪਾਣੀ ਤੇ ਲਿਆਉਣੇ ਮਸ਼ਰੂਮ ਵਾਲੇ ਪਕੌੜੇ ਖਾ ਆਲੇ ਖਾ ਅਸੀਂ ਤਾਂ ਘੱਟੋ ਘੱਟ ਸਵਾਦ ਲਈ ਤੇ ਬੈਠੇ ਸਾਡੇ ਵਰਗੇ ਕਈ ਹੋਰ ਸੁਣਦੇ ਹੋਣੇ
0: ਮਿਲਣਗੇ ਮਿਲਣਗੇ ਤੂੰ ਸਭ ਤੁਹਾਨੂੰ ਤੁਹਾਨੂੰ ਸ਼ਨੀਵਾਰ ਖਵਾਵਾਂਗੇ ਸ਼ਨੀਵਾਰ ਤੁਹਾਨੂੰ ਖਵਾਵਾਂਗੇ
3: ਸ਼ਨੀਵਾਰ
0: ਸ਼ਨੀਵਾਰ ਤੁਹਾਨੂੰ ਪਕੌੜੇ ਕਈਆਂ ਨੂੰ ਘਾਹ ਕਈਆਂ ਨੂੰ ਪਕੌੜੇ ਘਾਹ ਪਕੌੜੇ ਘਾਹ ਪਕੌੜੇ
1: ਘਾਹ ਪਕੌੜੇ ਖਾਣੇ ਹਾਂਜੀ ਭੈਣ ਜੀ
0: ਹਾਂਜੀ ਹਾਂਜੀ ਭੈਣ ਜੀ ਕੀ ਕੀ ਕੀ ਖੇਡਣਾ ਪਸੰਦ ਕਰਦੇ ਹੋ ਕਿੱਥੇ ਜਾਣਾ ਪਸੰਦ ਕਰਦੇ ਹੋ
1: ਮੇਰੀ ਮਾਸੀ ਉਧਰ ਰਹਿੰਦੀ ਪਾਤਣਾ
0: ਪਾਤਣਾ
1: ਹਾਂ ਪਾਤਣਾ ਲਾਗੇ ਪਿੰਡ ਖਾਣੇ ਵਾਲ ਉੱਥੇ ਨਾਲ
0: ਰਹਿੰਦੀ ਨੀ ਕਹੀਦਾ ਮਾਸੀ ਵਿਆਹੀ ਉੱਥੇ
1: ਨਹੀਂ ਨਹੀਂ ਰਹਿੰਦੀ ਕਹੀਦਾ ਜਿੱਥੇ ਵਿਆਹੀ ਸੀ ਉਹ ਤਾਂ ਪਿੰਡ ਛੱਡ ਕੇ ਗਾਂ ਹੋਰ ਪਿੰਡ ਚਲੇ ਗਏ ਫਿਰ ਇੱਥੇ ਆ ਕੇ ਵਸੇ ਬਾਅਦ ਚ
0: ਅੱਛਾ ਅੱਛਾ
1: ਤਾਂ ਕਹੀਦਾ ਵਿਆਹੀ ਤਾਂ ਕਹੀ ਵੀ ਜਿਹੜੇ ਪਿੰਡ ਵਿਆਹੀ ਉੱਥੇ ਰਹਿੰਦੇ ਫਿਰ
0: ਉੱਥੇ ਹੀ
1: ਉੱਥੋਂ ਉੱਥੋਂ ਮੂੰਹ ਕਰਕੇ ਬਸ ਡੋਲੀ ਫਿਰ ਤਾਂ ਰਹਿੰਦੀ ਕਿਹੜਾ ਬੇੜਾ ਵੀ ਉੱਥੇ ਰਹਿੰਦੀ
3: ਮੈਨੂੰ ਕੋਈ ਹੋਵੇ ਚਾਹੇ ਮੈਨੂੰ ਬੇਬੇ ਛੱਡਿਆ ਹੋਵੇ ਚਾਹੇ ਮੰਮੀ ਛੱਡਿਆ ਹੋਣ ਵੀ ਅੱਜ ਹੀ ਛੱਡਿਆ ਬਸ ਅੱਜ ਹੁਣ ਪਹਿਲੀ ਛੁੱਟੀ ਹੋਣ ਤੋਂ ਪਹਿਲਾਂ ਹੀ ਵੀ ਅੱਜ ਖਤਮ ਤੇ ਅੱਜ ਸਕੂਲ ਖਤਮ
0: ਲਾਗੇ ਬਹੁਤਾ ਵੀ ਨੀ ਪਰੇ ਵੀ ਉਹ ਡਾਇਰੈਕਸ਼ਨ ਦੂਜੀ ਪੈ ਜਾਂਦੀ
1: ਕਿੰਨੇ ਕਿਲੋਮੀਟਰ ਸੀਗਾ
0: ਹੋਊਗਾ ਕੋਈ 15-20 ਕਿਲੋਮੀਟਰ ਤੇ
1: ਲਾਗੇ ਹੀ ਸਾਡੇ ਵਾਲਾ 130 ਕਿਲੋਮੀਟਰ
0: ਉਹ ਤਾਂ ਸਾਡੇ ਸਾਰੇ ਇੱਦਾਂ ਹੀ ਆ ਤੁਹਾਨੂੰ ਕਿੰਨੀ ਵਾਰੀ ਦੱਸਿਆ ਵੀ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਅੰਮ੍ਰਿਤਸਰ ਗੁਰਦਾਸਪੁਰ ਚ ਹੀ ਆ
1: ਇਹ ਤਾਂ ਰੂਬੀ ਪੈਣੀ ਸ਼ੁਰੂ ਕਰੋ ਅਰਜੋਤ ਭਾਜੀ ਪੁਲਿਸ ਚ ਨਹੀਂ ਸੀ ਕਿਉਂਕਿ ਜੇ ਪੁਲਿਸ ਚ ਹੱਥ ਲੰਬੇ ਹੋਏ ਕਾਨੂੰਨ ਕੇ ਹੱਥ ਲੰਬੇ ਨੇ ਉੱਥੇ ਮੈਂ ਘਰੇ ਬੈਠੇ ਮਿਲਿਆ ਕਰ ਰਹੇ ਸਾਰਿਆਂ ਨੂੰ
0: ਹੱਥ ਸੁੱਟ ਲਿਆ ਕਰ
1: ਤੁਹਾਡੇ ਪਾਸੇ ਵੀ ਹੈਗਾ ਨਾ ਲਾਗੇ ਤਾਗੇ ਸਾਰੇ ਰਿਸ਼ਤੇਦਾਰੀ ਨੇੜੇ ਤੇੜੇ ਹੁੰਦੀ ਹੈ ਨਾ ਮੇਰੇ ਲੋਸ ਪਾਸੇ ਵੀ ਉਹਨਾਂ ਦੀ ਸਾਰੀ ਰਿਸ਼ਤੇਦਾਰੀ ਸਾਰੀ ਨੇੜੇ ਤੇੜੇ ਹੀ ਨੇ ਸਾਰੀ
0: ਮੈਂ ਤੁਹਾਨੂੰ ਅੱਗੇ ਦੱਸਿਆ ਬੜੀ ਵਾਰੀ ਵੀ ਮਾਝੇ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਇੱਦਾਂ ਦੇ ਕੇਸ ਮਿਲਣਗੇ ਹੁਣ ਨਹੀਂ ਹੁਣ ਜਿਹੜੇ ਹੁਣ ਤਾਂ ਬਦਲ ਗਿਆ ਕੰਮ ਪਰ ਪਹਿਲੇ ਜਿਹੜੀ ਵਾ ਉਹ ਤੁਹਾਨੂੰ ਸਾਰੇ ਇੱਦਾਂ ਹੀ ਮਿਲਣਗੇ
1: ਹੁਣ ਤਾਂ ਦੂਰ ਦੂਰ ਹੋ ਗਏ ਹਾਂਜੀ ਭਾਅ ਜੀ
0: ਹੁਣ ਤਾਂ ਆਸਟ੍ਰੇਲੀਆ ਤੱਕ ਫੈਲ ਗਏ ਹਾਂਜੀ
3: ਮੈਂ ਕਿਹਾ ਅਸੀਂ ਜਾਣਾ ਤੇ ਪਹਿਲੇ ਦਿਨ ਹੀ ਚਲੀ ਜਾਣਾ ਉੱਥੇ ਜਾ ਕੇ ਜਦ ਮੇਰੇ ਮਾਮਾ ਜੀ ਦਾ ਵਿਆਹ ਨੀ ਸੀ ਹੋਇਆ ਪਹਿਲਾਂ ਬਸ ਸਿਰਫ ਨਾਨਾ ਨਾਨੀ ਤੇ ਮਾਮਾ ਜੀ ਹੁੰਦੇ ਸੀ ਪਰ ਨਾਨਕਿਆਂ ਦਾ ਕਹਿੰਦੇ ਚਾਹ ਹੀ ਨਾ ਹੀ
0: ਕਹੀਦਾ ਹੁੰਦਾ ਪਹਿਲਾਂ ਏਦਾਂ ਨੀ ਕਹੀਦਾ ਹੁੰਦਾ ਵਿਆਹ ਨੀ ਹੋਇਆ ਏਦਾਂ ਲੱਗਦਾ ਪਤਾ ਨੀ ਕਿਉਂ ਨੀ ਹੋਇਆ ਤੁਸੀਂ ਕਿਹਾ ਕਰੋ ਵੀ ਉਦੋਂ ਮੇਰੇ ਮਾਮਾ ਜੀ ਰਿਚਡ ਹੁੰਦੇ ਸੀ ਸ਼ਬਦ ਯੂਜ਼ ਕਰ ਲਈ
1: ਨਹੀਂ ਨਹੀਂ ਨਹੀਂ ਰਿਚਡ ਨਹੀਂ ਰਿਚਡ ਨਹੀਂ ਰਿਚਡ ਨਹੀਂ ਕਹਿਣਾ ਮਾਮਾ ਜੀ ਦਾ ਵਿਆਹ ਹੋਇਆ ਹੀ ਨਹੀਂ ਸੀ ਉਦੋਂ ਰਿਚੀ ਸੀ ਰਿਚਡ ਤਾਂ ਬਾਅਦ ਚ
0: ਬਣਾ ਚਲੋ ਪਰ ਇੱਦਾਂ ਨਹੀਂ ਕਹਿੰਦਾ ਵੀ ਵਿਆਹ ਨਹੀਂ ਹੋਇਆ
3: ਰਿਚਡ ਜੀ ਦੀ ਕਿਸੇ ਨੇ ਮੈਨੂੰ ਸਿਫਾਰਿਸ਼ ਪਾਈ ਕਹਿੰਦੇ ਇਹਨਾਂ ਦਾ ਕਰਾ ਦਿਓ ਕਹਿੰਦੇ ਤੁਸੀਂ ਤੁਹਾਡਾ ਕਹਿੰਦੇ ਰੇਡੀਓ ਤੇ ਹੋਣ ਦਾ ਕੀ ਫਾਇਦਾ ਕਹਿੰਦੇ ਤੁਸੀਂ ਜੇ ਰਿਚਡ ਜੀ ਦਾ ਰਿਸ਼ਤਾ ਨਹੀਂ ਕਰਾ ਸਕਦੇ
0: ਨਹੀਂ ਗੱਲ ਤੇ ਸਹੀ ਆ
1: ਅਸੀਂ ਤਾਂ ਮਸਾ ਅਮਰੂਦ ਦਾ ਸਿਰੇ ਚਾੜਿਆ
0: ਹੋਰ ਕੀ ਗੱਲ ਤੁਸੀਂ ਇੱਥੇ ਭਿੰਡੀਆਂ ਤੱਕ ਅਮਰੂਦ ਤੱਕ ਵਿਆਹ ਜਾਣ ਡਿਆ ਤੇ ਬੰਦਾ ਇੱਕ ਵਿਆਹ ਨਹੀਂ ਜਾਣ ਡਿਆ
1: ਅਸੀਂ ਪ੍ਰੋਗਰਾਮ ਵੀ ਰਿਸ਼ਤੇ ਵਾਲਾ ਬੰਦ ਕੀਤਾ
0: ਇਕੱਠੀਆਂ ਹੋ ਕੇ ਪਕੌੜੇ ਖਾ ਕੇ ਬੀਬੀ ਉਹ ਤੁਸੀਂ ਘਰਾਂ ਨੂੰ ਮੁੜ ਜਾਂਦੀਆਂ ਕੋਈ ਰਿਸ਼ਤਾ ਰਿਸ਼ਤਾ
1: ਅੱਜ ਚਾਰ ਜਣੀ ਇਕੱਠੀਆਂ ਹੋ ਕੇ ਗੱਲ ਕਰਦੇ ਨੇ
3: ਅੰਕਲ ਨੇ ਗੁਰਦੁਆਰੇ ਰੋਕ ਕੇ ਸਪੈਸ਼ਲ
0: ਕਿਹਾ
1: ਕਿਸੇ ਅੰਕਲ
0: ਤੁਹਾਡੇ ਕੋਲ ਨਹੀਂ ਗੱਲ ਬਣਨੀ ਮੈਨੂੰ ਲੱਗਦਾ ਜਸਵਾਲ ਸਾਹਿਬ ਨੂੰ ਕਹਿਣਾ ਪੈਣਾ ਉਹ ਖਿਆਲ ਰੱਖਣ ਦਾ
3: ਚਲੋ ਐਨੀਵੇ ਆਪਾਂ ਬੈਕ ਟੂ ਟੌਪਿਕ ਵਧੇ ਵੀ ਜੀ
0: ਮਾਮਾ ਜੀ ਤੁਹਾਡੇ ਉਦੋਂ
3: ਮਾਮਾ ਜੀ ਤੋਂ ਵਿਆਹ ਨੀ ਸੀ ਹੋਇਆ
0: ਰਿਚਡ ਸੀ
3: ਜਦੋਂ ਮੇਰੇ ਮਾਮਾ ਜੀ ਰਿਚਡ ਹੁੰਦੇ ਸੀ
0: ਹਾਂਜੀ ਅੱਛਾ
3: ਨਾਨੀ
1: ਤੇ ਚਾਹ ਆਪੇ ਹੋਣਾ ਨੂੰ ਅਜੇ ਆਈ ਨੀ ਨਾ
0: ਪਤਾ ਤੇ ਲੱਗੇ ਚਾਹ ਕਾਦੇ
3: ਸਾਡੇ ਹੀ
0: ਅੱਛਾ ਤੁਹਾਡੇ ਜਾਣ ਦੇ ਅੱਛਾ ਓਕੇ
3: ਸਾਹਮਣੇ ਇੱਕ ਛੋਲੇ ਕੁਲਚੇ ਆਉਣਾ ਹੁੰਦਾ ਸੀ ਰੇਹੜੀ ਵਾਲਾ ਉਹ ਵੀ ਲੈ ਕੇ ਦੇਣੇ ਕਦੇ ਗੋਲ ਗੱਪੇ ਖਵਾਉਣੇ ਕਦੇ ਕੁਛ ਹਨਾ
0: ਬੀਬੀਆਂ ਦਾ ਤਾਂ ਇੰਨਾ ਕੀ ਹੁੰਦਾ ਬਸ
3: ਨਹੀਂ ਨਹੀਂ
0: ਲਾਗੇ ਗੋਲ ਗੱਪੇ ਵਾਲਾ ਹੋਵੇ ਤੇ ਕੁਛ
1: ਉਹਨੂੰ ਪਤਾ ਹੁੰਦਾ ਸੀ ਵੀ ਇਸ ਘਰ ਦੇ ਨਾਨਕੇ ਤੋਂ ਆਏ ਹੋਣੇ ਸਾਰੇ ਬਾਹਰੋਂ ਆਏ
3: ਅੱਛਾ ਕਦੇ ਨੀ ਸੀ ਹੁੰਦਾ ਵੀਰ ਜੀ ਵੀ ਕੋਈ ਇੱਕ ਵੀ ਸ਼ਾਮ ਇਹੋ ਜਿਹੀ ਲੰਘਦੀ ਨੀ ਸੀ ਹੁੰਦੀ ਵੀ ਸਾਡੇ ਉੱਥੋਂ ਨਾਨਕਿਆਂ ਦੇ ਘਰ ਦੇ ਮੂਹਰੇ ਦੀ ਕੋਈ ਬੰਦਾ ਲੰਘ ਜਾਵੇ ਤੇ ਸਾਨੂੰ
1: ਅੱਛਾ ਉਹਨਾਂ ਦੀ ਖਾਸੀਅਤ ਇਹ ਹੁੰਦੀ ਸੀ ਨਾ ਉਹ ਪਿੱਛੋਂ ਬੜੇ ਆਰਾਮ ਨਾਲ ਘਰ ਦੇ ਕੋਲ ਅੱਗੇ ਕਰਕੇ ਪਾ ਪਾ
3: ਸਾਹਮਣੇ ਬਿਲਕੁਲ ਸਾਹਮਣੇ ਆ ਕੇ ਘਰ
0: ਉਹਨਾਂ ਨੂੰ ਜਿੱਦਾਂ ਦਾ ਪਤਾ ਨਾ ਉਹਨਾਂ ਨੂੰ ਪਤਾ ਨਾ ਵੀ ਜਿਹੜੇ ਘਰ ਚ ਹਾਂ ਅੱਛਾ ਵੇਖੋ
3: ਉੱਥੇ ਆ ਕੇ ਖੜ ਜਾਣਾ ਉਹਨਾਂ ਨੇ ਨਾ ਤੇ ਜ਼ਰੂਰ ਅਸੀਂ ਖਾਣਾ ਤੇ ਬੇਬੇ ਨੇ ਸਾਡੀ ਨੇ ਜਿਵੇਂ ਦੁਪਹਿਰੇ ਉਹ ਫਰਿੱਜ ਚੋਂ ਬਰਫ਼ ਕੱਢਣੀ ਬਰਫ਼ ਫਿਰ ਉਹ ਪੌਣੇ ਚ ਪਾ ਕੇ ਕੁੱਟ ਕੇ ਨਾ ਐਨ ਕੁੱਟ ਕੇ ਫਿਰ ਉਹ ਚ ਰੂਹ ਅਫ਼ਜ਼ਾ ਪਾ ਕੇ ਦੇਣਾ ਮੈਂ ਕਹਿੰਦੀ ਸੀ ਮੈਂ ਕਿਹਾ ਇਹ ਤੋਂ ਬਿਨਾਂ ਇਹ ਮਤਲਬ ਉਹ ਜਿਹਾ ਸਵਾਦ ਮੈਂ ਵੀ ਕਈ ਵਾਰ ਕੋਸ਼ਿਸ਼ ਕਰ ਦਿੰਦੀ ਹਾਂ ਬੱਚਿਆਂ ਨੂੰ ਗਰਮੀ ਬਣਾ ਕੇ ਦੇਣ ਲਈ ਪਰ ਜਿਹੜਾ ਉਹ ਨਾਨੀ ਦੇ ਹੱਥ ਦਾ ਜਾਦੂ ਸੀ ਨਾ ਉਹ ਬਣਦੀ ਨੀ ਚੀਜ਼ ਇੱਥੇ ਬੜਾ ਵਧੀਆ ਲੱਗਦਾ ਹੁੰਦਾ ਸੀ ਤੇ ਮੈਂ ਵੀ ਜੀ ਕੱਲੇ ਆਪਦੇ ਨਾਨਕੇ ਨੀ, ਮੈਂ ਮਤਲਬ ਮੈਂ ਆਪਦੇ ਮੰਮੀ ਦੇ ਨਾਨਕੇ, ਮੈਂ ਆਪਦੀ ਮੰਮੀ ਦੀ ਭੂਆ ਕੋਲੇ ਮੈਂ ਬਹੁਤ ਜ਼ਿਆਦਾ ਗਈ ਆ। ਸਾਡਾ ਇਹ ਵੀ ਹੁੰਦਾ ਸੀ ਵੀ ਜੇ ਮੈਨੂੰ ਨੀ ਸੀ ਛੱਡ ਕੇ ਆਉਂਦੇ ਤਾਂ ਮੇਰੀ ਨਾਨੀ ਨੇ ਆ ਜਾਣਾ। ਮੈਂ ਕਈ ਵਾਰੀ ਸੋਚਦੀ ਹੁੰਦੀ ਆ ਹੁਣ ਵੀ ਉਦੋਂ ਕਿਹੜਾ ਕੁਛ ਫੋਨ ਹੁੰਦੇ ਸੀ ਜਾਂ ਕੁਛ, ਹੈ ਨਾ ਵੀ ਕਿਵੇਂ ਮੈਸੇਜ ਬੇਬੇ ਨੂੰ ਕਿਵੇਂ ਪਤਾ ਲੱਗ ਜਾਂਦਾ ਸੀ ਵੀ ਇਹਦੀਆਂ ਹੁਣ ਛੁੱਟੀਆਂ ਹੋ ਗਈਆਂ ਹੋਣੀਆਂ ਨੇ, ਬੇਬੇ ਨੇ ਆ ਜਾਣਾ, ਫੇਰ ਮੈਨੂੰ ਲੈ ਕੇ ਜਾਣਾ ਨਾਲ, ਫੇਰ ਅਸੀਂ ਮੰਮੀ ਦੇ ਨਾਨਕੇ, ਮੇਰੀ ਮੰਮੀ ਦੀ ਭੂਆ ਕੋਲੇ, ਫੇਰ ਮੇਰੀ ਮਾਸੀ, ਉਹ ਸਾਰੇ ਇੱਕ ਕਹਿ ਲੋ ਕਿ ਇੱਕ ਬੈਲਟ ਜੀ ਦੇ ਵਿੱਚ ਹੀ ਰਹਿੰਦੇ ਸੀਗੇ
0: ਜੀ।
3: ਤੇ ਅਸੀਂ ਉੱਥੇ ਫਿਰ ਜਾਣਾ, ਬਹੁਤ ਬਹੁਤ ਜ਼ਿਆਦਾ ਵੀ ਜੀ ਫਨ ਕਰਦੇ ਹੁੰਦੇ ਸੀ ਉਦੋਂ। ਆਹ ਸਾਡੇ ਮੇਰੇ ਮੰਮੀ ਦੇ ਜਿਹੜੇ ਨਾਨਕੇ ਨੇ ਨਾ, ਉਹਨਾਂ ਦੇ ਵਿਹੜੇ ਚ ਪਿੱਪਲ ਹੁੰਦਾ ਸੀਗਾ
0: ਜੀ,
3: ਬਹੁਤ ਵੱਡਾ ਪਿੱਪਲ ਆ, ਤੇ ਉਹਦੇ ਆਲੇ ਦੁਆਲੇ ਮੰਮੀ ਦੇ ਚਾਰ ਮਾਮਿਆਂ ਦੇ ਘਰ ਸੀਗੇ, ਪਿੱਪਲ ਦੇ ਆਲੇ ਦੁਆਲੇ
0: ਜੀ,
3: ਸਾਹਮਣੇ ਖੇਤ ਹੁੰਦੇ ਸੀਗੇ। ਤੇ ਅਸੀਂ ਉੱਥੇ ਜਾ ਕੇ ਵੀ ਜੀ ਇੰਨਾ, ਜਿਹੜੀ ਮੰਮੀ ਦੀਆਂ ਕਜ਼ਨ ਸੀਗੀਆਂ, ਇੱਕ ਦੋ ਬਹੁਤ ਛੋਟੇ ਸੀ ਜਿਹੜੇ, ਸਭ ਨਾਲ ਛੋਟੇ ਮਾਮੇ ਦੇ ਬੱਚੇ ਸੀ, ਉਹ ਤਕਰੀਬਨ ਮੇਰੇ ਤੋਂ ਥੋੜੇ ਦੋ ਚਾਰ ਸਾਲ ਹੀ ਵੱਡੇ ਹੋਣੇ ਆ, ਬਹੁਤ ਜ਼ਿਆਦਾ ਖੇਡੀਆਂ ਉਹਨਾਂ ਨਾਲ ਅਸੀਂ, ਆਹ ਪਿੱਠੂ ਗਰਮ, ਗੁੱਲੀ ਡੰਡਾ ਬਹੁਤ ਖੇਡੀਆਂ ਵੀਰ ਜੀ ਮੈਂ, ਬਹੁਤ ਖੇਡੀ ਗੁੱਲੀ ਡੰਡਾ, ਮੇਰਾ ਫੇਵਰੇਟ ਹੁੰਦਾ ਸੀ ਗੁੱਲੀ ਡੰਡਾ, ਮੇਰਾ ਫੇਵਰੇਟ ਹੁੰਦਾ ਸੀਗਾ
0: ਗੁੱਲੀ ਡੰਡਾ।
3: ਕੁਛ ਮਤਲਬ ਅਸੀਂ ਮਲੇਰਕੋਟਲੇ ਸ਼ਹਿਰ ਚ ਜਾਂਦੇ ਸੀ, ਉਹ ਚਾਹੇ ਛੋਟਾ ਜਿਹਾ ਸ਼ਹਿਰ ਸੀ, ਪਰ ਜਦੋਂ ਉੱਥੇ ਜਾਣਾ ਨਾ, ਉੱਥੇ ਸਾਰੇ ਜਿਹੜੇ ਨਿਆਣੇ ਹੁੰਦੇ ਸੀ ਉਹਨਾਂ ਨੂੰ ਚਾਅ ਚੜ ਜਾਂਦਾ ਸੀ ਵੀ ਹਾਂ ਸ਼ਹਿਰ ਤੋਂ ਆਈ ਆ, ਉਹਨਾਂ ਨੇ ਮੈਨੂੰ ਮੇਰਾ ਇੰਨਾ ਉਹ ਕਰਨਾ ਵੀ ਇਹਨੂੰ ਆਹ ਖਿਡਾਈਏ, ਇਹਨੂੰ ਆਹ ਖਿਡਾਈਏ, ਬਹੁਤ ਹੀ ਜ਼ਿਆਦਾ। ਮੇਰੇ ਤਾਂ ਕੁਛ ਖੈਰ ਸ਼ਹਿਰੀਆਂ ਵਾਲਾ ਹੈ ਵੀ ਨੀ, ਹਲੇ ਵੀ ਨੀ ਹੈਗਾ ਮੈਨੂੰ ਤਾਂ ਲੱਗਦਾ, ਪਰ ਫੇਰ ਵੀ ਉਹਨਾਂ ਨੂੰ ਉਹੀ ਚਾਅ ਜਾ ਹੁੰਦਾ ਸੀ ਵੀ ਹਾਂ ਉਹ ਤੋਂ ਆਈ ਆ। ਤੇ ਸਾਰਿਆਂ ਨਾਲ ਬਹੁਤ ਜ਼ਿਆਦਾ, ਹੁਣ ਅੱਜ ਸੋਚ ਕੇ ਮੈਂ ਦੇਖਦੀ ਹਾਂ ਨਾ, ਜੇ ਮੈਂ ਦੇਖਾਂ ਵੀ ਕਿੰਨਾ ਅਸੀਂ ਫਨ ਕਰਦੇ ਸੀਗੇ, ਉਹ ਟਾਈਮ ਇੰਨਾ ਵਧੀਆ ਹੁੰਦਾ ਸੀ, ਉਵੇਂ ਤੁਰ ਜਾਣਾ ਕੋਲੇ ਸਾਹਮਣੇ ਖੇਤ ਹੁੰਦਾ ਸੀ, ਉੱਥੋਂ ਆਹ ਸ਼ਲਗਮ ਪੱਟ ਲੈਣੇ, ਉਵੇਂ ਉਹ ਮਾੜਾ ਧੋਂਦੇ ਵੀ ਨੀ ਸੁਣਦੇ, ਮੂੰਹ ਨਾਲ
1: ਹਾਂਜੀ
3: ਹਾਂ, ਮਤਲਬ ਉਹ ਕਿੰਨੇ ਵਧੀਆ ਦਿਨ ਹੁੰਦੇ ਸੀਗੇ। ਅੱਜ ਤੁਸੀਂ ਬੈਕ ਟੂ ਮੈਮਰੀਜ ਲੈ ਗਏ, ਮੈਨੂੰ ਸਾਰਾ ਕੁਛ ਹੁਣ ਯਾਦ ਆ ਰਿਹਾ ਵੀ ਕਿੰਨਾ ਕੁਛ ਕੀਤਾ ਹੋਇਆ।
0: ਨਹੀਂ ਸਹੀ ਗੱਲ ਹੈ, ਇਹ ਬੜੀ ਹੁਣ ਉਹ ਵਾਲੇ ਉੱਦਾਂ ਦੇ ਚਾਅ ਤੁਸੀਂ, ਇਹ ਨਹੀਂ ਵੀ ਸਾਨੂੰ ਹੁੰਦੇ ਹੀ, ਹੁਣ ਆਪਾਂ ਉਸ ਉਮਰ 'ਚ ਨਹੀਂ ਰਹੇ, ਉਹ ਉੱਦਾਂ ਦੇ ਚਾਅ ਤੁਸੀਂ ਬੱਚਿਆਂ 'ਚ ਵੀ ਨਹੀਂ ਵੇਖ ਪਾਉਂਦੇ, ਹੁਣ ਉਹ ਵਾਲੀ
3: ਨਹੀਂ ਹੁੰਦੇ ਵੀ
0: ਖੁਸ਼ੀ, ਉਹ ਵਾਲਾ ਚਾਅ, ਉੱਦਾਂ ਦੀਆਂ ਸ਼ਰਾਰਤਾਂ ਉਹ ਹੈ ਨਹੀਂ ਗੀਆਂ ਬੱਚਿਆਂ 'ਚ ਵੀ,
3: ਮਖੌਲ ਨਹੀਂ ਰਿਹਾ ਨਾ ਵੀਰ ਜੀ। ਆਪਾਂ ਉਹ ਜਿਹੇ ਹੁਣ ਜਿਵੇਂ ਹੁਣ ਮੈਂ ਆਪਾਂ ਕਹਿੰਦੇ ਹਾਂ ਵੀ ਆਪਾਂ ਬਾਹਰ ਹੁਣ ਅਸੀਂ ਤਾਂ ਮੰਜੇ ਜੋੜ ਕੇ ਉਹਨਾਂ ਤੇ ਉਹ ਪਾ ਲੈਣੀ ਆ, ਖੇਸ ਪਾ ਲੈਣੇ ਆ ਨਾ, ਚਾਦਰਾਂ ਪਾ ਲੈਣੇ, ਉਹ ਘਰ ਬਣਾ ਬਣਾ ਖੇਡਣੇ, ਉਹ ਚੀਜ਼ਾਂ ਹੀ ਨਹੀਂ ਹੈਗੀਆਂ ਬੱਚਿਆਂ ਕੋਲ ਉਹ ਜਿਹੀਆਂ ਖੇਡਣ ਵਾਲੀਆਂ।
1: ਭਾਜੀ ਐ ਨਾ ਵੀ ਜੇ ਕਿਸੇ ਨੇ ਪਿੱਛੇ ਘਰ 'ਚ ਸੰਭਾਲ ਕੇ ਰੱਖੀ ਹੋਈਆਂ, ਸ਼ਾਇਦ ਹੋਣ ਬੱਚੇ ਜਾ ਕੇ ਉਹ ਵੇਖਣ ਕਰਨ, ਜਿੱਦਾਂ ਹੁਣ ਸਾਡੇ ਵਾਲਾ ਜਾਂਦਾ ਜਵਾਕ ਮੇਰਾ ਉਹਦੇ ਨਾਨਕਿਆਂ ਦੇ, ਉਹਨਾਂ ਨੇ ਪਾਥੀਆਂ ਪਥਵਾ ਕੇ ਰੱਖੀ ਹੁੰਦੀ ਹੈ ਕੋਠੇ ਜਰਾਵਰ ਆ ਗਿਆ, ਕਹਿੰਦੇ ਨੇ ਪਾਥੀਆਂ ਤੋੜੇਗਾ, ਕਹਿੰਦੇ ਚੱਲ ਕੋਈ ਨਾ, ਉਹ ਵੀ ਨਾਨਕਿਆਂ ਦਾ ਕੋਈ ਗੱਲ ਨੀ, ਉਹ ਬਾਅਦ ਚ ਮਿਸ ਕਰਦੇ ਆ ਨਾ ਸਾਰੇ ਨੂੰ ਵੀ ਯਾਰ ਉਹ ਆਉਂਦਾ ਸ਼ਰਾਰਤਾਂ ਕਰਦਾ ਇੱਥੇ, ਉਹਨੂੰ ਅਜੇ ਵੀ ਕਹੀ ਪਾਥੀਆਂ ਸੁੱਟਣੀ, ਕਹਿੰਦਾ ਕੋਈ ਚੱਕਰ ਹੀ ਜਾ ਕੇ, ਉਹ ਤਾਂ ਨਹਾਉਂਦਾ ਨੀ ਹੁੰਦਾ, ਉਹਨੇ ਦੋ ਦਿਨ ਨਾਲਾ ਨੀ ਕਰਨਾ, ਕੋਈ ਨਾਨਕੇ ਖੇਡੀ, ਮੈਂ ਖੇਡੀ ਜਾਣਾ ਬਸ ਵੀ ਆਹ ਖੇਡ ਰੱਖਦੀ ਉਹ ਖੇਡ ਰੱਖਦੀ, ਧੱਕੇ ਨਾਲ ਫੜ ਫੜ ਕੇ, ਜਿਵੇਂ ਸਾਡੀਆਂ ਮਾਵਾਂ, ਮੈਂ ਕਹਿੰਦਾ ਮੈਂ ਦੱਸਿਆ ਨਾ ਵੀ ਮੈਂ ਆਪਣਾ ਨਾਨਕੇ ਪਾਣ ਵਾਲਾ ਵੇਖ ਉਹਦੇ 'ਚ ਵੇਖਦਾ ਨਾ ਵੀ ਸਾਡੀਆਂ ਮਾਵਾਂ ਨੇ ਸਾਨੂੰ ਫੜ ਫੜ ਕੇ ਨਵਾਉਣਾ ਵੀ ਨਾ ਤਾਂ ਲੋਕ ਘੱਟੋ ਘੱਟ ਭੱਜੇ ਫਿਰਦੇ ਬਾਹਰ, ਆਉਣਾ ਹੀ ਨੀ ਕਦੇ
3: ਵਾਪਸ। ਸਹੀ ਗੱਲ ਆ ਵੀਰ ਜੀ, ਹਾਂ ਸਾਡੇ ਦੁਪਹਿਰੇ, ਸਾਡੇ ਵੀ ਛਿੱਤਰ ਪੈਂਦੇ ਹੁੰਦੇ ਸੀ ਦੁਪਹਿਰੇ ਨਾ, ਵੀ ਮੰਮੀ ਨੇ ਕਹਿਣਾ ਵੀ ਸੌਂ ਜਾਓ, ਹਨਾ ਗਰਮੀ ਆ, ਇੰਨੀ ਗਰਮੀ 'ਚ ਭੱਜੇ ਫਿਰਦੇ ਹੋ, ਸੌਂ ਜਾਓ, ਅਸੀਂ ਮੰਮੀ ਦੇ ਡਰ ਤੋਂ ਆ ਕੇ ਪੈ ਜਾਣਾ ਮਾੜੀ ਥੋੜੀ ਜਿਹੀ ਦੇਰ ਲਈ, ਜੋ ਦੇਖਣਾ ਵੀ ਹਾਂ ਹੁਣ ਮੰਮੀ ਦੀ ਅੱਖ ਲੱਗ ਗਈ, ਫੇਰ ਹੌਲੀ ਹੌਲੀ ਪੈ ਦੇ ਦੱਬ ਕੇ ਫੇਰ ਭੱਜ ਫੇਰ ਮੰਮੀ ਨੂੰ ਪਤਾ ਲੱਗ ਜਾਣਾ, ਫੇਰ ਕੋਈ ਇੱਕ ਮੈਨੂੰ ਹਾਲੇ ਵੀ ਯਾਦ ਆ ਇੱਕ ਵਾਰੀ ਮੰਮੀ ਨੇ ਮੇਰੇ ਚਾਂਟਾ ਮਾਰਿਆ ਸੀ ਮੂੰਹ ਤੇ ਆ ਕੇ ਤੜਾ,
1: ਚਪੇੜ ਤਾਂ ਬਹੁਤ ਖਾਂਦੇ, ਇੱਕ ਨੂੰ ਪੈ ਜਾਂਦੀ ਦੂਜੇ ਬਾਕੀ ਸਾਰੇ ਠੀਕ ਹੋ ਜਾਂਦੇ,
0: ਉਹਦਾ ਹੀ ਸਮਝ ਲੱਗ ਜਾਂਦੀ। ਥੈਂਕ ਯੂ ਭੈਣ ਜੀ, ਥੈਂਕ ਯੂ,
3: ਥੈਂਕ ਯੂ ਭੈਣ ਜੀ, ਥੈਂਕ ਯੂ, ਹੈਵ ਅ ਗੁੱਡ ਡੇ,
0: ਥੈਂਕ ਯੂ ਜੀ। ਸੋ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ ਅੱਜ ਛੁੱਟੀਆਂ ਦੇ ਬਾਰੇ, ਤੁਹਾਡੀਆਂ ਛੁੱਟੀਆਂ ਦੇ ਬਾਰੇ, ਕੀ ਖੇਡ ਦਿੰਦੇ ਹੋ ਤੁਸੀਂ ਛੁੱਟੀਆਂ ਦੇ ਵਿੱਚ? ਗੁਰਜੀਤ ਜੀ ਕਹਿੰਦੇ ਕਿ ਥੈਂਕ ਯੂ ਅਗੇਨ, ਦਿਦਾਰ ਸਿੰਘ ਜੀ ਨੇ ਬੜਾ ਸੋਹਣਾ ਫਿੱਟ ਕੀਤਾ, ਅਤੇ ਨਾਨਕਾ ਪਿੰਡ ਦ ਬੈਸਟ, ਥੈਂਕ ਯੂ ਜੀ। ਪ੍ਰੀਤ ਜੀ ਧੰਨਵਾਦ, ਕਹਿੰਦੇ ਕਿ ਬੜਾ ਬਿਊਟੀਫੁੱਲ ਸੌਂਗ, ਲਵ ਇਟ, ਥੈਂਕ ਯੂ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਸੋਹਣੀ ਆਵਾਜ਼ ਸੀ ਅਤੇ ਗੀਤ ਦੇ ਬੋਲ ਵੀ, ਧੰਨਵਾਦ, ਮਿਹਰਬਾਨੀ ਤੁਹਾਡੀ ਘੁੰਮਣ ਸਾਹਿਬ। ਅਤੇ ਇੰਦਰ ਜੀ ਧੰਨਵਾਦ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਅਨਾਊਂਸ ਕੀ ਕਰਨਾ ਜੀ? ਅੱਛਾ, ਕਹਿੰਦੇ ਨੇ ਕਿ ਇਮੀਜੀਏਟ ਸਟਾਰਟ ਰਿਕੁਆਇਰਡ ਹੈ ਇਹਨਾਂ ਨੂੰ, ਕੌਣ ਡਰਾਈਵਰ, ਵੈਨ ਦਾ ਡਰਾਈਵਰ ਚਾਹੀਦਾ ਇਹਨਾਂ ਨੂੰ, ਅਤੇ ਗੁੱਡ ਸੈਲਰੀ ਐਕਸਪੀਰੀਅੰਸ ਨੋਟ ਰਿਕੁਆਇਰਡ ਬਟ ਸ਼ੁੱਡ ਬੀ ਵੈਲ ਪ੍ਰਜੈਂਟਿਡ ਐਂਡ ਹਾਰਡ ਵਰਕ ਨੀਡਿਡ, ਅਤੇ ਟੈਕਸ ਕਰ ਦਿਓ, ਨੰਬਰ ਇਹਨਾਂ ਦਾ ਆ ਗਿਆ ਜੀ, ਕਹਿੰਦੇ ਨੇ ਕਿ ਆਪਣਾ ਨਾਂ ਅਤੇ ਸੰਪਰਕ ਭੇਜ ਦਿਓ ਇਸ ਨੰਬਰ 'ਤੇ। ਜੇ ਕਿ ਇਹ ਵੈਨ ਦੀ ਜੋਬ ਚਾਹੀਦੀ ਹੈ, ਵੀ ਵੈਨ ਡਰਾਈਵਰ ਕੋਈ ਹੈਗਾ ਤਾਂ ਦੱਸ ਦਿਓ, ਕੋਲਾਈਡ ਨਿਊ ਸਾਊਥ ਵੇਲ ਤੋਂ ਇਹ ਕਰ ਰਹੇ ਨੇ ਮੈਸੇਜ, 5 ਦਿਨ ਦਾ ਕੰਮ ਹੈ, ਦੱਸ ਦਿਓ ਜੇ ਕਿਸੇ ਨੂੰ ਚਾਹੀਦਾ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਕਿ ਮੈਨੂੰ ਤਾਂ ਗੈਸ ਸੋਰੀ ਕਹਿੰਦੇ ਮੈਨੂੰ ਤਾਂ ਅੱਛਾ ਗੈਸ ਵੀ ਬਾਲਣੀ ਨਹੀਂ ਆਉਂਦੀ, ਮੈਂ ਘਰੇ ਕਹਿੰਦੇ ਵੀ ਮੈਨੂੰ ਪ੍ਰੋਬਲਮ ਹੁੰਦੀ ਪਕੌੜਿਆਂ ਨਾਲ। ਓਕੇ, ਅਤੇ ਕਹਿੰਦੇ ਕਿ ਅੱਜ ਸ਼ਬਦ ਨਹੀਂ ਹੈਗੇ। ਹਾਂ ਲੈ ਸ਼ਬਦ ਭੁੱਲ ਗਏ, ਦੱਸ ਸ਼ਬਦ ਭੁੱਲ ਗਏ, ਸ਼ਬਦ ਕਿੱਦਾਂ ਭੁੱਲ ਗਏ? ਹੈ ਲੈ ਦੱਸ, ਅਗਲੀਆਂ ਤਿਆਰ ਹੋ ਕੇ ਬੈਠੀਆਂ ਅਤੇ ਤੁਸੀਂ ਸ਼ਬਦ ਨਹੀਂ ਦੱਸੇ,
1: ਸ਼ਬਦ ਕੋੜਿਆਂ ਚ ਉਲਝਾ ਲਿਆ।
0: ਹਾਂ ਸ਼ਬਦ ਦੱਸੋ ਅਤੇ ਫਿਰ ਆਪਾਂ ਬ੍ਰੇਕ 'ਤੇ ਚੱਲੀਏ, ਤੁਸੀਂ ਉਹਨਾਂ ਚਿਰ ਸ਼ਬਦ ਕੱਢੋ ਅਤੇ ਮੈਂ ਮੈਸੇਜ ਪੜ੍ਹਦਾ ਉਹਨਾਂ ਚਿਰ। ਜਸਵਾਲ ਸਾਹਿਬ ਕਹਿੰਦੇ ਨੇ ਕਿ ਲਹਿਲਾ ਪਿੰਡ ਆ ਜੀ ਲੁਧਿਆਣੇ ਕੋਲ।
1: ਓਕੇ,
0: ਅੱਛਾ ਕਾਹਦੀ ਗੱਲ,
1: ਜਿਹੜਾ ਲਿਰਿਕਸ ਸੀਗਾ, ਲਿਰਿਕਸ
0: ਅੱਛਾ ਲਹਿਲਾ, ਹਾਂ ਬਸ ਫਿਰ ਉੱਥੋਂ ਦਾ, ਇਹ ਵੀ ਉੱਧਰ ਦਾ ਹੀ ਆ ਮੁੰਡਾ ਆਪਣਾ ਗਾਉਣ ਵਾਲਾ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਇਹਨਾਂ ਨੂੰ ਅਮਰੂਦ ਖਾਣਾ ਹੈ, ਉਸਦਾ ਵਿਆਹ ਹੈ। ਅੱਛਾ ਕਹਿੰਦਾ ਕਿ ਸਤਿ ਸ਼੍ਰੀ ਅਕਾਲ ਬੋਥ ਆਫ ਯੂ, ਇਹਨਾਂ ਨੂੰ ਅਮਰੂਦ ਖਾਣਾ ਹੈ, ਉਸਦਾ ਵਿਆਹ ਹੈ। ਅੱਛਾ ਥੈਂਕ ਯੂ ਜੀ। ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਗੁੱਡ ਆਈਡੀਆ, ਅੱਛਾ ਉਹ ਵਾਲਾ ਪਕੌੜਿਆਂ ਵਾਲਾ। ਓਕੇ ਠੀਕ ਹੈ ਜੀ। ਕਰਮ ਜੀ ਕਹਿੰਦੇ ਕਿ ਅਸੀਂ ਤਾਂ ਇੱਕ ਮਿੰਟ ਜੀ, ਅਸੀਂ ਤਾਂ ਕਹਿੰਦੇ ਕਿ 3 ਮਾਸੀਆਂ ਐਂਡ ਉਹਨਾਂ ਸਾਰੀਆਂ ਦੇ ਬੱਚੇ ਐਂਡ ਮਾਮਿਆਂ ਦੀ ਭੂਆ 7, ਉਹ ਵੀ ਸਾਰੇ ਇਕੱਠੇ ਹੋ ਜਾਂਦੇ ਸੀ ਮਾਮਿਆਂ, ਬਹੁਤ ਇੰਜੋਏ ਕੀਤਾ ਉਸ ਟਾਈਮ 'ਚ, ਰਾਤ ਨੂੰ ਥੱਲੇ ਗੱਦੇ ਵਿਛਾ ਕੇ ਸੌਣਾ, ਪਲੇ ਗੇਮ ਬਾਂਦਰ ਕਿੱਲਾ ਅਤੇ ਪਿੱਠੂ ਗਰਮ, ਕਲਰ ਟੱਚ ਅਤੇ ਊਚ ਨੀਚ ਕਾ ਪੜਿਆ ਪਾਪੜਿਆ ਹੋਰ ਵੀ। ਓਕੇ, ਸੋ ਇਹ ਗੇਮਾਂ। ਅੱਛਾ ਇੱਕ ਕਿੱਦਾਂ ਭੁੱਲ ਸਕਦੇ ਸਾਰੇ, ਵੀ ਸਭ ਤੋਂ ਜ਼ਿਆਦਾ ਜਿਹੜੀ ਹੁੰਦੀ ਸੀ ਉਹ ਹੁੰਦੀ ਸੀ ਗਰਮੀਆਂ ਦੇ ਵਿੱਚ ਬੰਟੇ। ਹਾਂ ਬੰਟੇ ਕਹਿੰਦੇ। ਅਤੇ ਹਾਂਜੀ ਤੁਸੀਂ ਦੱਸੋ ਸ਼ਬਦ ਅਤੇ ਫਿਰ ਆਪਾਂ ਚੱਲੀਏ।
1: ਪਹਿਲਾ ਸ਼ਬਦ ਹੈ ਜੀ ਆਪਣੇ ਕੋਲ
0: ਹਰਲ।
1: ਹਾਂਜੀ ਦੂਜਾ ਸ਼ਬਦ ਹੈਗਾ ਜੀ ਪਾਰਲਾ।
0: ਅੱਛਾ ਮੈਂ ਕਹਿੰਦੇ ਪਰਲ ਵੀ ਕਰੋਗੇ। ਓਕੇ ਅੱਛਾ ਹਰਲ ਅਤੇ ਪਾਰਲਾ।
1: ਫਿਰ ਹੈਗਾ ਜੀ ਅੰਬਾਰਾ। ਅੰਬਾਰਾ
0: ਅੰਬਾਰਾ ਓਕੇ ਅੰਬਾਰਾ।
1: ਚੱਲ
0: ਚੱਲ
1: ਝੁੱਗਾ।
0: ਝੁੱਗਾ ਓਕੇ।
1: ਪੁਆਟਾ।
0: ਪੁਆਟਾ
1: ਪੱਬੇ ਤੋਂ ਪੁਆਟਾ। ਅਤੇ ਇੱਕ ਹੈਗਾ ਜੀ ਉਸਲਵੱਟਾ।
0: ਅੱਛਾ ਉਸਲਵੱਟਾ ਓਕੇ। ਸੋ ਆ ਜੀ ਸਾਡੇ ਸ਼ਬਦ, ਅਤੇ ਕਰੀ ਮੈਂ ਰਿਪੀਟ ਕਰ ਦਿੰਦਾ, ਹਰਲ ਪਾਰਲਾ ਅੰਬਾਰਾ ਅਤੇ ਝੁੱਲ ਝੁੱਗਾ ਪੁਆਟਾ
1: ਚੋਲਣੀ
0: ਚੱਲ ਅਤੇ ਉਸਲਵੱਟਾ। ਸੋ ਇਹ ਹੈ ਜੀ ਸ਼ਬਦ, ਅਤੇ ਅਗਲੇ ਹੁਣ ਹਿੱਸੇ ਦੇ ਵਿੱਚ ਆ ਕੇ ਤੁਸੀਂ ਦੱਸਿਓ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ।
1: ਸੁਣਦੇ ਰਹੋ
0: ਰੇਡੀਓ, ਹਾਂਜੀ 1674 AM।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਗੱਲਾਂ ਬਾਤਾਂ ਚੱਲ ਰਹੀਆਂ ਨੇ ਨਾਨਕਿਆਂ ਬਾਰੇ, ਗੱਲਾਂ ਬਾਤਾਂ ਚੱਲ ਰਹੀਆਂ ਨੇ ਛੁੱਟੀਆਂ ਬਾਰੇ, ਅਤੇ ਛੁੱਟੀਆਂ ਦੇ ਵਿੱਚ ਤੁਸੀਂ ਕੀ ਖੇਡਣਾ ਪਸੰਦ ਕਰਦੇ ਸੀ, ਕਿੱਥੇ ਜਾ ਕੇ, ਇਹ ਗੱਲਾਂ ਬਾਤਾਂ ਚੱਲ ਰਹੀਆਂ ਨੇ। ਅਤੇ ਮੇਰੇ ਨਾਲ ਨੇ ਹਰਮੀਤ, ਤੂੰ?
1: ਹਾਂਜੀ, ਇੱਕ ਵਾਰ ਫਿਰ ਤੋਂ ਸਵਾਗਤ ਸਾਰਿਆਂ ਦਾ ਜੀ। ਅੱਜ ਗੱਲਾਂ ਚੱਲ ਰਹੀਆਂ ਜੀ ਛੁੱਟੀਆਂ ਦੇ ਵਿੱਚ, ਨਾਨਕੇ ਨਾਨਕਿਆਂ ਜਾ ਕੇ ਖੇਡਾਂ ਕਿਹੜੀਆਂ ਕਿਹੜੀਆਂ ਖੇਡਾਂ, ਅਤੇ ਮੈਂ ਖੇਡਾਂ, ਤੁਸੀਂ ਵੀ ਖੇਡੀਆਂ ਹੋਣਗੀ ਖੇਡਾਂ, ਕੀ ਮਿਸ ਕਰਦੇ ਹੋ, ਕੀ ਬੱਚੇ ਤੁਹਾਡੇ ਇੱਥੇ ਕੀ ਫੀਲ ਕਰਦੇ ਆ ਜਦੋਂ ਜਾਂਦੇ ਆ ਇੰਡੀਆ, ਜੇ ਨਾਨਕੇ ਉਹਨਾਂ ਦੀ ਇੰਡੀਆ ਨੇ, ਉੱਥੇ ਜਾ ਕੇ ਕੀ ਖੇਡਾਂ ਖੇਡੀਆਂ ਪਸੰਦ ਕਰਦੇ ਆ, ਇਹਨਾਂ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਕੁਛ ਅਸੀਂ ਆਪਣੀਆਂ ਵੀ ਰੀਫਰੈਸ਼ ਕਰ ਰਹੇ ਹਾਂ, ਕਿਹੜੀਆਂ ਕਿਹੜੀਆਂ ਖੇਡਾਂ ਅਸੀਂ ਖੇਡਦੇ ਰਹੇ ਹਾਂ, ਪਲੱਸ ਜਾਂ ਕੋਈ ਇਹੋ ਜਿਹੀ ਨਾਨਕੇ ਦੀ ਯਾਦ, ਖਾਸ ਕਰਕੇ ਛੁੱਟੀਆਂ ਦੇ ਵਿੱਚ ਸਾਡੇ ਨਾਲ ਜੁੜੀ ਹੁੰਦੀ ਹੈ, ਕਿਉਂਕਿ ਨਾਨੀ ਅਕਸਰ ਨਾਨੀ ਨੂੰ, ਨਾਨੇ ਨੂੰ ਅਤੇ ਮਾਮਿਆਂ ਨੂੰ ਵੀ ਕਈ ਵਾਰ ਚਾਹ ਹੁੰਦਾ, ਲੇਕਿਨ ਜਿਹੜੇ ਮਾਮੇ ਕੁਆਰੇ ਹੁੰਦੇ ਨਾ ਉਹਨਾਂ ਨੂੰ ਘੱਟ ਚਾਹ ਹੁੰਦਾ ਹੀ ਭਾਅ ਜੀ, ਉਹਨਾਂ ਨੂੰ ਹੁੰਦਾ ਵੀ ਯਾਰ ਇੱਕ ਮਸਲ ਬੀਬੀ ਬਾਬੂ ਤੋਂ ਪੈਸੇ ਮਿਲਦੇ ਨੇ, ਇਹਨਾਂ ਨਾਲ ਇਹਨਾਂ ਨੇ ਖੋ ਇਹਨਾਂ ਦੇ ਲਾਉਣੇ ਪੈਣੇ ਪੈਸੇ ਅਤੇ ਇੱਕ ਅਸੀਂ ਹੁੰਦਾ ਸੀ ਵੀ ਅਸੀਂ ਨਾਨਕਿਆਂ ਦਾ ਕੋਈ ਸਕੂਟਰ ਕੋਈ ਮੋਟਰਸਾਈਕਲ ਉੱਥੇ ਚਲਾਉਣ ਨੂੰ ਮਿਲ ਜਾਂਦਾ ਹੁੰਦਾ ਸੀ, ਲੈ ਜਾਣਾ ਜਦੋਂ ਤੇਲ ਜੰਮੀ ਮੁੱਕ ਜਾਣਾ ਚੋਰੀ 'ਚ ਵਿਖੜੇ ਕਰ ਦੇਣਾ, ਅਤੇ ਜਦੋਂ ਮਾਮੇ ਨੇ ਲੈ ਕੇ ਜਾਣਾ, ਮਾਮੇ ਨੇ ਫਿਰ ਉਦੋਂ ਗਾਲਾਂ ਕੱਢਣੀ ਆ ਵੀ ਤੇਲ ਮੁੱਕ ਗਿਆ ਦੱਸ ਤਾਂ ਦਿਓ, ਜਾਂ ਥੋੜ੍ਹਾ ਰਹਿ ਗਿਆ ਤਾਂ ਵੀ ਦੱਸ ਦਿਓ, ਆਦਰਾ 'ਚ ਮੁੜ ਕੇ ਆਉਣਾ ਵਾਪਸ। ਪਰ ਜਿਹਨੇ ਪੁੱਠੇ ਕੰਮ ਕੀਤੇ ਸਾਰੇ ਨਾਨਕੇ ਜਾ ਕੇ ਕੀਤੇ, ਕਿਸੇ ਦੀ ਜੀਪ ਆ ਜਾਣੀ ਮਾਸੜ ਦੀ ਜਾਂ ਗਾਂਹ ਅੱਗੋਂ ਮੰਮੀ ਹੋਣ ਦੇ ਕਿਸੇ ਦੇ ਰਿਸ਼ਤੇਦਾਰ ਦੀ ਆਈ ਹੋਣੀ, ਤਾਂ ਜੀਪ ਦੇ ਪੁਰਾਣੀ ਜੀਪ ਦਾ ਇਹੋ ਜਾਂਦਾ ਨਾ, ਉਹਦੀ ਕਿਹੜਾ ਖਿੜਕੀ ਲੱਗਦੀ, ਉਹ ਕਿਹੜਾ ਲੋਕ ਲੱਗ ਜਾਂਦੀ ਸੀ, ਖੁੱਲ੍ਹੀ ਹੁੰਦੀ ਸੀਗੀ
0: ਜਾਂ ਟਰੈਕਟਰ ਟਰੁਕਟਰ ਚਲਾਉਣਾ ਸਿੱਖਣਾ,
1: ਟਰੈਕਟਰ ਸਾਰੇ ਚੀਜ਼ ਉੱਥੇ ਸਿੱਖੇ ਹਾਂ, ਅਤੇ ਕਈ ਵਾਰ ਲੈ ਜਾਣੀ ਚੋਰੀ ਫਿਰ ਗਾਲਾਂ, ਅੱਛਾ ਉਹਨਾਂ ਨੇ ਇਹ ਨਹੀਂ ਗਾਲਾਂ ਕੱਢੀਆਂ ਯਾਰ, ਦੋ ਤਿੰਨ ਇਹਨਾਂ ਨੂੰ ਕੀ ਕਹਿਣਾ, ਚੱਲ ਕੋਈ ਨਾ ਉਹਦਾ ਪੋਤਰਾ ਉਹਨਾਂ ਨੇ ਕੁੱਟ ਦੇਣਾ,
0: ਕਹਿ ਨਹੀਂ ਸਕਦੇ ਤੁਸੀਂ, ਜਿੰਨਾ ਚਿਰ ਨਾਨੀ ਬੈਠੀ ਨਾਨਾ ਬੈਠਾ ਉਹਨਾਂ ਚਿਰ ਉੱਦਾਂ ਹੀ ਨਹੀਂ ਤੁਸੀਂ ਕੁਛ ਕਹਿ ਸਕਦੇ।
1: ਚਲ ਕੋਈ ਨਾ,
0: ਚਲੋ ਆਪਾਂ ਤੋਰਦੇ ਜੀ ਅੱਜ ਦੀ ਗੱਲਬਾਤ ਨੂੰ ਅੱਗੇ, ਅਤੇ ਤੁਸੀਂ ਵੀ ਦੱਸੋ ਵੀ ਕੀ ਖੇਡਣਾ ਤੁਸੀਂ ਪਸੰਦ ਕਰਦੇ ਹੁੰਦੇ ਹੋ, ਤੁਸੀਂ ਬਰਾਂਟੇ ਖੇਡਣਾ ਪਸੰਦ ਕਰਦੇ ਹੋ, ਜੰਡ ਪ੍ਰਾਂਬਲ ਦੀ ਗੱਲ ਹੋਈ ਆ, ਲੁਕਣ ਮਚਾਈ ਦੀ, ਛਟਾਪੂ ਹੋ ਗਏ, ਰੋੜੇ ਹੋ ਗਏ, ਗੁੱਡੀਆਂ ਪਟੋਲੇ, ਅਤੇ ਆਪਾਂ ਇਹ ਵੇਖਦੇ ਹਾਂ ਵੀ ਇਹ ਕੋਮਨ ਖੇਡਾਂ ਨੇ, ਅਤੇ ਬਾਕੀ ਇਹ ਆ ਵੀ ਹੋਰ ਨਾਲ ਡਿਪੈਂਡ ਕਰਦਾ ਤੁਸੀਂ ਕਿਹੜੇ ਇਲਾਕੇ
1: ਤੋਂ
0: ਪਾਈ ਚੋਰ ਛਪਾਈ।
1: ਸਾਡੇ ਨਾਨਕਿਆਂ ਦੇ ਖੇਤਾਂ 'ਚ ਜਾਂਡਰ ਹੁੰਦਾ ਸੀ, ਅਤੇ ਉੱਥੇ ਪੀਰ ਬਾਬੇ ਦਰਗਾਹ ਬਣਾਈ, ਅਤੇ ਉਹ ਹਰ ਵੀਰਵਾਰ ਉੱਥੇ ਪ੍ਰਸ਼ਾਦ ਚੜ੍ਹਾਉਂਦੇ ਸੀ ਨਾ, ਉਹ ਕਿਹੜਾ ਕੱਦੂ ਕਰਨ ਡਿਆ ਅਤੇ ਟਰੈਕਟਰ ਫਸ ਗਿਆ, ਉੱਦਾਂ ਕਿਸੇ ਨੇ ਕਹਿ ਦਿੱਤਾ ਵੀ ਅੱਜ ਵੀਰਵਾਰ ਵੀ ਉਹਦੇ ਚੋਲ ਚੋਲ ਬਣਾ ਲਿਆ ਉਹ, ਅਤੇ ਨਾਲੇ ਅਰਦਾਸ ਕਰਦੇ ਵੀ ਟਰੈਕਟਰ ਬਹੁਤ ਫਸਿਆ ਪਿਆ ਅਤੇ ਨਾਲੇ ਨਿਕਲ ਜੂਗਾ, ਅਤੇ ਉੱਧਰੋਂ ਮੋਟਰ ਜਿਹੜੀ ਖੂਹ ਬੜਾ ਡੂੰਘਾ ਸਾਡਾ ਨਾਨਕਿਆਂ ਦਾ, ਵੇਖਿਆ ਤਕਰੀਬਨ ਉਸ ਟਾਈਮ 'ਤੇ 150-200 ਫੁੱਟ ਤੱਕ ਹੋਣਾ, 150 ਤੱਕ ਤਾਂ ਹੋਏਗਾ, ਅਤੇ ਉਹ ਥੱਲੇ ਕਿਤੇ ਮੋਟਰ ਖਰਾਬ ਹੋਈ ਸੀ ਉਹਦੀ, ਅਤੇ ਥੱਲੇ ਬੜੇ ਸੀ ਮਿਸਤਰੀ ਦੇ ਨੌਕਰ ਥੱਲੇ ਜਾ ਕੇ ਬੈਠੇ ਨਾ, ਉਹ ਠੀਕ ਕਰਨ ਗਏ ਹੋਏ, ਅਤੇ ਉੱਧਰੋਂ ਪ੍ਰਸ਼ਾਦ ਬਣ ਕੇ ਆ ਗਿਆ, ਅਤੇ ਪ੍ਰਸ਼ਾਦ ਜਦੋਂ ਬਾਬੇ ਦੇ ਪੀਰ ਚੜ੍ਹਾ ਕੇ, ਅਤੇ ਮਾਂ ਮੁੜ ਕੇ ਵੰਡਣਾ ਸੀ, ਸਾਰਿਆਂ ਨੂੰ ਇਕੱਠੇ ਕਰ ਲਿਆ ਸੀ ਉੱਥੇ, ਸਾਰੇ ਆਣ ਗੁਆਂਢ ਨੂੰ ਪਿੰਡ ਸਾਰੇ ਗਿਆ ਸੀ ਵੀ ਚੱਲੀਏ, ਉਹ ਮਾਮਾ ਜੀ ਨੇ ਸਾਡੀ ਮਾਸੀ ਛੋਟੀ ਨੂੰ ਕਹਿਤਾ ਵੀ ਜਾ ਤੂੰ ਖੂਹ 'ਚ ਵੀ ਪਾਇਆ ਵੀ ਖੁਆਜਾ ਪੀਰ, ਮਾਸੀ ਸਾਡੀ ਨੇ ਵੇਖਿਆ ਤਾਂ ਵੀ ਥੱਲੇ ਮਿਸਤਰੀ ਬੈਠਾ ਅਤੇ ਨਾਲੇ ਨੌਕਰ ਬੈਠਾ ਥੱਲੇ, ਚੌਲਾਂ ਦੀ ਪਲੇਟ ਗਰਮ ਕਰੀ ਪਾਈ ਉੱਤੋਂ ਸੁੱਟਦੀ, ਅੱਛਾ ਖੂਹ ਜੇ ਕਹਿੰਦੀ ਵੀ ਉਹਦੀ ਆਵਾਜ਼ ਕਿਤੇ ਹੋਰ ਜਾਂਦੀ, ਜਿਹੜੇ ਥੱਲੇ ਕੁਛ ਵੀ ਬੋਲੋਗੇ ਨਾ ਤਾਂ ਉੱਤੇ ਬਹੁਤ ਸਾਫ ਸੁੱਟਦਾ ਹੁੰਦਾ, ਚੀਕਾਂ ਮਾਰਦੇ ਭਾਅ ਜੀ ਵੀਰ ਜੀ ਕਾ ਖੂਹ 'ਚ ਕੋਈ ਹੈਗਾ, ਕਹਿੰਦੇ ਹੈਗਾ ਤਾਂ ਮਿਸਤਰੀ ਬੈਠਾ, ਤੂੰ ਇਹ ਥੱਲੇ ਚੌਲ ਪਾਉਣ ਲੱਗੀ, ਗਰਮ ਚੌਲ ਸੁੱਟਦੇ
0: ਖਵਾਜਾ ਬੈਠਾ ਥੱਲੇ,
1: ਉਹ ਵੀ ਬੜਾ ਹੁੰਦਾ ਸੀ ਨਾ, ਉਹ ਤਾਂ ਸਾਨੂੰ ਕਹਿੰਦਾ ਵੀ ਨਾਨਕਿਆਂ 'ਤੇ ਜਾਣਾ ਨਾ, ਵੀ ਇਹ ਛੋਟੀ ਛੋਟੀ ਚੀਜ਼ਾਂ ਪਤਾ ਹੁੰਦਾ ਸੀ, ਨਾਨਕਿਆਂ ਪਿੰਡ 'ਤੇ ਕਿਸੇ ਦਾ ਕੋਈ ਮੇਲਾ ਲੱਗਦਾ ਜਾਂ ਨਾਨਕਿਆਂ ਪਿੰਡ 'ਤੇ ਅੱਛਾ ਵਿਆਹ ਆ ਜਾਵੇ ਉਹਦਾ ਵੱਖਰਾ ਮਜ਼ਾ ਆਉਂਦਾ ਸੀ, ਕਿਉਂਕਿ ਉਦੋਂ ਪੈਲਸ ਹੁੰਦੇ ਨਹੀਂ ਸੀਗੇ, ਅਤੇ ਖਾਸ ਕਰਕੇ ਉਹਨਾਂ ਨੇ ਘਰ ਦੇ ਸਾਹਮਣੇ ਜਿਹੜੀ ਜ਼ਮੀਨ ਹੁੰਦੀ ਸੀ ਉਹਨਾਂ ਨੂੰ ਉੱਦਾਂ ਹੀ ਉਹਨਾਂ ਨੇ ਚੰਗੀ ਤਰ੍ਹਾਂ ਵਾਹ ਕੇ ਟੈਂਟ ਉੱਥੇ ਹੀ ਲਾਉਣਾ, ਉਹ ਟੈਂਟ ਦਾ ਤਾਂ ਕਹਿ ਲਓ ਮਜ਼ਾ ਹੀ ਵੱਖਰਾ ਹੁੰਦਾ ਸੀ ਨਾ, ਵੀ ਕੰਮ ਕਰਨ ਦਾ, ਘਰਦੇ ਦੀ ਜਾਗੋ ਵੱਖਰੀ ਕੱਢਣੀ, ਅਸੀਂ ਆਪਣਾ ਵੱਖਰਾ ਖੇਡਣ ਕਿਤੇ ਹੋਰ ਗਏ ਹੁੰਦੇ ਸਾਨੂੰ ਇੰਨਾ ਚਾਹ
0: ਵੱਖਰਾ ਹੀ ਰਹਿਣਾ,
1: ਅਸੀਂ ਵੱਖਰਾ ਹੀ ਰਹਿਣਾ ਕਿਸੇ ਪਰ ਖੇਡਣ ਜਾਏ ਨਾ।
0: ਅੱਛਾ ਇੱਕ ਅਮਰੂਦ ਦੇ ਉੱਤੇ ਰਿਸਰਚ ਚੱਲ ਰਹੀ ਹੈ ਵਿਆਹ ਦੇ ਉੱਤੇ, ਅਤੇ ਮੰਡ ਸਾਹਿਬ ਨੇ ਪੀ ਆਈ ਦੀ ਸਹਾਇਤਾ ਲੈ ਕੇ ਅਤੇ ਕੁਛ ਇੱਕ ਚੀਜ਼ਾਂ ਭੇਜੀਆਂ ਨੇ, ਕਹਿੰਦੇ ਕਿ ਰਸਮਾਂ ਦੀ ਲਿਸਟ ਕੁਛ ਇਸ ਤਰ੍ਹਾਂ ਦੇ ਨਾਲ ਹੋਊਗੀ, ਰੋਕਾ ਅਤੇ ਮੰਗਣੀ ਥੀਮ ਹੋਊਗਾ, ਲਾਲ ਰੰਗ ਦੀ ਚਮਕ ਅਤੇ ਹਰੇ ਰੰਗ ਦੀ ਮਿਠਾਸ, ਅਤੇ ਖਾਸ ਪਲ ਹੋਣਗੇ ਭਿੰਡੀ ਅਤੇ ਅਮਰੂਦ ਦੇ ਮੱਥੇ 'ਤੇ ਸਜਦਾ ਹੈ, ਅਤੇ ਅਮਰੂਦ 'ਤੇ ਆਪਣੀ ਮਿੱਠੀ ਮਿੱਠੀ ਖੁਸ਼ਬੂ ਦੇ ਨਾਲ ਪੂਰੇ ਮਾਹੌਲ ਨੂੰ ਮਹਿਕਾਉਂਦਾ ਹੈ, ਸ਼ਗਨ ਹੋਣਗੇ ਅਮਰੂਦ ਵੱਲੋਂ ਬਿੰਦੀ ਨੂੰ ਚਮਕਦਾਰ ਨਗਾਂ ਵਾਲਾ ਤੋਹਫ਼ਾ, ਅਤੇ ਬਿੰਦੀ ਵੱਲੋਂ ਹਾਂ ਭਿੰਡੀ ਵੱਲੋਂ ਹਾਂ ਬਿੰਦੀ ਇਹ ਨਾ ਬਿੰਦੀ ਬਿੰਦੀ ਲਿਖਿਆ ਵਾ ਸਾਰ 'ਚ, ਫਿਰ ਉੱਪਰ ਬੰਨ ਹੀ ਲੱਭਾ ਉਹਨਾਂ ਨੂੰ, ਅਤੇ ਭਿੰਡੀ ਵੱਲੋਂ ਅਮਰੂਦ ਨੂੰ ਚਾਟ ਮਸਾਲਾ ਭੇਟ ਕੀਤਾ ਜਾਵੇਗਾ, ਨਾਈਸ, ਅਤੇ ਮਤਲਬ ਸੰਗੀਤ ਅਤੇ ਜਾਗੋ ਨਾਈਟ ਦੇ ਉੱਤੇ ਕਹਿੰਦੇ ਨੇ ਕਿ ਮੱਥੇ ਚਮਕੇ ਬਿੰਦੀ ਅਮਰੂਦਾਂ ਦੇ ਬਾਗਾਂ ਵਿੱਚ, ਤੇ ਨਾਲ ਚਲੂਗਾ ਨੀ ਮੈਂ ਜਾਗੋ ਕੱਢਣੀ ਮਰੂਦ ਰਸੀਲੇ ਦੀ ਜਾਗੋ ਦੀ ਲੁੱਕ ਜਾਗੋ ਦੇ ਘੜੇ ਉੱਤੇ ਚਮਕਦੀਆਂ ਹੋਈਆਂ ਲਾਲ ਬਿੰਦੀਆਂ ਲਾਈਆਂ ਜਾਣਗੀਆਂ ਅਤੇ ਵਿਆਹ ਦੇ ਦਿਨ ਅਮਰੂਦ ਦੀ ਐਂਟਰੀ ਹੋਊਗੀ ਕੁਛ ਅਮਰੂਦ ਸਾਹਿਬ ਇੱਕ ਸੁੰਦਰ ਟੋਕਰੀ ਦੇ ਵਿੱਚ ਸੱਜ ਕੇ ਉੱਪਰ ਥੋੜ੍ਹਾ ਜਿਹਾ ਨਮਕ ਮਸਾਲਾ ਛਿੜਕ ਕੇ ਸ਼ਾਹੀ ਅੰਦਾਜ਼ ਦੇ ਵਿੱਚ ਆਉਣਗੇ ਅਤੇ ਉੱਧਰ ਲਾੜੀ ਯਾਨੀ ਕਿ ਭਿੰਡੀ ਭਿੰਡੀ ਜੀ ਇੱਕ ਲਾਲ ਮਖਮਲੀ ਰੇਸ਼ਮੀ ਰੁਮਾਲ ਦੇ ਉੱਤੇ ਸੱਜ ਕੇ ਪੂਰੀ ਚਮਕ ਦਮਕ ਗਲਿਟਰ ਵਗੈਰਾ ਲਾ ਕੇ ਐਂਟਰੀ ਮਾਰਨਗੇ ਗੁੱਡ ਸਪੈਸ਼ਲ ਮੈਨਿਊ ਕੁਛ ਇਸ ਤਰ੍ਹਾਂ ਦੇ ਨਾਲ ਹੋਏਗਾ ਵਿਆਹ ਦਾ ਖਾਣਾ ਦੋਵਾਂ ਪਾਸਿਆਂ ਤੋਂ ਖੱਟਾ ਅਤੇ ਮਿੱਠਾ ਅਤੇ ਚਟਪਟਾ ਹੋਵੇਗਾ ਅਮਰੂਦ ਦੀ ਸਪੈਸ਼ਲ ਚਾਟ ਨਿੰਬੂ ਅਤੇ ਕਾਲੇ ਨਮਕ ਧੂੜ ਕੇ ਅਤੇ ਮੇਨ ਕੋਰਸ ਹੋਊਗਾ ਸ਼ਾਹੀ ਪਕਵਾਨ ਜੋ ਹਰ ਮਹਿਫਲ ਦੀ ਸ਼ਾਨ ਬਣਨ ਅਤੇ ਮਰੂਦ ਦੀ ਕੁਲਫੀ ਡਿਜ਼ਰਟ ਦੇ ਵਿੱਚ ਮਰੂਦ ਦੀ ਕੁਲਫੀ ਅਤੇ ਭਿੰਡੀ ਦੇ ਸਟਾਈਲ ਵਰਗੇ ਗੋਲ ਗੋਲ ਗੁਲਾਬ ਜਾਮੁਨ ਵਾ ਅਤੇ ਵਿਆਹ ਦਾ ਸੱਦਾ ਪੱਤਰ ਭਿੰਡੀ ਦੀ ਚਮਕ ਅਤੇ ਮਰੂਦਾਂ ਦਾ ਦਿਲ ਲੁੱਟਿਆ ਦੋਵਾਂ ਦੇ ਪਿਆਰ ਦੇ ਦੇਖੋ ਅੱਜ ਭਾਂਡਾ ਫੋਟਿਆ ਖੱਟੀ ਮਿੱਠੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਨੂੰ ਸਭ ਨੂੰ ਸੱਦਾ ਹੈ ਹੱਸਣ ਗਾਉਣ ਦੇ ਲਈ ਭਿੰਡੀ ਅਤੇ ਮਰੂਦ ਦੇ ਵਿਆਹ ਦੇ ਵਿੱਚ ਆਉਣ ਦੇ ਲਈ ਦੱਸੋ ਕੀ ਪਲੈਨਿੰਗ ਦੇ ਵਿੱਚ ਹੋਰ ਕੋਈ ਖਾਸ ਕੋਈ ਗਰਮ ਗਰਮ ਛਾਪਾ ਛਪਾਈ ਕੁਛ ਕਰਨੀ ਕੁਛ ਜੁੱਤੀ ਲਕਾਈ ਕਰਨੀ ਹੋਵੇ ਕੁਛ ਰੀਬਨ ਕੱਟਣਾ ਸ਼ਾਮਿਲ ਕਰਨਾ ਹੋਵੇ ਜਾਂ ਕੋਈ ਹੋਰ ਖਾਸ ਰਸਮ ਜੋੜਨੀ ਹੋਵੇ ਤਾਂ ਮੈਨੂੰ ਦੱਸੋ ਮੈਂ ਤੁਹਾਡੀ ਹੈਲਪ ਕਰਾਂਗੀ
1: ਵਾਹ
0: ਮਨ ਸਾਹਿਬ ਧੰਨਵਾਦ ਧੰਨਵਾਦ ਧੰਨਵਾਦ ਤੁਹਾਡਾ ਮਿਹਰਬਾਨੀ ਤੁਸੀਂ ਤੇ ਜਿਹਨਾਂ ਦਾ ਵਿਆਹ ਹੈ ਉਹਨਾਂ ਨੇ ਲੂਣ ਲਾ ਛੱਡਿਆ ਤੁਸੀਂ ਥੈਂਕ ਯੂ ਅੰਮ੍ਰਿਤ ਭੈਣ ਜੀ ਤੁਸੀਂ ਆਉਂਦੇ ਰਹੋ
2: ਹੈਲੋ
0: ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
3: ਹੈਲੋ ਸਤਿ ਸ਼੍ਰੀ ਅਕਾਲ ਜੀ
0: ਜਿਹਦਾ ਨਾਮ ਅੰਮ੍ਰਿਤ ਹੈ ਉਹ ਕਰ ਲਓ ਗੱਲ ਭਾਈ ਤੁਸੀਂ ਡਿਸਾਈਡ ਕਰ ਲਓ ਹੁਣ
1: ਵਾਹ ਦੋਨੋਂ
2: ਨਹੀਂ ਕਰ ਲੈਣ ਤੋਂ ਕਰ ਲੈ ਮੈਂ ਬਾਅਦ ਕਰ ਲੈਣੀ ਇਹਨਾਂ ਨੂੰ ਕਰ ਲੈਣੀ
0: ਨਹੀਂ ਜਿਹਨਾਂ ਦਾ ਨਾਮ ਅੰਮ੍ਰਿਤ ਹੈ ਉਹ ਕਰਨਾ ਪਹਿਲਾਂ
2: ਰੂਬੀ ਦੀ ਕਾਲ ਆ ਗਈ ਕਹਿੰਦੀ ਮੈਂ ਲਿਆਂਦੀ ਮੈਂ ਚੱਲ ਕੈਂਸਲ ਕਰ ਪਹਿਲਾਂ ਹੋ ਗਿਆ ਪਕੌੜਿਆਂ ਦਾ
1: ਤੁਸੀਂ ਵੀ ਲਿਖੀ ਸੀ
0: ਲਿਆ ਰਹੇ ਫਿਰ
2: ਮੈਂ ਹੀ ਮੈਸੇਜ ਕਰਤਾ ਮੈਂ ਰੂਬੀ ਨੂੰ ਕਹਿੰਦੇ ਰੂਬੀ ਥੋੜਾ ਲੇਟ ਆ ਜੀ 6:30 ਦੇ ਬਾਅਦ ਆ ਜੀ ਪਕੌੜੇ ਲੈ ਕੇ ਤਾਈ ਰਹੀ ਹੈ
0: ਚਾਹ ਵੀ ਤੁਸੀਂ ਉਹਨਾਂ ਦੇ ਘਰ ਜਾ ਕੇ ਬਣਾ ਲੈਣੀ ਵੇਖੋ ਪੱਤੀ ਤੇ ਪਈ ਹੁੰਦੀ ਦੁੱਧ ਪਿਆ ਹੁੰਦਾ ਗੱਲ ਤੇ ਸਿਰਫ ਬੰਦੇ ਦੀ ਨੀਤ ਦੀ ਹੁੰਦੀ ਹੈ ਬੰਦਾ ਉਦਾਂ ਲੇਜੀ ਹੋਇਆ ਹੁੰਦਾ ਤੇ ਉਹ ਤੁਸੀਂ ਜਾ ਕੇ ਬਣਾ ਲੈਣੀ ਹੈ ਪਤੀਲਾ ਤੇ ਹੋਊਗਾ ਹੀ
2: ਘਰੇ ਨਹੀਂ ਉਹ ਤਾਂ ਚਾਹ ਸਾਡੇ ਘਰੇ ਆਉਂਗੇ ਨਾ ਪਕੌੜੇ ਉਧਰ ਗਏ ਤਾਂ ਫਿਰ ਤਾਂ ਮਿਲਣੇ ਨਹੀਂ ਨਾ ਸਾਨੂੰ ਫਿਰ ਤਾਂ ਮੂੰਹ ਹੀ ਦੇਖਣੇ ਫਿਰ
0: ਅੱਛਾ ਪਕੌੜੇ ਤੁਹਾਡੇ ਲਾਉਣੇ ਆ ਲੈ ਯਾਰ ਆ ਕੰਮ
1: ਜੋ ਬਚਿਆ ਇੱਥੇ
2: ਰਹਿ ਜਾਣਾ ਕਹਿੰਦਾ ਦੁੱਖ ਦੋ ਤਿੰਨ ਘਰ ਪੈਂਦੇ ਆ ਵਿਚਲਾ ਘਰ ਤੇ ਮੇਰਾ ਹੀ ਆਉਂਦਾ
0: ਨਹੀਂ ਪਰ ਗੱਲ ਗਲਤ ਹੈ ਨਾ ਵੇਖੋ ਅਸਲ ਚ ਡਿਸਾਈਡ ਇਹ ਹੋਇਆ ਸੀ ਵੀ ਤੁਸੀਂ ਪਕੌੜੇ ਲੈ ਕੇ ਚਾਹ ਲੈ ਕੇ ਥਰਮਸ ਤੇ ਤੁਸੀਂ ਉਹਨਾਂ ਦੇ ਸਾਹਮਣੇ ਬਹਿ ਕੇ ਜਾ ਕੇ ਖਾਣੇ ਉਹਨਾਂ ਦੇ ਘਰ
2: ਹਿੱਲਾ ਪਕੌੜਿਆਂ ਦਾ ਰੂਬੀ ਨੇ ਕਰਤਾ ਲਿਸਟ ਸਾਡੀ ਕੈਂਸਲ ਕਰਵਾ ਦੀ ਫਰੂਟ ਸਬਜ਼ੀਆਂ ਦੀ
0: ਚਲੋ ਤੁਹਾਡਾ ਸਰ ਗਿਆ ਚਲੋ ਪਕੌੜੇ ਤੇ ਆ ਗਏ
1: ਪੇਪਰ ਤਾਂ ਵੇਸਟ ਹੋਇਆ ਹੀ ਅਗਲੇ ਨੇ ਭਾਵੇਂ ਪਕੌੜੇ ਨਾ ਬਣਾਏ ਹੁਣ ਉੱਥੇ ਹੀ ਪਕੌੜੇ ਲੱਭਦੇ ਫਿਰੀਏ ਸੁਣ ਰਹੇ ਹੋ ਜਜਮਾਨ ਜਜਮਾਨ ਸੁਣ ਰਹੇ ਹੈ ਤੇ ਪਕੌੜੇ ਬਣਾ ਕੇ ਰੱਖਿਓ
0: ਜਜਮਾਨ ਜਿੰਨੇ ਬੰਦੇ ਸੱਦ ਲਿਆ ਨਾ ਉਹ ਲਾ ਗਲੇ ਖਾਲੀ ਪਲਾਟ ਚ ਖੁਰਲੀ ਬਣਾਓ ਇੱਕ ਖੁਰਲੀ ਚ ਸੁੱਟੋ ਪਕੌੜੇ ਖੁੱਲੇ
1: ਜਜਮਾਨ ਸੁਣ ਰਿਹਾ
0: ਹਾਂਜੀ ਭੈਣ ਜੀ ਕੀ ਕੀ ਤੁਸੀਂ ਕੀ ਖੇਡਦੇ ਰਹੇ ਹੋ ਨਿੱਕੇ ਹੁੰਦੇ ਕਿੱਥੇ ਜਾਣਾ ਪਸੰਦ
2: ਪਹਿਲਾਂ ਤਾਂ ਮੈਂ ਅੱਖਰ ਲਈ ਕਿਹਾ ਵੀਰ ਜੀ
0: ਹਾਂਜੀ
2: ਹਰਲ ਹਰਲ ਤਾਂ ਹੁੰਦਾ ਸ਼ਾਇਦ ਕਾਲੀ ਮਚਾਣਾ ਜਿੱਦਾਂ ਆਪਾਂ ਹਰਲ ਹਰਲ ਕਰਦੇ ਪਏ ਤੇ ਮਤਲਬ ਕਾਫੀ ਕਾਲੀ ਜੀ ਮਚਾਣਾ ਦੌੜ ਭੱਜ ਜੀ ਕਰੀ ਜਾਣਾ
0: ਓਕੇ
2: ਪਰ ਪਰਲੋ ਹੁੰਦੇ ਆ ਕਿ ਦੂਜੇ ਪਾਸੇ ਪਰਲਾ
1: ਜੀ
2: ਤੇ ਅੰਬਾਰਾ ਨੀ ਮੈਨੂੰ ਪਤਾ
0: ਪਰਲ ਨੀ ਪਾਰਲਾ ਕਿ
1: ਪਾਰਲਾ
0: ਪਾਰਲਾ
1: ਪਾਰਲਾ
2: ਪਰਲਾ ਦੂਜੇ ਪਾਸੇ
1: ਸ਼ਾਰਟ ਫਾਰਮ ਯੂਜ਼
2: ਦੂਜੇ ਪਾਸੇ ਕਹਿ ਦਿੰਦੇ ਪਰਨ
0: ਜੀ
2: ਤੇ ਫਿਰ ਚੱਲ ਹੁੰਦੀ ਸਹਿਣ ਕਰਨਾ ਜਾਂ ਫਿਰ ਚੱਲ ਹੋ ਗਈ ਇੱਕ ਆਪਾਂ ਜਿਹੜੀ ਪਾਣੀ ਦੀ ਛੱਲ ਉਹਨੂੰ ਵੀ ਕਹਿ ਦਿੰਦੇ
0: ਕਈ
1: ਵਾਰ ਚੱਲ
0: ਮਾਰਦਾ
2: ਚੱਲ ਸਹਿਣ ਕਰਨਾ ਤਾਂ ਨੀ
0: ਨਹੀਂ ਚੱਲ
1: ਚਲੋ ਅੱਗੇ ਚੱਲੋ
0: ਸਹਿਣ ਕਰਨਾ ਚੱਲ ਖਲਾਰਨਾ
2: ਹੁੰਦਾ ਨਹੀਂ ਮੈਂ ਗੈਸ ਲਗਾਦੀ ਵੀਰ ਜੀ
1: ਚੱਲ ਛੱਡੋ ਅੱਗੇ ਚੱਲੋ
2: ਅਗਲਾ ਅੱਗੇ ਕਿਹੜਾ ਵਰਸੀ ਕਿਹੜਾ ਸੀ
1: ਚੁੱਗਾ ਚੁੱਗਾ
2: ਝੁੱਗਾ ਹੁੰਦੇ ਤੇ ਝੋਪੜੀ ਜੀ ਪਾਣੀ ਜਿੱਦਾਂ ਛੱਪੜ ਪਾਇਆ ਹੋਇਆ ਉਹਨੂੰ ਕਹਿ ਦਿੰਦੇ ਆ, ਤੇ ਉਹਦੇ ਅਗਲਾ ਹੈਗਾ
1: ਪੁਆਟਾ,
2: ਪੁਆਟਾ ਹੁੰਦਾ ਕਜ਼ਨਸ ਨੂੰ ਕਹਿ ਦਿੰਦੇ ਆਪਾਂ ਸ਼ਾਇਦ,
1: ਛੱਡਦੇ ਕੋਈ ਨੀ ਅੱਗੇ ਚੱਲਾਂਗੇ
0: ਓਕੇ,
1: ਉਸ ਤੋਂ ਬਾਅਦ ਆ ਗਿਆ ਉਸਲਵੱਟਾ,
2: ਉਸਲਵੱਟਾ ਹੁੰਦਾ ਕਰਵਟਾ ਬਦਲਣਾ ਜਿਹਦਾ ਮੰਜੇ ਤੇ ਪਏ ਕਦੀ ਇੱਧਰ ਨੂੰ ਕੱਥੜ ਬਦਲ ਲਈ ਕਦੇ ਉੱਧਰ ਬਦਲਣਾ ਉਹਨੂੰ ਕਹਿ ਦਿੰਦੇ
1: ਜੀ ਜੀ ਬੇਚੈਨੀ, ਠੀਕ ਹੈ
2: ਉਸਲਵੱਟਾ, ਹਾਂਜੀ ਬੇਚੈਨੀ ਲੱਗੀ ਆ ਉਸਲਵੱਟੀ ਅਗਰ ਇੱਧਰ ਨੂੰ ਕੱਥੜ ਲੈ ਲਈ ਕਦੇ
1: ਕੋ ਪਕੌੜੇ ਬਣਾ ਰਹੇ ਸੀ ਤੁਹਾਨੂੰ ਮਿਲ ਨਹੀਂ ਰਹੀ ਤੁਸੀਂ ਉਸਲਵੱਟੇ ਲੈ ਰਹੇ
0: ਕੀ ਕਸਮ,
1: ਉਧਰ ਭੈਣ ਜੀ ਦੂਜੇ ਭੈਣ ਜੀ ਫੋਨ ਤੇ ਗੱਲ ਕਰਨਾ ਚਾਹ ਰਹੇ ਹੋਣਗੇ ਉਸਲਵੱਟੇ ਲੈ ਰਹੇ ਹੋਣੇ ਫੇਰ ਮੇਰੀ ਵਾਰੀ ਆਵੇ
2: ਗੁੱਸਾ
1: ਨਾ ਕਰੋ ਪਕੌੜੇ ਜਾਂਦੇ ਰਹਿਣਗੇ
2: ਨਾ ਨਾ ਨਾ ਗੁੱਸਾ ਜੇ ਏਦਾਂ ਦੀ ਗੱਲਾਂ ਚ ਵੀਰ ਜੀ ਗੁੱਸਾ ਕਰਨ ਲੱਗੇ ਫਿਰ ਤਾਂ ਮਿਲ ਲੈ ਪਕੌੜੇ
0: ਇਹ ਤੇ ਇੱਦਾਂ ਹੀ ਖਾਣੇ ਪੈਂਦੇ ਆ ਹੁਣ ਉਹ ਵੀ ਖਾ ਉਹ ਵੀ ਕਹਿ ਕਹਿ ਕੇ ਤੇ ਇੱਧਰ ਵੀ ਤੇ ਪੱਕੇ ਕਰਨ ਨਹੀਂ ਡੇ ਇਹ ਵੀ ਦੱਸ ਦੋ ਕਿਹੜੇ ਚਾਹੀਦੇ ਆ ਫੇਰ ਨਾ ਹੋਵੇ ਭਲਾ ਵੀ
1: ਬੜੇ ਮਸ਼ਹੂਰ ਨੇ ਆਈਸਕ੍ਰੀਮ ਦੇ ਪਕੌੜੇ ਆ ਵੀ ਜੇ ਖਾਣੇ ਆ ਮੇਰੀ ਗੱਲ ਸੁਣ
2: ਨਹੀਂ
1: ਜੇ ਅਗਲਾ ਕਹਿ ਰਿਹਾ ਭੈਣ ਜੀ ਆ ਜਾਓ ਵੀ ਮੈਂ ਬਣਾ ਦਾਂਗੀ ਪਕੌੜੇ ਤੇ ਕਹੋ ਫਿਰ ਆਈਸਕ੍ਰੀਮ ਵਾਲੇ ਬਣਾਈ ਨਾ ਆਲੂ ਖਰਾਬ ਹੁੰਦੇ ਪਕੌੜੇ
2: ਜਿਹੜਾ ਪਕੌੜੇ ਬਣਾਉਂਦਾ ਪਿਆ ਲਿਸਟ ਚ ਕੋਈ ਬੰਦਾ ਐਡ ਆਨ ਹੋਇਆ ਆਪਣੀ ਤਰਫ ਤੋਂ ਬਣਾ ਕੇ ਲਿਆਂਦਾ ਪਿਆ ਰੂਬੀ ਜੀ ਬਣਾਉਂਦੇ ਪਏ ਹੁਣ ਜਿਹੜਾ ਮਰਜ਼ੀ ਬਣਾ ਦੇ ਖਿਲਾ ਦੇਣਾ
0: ਚਲੋ ਜੋ ਵੀ ਮਿਲ ਜੇ ਵੇਖੋ ਉਹੀ ਚੰਗਾ
2: ਜੋ ਵੀ ਮਿਲ ਜੇ
1: ਸਾਡੇ ਘਰ ਪਰਸੋਂ ਪਾਰਟੀ ਜੇ ਆਇਆ ਜੇ ਵੀ ਚੰਗੀ ਮੀਟ ਦਰ ਚੱਲੇਗੀ ਕਹਿੰਦਾ ਕੀ ਕੋਈ ਫੰਕਸ਼ਨ ਕਹਿੰਦਾ ਨਹੀਂ ਸਾਡਾ ਕੱਟਾ ਬਿਮਾਰ ਫਿਰਦਾ ਉਹ ਅੱਜ ਕੱਲ੍ਹ ਜਾਣ ਹੀ ਵਾਲਾ
0: ਉਹ ਸ਼ਬੂ ਕੋ ਬਣੂਗਾ
1: ਸਾਨੂੰ ਪਿੰਡੀ ਗੋਸ਼ਤ ਖਵਾਉਣ
0: ਹਾਂਜੀ ਭੈਣ ਜੀ
1: ਹਾਂਜੀ ਭੈਣ ਜੀ
2: ਤੇ ਵੀਰ ਜੀ ਅਸੀਂ ਛੁੱਟੀਆਂ ਜ਼ਿਆਦਾਤਰ ਨਾਨਕੇ ਜਾਣਾ ਪਸੰਦ ਕਰਦੇ ਸੀ ਪਹਿਲਾਂ ਵੀ ਦੱਸਿਆ ਮੈਂ ਦਾਦਕੇ ਜਿੱਥੇ ਸਾਡੇ ਪੈਂਦੇ ਕਿ ਸਾਡੇ ਦੋਨੋਂ ਪਾਸੇ ਪਿੰਡ ਪੈਂਦੇ ਕਿ ਸਾਡੇ ਬੱਸਾਂ ਬੁੱਸਾਂ ਨੀ ਆਉਂਦੀ ਸੀ ਨਾ ਪਹਿਲਾਂ
0: ਜੀ
2: ਤੇ ਪੈਦਲ ਤੁਰਨੇ ਦੇ ਚੱਕਰ ਚ ਅਸੀਂ ਨਾਨਕੇ ਜਾਂਦੇ ਸੀ
0: ਜੀ
2: ਨਾਨਕੇ ਜਾਂਦੇ ਸੀ ਤੇ ਅਸੀਂ ਖੇਲਦੇ ਸੀ ਜਿੱਦਾਂ ਸਾਨੂੰ ਕਹਿਣਾ ਇਹਨਾਂ ਨੇ ਸ਼ਹਿਰ ਤੋਂ ਬੱਚੇ ਆਏ ਨੇ ਤੇ ਅਸੀਂ ਖੇਲਦੇ ਸੀ ਇੱਕ ਗੇਮ ਹੁੰਦੀ ਸੀ ਪੋਸ਼ਮ ਪਾ ਬਈ ਪੋਸ਼ਮ ਪੋਸ਼ਮ ਪਾ ਬਈ ਪੋਸ਼ਮ ਪਾ ਡਾਕੀਏ ਨੇ ਕਿਆ ਕੀਆ 100 ਰੁਪਏ ਕੀ ਘੜੀ ਚੁਰਾਈ ਅਬ ਤੋ ਜੇਲ ਮੇ ਜਾਣਾ ਪੜੇਗਾ
1: ਜੇਲ ਕੀ ਰੋਟੀ ਖਾਣੀ ਪੜੇਗੀ
2: ਜੇਲ ਕੀ ਰੋਟੀ ਖਾਣੀ ਪੜੇਗੀ ਠੰਡਾ ਪਾਣੀ ਪੀਣਾ ਪਏਗਾ ਫਿਰ ਉਹਦੇ ਬਾਅਦ ਗਾਉਂਦੇ ਸੀ ਰਾਜਾ ਰਾਜਾ ਤੇਰੀ ਨਗਰੀ ਮੇ ਚੋਰ ਬਾਂਧ ਲੋ ਕਿਸਕੇ ਸਾਥ ਰੱਸੀ ਕੇ ਸਾਥ ਇੱਕ ਅਸੀਂ
1: ਵੀ ਖੇਡਦੇ ਆ ਕੋਕਲਾ ਚਪਾਕੀ ਜਿਵੇਂ ਰਾਤ ਆਈ ਹੈ
2: ਹਾਂ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈ
1: ਹੈ ਉਹ ਵੀ ਬੜਾ ਵਧੀਆ ਜੀ
2: ਹਾਂਜੀ ਉਹ ਵੀ ਅਸੀਂ ਖੇਲੇ ਬਹੁਤ ਵੀਰ ਜੀ
0: ਤੇ
2: ਆ ਗੇਮਾਂ ਹੁੰਦੀ ਸੀ ਸਾਡੇ ਮਤਲਬ ਉਹ ਕਹਿੰਦੇ ਸੀ ਕਿ ਚਲੋ ਇਹ ਬੱਚੇ ਆਏ ਨੇ ਇਹਨਾਂ ਨੂੰ ਅਲੱਗ ਕੋਈ ਗੇਮਾਂ ਖੇਲਣਗੇ ਫਿਰ ਸਾਰਿਆਂ ਨੂੰ ਗਾਣੇ ਸਿਖਾ ਕੇ ਜਾਣੇ ਅਸੀਂ ਇਹ ਗਾਉਂਦੇ ਤਾਂ ਨਾ
1: ਜਿਹੜੇ ਥੋੜੇ ਫਿਜ਼ੀਕਲੀ ਘੱਟ ਐਕਟਿਵ ਹੁੰਦੇ ਨਾ ਉਹ ਚਿੜੀ ਉਡਕਾ ਉਡੀ ਖੇਡਦੇ
2: ਭਾਰਾ
1: ਬਣਾਉਂਦਾ ਸੀ ਉਹਦੇ ਕੋਲ ਬਹਿ ਕੇ ਬੰਟੇ ਨੀ ਖੇਡੇ ਜਾਂਦੇ ਗੋਡੇ ਉਧੇ ਮਾਰ ਕੇ ਖੇਡਦਾ ਉਹ ਪੈਰਾ ਭਾਰ ਬਹਿਣਾ ਪੈਂਦਾ ਬੈਠਾ ਨੀ ਜਾਂਦਾ
0: ਉਹ ਤਾਂ ਫਿਰ ਉਹਨਾਂ ਸਮਿਆਂ ਦਾ ਟ੍ਰੇਡੀ ਪਲੇਅਰ ਹੀ
2: ਔਰ ਜੇ ਵੀਰ ਜੀ ਜਿਸ ਨੂੰ ਨਹੀਂ ਖਿਲਾਣਾ ਉਹਨੇ ਐਸਾ ਖਿਲਾਰਾ ਪਾਣਾ ਨਾ ਕਹਿਣਾ ਵਿੱਚ ਅੱਡੀ ਮਾਰ ਕੇ ਮੈਂ ਪਿੱਲੇ ਤੋੜ ਕੇ ਚੱਲ ਜਾਣੀ ਕਿ ਖੇਲੋ ਮੈਨੂੰ ਵੀ ਨੀ ਖਿਲਾਉਂਦੇ ਤੁਸੀਂ ਵੀ ਨੀ ਖੇਲਣ ਜੋਗੇ ਅੱਡਾ ਡੜਾ ਮੈਂ
0: ਆ ਫਿਰ ਇਹ ਤਾਂ ਫਿਰ ਹੈ ਹੀ ਹੈ ਪਰ ਉਹਨੂੰ ਕੀ ਕਰ ਸਕਦਾ ਅਗਲਾ ਥੈਂਕ ਯੂ ਭੈਣ ਜੀ
2: ਹਾਂਜੀ ਥੈਂਕ ਯੂ ਵੀਰ ਜੀ

0: ਔਰ ਇਹ ਆਈਸਕ੍ਰੀਮ ਪਕੌੜੇ ਇੰਨੇ ਜ਼ਿਆਦਾ ਵਧੀਆ ਹੁੰਦੇ ਆ ਨਾ, ਸਾਡੇ ਘਰ ਤੋਂ ਹਾਰਡਲੀ 5-10 ਮਿੰਟ ਲੱਗਦੇ ਨੇ
1: ਤਾਂ ਤੁਸੀਂ ਬੜੇ ਖਾਦੇ
0: ਔਰ ਜਦੋਂ ਦਾ ਕੰਮ, ਹਾਂ ਉਹਨਾਂ ਦਾ ਪਤਾ ਕੀ, ਸਟਾਰਟਿੰਗ ਚ ਜਦੋਂ ਕੰਮ ਚੱਲਿਆ ਨਾ, ਮਤਲਬ ਸਟਾਰਟ ਕੀਤਾ ਉਹਨਾਂ ਨੇ, ਤੇ ਉਹ ਹੁਣ ਤਾਂ ਮੈਨੂੰ ਪਤਾ ਨੀ ਜ਼ਿਆਦਾ ਦਿੰਦੇ ਆ, ਜੇ ਇੱਕ ਬੰਦਾ ਆਉਂਦਾ ਸੀ ਨਾ ਖਾਣ, ਉਹ ਇੱਕ ਤੋਂ ਵੱਧ ਨੀ ਸੀ ਦਿੰਦੇ, ਕੋਕੋਨਟ ਵਗੈਰਾ ਕਿਵੇਂ ਆ ਉਹ ਸੱਚੀ ਜਦੋਂ ਖਾਂਦੇ ਆ ਨਾ, ਉਹਦੇ ਵਿੱਚ ਆਈਸਕ੍ਰੀਮ ਹੀ ਹੁੰਦੀ ਆ ਉਹ।
2: ਅੱਛਾ,
1: ਬਾਹਰੋਂ ਲੋਕ ਹੋ ਜਾਂਦੀ ਨਾ, ਆਈਸਕ੍ਰੀਮ ਮੈਲਟ ਨਹੀਂ ਹੁੰਦੀ, ਬਾਹਰਲੀ ਚੀਜ਼ ਪੱਕ ਨਹੀਂ ਹੁੰਦੀ,
0: ਹਾਂ ਮੈਲਟ ਨਹੀਂ ਹੁੰਦੀ ਕੋਈ ਵੀ ਨਹੀਂ, ਹਾਂ ਜਦੋਂ ਖਾਂਦੇ ਆ ਉਦੋਂ ਮਿੱਠੇ ਤੇ ਮਤਲਬ ਨਮਕੀਨ ਦਾ ਟੇਸਟ ਆਉਂਦਾ ਹੈਗਾ।
2: ਹੁਣ ਵੀ ਖਾਂਦੇ ਹੋ ਜਦੋਂ ਜਾਂਦੇ ਹੋ?
0: ਹਾਂਜੀ ਜਦੋਂ ਵੀ ਜਾਂਦੇ ਆ ਇੰਡੀਆ, ਹੁਣ ਤਾਂ ਜਿੱਦਾਂ ਗਏ ਨੀ 2-2.5 ਸਾਲ ਹੋ ਗਏ ਆ, ਤੇ ਜਦੋਂ ਵੀ ਜਾਂਦੇ ਆ ਤੇ ਹਾਂ, ਹੁਣ ਮੈਂ ਲਾਸਟ ਟਾਈਮ ਗਏ ਸੀ ਉਦੋਂ ਤਾਂ ਨਹੀਂ, ਵੈਸੇ ਉਹਨਾਂ ਨੇ ਕੀਤਾ ਸੀਗਾ, ਦੇਤਾ ਸੀਗਾ 2 ਜਣੇ ਨੇ, ਪਰ ਸਟਾਰਟਿੰਗ
1: ਨਹੀਂ, ਉਹ ਤਾਂ ਕੰਮ ਵਧਾ ਲਿਆ ਉਹਨਾਂ ਨੇ ਨਾ,
0: ਥੋੜੀ ਬਹੁਤ ਖੁਸ਼ੀ ਰੱਖਣ, ਮੈਂ ਦੇਖਦੀ ਰਹਿੰਦੀ ਮੈਂ ਇੰਨਾ ਸੋਹਣਾ ਕੰਮ ਚੱਲਦਾ
1: ਚਾਲੀ ਨਾ ਕਰਤੀ ਤਾਂ ਤੁਸੀਂ ਐ ਕਹਿਣ ਰਹੇ ਫੇਸ, ਜੇ ਕਿਤੇ ਦਿੱਤਾ ਹੁੰਦਾ ਨਾ ਤੁਸੀਂ ਕਹਿਣਾ ਬਹੁਤ ਵਧੀਆ।
2: ਤੁਸੀਂ ਮੈਨੂੰ ਨਾ ਕੋਈ ਸੋਚ ਕੇ ਦੱਸੋ ਆਪਣੇ ਨਾ, ਕੋਈ ਐਨੀ ਆਫ ਜਿਹੜਾ ਪਕੌੜਿਆਂ ਦਾ ਕੰਮ ਹੋਵੇ ਤੇ ਤੁਸੀਂ ਉਹਨੂੰ ਖੁਸ਼ ਵੇਖਿਆ ਹੋਵੇ, ਤੁਸੀਂ ਸਾਰੇ ਯਾਦ ਕਰੋ ਜਿੰਨੇ ਪਕੌੜੇ ਵਾਲੇ ਹੁੰਦੇ ਆ।
0: ਸਾਡੇ ਨੇ ਇੱਕ ਹੋਰ ਹੈ ਆਪਣੇ, ਤੁਸੀਂ ਠਾਕੁਰ ਪਕੌੜੇ ਵਾਲੇ ਆ ਸਾਡੇ ਸੰਗਰੂਰ, ਕਿਸੇ ਨੂੰ ਵੀ ਪੁੱਛ ਕੇ ਦੇਖਿਓ, ਉਹਨਾਂ ਦੀ ਨਾ 2nd ਕਿ 3rd ਜਨਰੇਸ਼ਨ ਉਹੀ ਪਕੌੜਿਆਂ ਦਾ ਕੰਮ ਕਰ ਰਿਹਾ, ਉਹਦੀ ਉਹ ਅੰਕਲ ਵੀ ਮਤਲਬ ਪਤਾ ਨੀ ਕਿਉਂ ਇੰਨੇ ਸਵਾਦ, ਉਹ ਬੜਾ ਬਣਾਉਂਦੇ, ਮਿਰਚੀ ਬਣਾਉਂਦੇ, ਬੜੇ ਬੜੇ ਟੇਸਟੀ ਹੋਟ ਡੋਗ ਬਣਾਉਂਦੇ ਆਲੂ ਦੀ ਸਟਫਿੰਗ ਕਰਕੇ ਨਾ, ਉਹ 5 ਵਜੇ ਤੋਂ ਬਾਅਦ ਜਾਓਗੇ ਤੁਹਾਨੂੰ ਮਿਲਣਗੇ ਨੀ ਉਹ ਵੀ, ਔਰ ਉਹਨਾਂ ਦੀ
2: ਚਟਨੀ
0: ਅੰਕਲ ਦੀ ਗੱਲ ਕਰ ਰਹੀ ਹਾਂ, ਉਹਨਾਂ ਦੀ ਦੁਕਾਨ ਨਾ ਪਤਾ ਕੀ ਸਭ ਤੋਂ ਵੱਡੀ ਗੱਲ, ਉਹ ਦੁਕਾਨ ਨੂੰ ਰੈਨੋਵੇਟ ਨੀ ਸੀ ਕਰਾਉਂਦੇ, ਉਹ ਕੰਮ ਇੰਨਾ ਚੱਲੀ ਜਾਂਦਾ ਹਾਈ, ਮੈਂ ਸੋਚਦੀ ਸੀ ਇੰਨਾ ਵਧੀਆ ਕੰਮ ਚੱਲਦਾ ਵੀ ਥੋੜਾ ਸ਼ਿਫਟ ਕਰ ਲੈਣਾ ਨਾ ਕਰ ਲੈਣ, ਪਰ ਜਦੋਂ ਮੈਂ ਫਿਰ ਅਗਲੀ ਵਾਰੀ ਗਈ ਨਾ ਕਾਫੀ ਟਾਈਮ ਇੰਨੀ ਖੁਸ਼ ਹੋਈ, ਮੈਂ ਕਿਹਾ ਚੱਲ ਫੇਸ ਤੇ ਸਮਾਈਲ ਨੀ ਸੀ, ਕਮ ਸੇ ਕਮ ਇਹਨਾਂ ਨੇ ਦੁਕਾਨ ਤਾਂ ਕਰਵਾਈ।
1: ਸਾਰਾ ਦਿਨ ਕੜਾਈ ਦੇ ਕੋਲ ਖਲੋਤੇ ਰਹਿਣਾ, ਬੰਦੇ ਨੂੰ ਆਸਾ ਕਿੱਥੇ,
2: ਸਾਰਾ ਦਿਨ ਭੱਠੀ ਕੋ ਬੈਠੇ ਰਹੋ ਤੁਸੀਂ, ਫਿਰ ਤੁਹਾਨੂੰ ਪਤਾ ਲੱਗ ਗਿਆ ਸੀਗਾ ਕਿੱਦਾਂ।
1: ਜ਼ਿਆਦਾਤਰ
2: ਬਣ ਗਿਆ,
0: ਬਣਨਗੇ ਪਕੌੜੇ, ਮੇਰਾ ਤਾਂ ਆਪ ਵੱਲੋਂ ਮੱਲੀ ਜੀ ਕਰੀ ਜਾਂਦਾ ਹੈਗਾ, ਕੋਈ ਸੱਦੇ ਨਾ ਸੱਦੇ ਤਾਂ ਆਪ ਬਣਾ ਕੇ ਖਾ ਲੈਣੇ ਤੇ ਕਹਿ ਵੀ ਦੇਣਾ ਜੀ ਬਣਾ ਲੈ ਖਾਣੇ ਖਾ ਦੋ।
2: ਹਾਂਜੀ
1: ਕਈਆਂ ਨੇ ਜਾ ਕਰ ਜਾ ਕੇ ਪਕੌੜੇ ਕੱਢੋ
2: ਰੂਬੀ। ਅੱਛਾ ਇੱਕ ਮਿੰਟ, ਜਨ ਹਿੱਤ ਵਿੱਚ ਜਾਰੀ ਅੰਮ੍ਰਿਤ ਜੀ, ਸੁਖਵਿੰਦਰ ਜੀ, ਆਪਣਾ ਭੈਣ ਜੀ ਦਾ ਆਇਆ ਮੈਸੇਜ ਰੂਬੀ ਦਾ, ਕਹਿੰਦੇ ਕਿ ਵੀਰ ਜੀ ਮੇਰੀਆਂ ਭੈਣਾਂ ਨੂੰ ਰੇਡੀਓ ਦੇ ਮਾਧਿਅਮ ਰਾਹੀਂ ਦੱਸ ਦਿਓ, ਐਵੇਂ ਆਸਾ ਨਾ ਰੱਖਣ, ਮੇਰੀਆਂ ਬਾਹਾਂ ਬਹੁਤ ਦੁੱਖ ਰਹੀਆਂ ਨੇ ਖਾਲੀਆਂ, ਖਾ ਲਓ ਤੁਸੀਂ ਪਕੌੜੇ।
1: ਇਹ ਤਾਂ ਰਾਸ਼ਾ ਸਾਫ ਕਰ ਕਰ ਬੇਟੇ,
2: ਇੱਦਾਂ ਕਰੋ ਇੱਦਾਂ ਕਰੋ ਤੁਸੀਂ ਬਾਕੀ ਸਾਰੀ ਤਿਆਰੀ ਕਰੋ, ਬਾਹਾਂ ਜਸਵਾਲ ਸਾਹਿਬ ਦੀਆਂ ਦੇਣੇ ਤੁਹਾਨੂੰ,
1: ਕਿੱਥੇ
2: ਜਾਂਦੇ ਸੀ, ਕੀ ਖੇਡਣਾ ਪਸੰਦ ਕਰਦੇ ਸੀ ਛੁੱਟੀਆਂ?
0: ਮੇਰੇ ਜਿਹੜੇ ਨਾਨਕੇ ਸੀ ਨਾ, ਤੇ ਉਹ ਜਦੋਂ ਮੈਂ ਕੱਲ ਮਾਮਾ ਜੀ ਦੀ ਫੋਟੋ ਭੇਜੀ ਸੀ ਨਾ ਜਿਹੜੀ, ਉਹ ਸਭ ਤੋਂ ਛੋਟੀ ਮੇਰੇ ਮਾਮਾ ਜੀ, ਤੇ ਉਹਨਾਂ ਦਾ ਨਾ ਮਤਲਬ ਮੈਰਿਜ ਇੱਦਾਂ, ਮਤਲਬ ਮੇਰੀ ਸੂਟ ਸੰਭਾਲੀ ਚ ਹੋਇਆ, ਮੈਂ 5th 6th ਚ ਸੀ, ਤਾਂ ਮੈਨੂੰ ਇੱਦਾਂ ਹੁੰਦਾ ਸੀ ਮੇਰੇ ਮਾਮਾ ਜੀ ਹੀ ਮਤਲਬ ਲੈਣ ਆਉਣ ਛੁੱਟੀਆਂ ਦੇ ਵਿੱਚ ਨਾ, ਤੇ ਸਾਡਾ ਨਾਨਕੇ ਦਾ ਘਰ ਸਿਰਫ ਹਾਰਡਲੀ ਸਾਡੇ ਘਰ ਤੋਂ ਮੈਨੂੰ ਲੱਗਦਾ ਅਸੀਂ ਪੈਦਲ ਜਾਵਾਂਗੇ 10 ਮਿੰਟ, ਔਰ ਉਸੇ ਤੋਂ 5 ਮਿੰਟ ਮੇਰੀ ਭੂਆ ਦਾ ਘਰ, ਫਿਰ ਮੇਰੀ ਮਾਸੀ ਦਾ ਘਰ, ਸਾਰਿਆਂ ਦਾ ਘਰ ਨੇੜੇ ਨੇੜੇ, ਤੁਹਾਨੂੰ ਪਤਾ ਬਿਲਕੁਲ। ਹਾਂਜੀ, ਤੇ ਅਸੀਂ ਇੱਕ ਵਿਹੜੇ ਦੇ ਵਿੱਚ ਹੀ, ਮਤਲਬ ਉੱਪਰ ਮੇਰੇ ਵੱਡੇ ਮਾਮਾ ਜੀ ਰਹਿੰਦੇ ਸੀ, ਨੀਚੇ 2 ਹਨਾ ਮਾਮਾ ਜੀ, ਤੇ ਮੈਂ ਉਹ ਕਦੀ ਮਾਸੀ ਦੇ ਘਰੇ ਚਲੇ ਜਾਣਾ, ਕਦੀ ਭੂਆ ਦੇ ਘਰ ਚਲੇ ਜਾਣਾ, ਔਰ ਸਾਡਾ ਘਰ ਇੰਨਾ ਨੇੜੇ ਸੀ ਨਾ, ਮੈਂ ਛੁੱਟੀਆਂ ਜਿਵੇਂ ਕੱਢਣ ਆਉਂਦੀ ਨਾ, ਆਪਾਂ ਗਰਮੀਆਂ ਦੀ ਛੁੱਟੀਆਂ ਆਉਂਦੇ 8-10 ਦਿਨ ਵਾਸਤੇ ਹੈ, ਮੈਂ ਵਿੱਚ ਆਪਣੇ ਘਰ ਗੇੜਾ ਮਾਰੇ ਹੁੰਦੀ ਸੀ।
2: ਸੱਚੀ?
0: ਹਾਂਜੀ ਬਿਲਕੁਲ, ਰਿਐਲਿਟੀ ਦੱਸ ਰਹੀ ਹਾਂ। ਉਹ ਕਹਿੰਦੇ ਆਪਣੇ ਨਾਨਕੇ ਨੀ ਗਈ ਹੋਈ ਸੀਗੀ,
1: ਧਮਕੀ ਵੀ ਨੀ ਦੇ ਸਕਦੇ ਮੈਂ ਚੱਲੀ ਪੇਕੇ।
0: ਅੱਜ ਤੇ ਨਾ ਮੈਂ ਨਾ ਆਪਣੇ ਮਾਮਾ ਜੀ ਨੂੰ ਨਾ ਕਹਿਣਾ ਕਿ ਮੈਨੂੰ ਬਹੁਤ ਛੁੱਟੀਆਂ ਦੇ ਚਕਾਲੀ ਹੋਣੀ ਕਿ ਮਾਮਾ ਜੀ ਤੁਸੀਂ ਲੈ ਕੇ

0: ਜਾਓ, ਪਰ ਮੈਨੂੰ ਨਾ ਥੋੜੇ ਦਿਨਾਂ ਬਾਅਦ ਰਹਿ ਕੇ ਸਭ ਨਾਲ ਹੁੰਦਾ ਹੋਊਗਾ, ਆਪਾਂ ਰਹਿ ਲੈਂਦੇ ਨਾ, ਆਪਾਂ ਨੂੰ ਜਾਣ ਦੀ ਵੀ ਉਨੀ ਕਾਲੀ ਹੋ ਜਾਂਦੀ ਸੀ। ਮੇਰੇ ਮਾਮਾ ਜੀ ਨੇ ਹਮੇਸ਼ਾ ਮੈਨੂੰ ਕਹਿਣਾ ਤੈਨੂੰ ਆਉਣ ਦੀ ਵੀ ਕਾਲੀ, ਤੈਨੂੰ ਜਾਣ ਦੀ ਵੀ ਕਾਲੀ, ਕਿਉਂਕਿ ਉਹ ਫਿਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਸਾਨੂੰ ਦਵਾ ਦਿੱਤੀਆਂ ਹੁੰਦੀਆਂ ਸੀ ਨਾ, ਜਿਵੇਂ ਪਤਾ ਸੀ ਮਾਮਾ ਜੀ ਦੇ ਹਜੇ ਵਿਆਹ ਨਹੀਂ ਸੀ ਹੋਇਆ, ਸਾਨੂੰ ਪਤਾ ਸੀ ਅਸੀਂ ਇਸੇ ਦੀ ਰੋਹ ਪਾਲ ਸਕਦੇ ਹਾਂ, ਕਦੀ ਉਹਨਾਂ ਨੇ ਸਾਨੂੰ ਫਰੂਟੀ ਲਿਆ ਦੇਣੀ, ਕਦੀ ਕੁਛ ਲਿਆ ਦੇਣਾ ਹਨਾ। ਤੇ ਅੱਛਾ ਫਿਰ ਕਈ ਵਾਰੀ ਪਤਾ ਸ਼ਰਦਾ ਇਹੋ ਜਿਹਾ ਕੁਛ ਕਰਦੀ ਸੀ, ਮੰਗਲਵਾਰ ਹੁੰਦਾ ਨਾ, ਮੈਂ ਕਿਹਾ ਮਾਮਾ ਜੀ ਮੈਨੂੰ ਨਾ 10 ਰੁਪਏ ਦੇ ਦੋ, 5 ਰੁਪਏ ਜਦੋਂ ਮੰਦਰ ਜਾਊਂਗੀ ਨਾ ਉੱਥੇ ਭੋਗ ਚੜਾਉਂਗੀ ਹਨਾ, ਬਦਾਣਾ ਲਊਗੀ, ਉਹ ਤਾਂ ਮੈਂ ਲੈਂਦੀ ਨੀ ਸੀ ਬਦਾਣਾ। ਮਤਲਬ ਇਹ ਸਾਰੀਆਂ ਚੀਜ਼ਾਂ, ਔਰ ਸਭ ਤੋਂ ਵੱਡੀ ਗੱਲ ਖੇਡਾਂ ਤਾਂ ਸਾਰਿਆਂ ਨੇ ਜਿਹੜੀਆਂ ਕਈਆਂ ਨੇ ਨਾ ਖੇਡਾਂ ਖੇਡਣੀਆਂ। ਸਾਡੀ ਨਾ ਛੱਤ ਦੇ ਉੱਪਰ ਇੱਕ ਨਾ ਛੱਤੀ ਨੀ ਹੋਈ ਸੀ, ਅਸੀਂ ਉੱਥੇ ਕੱਲਾ ਲੋਹੇ ਦਾ ਐਂਗਲ ਨੀ ਹੁੰਦਾ, ਝੂਲਾ ਪਾਇਆ ਹੋਇਆ ਸੀ, ਤੇ ਪਾਣੀ ਦੀ ਟੈਂਕੀਆਂ ਸੀਮੈਂਟਡ ਹੁੰਦੀਆਂ ਸੀ, ਉਹ ਪਾਣੀ ਚ ਚਲੇ ਜਾਣਾ, ਫਿਰ ਗਾਣੇ ਗਾਣੇ, ਰੱਬਾ ਰੱਬਾ ਮੀਂਹ ਵਰਸਾ ਜਦੋਂ ਮੀਂਹ ਆਣਾ, ਮਤਲਬ ਓਦਾਂ ਦਾ ਟਾਈਮ, ਤੇ ਬੰਟੇ ਵਗੈਰਾ, ਲੁੱਡੋ, ਇਹ ਸਾਰੀਆਂ ਚੀਜ਼ਾਂ ਤਾਂ ਖੇਡਣੀਆਂ। ਔਰ ਜਿਹੜਾ ਸਭ ਤੋਂ ਜ਼ਿਆਦਾ ਨਾਨੀ ਦੇ ਘਰ ਦਾ ਚਾਂਦ ਦੇ ਵਿੱਚ ਮੈਨੂੰ ਐਕਸਾਈਟਮੈਂਟ ਹੁੰਦੀ ਸੀ ਨਾ, ਇਹਦੇ ਮਾਮਾ ਜੀ ਦੇ ਘਰ ਦੇ ਬਿਲਕੁਲ ਸਾਹਮਣੇ ਇੱਕ ਨਾ ਆਂਟੀ ਸੀ, ਬਜ਼ੁਰਗ ਸੀਗੇ, ਉਹ ਨਾ ਇਮਲੀ ਮਿੱਠੀ ਪਾ ਕੇ ਨਾ ਆਪਣੀ ਅੰਗੀਠੀ ਦੇ ਬਣਾਉਂਦੇ ਹੁੰਦੇ ਸੀ, ਥੋੜਾ ਜਾ ਰਜਾ ਕੇ ਇਮਲੀ ਦੇ ਗੁੜ ਨੂੰ ਪਾ ਕੇ ਨਾ ਫਿਰ ਅਖਬਾਰ ਤੇ ਰੱਖ ਕੇ ਦਿੰਦੇ ਸੀ, ਤੇ ਜਿਹੜੇ ਖਰਬੂਜੇ ਦੇ ਆਪਣੇ ਬੀਜ ਹੁੰਦੇ ਸੀ ਉਹਨਾਂ ਨੂੰ ਧੋ ਕੇ ਸੁਕਾ ਕੇ ਉਹਨਾਂ ਨੂੰ ਵੀ ਸੇਲ ਕਰਦੇ ਸੀਗੇ।
1: ਅੱਛਾ।
0: ਤੇ ਉਹ ਬੜੇ, ਹਾਂ ਉਹਦੀ ਬੜਾ ਚਾਹੁੰਦਾ ਸੀ, ਉਹਦੀ ਉਹਨਾਂ ਦੀ ਗਲੀ ਦੇ ਵਿੱਚ ਫਿਰ ਆਉਂਦਾ ਸੀਗਾ ਛੱਲੀ ਵਾਲਾ ਨਾ, ਤੇ ਉਹ ਵੀ ਆਈ ਆਉਂਦਾ ਸੀ ਬੋਇਲ ਕੀਤੀ ਹੋਈ ਇਮਲੀ ਦੀ ਚਟਨੀ ਪਾ ਕੇ ਦੇਣੀ, ਤੇ ਉਹ ਚੀਜ਼ਾਂ ਦਾ ਵੀ ਬੜੀ ਖੁਸ਼ੀ ਹੁੰਦੀ ਸੀ ਕਿ ਜਾਵਾਂਗੇ ਨਾਨਕੇ ਉੱਥੇ ਉੱਥੇ ਹੀ ਮਿਲਦੀ ਹੈ ਜੀ ਚੀਜ਼ਾਂ। ਇੱਕ ਰਸ ਆਉਂਦੇ ਸੀਗੇ, ਉਹ ਰਸ ਵੀ ਡਿਪ ਕਰਕੇ ਦਿੰਦੇ ਸੀ, ਉਹਦੇ ਵਿੱਚ ਵੀ ਮਿੱਠੀ ਚਟਨੀ, ਬਹੁਤ ਸਾਰੀਆਂ ਅਲੱਗ ਅਲੱਗ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਸੀਗੀਆਂ। ਤੇ ਗੀਟੇ ਜਿਹੜੇ ਖੇਡਦੇ ਸੀਗੇ, ਤੇ ਉਹਦੇ ਵਿੱਚ ਨਾ ਸ਼ਾਇਦ ਤੁਰੂ ਜੀ ਤੁਹਾਨੂੰ ਪਤਾ ਹੋਊਗਾ, ਹਰਿਦੁਆਰ ਤੋਂ ਇੱਕ ਕਲਰਫੁੱਲ ਗੀਟੇ ਮਿਲਦੀ ਹੈ ਨਾ,
2: ਹਰਿਦੁਆਰ ਹਰਿਦੁਆਰ ਪੂਤਕਾਂ ਵੇਚਦੇ ਰਹੇ,
1: ਉਹਨੇ ਉਹ ਰਿਮਾਇੰਡ ਕਰਾ ਰਿਹਾ ਵੀ ਸ਼ਾਇਦ ਵੇਖੀ ਹੋਵੇ। ਸਾਡੇ ਸਾਡੇ ਤਾਂ ਦੇਖੋ ਮੇਰੀ ਗੱਲ ਸੁਣੋ, ਜਿਹੜੇ ਸਾਡੇ ਤਾਂ ਐਂ ਕਹਿੰਦੇ ਵੀ ਜਿਹੜਾ ਹਰਿਦੁਆਰ ਗਿਆ ਮੁੜ ਕੇ ਕਦੀ ਮੁੜਿਆ ਨੀ, ਉਹ ਤਾਂ ਬੋਲ ਕੇ
0: ਨੀ ਹੁਣ ਉੱਥੇ ਲੋਕ ਨਾ ਘੁੰਮਣ ਫਿਰਨ ਲਈ ਨੀ ਜਾਂਦੇ ਨੇਗੇ, ਹਰਿਦੁਆਰੀ ਕੈਸੀ ਉਹ ਹੈਗੀ ਆ ਪਲੇਸ, ਮਤਲਬ ਓਦਾਂ ਨੀ ਕਹਿ ਰਹੀ ਮੈਂ ਤੁਹਾਨੂੰ। ਹਾਂਜੀ ਹਾਂਜੀ, ਤੇ ਉਹ ਗੀਟੇ ਵੀ ਬੜੀ ਖੇਡੇ ਆ ਉਹ ਉਹਦੇ ਨਾਲ ਨਾ, ਤੇ ਇੱਕ ਨਾ ਕਿਚਨ ਸੈਟ, ਮੇਰੀ ਜਿਹੜੀ ਕਜ਼ਨ ਸੀ ਨਾ ਉਹ ਸਾਰੀ ਮੇਰੀ ਏਜ ਤੋਂ ਜ਼ਿਆਦਾ ਵੱਡੇ ਸੀ, ਤੇ ਹੁਣ ਸਾਨੂੰ ਛੋਟਿਆਂ ਨੂੰ ਤਾਂ ਕੁਝ ਸਮਝਦੇ ਨੀ ਹੈਗੇ ਸੀ ਨਾ, ਰੋਬ ਵੀ ਮਾਰ ਦਿੰਦੇ ਸੀ, ਗੁੱਸਾ ਵੀ ਬੜਾ ਆਉਂਦਾ ਸੀਗਾ, ਤੇ ਫਿਰ ਅਸੀਂ ਜਿਹੜੀਆਂ ਮੇਰੇ ਨਾਲ ਦੀਆਂ 2 ਦਿਨ ਸੀ ਅਸੀਂ ਕਿਚਨ ਸੈਟ ਨਾਲ ਹੀ ਖੇਲੀ ਜਾਣਾ ਨਾ। ਤੇ ਹੁਣ ਮੈਨੂੰ ਏਦਾਂ ਲੱਗਦਾ ਕਿ ਰੂਹਾਨੀ ਵੀ ਜਿਵੇਂ ਕਈ ਆਪਣੀ ਫਰੈਂਡ ਨਾਲ ਖੇਲਦੀ ਆ, ਮੈਂ ਏਦਾਂ ਹੀ ਵੀਡੀਓ ਬਣਾ ਲੈਂਦੀ ਹਾਂ, ਮੈਨੂੰ ਲੱਗਦਾ ਕਿ ਬਚਪਨ ਦੇ ਵਿੱਚ ਤੁਸੀਂ ਦੇਖੋ ਮੁੰਡੇ ਨੀ ਖੇਲਦੇ, ਇਹ ਕੁੜੀਆਂ ਨੂੰ ਸਟਾਰਟਿੰਗ ਚ ਪਤਾ ਹੈ ਕਿ ਅਸੀਂ ਛੋਟੇ ਛੋਟੇ ਭਾਂਡੇ ਕਦੋਂ ਸਾਡੇ ਵੱਡੇ ਬਣ ਜਾਣੇ ਆ, ਤੇ ਛੋਟੇ ਦੇ ਤਾਂ ਅਸੀਂ ਪਕੌੜੀਆਂ ਵੀ ਬਣਾ ਲੈਣੇ, ਅੱਛਾ ਤੂੰ ਆ ਬਣਾ ਕੇ ਦੇਈ, ਹੁਣ ਦੇਖੋ ਪਕੌੜਿਆਂ ਦੀ ਕੋਈ ਗੱਲ ਕਰੇ ਕਿੱਦਾਂ ਬਣਾਈਏ ਹਨਾ। ਇਹ ਬਚਪਨ ਚ ਹੁੰਦੀਆਂ ਨਾ, ਦੇਖੋ ਸਟਾਰਟਿੰਗ ਚ ਪਤਾ ਹੁੰਦਾ ਕਿ ਅਸੀਂ ਇਹ ਚੀਜ਼ਾਂ ਖੇਡਾਂ ਦੇ ਨਾਲ ਖੇਡਣਾ। ਔਰ ਇੱਕ ਸਭ ਤੋਂ ਵੱਡੀ ਗੱਲ ਨਾ ਜਿਹੜੀ ਮੈਨੂੰ ਹਮੇਸ਼ਾ ਨਾ ਇੱਕ ਮੈਮਰੀ ਦੇ ਵਿੱਚ ਯਾਦ ਆਉਂਦੀ ਹੈ, ਸਮੈਲ। ਮੇਰੇ ਜਿਹੜੇ ਨਾਨਕੇ ਦੇ ਵਿੱਚ ਕਿਚਨ ਦੇ ਵਿੱਚ ਪਰਾਂਠੇ ਬਣਦੇ ਸੀ ਨਾ, ਉਹ ਨਮਕ ਮਿਰਚ ਵਾਲੀ, ਤੇ ਜਿਹੜਾ ਉਹ ਪੂਣਾ ਲਪੇਟਦੇ ਸੀ ਨਾ, ਉਹ ਨਾ ਗਰਮ ਵੀ ਨੀ ਕਰਦੇ ਸੀ, ਉਹ ਠੰਡੇ ਜਿਹੜੇ ਖਾਏ ਜਾਂਦੇ ਸੀ ਨਾ, ਉਦਾਂ ਦੀ ਸਮੈਲ ਨਾ, ਮਤਲਬ ਮੈਂ ਕਈ ਵਾਰੀ ਫੀਲ ਕਰਦੀ ਆ ਕਿ ਹਾਏ ਮੈਨੂੰ ਬਹੁਤ ਘੱਟ ਮਿਲਦੀ ਆ ਦੇਖਣ ਦੀ, ਉਹ ਉਹ ਉਹ ਬਚਪਨ ਦੇ ਵਿੱਚ ਉਹ ਵੀ ਮੇਰੇ ਜ਼ਹਿਨ ਚ ਬੜੀ ਬੈਠੀ
2: ਹੋਈ ਆ। ਹੁਣ ਛੇਤੀ ਧੋ ਲੈਂਦੇ ਨਾ ਸਾਰੇ।
0: ਬੜਾ ਵਧੀਆ, ਨਹੀਂ ਨਹੀਂ ਉਦਾਂ ਦੀ ਸਮੈਲ ਨੀ, ਪੋਜ਼ਿਟਿਵ ਪੋਜ਼ਿਟਿਵ ਸਮੈਲ ਨਾ, ਤੇ ਉਹ ਬੜਾ ਉਹ ਡਿਫਰੈਂਟ ਹੀ ਹੁੰਦੀ ਹੈਗੀ ਆ। ਉਹ ਮੱਖਣ ਘਰ ਦਾ ਦੇਸੀ ਘਿਓ ਮੱਖਣ ਆਇਆ ਹੋਇਆ, ਉਹ ਸਾਰੀਆਂ ਚੀਜ਼ਾਂ ਨਾਨਕੇ ਮਿਲਦੀਆਂ ਸੀਗੀਆਂ, ਬਸ ਉਹ ਖਾਣ ਪੀਣ ਲਈ ਜਾਣਾ ਜਾਂਦੇ ਸੀ, ਬੜਾ ਚਾਹ ਹੁੰਦਾ ਸੀ
2: ਨਾਨਕਿਆਂ ਦਾ, ਫਿਰ ਇਹੋ ਹੀ ਚਾਹ ਆ ਜੀ। ਚਲੋ ਥੈਂਕ ਯੂ ਤੁਹਾਡਾ। ਹਾਂਜੀ ਹਾਂਜੀ
0: ਓਕੇ ਜੀ, ਆਪਕਾ ਸਭੀ ਕਾ ਦਿਨ ਮੰਗਲਮਈ ਹੋ। ਓਕੇ ਜੀ
2: ਥੈਂਕ ਯੂ ਜੀ। ਕਹਿੰਦੇ ਕਿ ਪੇਕਾ ਘਰ ਵਕਤ ਦੀ ਰਫਤਾਰ ਕੁਛ ਇਸ ਤਰ੍ਹਾਂ ਭੱਜੀ ਕਿ ਪਹਿਲਾਂ ਜੋ ਘਰ ਮੇਰਾ ਸੀ ਵਿਆਹੀ ਪਿੱਛੋਂ ਉਹ ਹੋ ਗਿਆ ਮਾਂ ਬਾਪ ਦਾ, ਉਹੀ ਵਿਹੜਾ ਉਹੀ ਛਾਵਾਂ ਇੱਕੋ ਰਾਹਾਂ ਦੀਆਂ ਉਹੀ ਪੈੜਾਂ, ਅਤੇ ਘਰ ਹੋ ਗਿਆ ਨਾਨੀ ਨਾਨੇ ਦਾ, ਸਮਾਂ ਬਦਲਿਆ ਰਿਸ਼ਤੇ ਬਦਲੇ, ਅਤੇ ਅਖੀਰ ਦੇ ਵਿੱਚ ਘਰ ਹੋ ਗਿਆ ਮਾਮੇ ਮਾਮੀ ਦਾ। ਗੁੱਡ। ਇਹ ਵੀ ਇੱਕ ਸਾਡੀ ਪਤਾ ਨਹੀਂ ਕਿਉਂ ਇਨਸਾਨੀ ਵੇਖ ਲਓ ਫਿਤਰਤ ਹੈ, ਜਿਹੜੀ ਚੀਜ਼ ਸਾਡੇ ਕੋਲੋਂ ਖੁੱਸਦੀ ਆ ਅਸੀਂ ਉਹਨੂੰ ਬਹੁਤ ਆਪਾਂ ਯਾਦ ਕਰਦੇ ਹਾਂ, ਉਹਦੇ ਉੱਤੇ ਬਹੁਤ ਗੱਲ ਹੁੰਦੀ ਹੈ, ਪਰ ਜੋ ਸਾਨੂੰ ਮਿਲਦਾ ਵਾ ਉਹ ਚੀਜ਼ ਗਵਾ ਕੇ ਉਹਦੀ ਕਦੀ ਕੋਈ ਗੱਲ ਨਹੀਂ ਕਰਦਾ, ਕਦੀ ਉਹਨੂੰ ਅੰਡਰਲਾਈਨ ਨਹੀਂ ਕਰੂ।
1: ਆਈ ਥਿੰਕ ਕਈ ਵਾਰੀ ਆਪਾਂ ਨੂੰ ਡਰ ਵੀ ਹੁੰਦਾ ਨਾ ਵੀ ਮੈਨੂੰ ਪਤਾ ਮੈਂ ਕਿਹੜੀ ਚੀਜ਼ ਤੋਂ ਕਮਜ਼ੋਰ ਹਾਂ, ਵੀ ਆਪਾਂ ਮੰਨ ਲੈਂਦੇ ਵੀ ਜੋ ਸਮਾਂ ਜੋ ਰੱਬ ਕਰ ਰਿਹਾ ਜਾਂ ਠੀਕ ਕਰ ਰਿਹਾ, ਜੋ ਸਮਾਂ ਹੈਗਾ ਠੀਕ ਆ, ਆਪਾਂ ਨਹੀਂ ਪਿੱਛੇ ਮੁੜਨਾ ਚਾਹੁੰਦੇ ਕਿ ਜੇ ਨਹੀਂ ਜਾਣਾ ਚਾਹੁੰਦਾ ਬੰਦਾ, ਆਪਾਂ ਸੋਚਦੇ ਵੀ ਠੀਕ ਹੈ ਜੋ
2: ਨਹੀਂ ਇਹਦੇ 'ਚ ਤਾਂ ਪਿੱਛੇ ਇਹਦੇ 'ਚ ਤਾਂ ਪਿੱਛੇ ਮੁੜਨ ਵਾਲਾ ਨਹੀਂ ਆ, ਮਤਲਬ ਆ ਜਿੱਦਾਂ ਆਪਾਂ ਵੀ ਇੱਕ ਇਸ ਚੀਜ਼ ਦੇ ਉੱਤੇ ਕੋਸਣਾ ਵੀ ਹਾਂ ਮੇਰਾ ਘਰ ਹੁਣ ਮੇਰਾ ਨਹੀਂ ਰਿਹਾ, ਉਹ ਹੁਣ ਨਾਨੇ ਨਾਨੀ ਦਾ ਹੋ ਗਿਆ, ਉਹ ਹੁਣ ਮਾਮੇ ਮਾਮੀ ਦਾ ਹੋ ਗਿਆ,
1: ਕਿਉਂਕਿ ਸ਼ੁਰੂ ਤੋਂ ਆਪਣੀ ਸਾਈਕੀ 'ਚ ਬਿਠਾਇਆ ਗਿਆ ਨਾ ਵੀ ਕੁੜੀਆਂ ਬਗਾਨਾ ਤੁਹਾਨੂੰ ਆਉਂਦੀਆਂ ਵੀ ਤੁਸੀਂ ਚਲੇ ਜਾਣਾ ਉੱਧਰ ਰਹਿਣਾ, ਵੀ ਇੱਦਾਂ ਦੀ ਗੱਲ ਹੀ ਜਦੋਂ ਨਾਨਾ ਨਾਨੀ ਕਹੀ ਜਾਂਦੇ ਨਹੀਂ ਹੁੰਦੇ, ਮਾਮੇ ਵੀ ਪੂਰਾ ਸਤਿਕਾਰ ਕਰਦੇ ਆ ਵੇਖਦੇ ਆ,
2: ਉਹ ਨਹੀਂ ਮੈਂ ਇਹ ਗੱਲ ਕਰ ਰਿਹਾ ਵੀ ਹਮੇਸ਼ਾ ਇਹ ਚੀਜ਼ ਦੇ ਉੱਤੇ ਅੰਡਰਲਾਈਨ ਜ਼ਰੂਰ ਆਪਾਂ ਕਰਦੇ ਹਾਂ ਵੀ ਉਹ ਘਰ ਹੁਣ ਸਾਡਾ ਨਹੀਂ ਰਿਹਾ, ਉਹ ਕਿੱਦਾਂ ਦਾ ਕਿਸੇ ਦਾ ਕੋਈ ਵਰਤੋਂ ਪਿਆ ਰਿਹਾ, ਕਿੱਦਾਂ ਕੋਈ ਵਰਤਦਾ, ਉਹ ਗੱਲ ਅਲੱਗ ਆ, ਪਰ ਗੱਲ ਮੈਂ ਹੋਰ ਗੱਲ ਕਰ ਰਿਹਾ ਵੀ ਜਿਹੜੀ ਚੀਜ਼ ਸਾਨੂੰ ਅੱਗਿਓਂ ਮਿਲੀ ਹੁੰਦੀ ਆ, ਮੰਨ ਲਓ ਜੇ ਇੱਕ ਪਰਿਵਾਰ ਆਪਾਂ ਗਵਾਇਆ ਹੁੰਦਾ ਵਾ ਤੇ ਇੱਕ ਤੁਹਾਨੂੰ ਮਿਲਿਆ ਵੀ ਹੁੰਦਾ ਵਾ, ਉਸ ਮਿਲੇ ਦੀ ਕਦੀ ਕੋਈ ਜ਼ਿਕਰ ਨਹੀਂ ਹੁੰਦਾ, ਪਰ ਜੋ ਗਵਾਚਾ ਉਹਦੀ ਆਪਾਂ ਹਮੇਸ਼ਾ ਜ਼ਿਕਰ ਕਰਦੇ ਹਾਂ, ਉਹਨੂੰ ਆਪਾਂ ਹਮੇਸ਼ਾ ਅੰਡਰਲਾਈਨ ਕਰਦੇ ਹਾਂ, ਮੰਨ ਲਓ ਜਿਹੜਾ ਉੱਥੇ ਆ ਕੇ, ਮੰਨ ਲਓ ਹੁਣ ਮਾਮਾ ਮਾਮੀ ਆ ਫੋਰ ਐਗਜ਼ਾਮਪਲ, ਜਿਹੜੀ ਮਾਮੀ ਆ ਉਹਨੇ ਵੀ ਤਾਂ ਕੁਛ ਗਵਾ ਕੇ ਆਈ ਆ, ਉਹ ਆਪਣਾ ਉਹੀ ਰਾਗ ਉਹ ਲਾਭਦੀ ਹੋਊਗੀ, ਉਹਦੀ ਜਿਹੜੀ ਪਿੱਛੇ ਉਹਦੇ ਬੰਜਾਣਿਆਂ ਦੀ ਮਾਮੀ ਆ ਉਹ ਅੱਗੇ ਪਿੱਛੇ ਲਾਭਦੀ ਹੋਊਗੀ, ਮਤਲਬ ਇਹਨੂੰ ਇਸ ਨਜ਼ਰੀਏ ਦੇ ਨਾਲ ਆਪਾਂ ਬਹੁਤ ਘੱਟ ਵੇਖਦੇ ਹਾਂ ਵੀ ਇੱਕ ਚੀਜ਼ ਆਪਾਂ ਛੱਡੀ ਅਤੇ ਇੱਕ ਭਰਿਆ ਭਰਾਇਆ ਘਰ ਸਾਨੂੰ ਅੱਗੇ ਵੀ ਤਾਂ ਮਿਲਿਆ। ਸੋ ਇਨਸਾਨ ਦੀ ਇਕੱਲੀ ਇਸ ਇਕੱਲੀ ਸੈਗਮੈਂਟ ਦੇ ਵਿੱਚ ਨਹੀਂ, ਇਸ ਇਕੱਲੇ ਵਿਸ਼ੇ ਦੇ ਉੱਤੇ ਨਹੀਂ, ਇਨਸਾਨ ਹਰ ਇੱਕ ਜ਼ਿੰਦਗੀ ਦੇ ਪੜਾਅ ਦੇ ਵਿੱਚ ਹਰ ਇੱਕ ਸ਼ੈ ਨੂੰ ਲੈ ਕੇ ਸਿਰਫ ਉਸੇ ਚੀਜ਼ ਦਾ ਪਛਤਾਵਾ ਕਰਦਾ ਜਿਹੜੀ ਉਹਦੇ ਕੋਲ ਨਹੀਂ ਹੁੰਦੀ, ਪਰ ਉਹ ਜਦੋਂ ਉਹ ਗਵਾ ਕੇ ਆਪਾਂ ਹੋਰ ਕੁਛ ਨਾ ਕੁਛ ਜ਼ਰੂਰ ਅਚੀਵ ਕੀਤਾ ਹੁੰਦਾ, ਭਾਵੇਂ ਜੋ ਮਰਜ਼ੀ ਹੋਵੇ ਦੁਨੀਆਂ ਦਾ, ਤੁਸੀਂ ਉਹ ਚੀਜ਼ ਤੁਹਾਡੇ ਕੋਲ ਗਵਾਚੀ ਹੁੰਦੀ ਆ, ਪਰ ਸਾਡਾ ਨਾ ਇੱਕ ਇਨਸਾਨੀ ਸੁਭਾਅ ਆ, ਅਸੀਂ ਚਾਹੁੰਦੇ ਹਾਂ ਵੀ ਗਵਾਚੇ ਵੀ ਕੁਛ ਨਾ ਅਤੇ ਨਵਾਂ ਵੀ ਆਉਂਦਾ ਜਾਵੇ ਅਤੇ ਬੇਸਿਕਲੀ ਅਸੀਂ ਤੰਗ ਵੀ ਤਾਂ ਹੀ ਹੋਈ ਹਾਂ, ਕਿਉਂਕਿ ਹੁਣ ਉਹ ਸਮਾਂ ਆ ਜਦੋਂ ਆਪਾਂ ਕੈਰੀ ਕਰ ਸਕਦੇ ਹਾਂ, ਪਹਿਲਾਂ ਵੀ ਕੋਲ ਰੱਖ ਕੇ ਨਵਾਂ ਵੀ ਆਪਾਂ ਲਈ ਜਾਂਦੇ ਹਾਂ, ਅਤੇ ਇੰਨੀਆਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡਾ ਵਰਤਣਾ, ਟੈਕਲ ਕਰਨਾ, ਉਹੀ ਤੁਹਾਡੀ ਸਮੱਸਿਆ। ਰਿਚਰਡ ਜੀ ਤੁਸੀਂ ਆਉਂਦੇ ਰਹੋ।
1: ਵਾਹ,
2: ਹੈਲੋ,
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰਾਮ ਰਾਮ, ਸਲਾਮ ਅਦਾਬ, ਨਮਸਤੇ,
2: ਸਤਿ ਸ਼੍ਰੀ ਅਕਾਲ ਰਿਚਰਡ ਜੀ, ਅੱਜ ਤੇ ਪੂਰੀ ਫਾਰਮ ਚ ਲੱਗਦੇ ਤੁਸੀਂ,
1: ਤਾਂ ਪ੍ਰੋਗਰਾਮ ਤੁਸੀਂ ਕਰਨਾ ਹੁਣ,
2: ਅੱਜ ਤੇ ਪੂਰੀ એનર્ਜੀ, ਪੂਰੀ એનર્ਜੀ ਅੱਜ ਤੇ ਐ ਲੱਗਦਾ ਜਿੱਦਾਂ ਸੜਕ ਤੇ ਜਾਂਦੇ ਜਾਂਦੇ ਕੋਈ ਰਿਚਰਡ ਦੀ ਵੇਖ ਲਈ ਹੁੰਦੀ ਹੈ।
1: ਆਈਡੀਆ ਦੇ ਦਿੱਤੇ ਲੇਕਿਨ ਆਪਕੀ ਤਰਫ ਸੇ ਕੁਛ ਵੀ ਪੋਜ਼ਿਟਿਵ ਕੋਈ ਰਿਜ਼ਲਟ ਨਹੀਂ ਆਤਾ,
2: ਕਰਦੇ ਨਹੀਂ ਨਾ, ਅਸੀਂ
1: ਆਈਡੀਆ ਦੇ ਸਕਦੇ ਨਾ,
2: ਇਹ ਗਾਂ ਨਹੀਂ ਨਾ ਤੁਰਦੇ,
1: ਹਮਨੇ ਉਹ ਪੰਜਾਬੀ ਮਤਲਬ ਮਰਦੇ ਨੇ ਅੱਕ ਚੱਬਿਆ, ਅਬ ਜਾ ਕੇ ਹਮ ਸਬਜ਼ੀ ਔਰ ਫਲੋਂ ਕੀ ਤਰਫ ਹੋ ਗਏ ਹਾਂ, ਵੀ ਚਲ
2: ਹਾਰ ਕੇ ਜੇਠ, ਅੱਗੋਂ ਵੀ ਬੋਲੋ ਨਾ, ਹਾਰ ਕੇ ਜੇਠ ਨਾਲ ਲਾਈਆਂ ਹੁਣ ਕਿੱਥੇ ਲਵਾਉਣੀਆਂ ਜਾਣੀਆਂ,
1: ਅਸੀਂ ਹੁਣ ਅਮਰੂਦਾਂ ਬਸ ਹੀ ਹੋ ਗਏ, ਵੀ ਜੇ ਰਿਚਰਡ ਜੀ ਨੂੰ ਇੰਨੇ ਮੌਕੇ ਦਿੱਤੇ ਵੀ ਬਾਹਰ ਚਲੇ ਜਾਓ ਕਿਤੇ ਘੁੰਮ ਕੇ ਆਓ, ਜਾ ਕੇ ਉੱਥੇ ਲੱਭ ਕੇ ਆਓ, ਕੀ ਪਤਾ ਲੱਭ ਜਾਵੇ ਤੁਹਾਨੂੰ ਉੱਥੇ,
2: ਐਫਰਟ ਨਹੀਂ ਨਾ ਕਰਦੇ,
1: ਐਫਰਟ ਨਹੀਂ,
3: ਹੁਣ ਦੱਸੋ। ਨਹੀਂ ਨਹੀਂ, ਉਹ ਮੇਰੇ ਫਰੈਂਡ ਕੇ ਡੈਡ ਨੇ ਰੂਬੀ ਜੀ ਕੋ ਵੀ ਜਾ ਕੇ ਬੋਲਾ ਗੁਰਦੁਆਰੇ ਮੇਂ, ਤੋ ਰੂਬੀ ਜੀ ਨੇ ਕਹਾ ਹਾਂਜੀ ਅੰਕਲ,
2: ਤੁਸੀਂ ਨਾ ਉਹ ਜਿੱਦਾਂ ਮੈਨੂੰ ਤੁਸੀਂ ਐਫਰਟ ਨਹੀਂ ਨਾ ਕਰਦੇ, ਤੁਹਾਨੂੰ ਆਪਾਂ ਆਈਡੀਆ ਦਿੰਦੇ ਤੁਸੀਂ ਕਰਦੇ ਨਹੀਂ, ਤਾਂ ਮੈਨੂੰ ਨਾ ਕਦੀ ਕਦੀ ਲੱਗਦਾ ਤੁਸੀਂ ਨਾ ਉਹ ਦੂਸਰੇ ਅੱਜ ਕੱਲ੍ਹ ਜਿਹੜੇ ਟਾਇਰ ਆਉਂਦੇ ਆ ਨਾ ਜਿਹੜੇ ਟਿਊਬਲੈਸ, ਉਹਨਾਂ ਵਰਗੇ ਹੋ ਗਏ, ਉਹ ਵੀ ਆਪੇ ਘੁੰਮ ਘੁੰਮ ਕੇ ਫੇਰ ਪੈਂਚਰ ਲੱਗ ਹੀ ਜਾਊਗਾ ਆਪੇ ਕਿਤੇ
1: ਲਿਕੁਇਡ,
2: ਹਾਂ ਉਹ ਏਦਾਂ ਥੋੜੀ ਹੋਣਾ, ਆ ਰਹੇ ਹੁਣ ਆ ਰਹੇ ਸੀ ਵੀ ਸਿੱਧਣੀ ਪੈਣੀ,
1: ਅਲਾਈਨਮੈਂਟ ਕਰਾਉਣੀ ਪੈਣੀ, ਅਲਾਈਨਮੈਂਟ ਕਰਾਉਣੀ, ਇੱਕ ਤਰਫ ਜ਼ਿਆਦਾ ਕੱਸ ਜਾਂਦੇ।
3: ਅੱਜਕੱਲ ਤੋਂ ਟਾਇਰ ਵਿਦ ਗਲੂ ਆ ਗਿਆ ਇਨਸਾਈਡ ਰੀਜ਼ਨ ਕਿ ਉਹ ਪੰਚਰ ਵੀ ਨਹੀਂ ਹੋਤੇ ਅਬ,
2: ਹਾਂ ਉਸੇ ਦੀ ਗੱਲ ਕਰ ਰਹੇ ਹਾਂ, ਉਸੇ ਦੀ ਗੱਲ ਕਰ ਰਹੇ ਵੀ ਤੁਸੀਂ ਉਸ ਟਾਇਰ ਵਰਗੇ ਹੋ ਗਏ ਵੀ ਆਪੇ ਲੱਗ ਜੂਗਾ ਪੈਂਚਰ, ਆਪੇ ਥੋੜੀ ਲੱਗ ਜਾਣਾ ਹੁਣ।
3: ਹਾਂਜੀ ਹਾਂਜੀ ਔਰ ਪਕੌੜੇ ਸੇ ਮੁਝੇ ਯਾਦ ਆਇਆ, ਆਈ ਡੋਂਟ ਨੋ ਇਫ ਯੂ ਆਲ ਹੈਵ ਏਵਰ ਟ੍ਰਾਈਡ ਕਮਲ ਕੇ ਪੱਤੋ ਕਾ ਪਕੌੜਾ ਬਣਤਾ ਹੈ,
1: ਪਤੋੜਾ ਪਤੋੜਾ,
3: ਐਂਡ ਬੈਗਨ ਕਾ ਪਕੌੜਾ, ਐਂਡ ਵੋ ਕਿਆ ਬੋਲਤੇ ਹੈ ਉਸਕਾ ਸਟੈਮ ਸੇ ਵੀ ਬਣਤਾ ਹੈ।
1: ਜੀ ਜੀ ਜੀ ਜੀ ਜੀ ਬਣਤੇ ਹੈ,
2: ਕਿਹਦਾ ਕਿਹਦੀ ਸਟੈਂਪ ਦਾ, ਤੇ ਉਹੀ ਹੋ ਗਿਆ ਨਾ ਆਪਣਾ ਕੀ ਉਹਨੂੰ ਕਹਿੰਦੇ ਆ,
3: ਹਾਂ ਲੋਟਸ,
2: ਹਾਂ ਭੇਆਂ ਦੇ ਪਕੌੜੇ
1: ਬਣਦੇ
3: ਆ। ਤੋ ਹਮ ਲੋਗ ਸਮਰ ਹਾਲੀਡੇਜ਼ ਮੇ ਵਹਾਂ ਜਾਤੇ ਥੇ ਓਲਡ ਦਿੱਲੀ ਮੇਰੀ ਦਾਦੀ ਕੇ ਘਰ, ਬਿਕੋਜ਼ ਇਟ ਵਾਸ ਅ ਕਨਵੈਂਟ,
2: ਜੀ
3: ਦੇ ਲਿਵਡ ਇਨ ਦਾ ਕਨਵੈਂਟ, ਤੋ ਸਬ ਕਜ਼ਨਸ ਵਹਾਂ ਆਤੇ ਥੇ ਬਿਕੋਜ਼ ਪੂਰਾ ਕਨਵੈਂਟ ਹਮਾਰਾ ਹੋਤਾ ਥਾ, ਚਾਹੇ ਜਾ ਕੇ ਸੌਕਰ ਖੇਲੋ, ਚਾਹੇ ਬਾਸਕਟਬਾਲ ਖੇਲੋ, ਚਾਹੇ ਸਵਿਮਿੰਗ ਕਰੋ, ਜੋ ਮਰਜ਼ੀ ਕਰਨਾ ਹੈ ਸਬ ਮਸਤੀ ਸੇ ਕਰਦੇ ਥੇ। ਔਰ ਅਗਰ ਇਫ ਯੂ ਆਰ ਸ਼ੌਕਡ ਲਿਸਨਿੰਗ ਟੂ ਹਾਊ ਮਚ ਮੋਮੋ ਆਈ ਏਟ, उस समय अगर मोमो आप बैठ के सब लेडीज बनाते थे, यू कैन इमेजिन ऑल द किड, हर फैमिली में 4 से 5 बच्चे एंड कुछ भी फल आते थे वहाँ पेटियों के हिसाब से आते, स्पेशली मैंगोज वुड कम इन पेटीज और उसको हम ठंडे पानी में फेंक देते थे एंड देन वी वुड ईट टिल वी ड्रॉप। तो वहाँ खाने की कमी नहीं थी क्योंकि वहाँ मंडी था बहुत बड़ा ओल्ड दिल्ली में, सब्जी मंडी एंड ऑल काइंड ऑफ मंडीज एंड बिकॉज माय अंकल वाज अ हेडमास्टर एनीथिंग ऑन फोन कॉल वुड कम टू द हाउस, पांगे में आता था, हम लोग बहुत मस्ती करते थे एंड जो साउथ दिल्ली में गेम्स नहीं होते थे वो सब वहाँ होते थे, चाहे कंचा हो, चाहे गुल्ली डंडा हो, चाहे पिट्ठू हो, इलास्टिक, यू नेम इट, वी हैव प्लेड एवरी सिंगल गेम आउट देयर एंड ऑल आवर कजिन्स रेमिनिस दीज मेमोरीज सो फॉन्डली। और हमारे बच्चे कोई ये सब करने को तैयार नहीं है अब।
2: सही है
1: जी,
2: समा बहुत बदल गया जी, हुण ओह चीज़ां उस तरीके दे नाल नहीं है ना, असल दे विच जिहड़ा कट्ठे हो के सब थां दे उत्ते इक शब्द तुसीं नोट कर रहे होगे ਉਹ ਆ ਰਿਹਾ ਵੀ ਅਸੀਂ ਇਕੱਠੇ ਹੋ ਕੇ ਖੇਡਦੇ ਹਾਂ, ਬੇਸਿਕਲੀ ਉਹ ਇਕੱਠਾ ਇਕੱਠ ਨਹੀਂ ਰਿਹਾ ਉਹ। ਹੁਣ ਤੁਸੀਂ ਇੱਥੇ ਕਈ ਟੀਮ ਗੇਮਸ ਹੈਗੀਆਂ ਨੇ, ਤੁਸੀਂ ਉਹਨਾਂ ਦੇ ਵਿੱਚ ਵੀ ਜਾ ਕੇ ਮਹਿਸੂਸ ਕਰਦੇ ਹੋ ਕਿ ਉੱਥੇ ਵੀ ਇੱਕ ਲੈਵਲ ਤੱਕ ਦਾ ਹੀ ਸਿਰਫ ਤੁਹਾਨੂੰ ਟੀਮ ਵਰਕ ਮਿਲਦਾ ਜਿੰਨੀ ਕੁ ਲੋੜ ਆ, ਅਦਰਵਾਈਜ਼ ਉਹ ਜਿਹੜਾ ਇਕੱਠ ਆ ਉਹ ਨਹੀਂ ਹੈਗਾ, ਹਰ ਕੋਈ ਇਕੱਲਾ ਇਕੱਲਾ ਸਰਵਾਈਵ ਕਰ ਰਿਹਾ, ਇਕੱਲੇ ਇਕੱਲੇ ਦਾ ਸਰਵਾਈਵਲ ਬੜਾ ਸੌਖਾ ਹੋ ਗਿਆ, ਆਪੋ ਆਪਣੀ ਥਾਂ ਦੇ ਉੱਤੇ ਹਰ ਕੋਈ ਖੇਡਣਾ ਰਹਿਣਾ ਪਸੰਦ ਕਰਦਾ, ਉਹ ਬਹੁਤ ਵੱਡੀ
1: ਸਾਇਲੈਂਟ ਪਾਰਟਨਰ ਸੋਸ਼ਲ ਮੀਡੀਆ ਹੋ ਗਿਆ ਨਾ,
2: ਇਹ ਬਹੁਤ ਮਸਲਾ ਵਾ ਨਾ। ਥੈਂਕ ਯੂ ਰਿਚਰਡ ਜੀ।
3: ਸਿਸਟਰਸ ਵੁੱਡ ਪਲੇ ਸੋਕਰ ਵਿਦ ਅਸ, ਹਾਕੀ ਵਿਦ ਅਸ, ਬਾਸਕਟਬਾਲ, ਤੋ ਮਤਲਬ ਹਮਕੋ ਬਾਹਰ ਸੇ ਬੰਦੂ ਕੀ ਜ਼ਰੂਰਤ ਹੀ ਨਹੀਂ ਹੋਤੀ ਥੀ ਕਿਉਂਕਿ ਹਮ ਕਜ਼ਨ ਵੀ ਇਤਨੇ ਸਾਰੇ ਹੋ ਜਾਤੇ ਥੇ ਦੈਟ ਵੀ ਆਲ ਯੂਸ ਟੂ ਮੇਕ ਆਰ ਓਨ ਟੀਮ ਐਂਡ ਪਲੇ ਪ੍ਰੋਪਰ ਗੇਮ ਲਾਈਕ ਨੋ ਸ਼ਾਰਟਕਟ।
1: ਜੀ
2: ਸਹੀ,
3: ਹਾਂਜੀ,
2: ਥੈਂਕ ਯੂ ਰਿਚਰਡ ਜੀ,
3: ਓਕੇ ਜੀ,
2: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ,
2: ਥੈਂਕ ਯੂ, ਥੈਂਕ ਯੂ ਜੀ। ਸੁਖਵਿੰਦਰ ਭੈਣ ਜੀ ਕਹਿੰਦੇ ਕਿ ਵੀਰ ਜੀ ਤੁਸੀਂ ਕਿਹਾ ਵਾ ਵੀ ਜੋ ਮਿਲਦਾ ਵਾ ਉਹਦੀ ਸਿਫਤ ਕਰਨੀ ਹੁੰਦੀ ਆ, ਅਤੇ ਅਸੀਂ ਸੱਚੀ ਕਹਿੰਦੇ ਹਾਂ ਕਿ ਮਨਦੀਪ ਨੇ ਜੋ ਪਕੌੜੇ ਖਿਲਾਏ ਉਹ ਬਹੁਤ ਹੀ ਬਹੁਤ ਹੀ ਬਹੁਤ ਹੀ ਟੇਸਟੀ ਸੀ। ਸਾਨੂੰ ਮਿਲਦੇ ਹੈ ਪਕੌੜੇ, ਉਸ ਦਾ ਅਸਰ ਸਾਡੇ 'ਤੇ ਤੁਸੀਂ ਵੇਖ ਸਕਦੇ ਹੋ। ਪਰ ਤੂਰ ਵੀਰ ਜੀ ਨੇ ਆਈਸਕ੍ਰੀਮ ਵਾਲੇ ਪਕੌੜੇ ਦੀ ਗੱਲ ਕਰਕੇ ਸਾਡੇ ਪਕੌੜੇ ਕੈਂਸਲ ਕਰਵਾ ਦਿੱਤੇ ਨੇ, ਰੂਬੀ ਦੀ ਬਾਂਹ ਦੁੱਖਣ ਲਗਾ ਦਿੱਤੀ, ਹੁਣ ਤਾਂ ਇਹ ਲਓ ਤੁਹਾਡੇ 'ਤੇ ਦੋਸ਼ ਆ ਗਏ।
1: ਇਹ ਤਾਂ ਬਾਹਾਂ ਦਿਨਾਂ ਦੀਆਂ ਪਹਿਲਾਂ ਦੁੱਖਣ ਲੱਗ ਗਈਆਂ, ਪਕੌੜੇ ਤਾਂ ਬਾਅਦ 'ਚੋਂ ਆਏ।
2: ਇਹ ਬੰਦਾ ਵੀ ਪਕੌੜਿਆਂ ਨਾਲ ਕਾਹਦੀਆਂ ਬਾਹਾਂ ਦੁੱਖ ਗਈਆਂ, ਪਕੌੜੇ ਪਕੌੜੇ ਕਿਹੜੇ ਤੰਦੂਰ 'ਚ ਲਾਉਣੇ ਆ ਵੀ ਬਾਹਾਂ ਦੁੱਖਣ ਲੱਗ।
1: ਤੁਸੀਂ ਕਹੋ ਰੂਬੀ ਭੈਣ ਜੀ ਤੁਸੀਂ ਤੇਲ 'ਚ ਪਾਈ ਜਾਓ, ਸੁਖਿੰਦਰ ਭੈਣ ਜੀ ਕੱਢ ਤੁਸੀਂ ਲਿਆ ਜੇ, ਇਹ ਕਿਹੜੀ ਗੱਲ ਆ, ਤਾਂ ਪਾਉਣਾ ਹੀ ਆ,
2: ਨਹੀਂ ਕਿ
1: ਨਾਲੇ ਸਬਸਟੀਟਿਊਟ ਦੇ ਦਿੱਤਾ ਸੀ ਅਸੀਂ ਵੀ ਜਸਵਾਲ ਸਾਹਿਬ ਨੇ ਆਮ ਹੀ ਭਰ ਦਿੱਤੀ,
2: ਕਿਤੇ ਹੁੰਦਾ ਹੀ ਆ ਕੋਈ ਨਾ ਕੋਈ,
1: ਹਾਂ ਕਿਹੜੀ ਗੱਲ
2: ਆ, ਇਦਾਂ ਹੀ ਆ, ਚਲੋ ਅੱਜ ਕੋਈ ਖਵਾ ਦੇ ਕੱਲ ਨੂੰ ਕੋਈ ਖਵਾ ਦੂਗਾ ਨਾ, ਇੱਕ ਦੂਸਰੇ ਤੋਂ ਆਸ ਹੁੰਦੀ ਹੈ।
1: ਚਲੋ
2: ਚਲੋ ਮਰਜ਼ੀ ਵੇਖੋ, ਅਸੀਂ ਤੇ ਉਹ ਕਹਿੰਦੇ ਹਾਂ ਵੀ ਚਲੋ
1: ਚਲੋ ਕੁੱਲ ਮਿਲਾ ਕੇ
2: ਜਸਵਾਲ ਸਾਹਿਬ
1: ਨਾ ਹੀ
2: ਜਸਵਾਲ ਸਾਹਿਬ ਕਹਿੰਦੇ ਬਾਹਾਂ ਰੈਡੀ ਨੇ ਪਕੌੜੇ ਬਣਾਉਣ ਦੇ ਲਈ, ਅਤੇ ਨਾਲੇ ਮਾਮਾ ਜੀ ਤੋਂ ਇੰਨਾ ਟੈਲੈਂਟ ਸਾਂਭਿਆ ਨਹੀਂ ਜਾਂਦਾ ਸੀ ਨੀਤੂ ਜੀ ਦਾ। ਕੁੜੀਆਂ ਦਾ ਤਾਂ ਕਹਿੰਦੇ ਕਿ ਪਤਾ ਨਹੀਂ, ਪਰ ਇੱਕ ਦੋ ਮੁੰਡੇ ਹੈਗੇ ਆ ਵਿਆਹ ਦੇ ਲਈ। ਲੈ ਤੁਸੀਂ ਚੰਗਾ ਜਸਵਾਲ ਸਾਹਿਬ ਆਉਂਦਾ ਮਾਲਗਣੀਆਂ ਨਹੀਂ। ਅਤੇ ਥੈਂਕ ਯੂ ਕਹਿੰਦੇ ਸ਼ੁਭ ਸਵੇਰ, ਕਹਿੰਦੇ ਨੇ ਕਿ ਕਿੰਨਾ ਵਧੀਆ ਸੀ ਉਹ ਵਕਤ ਜਦੋਂ ਧੀਆਂ ਵੱਲੋਂ ਛੁੱਟੀਆਂ ਵਿੱਚ ਆਪਣੇ ਜਵਾਕ ਜੱਲੇ ਨਾਲ ਲੈ ਕੇ ਆਪਣੇ ਪੇਕੇ ਅਤੇ ਜਵਾਕ ਅਤੇ ਨਾਨਕਿਆਂ ਘਰ ਆਉਣਾ, ਕੁਝ ਦਿਨ ਬੇਚੈਨ ਅਤੇ ਬੇਫਿਕਰ ਹੋ ਕੇ ਸੌਣਾ ਅਤੇ ਸਵੇਰੇ ਬਿਨਾਂ ਅਲਾਰਮ ਦੇ ਉੱਠਣਾ, ਕੁਝ ਦਿਨ ਬੇਪਰਵਾਹੀ ਦੇ ਨਾਲ ਹੱਸਣਾ ਖੇਡਣਾ, ਕੁਝ ਦਿਨ ਜ਼ਿੰਮੇਵਾਰੀ ਦਾ ਭਾਰ ਹੌਲਾ ਕਰਕੇ ਫਿਰ ਤੋਂ ਧੀਆਂ ਬਣ ਕੇ ਜੀਣਾ, ਕੁਝ ਦਿਨ ਪੁਰਾਣੀਆਂ ਸਹੇਲੀਆਂ ਦੇ ਨਾਲ ਪੁਰਾਣੇ ਸਮੇਂ ਨੂੰ ਯਾਦ ਕਰਕੇ ਬਚਪਨ ਵਰਗੀ ਮੌਜ ਨੂੰ ਫਿਰ ਤੋਂ ਮਾਨਣਾ, ਪਰ ਹੁਣ ਇਹ ਕਵਾਇਦ ਬੱਚਿਆਂ ਦੇ ਵਿਦੇਸ਼ ਵੱਲ ਨੂੰ ਪਲੈਨ ਕਰਨ ਕਰਕੇ ਲਗਭਗ ਅਲੋਪ ਹੁੰਦੀ ਜਾ ਰਹੀ ਹੈ, ਬਲਕਿ ਹੁਣ ਪੇਕੇ ਖੁਦ ਛੁੱਟੀਆਂ ਕੱਟਣ ਆਪਣੀਆਂ ਧੀਆਂ ਕੋਲ ਆਸਟ੍ਰੇਲੀਆ, ਅਮਰੀਕਾ ਜਾਂ ਕੈਨੇਡਾ ਜਾਣ ਲੱਗ ਪਏ ਨੇ। ਹਰਪਾਲ ਜੀ ਸਿਡਨੀ ਤੋਂ ਕਰਦੇ ਨੇ ਮੈਸੇਜ, ਅਤੇ ਧੰਨਵਾਦ ਜੀ ਤੁਹਾਡਾ, ਇਹ ਵੀ ਤਾਂ ਇਹ ਵੀ ਇੱਕ ਸੱਚ
1: ਜੋ ਇੱਧਰੋਂ ਟਾਈਮ ਨਹੀਂ ਲੱਗਾ ਵੀ ਚਲੋ ਉਹ ਆ ਜਾਂਦੇ ਆ,
2: ਉਹ ਆ ਜਾਂਦੇ ਆ, ਹਾਂਜੀ, ਪਰ ਇੱਕ ਪਰ ਉਹ ਆ ਵੀ ਜਿਹੜੇ ਉੱਥੇ ਵੀ ਨੇ ਨਾ ਉਹ ਵੀ ਉਹ ਵਾਲਾ ਮਾਹੌਲ ਨਹੀਂ ਆਉਣ। ਸਤਿ ਸ਼੍ਰੀ ਅਕਾਲ ਜੀ ਕਹਿੰਦੇ ਸਾਰੀ ਫੈਮਿਲੀ ਨੂੰ, ਤੇ ਵੀਰ ਜੀ ਕਹਿੰਦੇ ਨੇ ਕਿ ਕੌਡੀਆਂ ਕਿਸ ਕਿਸ ਖੇਡੀਆਂ ਨੇ, ਕੌਡੀ ਮੈਂ ਤੇ ਨਹੀਂ ਖੇਡੀ, ਤੁਸੀਂ ਖੇਡੀਆਂ ਕੌਡੀਆਂ
1: ਖੇਡਦੇ ਰਹੇ, ਕੌਡੀਆਂ ਵੀ ਖੇਡਦੇ
2: ਰਹੇ। ਅੱਛਾ, ਮੈਨੂੰ ਨਹੀਂ ਕੌਡੀਆਂ ਦਾ ਆਈਡੀਆ, ਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਕਹਿੰਦੇ ਨੇ ਕਿ ਓਕੇ, ਤੇ ਆਪਣਾ ਅੱਜ ਜੈਸਮੀਨ ਜੀ ਦਾ ਜਨਮ ਦਿਨ ਹੈ, ਪਹਿਲਾਂ ਦਮਨ ਸਾਹਿਬ ਧੰਨਵਾਦ ਤੁਹਾਡਾ, ਤੁਸੀਂ ਯਾਦ ਕਰਾਇਆ ਤੇ ਸਾਨੂੰ ਹੁਣ ਕੰਫਰਮੇਸ਼ਨ ਵੀ ਆ ਗਈ ਆ। ਤੇ ਬਹੁਤ ਬਹੁਤ ਵਧਾਈਆਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ
1: ਡੀਅਰ ਜੈਸਮੀਨ ਜੀ
2: ਹੈਪੀ ਬਰਥਡੇ ਟੂ ਯੂ
1: ਮੁਬਾਰਕਾਂ ਜਸਮੀਨ ਜੀ ਬਹੁਤ ਬਹੁਤ ਜਨਮਦਿਨ ਦੀਆਂ ਸਾਰੇ ਪਰਿਵਾਰ ਨੂੰ ਤੁਸੀਂ ਇਸੇ ਤਰ੍ਹਾਂ ਆਪਣੀ ਜ਼ਿੰਦਗੀ 'ਚ ਤਰੱਕੀਆਂ ਕਰੋ ਖੁਸ਼ ਰਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸਾਰੇ ਪਰਿਵਾਰ ਵੱਲੋਂ ਰੇਡੀਓ ਹਾਂਜੀ ਵੱਲੋਂ ਸਾਰੇ ਸਰੋਤਿਆਂ ਵੱਲੋਂ ਜਿੱਦਾਂ ਸੁਣਦੇ ਇਹਨਾਂ ਨੂੰ ਇੱਕ ਵਾਰੀ ਫਿਰ ਜਨਮਦਿਨ ਦੀਆਂ ਬਹੁਤ ਬਹੁਤ
2: ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੇ ਆਪਾਂ ਸ਼ਬਦ ਤੇ ਫਿਰ ਉਸ ਤੋਂ ਬਾਅਦ ਇਜਾਜ਼ਤ ਲੈਂਦੇ ਹਾਂ
1: ਜੀ
2: ਹਰਲ ਹਰਲ ਕਰੋ ਜੀ
1: ਹਰਲ ਹਰਲ
2: ਕਰਦੇ ਨਿਕਲਾਂਗੇ
1: ਇਹ ਜੀ ਇੱਕ ਉਤਸ਼ਾਹ ਵਿੱਚ ਕੰਮ ਕਰਨਾ ਹਰਲ ਹਰ ਨੂੰ ਉਤਸ਼ਾਹ ਨਾਲ ਜੁੜਿਆ ਜਾਂਦਾ ਵੀ ਘਰ 'ਚ ਕੋਈ ਪ੍ਰਾਹੁਣਾ ਆ ਗਿਆ ਤਾਂ ਸਾਰਿਆਂ ਨੇ ਹਰਲ ਹਰਲ ਕਰਕੇ ਕੰਮ ਨਿਬੇੜਿਆ ਪਾਰਲਾ ਪਾਰਲਾ ਪਰਲਾ ਆਪਾਂ ਸ਼ੋਰਟ ਫੋਰਮ 'ਚ ਜਿਵੇਂ ਆਪਾਂ ਕੇਰਾਂ ਕਹਿ ਦਈਦਾ ਇੱਕ ਵਾਰੀ ਇੱਕੇਰਾਂ ਪਾਰਲਾ ਪਰਲਾ ਇਹ ਦੂਸਰਾ ਪਾਸਾ ਕਿਸੇ ਵੀ ਚੀਜ਼ ਦਾ ਦੂਸਰਾ ਪਾਸਾ ਨੂੰ ਪਾਰਲੇ 'ਚ ਲੈ ਜਾਂਦੇ ਹਾਂ ਅੰਬਾਰਾ ਹੁੰਦਾ ਕੋਈ ਸਟੋਰੇਜ ਹਾਊਸ ਜਿਵੇਂ ਆਪਾਂ ਕਹਿੰਦੇ ਯਾਰ ਕੱਪੜਿਆਂ ਦਾ ਅੰਬਾਰ ਲਾ ਛੱਡਿਆ ਉੱਥੇ ਹਨਾ ਅੰਬਾਰਾ ਸਟੋਰ ਹਾਊਸ ਛੋਟਾ ਜਿਹਾ ਸਟੋਰ ਜਿਹਨੂੰ ਕਹਿ
2: ਦਈਏ
1: ਵੇਰਾ ਜ਼ਿਆਦਾ ਹੋ ਗਿਆ ਘਰ 'ਚ ਇੰਨਾ ਭਾਂਡੇ ਦਾ ਅੰਬਾਰ ਲੱਗਾ ਭਾਂਡੇ ਨੂੰ ਕਹਿੰਦੇ ਇੰਨਾ ਮੈਂ ਗਈ ਅੰਬਾਰਾ ਲਾਇਆ ਉੱਥੇ ਨਾ
2: ਢੇਰ
1: ਢੇਰ ਚੱਲ ਹੁੰਦਾ ਹਲਕੀ ਪਾਗਲਪਨ ਵਾਲੀ ਹਰਕਤ ਵੀ ਹਲਕੀ ਵੀ ਚੱਲ ਕੀ ਹੈ ਚੱਲ ਜਾ ਖਿਲਾਰਿਆ ਜੀ ਚੱਲ ਮਾਰੀ ਜਾਂਦਾ ਆ
2: ਝੱਲੀ ਤੋਂ ਚੱਲ
1: ਚੱਲ ਚੱਲ ਜੇ ਮਾਰਦਾ ਕੋਈ ਚੀਜ਼ ਨਾ ਉਹ ਗੱਲਬਾਤ ਨੂੰ ਇੱਕ ਸਹੀ ਸੈਂਸ 'ਚ ਨਹੀਂ ਕਰਨਾ ਕਿਸੇ ਨੂੰ ਗੱਲ ਵੀ
2: ਚੱਲ ਉਹ ਵੀ ਹੁੰਦਾ ਨਾ ਵੀ ਚੱਲ ਚੱਲ ਗਿਆ ਬਈ
1: ਚੱਲ ਜਾਣਾ
2: ਜਰ ਗਿਆ
1: ਸਹਿਣ ਸਹਿਣ ਸਹਿਣ ਸਹਿਣ ਕਰ ਜਾਣਾ ਤੇ ਇਹ ਚੱਲ ਹੈਗੀ ਹੈ ਜਿਹੜੀ
2: ਚੱਲ ਖਿਲਾਰ
1: ਚੱਲ ਖਿਲਾਰ ਚੋ ਝੁੱਗਾ ਛੋਟਾ ਕੱਚਾ ਘਰ ਉਹਨੂੰ ਝੁੱਗੇ ਨੂੰ ਕਹਿੰਦੇ ਨੇ ਤਾਂ ਕਿ ਕਈ ਵਾਰ ਆਪਾਂ ਕਹਿੰਦੇ ਤੇਰੇ ਝੁੱਗੇ 'ਚ ਹੈ ਕੀ ਆ
2: ਝੁੱਗਾ ਚੌੜ
1: ਝੁੱਗਾ ਚੌੜ ਕਰਾ ਲਿਆ ਤੂੰ
2: ਝੁੱਗੀ ਤੋਂ ਝੁੱਗਾ
1: ਝੁੱਗੀ ਤੋਂ ਝੁੱਗਾ ਛੋਟਾ ਕੱਚੇ ਘਰ ਨੂੰ ਅਸੀਂ ਝੁੱਗਾ ਕਹਿ ਦਿੰਦੇ ਵੀ ਫਲਾਣੇ ਦਿਨ ਝੁੱਗਾ ਪਾ ਕੇ ਬੈਠਾ ਉੱਥੇ ਪੁਆਟਾ ਹੁੰਦਾ ਧੂੜ ਦਾ ਚੱਕਰ ਬਈ ਉਹ ਕੱਪੜੇ ਲਾ ਲਓ ਬਈ ਉਹ ਪੁਆਟਾ ਤੁਰਿਆ ਆਉਣ ਡਿਆ ਜੀ ਵਾਵਰੋਲਾ ਜੇ ਕਹਿੰਦੇ ਇਹ ਖਾਸ ਕਰਕੇ ਮਾਲਵੇ 'ਚ ਜ਼ਿਆਦਾ ਵਰਤਦੇ ਆ ਅਤੇ ਪੁਆਟਾ ਤੁਰ ਜਾਂਦਾ ਉਸਲਵੱਟਾ ਪਤਾ ਸੀ ਬੇਚੈਨੀ ਇੱਕ ਉਤਵੀ ਜਿਹੀ ਲੱਗਣੀ ਕਿਸੇ ਚੀਜ਼ ਨੂੰ
2: ਕਰਵੱਟੇ
1: ਹਾਂ ਉਤਵੀ ਜਿਹੀ ਲੱਗਣੀ ਮਤਲਬ ਤੁਹਾਡੀ ਮਨ ਦੇ ਵਿੱਚ ਬੇਚੈਨੀ ਕਿਸੇ ਚੀਜ਼ ਦੀ ਹੈਗੀ ਤੁਸੀਂ ਕਰਨਾ ਚਾਹ ਰਹੇ ਹੋ ਨਹੀਂ ਰਹੀਆਂ ਜਾਂ ਇੱਕ ਤਰ੍ਹਾਂ ਦੀ ਇਹਨੂੰ ਲਿਟਲ ਬਿਟ ਐਕਸਾਈਟਮੈਂਟ ਵੀ ਕਹਿ ਸਕਦੇ ਹਾਂ ਵੀ ਮੈਂ
2: ਕੁਝ ਹੋ ਜਾ ਨਾ ਆਉਣਾ
1: ਹਾਂ ਹਾਂ ਚਿੱਤ ਹੈਗਾ ਚਿੱਤ ਨਹੀਂ ਵੀ ਹੈਗਾ
2: ਠਹਿਰਾ ਨਾ ਆਉਣਾ
1: ਉਹ ਇਹ ਉਸਲਵੱਟੇ ਲੈਂਦੇ ਹਾਂ ਸਾਰੇ ਜਿਹੜੇ ਵੀ
2: ਮੈਂ ਆਪਾਂ ਵਾਰ ਵਾਰ ਪਾਸਾ ਬਦਲੀ ਜਾਈਏ ਸੁੱਤੇ ਪਏ ਤੋਂ ਕਹਿੰਦੇ ਤੂੰ ਵੀ ਉਸਲਵੱਟੇ 'ਚ ਲਈ ਜਾਣਾ ਸੌਂ ਜਾ ਆਰਾਮ
1: ਇਹ ਟੈਨਸ਼ਨ ਜੀ ਹੋਈ ਕਿਸੇ ਤਰੀਕੇ ਦੀ ਇਹ ਸਾਡਾ ਉਸਲਵੱਟਾ ਵਿੱਚ
2: ਇਹ ਨੇ ਜੀ ਸਾਡੇ ਅੱਜ ਦੇ ਸ਼ਬਦ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅਤੇ ਆਸ ਕਰਦੇ ਕਿ ਸੋਹਣਾ ਤੁਸੀਂ ਨਾਨਕੇ ਘੁੰਮ ਲਿਆਊਗਾ ਭੂਆ ਪਿੰਡ ਘੁੰਮ ਲਿਆਊਗਾ ਛੁੱਟੀਆਂ ਇੰਜੋਏ ਕਰ ਲਈਆਂ ਹੋਣਗੀਆਂ ਅਤੇ ਇਸੇ ਤਰ੍ਹਾਂ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਤੁਸੀਂ ਇੰਜੋਏ ਕਰਵਾ ਰਹੇ ਹੋਗੇ ਸੋ ਇਹਨਾਂ ਛੁੱਟੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਜਿੱਦਾਂ ਜਿੱਦਾਂ ਵੀ ਬੱਚਿਆਂ ਦਾ ਜਾਣ ਆਉਣ ਜਿੱਥੇ ਜਿੱਥੇ ਵੀ ਆ ਅਤੇ ਉਸ ਹਿਸਾਬ ਦੇ ਨਾਲ ਤੁਸੀਂ ਬਹੁਤ ਸਾਰਾ ਖੂਬ ਤੁਸੀਂ ਇੰਜੋਏ ਕਰੋ ਅਤੇ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਪਕੌੜੇ ਖਾਓ ਤੁਸੀਂ ਅਤੇ ਚਾਹਵਾਂ ਪੀਓ
1: ਬੱਚਿਆਂ ਦੇ ਨਾਲ ਬਹਿ ਕੇ ਆਪਣੇ ਬਚਪਨ ਦੀਆਂ ਖੇਡਾਂ ਵੀ ਡਿਸਕਸ ਕਰਿਆ ਕਰੋ ਕਈ ਵਾਰ ਬੱਚਿਆਂ ਨੂੰ ਅਸੀਂ ਦੱਸਣੀਆਂ ਦੱਸਿਆ ਹੀ ਨਹੀਂ ਤਾਂ ਉਹ ਉਹਨਾਂ ਨੂੰ ਪਤਾ ਕਿਵੇਂ ਲੱਗੇਗਾ ਵੀ ਇਹ ਵੀ ਖੇਡਾਂ ਹੁੰਦੀਆਂ ਸੀਗੀਆਂ ਸ਼ਾਇਦ ਅਸੀਂ ਇੱਕ ਕੰਟਰੀਬਿਊਟ ਕਰ ਸਕਦੇ ਉਹਨਾਂ ਖੇਡਾਂ ਨੂੰ ਹੁਣ ਤੱਕ ਜਿੰਦਾ ਰੱਖਣ 'ਚ ਕਿਉਂਕਿ ਹੁਣ ਜਾਈਏ ਪਿੱਛੇ ਵਤਨਾਂ ਨੂੰ ਅਤੇ ਇਹ ਖੇਡਾਂ ਵੇਖਣ ਨੂੰ ਵੀ ਨਹੀਂ ਮਿਲਦੀਆਂ ਤਾਂ ਸਿਰਫ ਸੁਣਨ ਨੂੰ ਰਹਿ ਗਈਆਂ ਨੇ ਅਤੇ ਜੇ ਅਸੀਂ ਆਪ ਖੇਡ ਸਕਦੇ ਹਾਂ ਬੱਚਿਆਂ ਨੂੰ ਖਿਡਾਈਏ ਵੀ ਇੱਦਾਂ ਖੇਡੀਦਾ ਆ ਆਈ ਹੋਪ ਉਹ ਬੱਚੇ ਵੀ ਇੰਜੋਏ ਕਰਨਗੇ
2: ਬੜੀਆਂ ਖੇਡਾਂ ਦੇ ਤੂਰ ਸਾਹਿਬ ਕੱਚੇ ਥਾਂ ਦੀਆਂ ਸੀ ਬਰੰਟੇ ਸਾਡੇ ਕੱਚੀ ਥਾਂ ਦੇ ਹੀ ਛਟਾਪੂ ਕੱਚੀ ਥਾਂ ਦੇ ਹੀ ਰੋੜੇ ਗੀਟੇ ਸਾਡੇ ਕੱਚੀ ਥਾਂ ਦੇ ਹੀ ਈਵਨ ਬਾਂਦਰ ਕਿੱਲਾ ਕੱਚੇ ਥਾਂ ਦਾ ਹੀ ਪੱਕੇ ਥਾਂ ਤੋਂ ਅਤੇ ਉੱਦਾਂ ਤੁਹਾਡਾ ਭੱਜਣ ਲੱਗਿਆ ਦੰਦ ਤੁਹਾਡੇ ਅੰਕਲ ਦੇ ਸੋ ਕਿੰਨੀਆਂ ਸਾਡੀਆਂ ਖੇਡਾਂ ਸੀ ਈਵਨ ਹਾਂ ਜੰਡ ਪ੍ਰਾਂਬਲ ਸਾਡਾ ਕੱਚੀ ਥਾਂ ਦਾ ਹੀ ਹੈ ਨਾ ਸੋ ਬਹੁਤੇ ਤਾਂ ਸਾਡੇ ਇਸ ਕਰਕੇ ਵੀ ਖਤਮ ਹੋ ਗਏ ਨਾ ਆਪਾਂ ਜਿਹੜੀ ਤਰੱਕੀ ਤਰੱਕੀ ਤਰੱਕੀ ਪਰ ਉਹੀ ਫਿਰ ਗੱਲ ਆ ਜਾਂਦੀ ਹੈ ਵੀ ਆਪਾਂ ਕੁਛ ਜਦੋਂ ਪਾਉਂਦੇ ਹਾਂ ਅਤੇ ਕੁਛ ਸਾਨੂੰ ਗਵਾਉਣਾ ਪੈਂਦਾ
1: ਬਿਲਕੁਲ
2: ਆਪਾਂ ਗਵਾ ਕੇ ਅਤੇ ਇਹ ਚੀਜ਼ਾਂ ਪਾਈਆਂ ਨੇ ਇਸ ਕਰਕੇ ਇਹਦਾ ਆਪਣਾ ਇੱਕ ਲੁਤਫ ਹੈ ਅਤੇ ਇਸੇ ਲੁਤਫ ਨੂੰ ਤੁਸੀਂ ਮਾਣੋ ਹੁਣ ਅਤੇ ਆਪਾਂ ਲੈਂਦੇ ਹਾਂ ਇਜਾਜ਼ਤ ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਜੀ ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
8: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
9: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
10: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
9: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਆ ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ ਅੱਜ 30 ਤਰੀਕ ਹੈ ਜੂਨ ਦੇ ਮਹੀਨੇ ਦੀ ਮੰਗਲਵਾਰ ਦਾ ਦਿਨ ਹਾਂਜੀ ਸਰ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਵਿੱਚ ਮੁੜ ਸੋਧ ਲਈ ਜਿਹੜਾ ਹੈ ਸਰਕਾਰ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ। ਵਿਧਾਨ ਸਭਾ ਦੇ ਸਾਰੇ ਜਿਹੜੇ ਹੈਗੇ ਸਿੱਖ MLA ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੱਲ ਪੇਸ਼ ਹੋਏ ਤੇ ਉੱਧਰ ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਚ BJP ਦੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਵੱਲੋਂ ਪੰਜਾਬੀਆਂ ਖਿਲਾਫ਼ ਕੀਤੀ ਟਿੱਪਣੀ ਦਾ ਜਿਹੜਾ ਹੈ ਮੁੱਦਾ ਜ਼ੋਰਦਾਰ ਢੰਗ ਨਾਲ ਉੱਠਿਆ। 2 ਘੰਟੇ ਕੋਈ ਕੰਮ ਕਾਜ ਨਹੀਂ ਹੋਇਆ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਮੇਅਰ ਤੋਂ ਮੰਗ ਕੀਤੀ ਕਿ ਉਹ ਬਿਆਨ ਦੀ ਨਿੰਦਾ ਕਰੇ ਜਾਂ ਮਾਫ਼ੀ ਮੰਗੇ। ਉੱਧਰ ਹਰਿਆਣਾ ਰਾਜਸਥਾਨ ਯਮੁਨਾ ਪ੍ਰੋਜੈਕਟ ਸੰਬੰਧੀ ਸਮਝੌਤੇ ਉੱਪਰ ਕੱਲ ਦੋਹਾਂ ਸੂਬਿਆਂ ਨੇ ਕੇਂਦਰੀ ਗ੍ਰਹਿ ਮੰਤਰੀ ਦੀ ਹਾਜ਼ਰੀ ਦੇ ਵਿੱਚ ਦਸਤਖਤ ਕੀਤੇ ਨੇ ਤੇ ਹਰਿਆਣਾ ਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਨੂੰ ਹੁਣ ਪਾਈਪਲਾਈਨ ਰਾਹੀਂ ਜਿਹੜਾ ਹੈਗਾ ਯਮੁਨਾ ਦਾ ਪਾਣੀ ਦਿੱਤਾ ਜਾਏਗਾ ਤੇ ਇਸ ਬਾਰੇ ਜਿਹੜਾ ਹੈਗਾ ਇਸ ਸੰਬੰਧੀ MOU ਬਹੁਤ ਪਹਿਲਾਂ ਜਿਹੜਾ ਹੈ ਸਾਈਨ ਹੋਇਆ ਸੀ ਜਿਹਦੇ ਵਿੱਚ ਬਾਅਦ ਚ ਕੋਈ ਕੰਮ ਨਹੀਂ ਸੀ ਹੋਇਆ। ਉੱਧਰ ਤਰੁਣ ਚੁੱਗ ਤੇ ਮਲਕਾਰਜਨ ਖੜਗੇ ਸਮੇਤ ਰਾਜ ਸਭਾ ਦੇ ਜਿਹੜੇ ਚੁਣੇ ਹੋਏ 8 ਨਵੇਂ ਜਿਹੜੇ ਮੈਂਬਰ ਸੀ ਉਹਨਾਂ ਨੇ ਕੱਲ ਸਹੁੰ ਚੁੱਕੀ ਹੈ ਤੇ ਨਾਲ ਹੀ ਰਾਮ ਮੰਦਿਰ ਚੜ੍ਹਾਅ ਵਿੱਚ ਗਵਨ ਦੇ ਮਾਮਲੇ ਚ ਅਯੁੱਧਿਆ ਬਾਰ ਐਸੋਸੀਏਸ਼ਨ ਨੇ ਜਿਹੜਾ ਹੈ ਮੁਲਜ਼ਮਾਂ ਦਾ ਕੇਸ ਲੜਨ ਤੋਂ ਇਨਕਾਰ ਕੀਤਾ। ਵਕੀਲਾਂ ਨੇ ਕਿਹਾ ਕਿ ਉਹ ਕਿਸੇ ਵੀ ਜਿਹੜੇ ਮੁਲਜ਼ਮ 8 ਇਹਦੇ ਚ ਦੋਸ਼ੀ ਠਹਿਰਾਏ ਗਏ ਨੇ ਉਹਨਾਂ ਦੇ ਕੇਸ ਦੀ ਪੈਰਵੀ ਨਹੀਂ ਕਰਨਗੇ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ ਬਹੁਤ ਸ਼ੁਕਰੀਆ। ਇੱਧਰ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕੱਲ੍ਹ ਦੇ ਦਿਨ ਦੀ ਅਤੇ ਇਸ ਸਿਲਸਿਲੇ ਦੇ ਵਿੱਚ ਪਹਿਲਾਂ ਜਾਣ ਲੈਂਦੇ ਹਾਂ ਕੀ ਹੋਇਆ ਵਾਪਰਿਆ ਕਿਹਦਾ ਕਿੱਥੇ ਹੱਥ ਰਿਹਾ ਉੱਤੇ ਰਿਹਾ ਥੱਲੇ ਰਿਹਾ। ਜਿਹੜਾ ਕੱਲ੍ਹ ਦੇ ਦਿਨ ਸੱਦਿਆ ਗਿਆ ਸੀ ਜਥੇਦਾਰ ਸਾਹਿਬ ਦੇ ਵੱਲੋਂ ਇਹਨਾਂ MLAs ਨੂੰ ਸਿੱਖ MLAs ਨੂੰ ਅਤੇ ਕੀ ਰਿਹਾ ਕੁੱਲ ਮਿਲਾ ਕੇ ਲੇਖਾ ਜੋਖਾ।
1: ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਉਹਦੇ ਚ ਜਿਹੜੀਆਂ 2-3 ਗੱਲਾਂ ਬੜੀਆਂ ਜਿਹੜੀਆਂ ਰਹੀਆਂ ਕਿ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਜਹੇਦਾਰ ਨੇ ਜਿਸ ਤਰੀਕੇ ਦੇ ਨਾਲ ਸੱਦਿਆ ਸਾਰੇ ਸਿੱਖ MLAs ਨੂੰ ਭਾਵੇਂ ਉਹ ਕਾਂਗਰਸ ਦੇ ਸੀ ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸੀ, ਚਲੋ 1-2 ਜਿਹੜੇ ਛਿਟਪੁਟ ਜਿਹੜੇ ਸੀ ਉਹ ਅਕਾਲੀ ਦਲ ਦੇ ਵੀ ਸੀ, ਇੱਕ ਆਜ਼ਾਦ ਸੀ, ਤੇ ਉਹਦੇ ਚ ਇਹ ਵੀ ਜੋ ਗੱਲ ਕਨਵੇ ਕਰਨਾ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਚਾਹੁੰਦਾ ਸੀ ਜਿਹੜਾ ਜਥੇਦਾਰ, ਤੇ ਚਲੋ ਉਹ ਤਾਂ ਇੱਕ ਤਰੀਕੇ ਦੀ ਗੱਲ ਕਨਵੇ ਹੋ ਹੀ ਗਈ ਤੇ ਉਹਨੇ 1 ਮਹੀਨੇ ਦਾ ਜਿਹੜਾ ਹੈਗਾ ਸਮਾਂ ਦਿੱਤਾ ਵੀ ਇਹਦੇ ਚ ਜਿਹੜੀ ਆ ਉਹ ਸੋਧ ਕੀਤੀ ਜਾਵੇ। ਅਕਾਲ ਤਖ਼ਤ ਨੇ ਜਿਹੜੀ ਤਜਵੀਜ਼ ਕੀਤੀ ਹੈ ਸੋਧ ਉਹਦੇ ਮੁਤਾਬਕ ਸਰਕਾਰ ਸੋਧ ਕਰੇ। ਜੇ ਤਾਂ ਸਰਕਾਰ ਨੇ ਵੀ ਕਹਿਤਾ, ਸਰਕਾਰ ਵੱਲੋਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਇਹਦੇ ਤੇ ਵਿਚਾਰ ਕਰੇਗੀ। ਤੇ ਇਹਦੇ ਨਾਲ ਜਿਹੜੀ ਦੂਜੀ ਗੱਲ ਕਿ ਜਿਸ ਤਰੀਕੇ ਦੇ ਨਾਲ ਉੱਥੇ MLA ਨੂੰ ਪੁੱਛਿਆ ਗਿਆ, ਇੱਕ ਤਰੀਕੇ ਦਾ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਕੁਇਜ਼ ਕੀਤਾ ਗਿਆ, ਖਾਸ ਕਰਕੇ ਸੱਤਾਧਾਰੀ ਜਿਹੜੀ ਹੈ ਪਾਰਟੀ ਦੇ MLA ਨੂੰ ਗ੍ਰਿਲ ਕੀਤਾ ਗਿਆ, ਤੇ ਉੱਥੋਂ ਜਿਹੜੀ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹ ਬਹੁਤਾ ਨਾ ਵਿਧਾਨ ਸਭਾ ਚ ਤਿਆਰੀ ਨਾਲ ਜਾਂਦੇ ਨੇ ਤੇ ਨਾ ਹੀ ਕਿਤੇ ਇਸ ਤਰ੍ਹਾਂ ਦੇ ਪਲੇਟਫਾਰਮ ਤੇ। ਚਲੋ ਪਬਲਿਕ ਪਲੇਟਫਾਰਮ ਤੇ ਤਾਂ ਉਹਨਾਂ ਦੇ ਵੈਸੇ ਹੀ ਆਲੇ ਦੁਆਲੇ ਅਮਲਾ ਫੈਲਾ ਤੇ ਜਿਹੜੇ ਉਦਾਂ ਦੇ ਲੋਕ ਹੁੰਦੇ ਨੇ ਤੇ ਜਿੱਥੇ ਉਹਨਾਂ ਨੂੰ ਬਹੁਤੀ ਲੋੜ ਨੀ ਪੈਂਦੀ ਕਿਉਂਕਿ ਉਹਨਾਂ ਦੀ ਬੱਲੇ ਬੱਲੇ ਉਹਨਾਂ ਨੂੰ ਜਿਹੜਾ ਹੈਗਾ ਸਾਰੇ ਲੋਕ ਜਿਹੜੇ ਹੈਗੇ ਆ ਉਹ ਸਤਿਕਾਰ ਕਹਿ ਲਓ ਜਾਂ ਇੱਜ਼ਤ ਕਹਿ ਲਓ ਉਸ ਤਰੀਕੇ ਨਾਲ ਬੁਲਾਉਂਦੇ, ਜਿੱਥੇ ਉਹਨਾਂ ਨੂੰ ਲੱਗਦਾ ਕਿ ਉਹ ਬਹੁਤ ਵੱਡੇ ਬੰਦੇ ਨੇ ਤੇ ਉੱਥੇ ਤਾਂ ਖੈਰ ਉਹਨਾਂ ਨੂੰ ਇਸ ਤਰ੍ਹਾਂ ਦਾ ਕੁਐਸਚਨ ਜਿਹੜਾ ਹੈ ਨਹੀਂ ਹੁੰਦਾ। ਤੇ ਹੁਣ ਇੱਥੇ ਜਿਸ ਤਰ੍ਹਾਂ ਦਾ ਉਹਨਾਂ ਦਾ ਸਵਾਲ ਹੋਏ ਛੋਟੀਆਂ ਛੋਟੀਆਂ ਨੁਕਤਿਆਂ ਤੇ, ਉੱਥੇ ਵੀ ਉਹ ਨਿਰੁੱਤਰ ਰਹੇ। ਇਹਦਾ ਮਤਲਬ ਇਹ ਹੈ ਕਿ ਉਹ ਬਿਲਕੁਲ ਨਾ ਪੜ੍ਹਦੇ ਆ, ਨਾ ਤਿਆਰੀ ਕਰਦੇ ਆ, ਨਾ ਤਿਆਰੀ ਨਾਲ ਜਾਂਦੇ ਆ, ਨਾ ਉਹਨਾਂ ਨੂੰ ਕਾਨੂੰਨ ਜਿਹੜੀ ਸਿਸਟਮ ਹੈ ਇਹਦੇ ਬਾਰੇ ਜਿਹੜਾ ਹੈ ਉਹ ਕੁਛ ਜਿਹੜਾ ਹੈਗਾ ਪਤਾ। ਤੇ ਜਿਹੜੀ ਇਹਦੇ ਚ ਤੀਜੀ ਗੱਲ ਇਹ ਹੋਈ ਤੇ ਜਿਸ ਤਰ੍ਹਾਂ ਇਹ ਇੱਕ ਤਰੀਕੇ ਦੀ ਸਰਕਾਰ ਸਖ਼ਤੇ ਦੇ ਵਿੱਚ ਆ ਗਈ ਸੀ ਇਸ ਗੱਲ ਤੋਂ ਕਿ 29 ਤਰੀਕ ਨੂੰ ਪਤਾ ਨੀ ਕੀ ਹੋਏਗਾ। ਪਹਿਲਾਂ ਇਹ ਸੀ ਕਿ MLA ਸੱਤਾਧਾਰੀ ਪਾਰਟੀ ਦੇ ਜਾਣਗੇ ਜਾਂ ਨਹੀਂ ਜਾਣਗੇ, ਫਿਰ 1 ਦਿਨ ਪਹਿਲਾਂ ਇਹ ਫੈਸਲਾ ਕੀਤਾ ਗਿਆ ਮੁੱਖ ਮੰਤਰੀ ਤੇ ਮੀਟਿੰਗ ਚ ਜਿਹਦੇ ਚ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਉਹ ਵੀ ਸ਼ਾਮਿਲ ਸੀ ਅਰਵਿੰਦ ਕੇਜਰੀਵਾਲ ਕਿ ਜਾਣਾ ਚਾਹੀਦਾ। ਤੇ ਉਥੋਂ ਇਹ ਲੱਗਦਾ ਕਿ ਸਰਕਾਰ ਵੀ ਜਿਹੜਾ ਹੈਗਾ ਕੁਛ ਹੁਣ ਰਾਹਤ ਮਹਿਸੂਸ ਕਰ ਰਹੀ ਹੈ ਕਿ ਇੱਕ ਵਾਰੀ ਪੇਸ਼ ਹੋ ਕੇ ਚਲੋ ਘੱਟੋ ਘੱਟ ਇਹ ਹੁਣ ਸਰਕਾਰ ਤੇ ਜਾਂ ਇੱਦਾਂ ਨਹੀਂ ਆਏਗਾ ਕਿ ਅਕਾਲ ਤਖ਼ਤ ਤੋਂ ਮੁਨਕਰ ਨੇ ਜਾਂ ਆਖੀ ਨੇ, ਇਹ ਇੱਦਾਂ ਦਾ ਕੋਈ ਇਲਜ਼ਾਮ ਜਿਹੜਾ ਦੋਸ਼ ਨਹੀਂ ਲੱਗੇਗਾ। ਤੇ ਜਿਸ ਤਰ੍ਹਾਂ ਦੇ ਮੁੱਖ ਮੰਤਰੀ ਦੇ ਖਿਲਾਫ਼ ਜਿਹੜੀ ਹੈ ਜੀਪੀਸੀ ਵੱਲੋਂ ਤੇ ਅਕਾਲੀ ਦਲ ਵੱਲੋਂ ਕੰਪੇਨ ਚਲਾਈ ਜਾ ਰਹੀ ਹੈ, ਤੇ ਸੋ ਇਹ ਦੋ ਤਿੰਨ ਗੱਲਾਂ ਜਿਹੜੀਆਂ ਉਹ ਵਾਪਰੀਆਂ। ਇਹਦੇ ਚ ਜਿਹੜਾ ਰਣਜੋਤ ਜੀ, ਇੱਕ ਗੱਲ ਤਾਂ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕਾਰਵਾਈ ਸ਼ੁਰੂ ਕੀਤੀ ਗਈ ਜਥੇਦਾਰ ਸਾਹਿਬ ਵੱਲੋਂ, ਜਾਂ ਕਹਿ ਲਈ ਕਿ ਪੰਜ ਸਿੰਘ ਸਾਹਿਬਾਨ ਵੱਲੋਂ, ਸਿੰਘ ਸਾਹਿਬਾਨ ਤਾਂ ਖੈਰ ਪੰਜ ਇਸ ਤਰ੍ਹਾਂ ਹੀ ਹੁਣ ਪੰਜੇ ਤਖਤਾਂ ਦੇ ਜਥੇਵਾਰ ਤਾਂ ਇਕੱਠੇ ਹੁੰਦੇ ਨਹੀਂ, ਇਹ ਬੜੇ ਲੰਬੇ ਸਮੇਂ ਤੋਂ ਇਹ ਰਵਾਇਤ ਹੈ ਕਿ ਤਿੰਨੋਂ ਜਿਹੜੇ ਤਖਤ ਪੰਜਾਬ ਦੇ ਵਿੱਚ ਨੇ ਉਹਨਾਂ ਦੇ ਜਥੇਦਾਰ ਤੇ ਪਲੱਸ ਜਿਹੜੇ ਹੈਗੇ ਆ ਨਾਲ ਜੋ ਉੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਅਕਾਲ ਤਖ਼ਤ ਸਾਹਿਬ ਦੇ, ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ, ਇਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਉਹਦੇ 'ਚ ਜਿਹੜਾ ਹੈ ਉਹ ਨਾਲ ਸ਼ਾਮਿਲ ਕਰ ਲਿਆ ਜਾਂਦਾ, ਜਿਸ ਕਰਕੇ ਗਿਣਤੀ ਪੂਰੀ ਪੰਜ ਕਰ ਲਈ ਜਾਂਦੀ ਹੈ। ਤੇ ਪਰ ਜਿਸ ਤਰੀਕੇ ਦੇ ਨਾਲ ਇਹ ਕਾਰਵਾਈ ਸ਼ੁਰੂ ਹੋਈ ਅਕਾਲ ਤਖ਼ਤ ਸਾਹਿਬ ਤੇ, ਇੱਦਾਂ ਨਹੀਂ ਹੋਇਆ ਕਦੇ। ਇਹ ਵੀ ਇੱਕ ਜਿਹੜਾ ਹੈ ਵੱਖਰੀ ਤਰ੍ਹਾਂ ਦਾ, ਇੱਕ ਜਿਹਨੂੰ ਆਪਾਂ ਕਹਿ ਲਈਏ ਕਿ ਉੱਥੇ ਹੋਰ ਤਰ੍ਹਾਂ ਦਾ ਜਿਹੜਾ ਮਾਹੌਲ ਸੀ ਜੋ ਪਹਿਲੀ ਵਾਰੀ। ਤੇ ਇੱਕ ਤਾਂ ਇਹ ਹੈ ਕਿ ਜਥੇਦਾਰ ਗੜਗੱਜ, ਬਾਕੀ ਭਾਵੇਂ ਕੋਈ ਤਿਆਰੀ ਨਾਲ ਆਇਆ ਹੋਵੇ ਜਾਂ ਨਾ ਆਇਆ ਹੋਵੇ, ਜਥੇਦਾਰ ਜਿਹੜੇ ਕੁਲਦੀਪ ਸਿੰਘ ਗੜਗੱਜ ਜਿਹੜਾ ਸੀ ਉਹ ਜ਼ਰੂਰ ਤਿਆਰੀ ਨਾਲ ਆਏ ਸੀ, ਤੇ ਉਹਨਾਂ ਨੂੰ ਪਤਾ ਸੀ ਕਿ ਗੱਲ ਕਿਸ ਤਰ੍ਹਾਂ ਕਰਨੀ ਹੈ, ਕਾਰਵਾਈ ਕਿਵੇਂ ਚਲਾਉਣੀ ਹੈ, ਜਾਂ ਕਿਵੇਂ ਕੰਟਰੋਲ ਆਪਣੇ ਹੱਥ ਦੇ ਵਿੱਚ ਜਿਹੜਾ ਹੈਗਾ ਉਹ ਰੱਖਣਾ ਹੈ। ਕਿਉਂਕਿ ਉਹ ਜਦੋਂ ਉਹਨਾਂ ਨੇ ਪਹਿਲਾ ਸ਼ਬਦ ਉੱਥੇ ਉਚਾਰਨ ਕੀਤਾ ਤੇ ਸਿੱਧਾ, ਕਿਉਂਕਿ ਪਹਿਲਾਂ ਚਲੋ ਇਹ ਰਵਾਇਤ ਰਹੀ ਹੈ ਕਿ ਸਿੱਧਾ ਸਿੱਧਾ ਧਾਰਨਾ ਦੇ ਨਾਲ ਸ਼ਬਦ ਜਿਹੜਾ ਹੈਗਾ ਉਚਾਰਨ ਕਰਨ ਲਈ, ਉਹਨਾਂ ਨੇ ਸ਼ਬਦ ਇਹੋ ਜਿਹਾ ਚੁਣਿਆ ਜਿਹੜਾ ਸਿੱਧਾ ਟਾਰਗੇਟ ਕਰਦਾ ਸੀ ਸਰਕਾਰ ਨੂੰ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਣ, ਬੈਠੇ ਸੁੱਤੇ ਚਾਕਰਨ ਐਦਾ ਕਰਦਾ ਘਾਓ, ਰੱਪਿਤ ਕੁੱਤੇ ਉਹ ਚੱਟੀ ਜਾਓ। ਤੇ ਉਹ ਉੱਥੇ ਜਿਹੜਾ ਹੈ, ਹਾਲਾਂਕਿ ਬਿਲਕੁਲ ਉਹ ਢੁੱਕਦਾ ਨਹੀਂ ਸੀ ਕਿਸੇ ਵੀ ਰੂਪ ਦੇ ਵਿੱਚ, ਕਿਉਂਕਿ ਜਿਸ ਤਰੀਕੇ ਦੇ ਨਾਲ ਤਲਬ ਕੀਤਾ ਗਿਆ ਸੀ MLA ਨੂੰ ਜਾਂ ਹੋਰ, ਤੇ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਉੱਥੇ ਨਾ ਤਾਂ ਕੋਈ ਰਾਜਿਆਂ ਵਾਲੀ ਗੱਲ ਸੀ ਨਾ ਜਿਹੜੇ ਮੁਕੱਦਮਾ ਵਾਲੀ ਗੱਲ ਸੀ। ਤੇ ਕਿਉਂਕਿ ਉੱਥੇ ਹੋਰ ਜਿਹੜੇ ਹੈ ਬਾਣੀ ਦੇ ਵਿੱਚ ਇਦਾਂ ਦੇ ਬੜੇ ਹੋਰ ਸ਼ਬਦ ਨੇ ਜਿਹੜੇ ਉੱਥੇ ਜਿਹੜੇ ਢੁੱਕਦੇ ਸੀ, ਜਿਹਦੇ ਚ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੈ ਸਟੇਟਸ ਹੈ ਜਾਂ ਦਰਜਾ ਹੈ ਉਹਨੂੰ ਵੀ ਵੱਡਾ ਦੱਸਿਆ ਜਾ ਸਕਦਾ ਸੀ, ਆਇਓ ਸ਼ਰਨ ਤੁਮਾਰੀ ਵਰਗੇ ਹੋਰ ਇਦਾਂ ਦੇ ਸ਼ਬਦ ਬਹੁਤ ਨੇ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵੋਟ ਲੈਂਦੇ ਹਾਂ ਜਾਂ ਤੇ, ਪਰ ਇਹ ਵੀ ਉਹ ਇਸ ਤਰੀਕੇ ਦੇ ਨਾਲ ਉਹ ਇਹ ਸ਼ੁਰੂ ਕੀਤਾ ਗਿਆ ਇਹ ਦੱਸਣ ਵਾਸਤੇ ਕਿ ਜਿਹੜਾ ਹੈ ਤੁਸੀਂ ਇਹ ਤੁਹਾਡਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਤੁਹਾਡਾ ਰੂਪ ਹੈ ਜਾਂ ਇਸ ਤਰ੍ਹਾਂ ਦੀ ਇਹ ਗੱਲ ਹੈ। ਇਹਨਾਂ ਸ਼ਬਦਾਂ ਦਾ ਜਿਹੜਾ ਹੈ ਉਹ ਕੀਰਤਨ ਪਹਿਲਾਂ ਵੀ ਹੁੰਦਾ ਰਿਹਾ, ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਬਲੂ ਸਟਾਰ ਪੇਸ਼ਨ ਦੇ ਦੌਰਾਨ ਅਕਾਲ ਤਖ਼ਤ ਸਾਹਿਬ ਜਿਹੜੇ ਸੀ ਉਹ ਇੱਕ ਤਰੀਕੇ ਦਾ ਢਾਹ ਹੈ ਗਿਆ ਤੇ ਹੋਰ ਬੜਾ ਕੁਛ ਹੋਇਆ, ਸਾਰਿਆਂ ਨੂੰ ਪਤਾ ਇਹ ਗੱਲ ਦੁਹਰਾਉਣ ਦੀ ਲੋੜ ਨਹੀਂ। ਉਦੋਂ ਬਾਅਦ ਜਦੋਂ ਸਰਵਿਸ ਸ਼ੁਰੂ ਹੋਈ, ਜਦੋਂ ਜੋ ਜੋ ਹਰ ਰੋਜ਼ ਦਾ ਜਿਹੜਾ ਹੈਗਾ ਮਰਿਆਦਾ ਅਨੁਸਾਰ ਜੋ ਨਿਤ ਨੇਮ ਹੈ ਜਾਂ ਉਸ ਤਰ੍ਹਾਂ, ਉਦੋਂ ਵੀ ਫਿਰ ਜਿਹੜੇ ਰਾਗੀ ਸੀ ਕੁਛ ਉਹਨਾਂ ਨੇ ਇਹ ਇਦਾਂ ਦੇ ਸ਼ਬਦ ਜਿਹੜੇ ਹੈ ਉਚਾਰਨੇ ਜਿਹੜੇ ਹੈ ਉੱਥੇ ਕੀਰਤਨ ਦੇ ਵਿੱਚ, ਖਾਸ ਕਰਕੇ ਦਰਬਾਰ ਸਾਹਿਬ ਤੋਂ, ਅਕਾਲ ਤਖ਼ਤ ਸਾਹਿਬ ਤੋਂ ਨਹੀਂ ਦਰਬਾਰ ਸਾਹਿਬ ਤੋਂ, ਇਹ ਰਾਜੇ ਸ਼ੀ ਮੁਕੱਦਮ ਕੁੱਤੇ ਚਲੋ ਇਹ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਦਾ ਹੈਗਾ ਇਹ ਸ਼ਬਦ ਤੇ ਜੋ ਬਾਬਰ ਬਾਣੀ ਦੇ ਵਿੱਚ ਆਉਂਦਾ, ਤੇ ਇਹ ਇਸ ਤੋਂ ਇਲਾਵਾ ਫਿਰ ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਟੇ ਵਰਗੇ ਇਦਾਂ ਦੇ ਜਿਹੜੇ ਹੋਰ ਕਾਫੀ ਉੱਥੇ ਵੀ ਉਦੋਂ ਇਹਨਾਂ ਦਾ ਜਿਹੜਾ ਕੀਰਤਨ ਹੁੰਦਾ ਰਿਹਾ। ਸੋ ਇਸ ਤਰ੍ਹਾਂ ਦੀ ਜਿਹੜੀ ਇੱਕ ਸ਼ੁਰੂਆਤ ਕਰਕੇ ਇੱਕ ਸੰਕੇਤ ਜਥੇਦਾਰ ਨੇ ਜਿਹੜਾ ਸੀ ਉਹ ਦੇ ਦਿੱਤਾ ਵੀ ਉਹ ਕਿਸ ਰੂਪ ਦੇ ਵਿੱਚ ਕਿੱਦਾਂ ਉਹ ਕਰਨਾ ਚਾਹੁੰਦੇ, ਤੇ ਫਿਰ ਉਹਨਾਂ ਨੇ ਜਿਹੜਾ ਸੀ ਅਪੋਜੀਸ਼ਨ ਦੇ MLA ਉਹਨਾਂ ਨੂੰ ਟਾਈਮ ਦਿੱਤਾ, ਤੇ ਇੱਕ ਉਹਨਾਂ ਨੇ ਜਿਹੜਾ ਪਿਕ ਐਂਡ ਚੂਜ ਵਾਲਾ ਗੱਲ ਕੀਤੀ ਕਿ ਕਿਹਨੂੰ ਬੁਲਾਉਣਾ ਹੈ, ਕਿਹਨੂੰ ਕੀ ਪੁੱਛਣਾ, ਇਹ ਵੀ ਇੱਕ ਜਿਹੜੀ ਉਹ ਬੜੀ ਕਮਾਲ ਸੀ। ਮੈਂ ਤਿਆਰੀ ਦੀ ਜਿਹੜੀ ਗੱਲ ਕਰ ਰਿਹਾ ਤੇ ਉਹਨਾਂ ਨੂੰ ਜੋ ਕਾਂਗਰਸ ਦੇ ਜਿਹਦੇ ਚ ਵਿਰੋਧੀ ਧਿਰ ਦੇ ਨੇਤਾ ਵੀ ਬੋਲੇ ਜਿਹੜੇ ਸੀ ਤ੍ਰਿਪਤ ਰਜਿੰਦਰ, ਜਿਹੜੇ ਬਾਜਵਾ ਉਹ ਵੀ ਬੋਲੇ ਤੇ ਸੁਖਪਾਲ ਖਹਿਰਾ ਬੋਲੇ, ਪ੍ਰਗਟ ਸਿੰਘ ਬੋਲੇ, ਤੇ ਉਹਨਾਂ ਦਾ ਸਾਰਿਆਂ ਦਾ ਇਹੀ ਸੀ ਕਿ ਜਿਹੜਾ ਹੈ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ ਜਾਂ ਉਹਨਾਂ ਨੂੰ ਕਾਹਲੀ ਨਾਲ ਛੇਤੀ ਜਿਹੜਾ ਸੀ ਇਹ ਐਕਟ ਦਿੱਤਾ ਗਿਆ ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਤੱਕ ਕਿਹਾ ਕਿ ਉਹਨਾਂ ਨੇ ਕਿਹਾ ਸੀ ਸ਼ੈਸ਼ਨਿਕਤਾ ਨੂੰ ਹੋਰ ਵਧਾਇਆ ਜਾਵੇ, ਤੇ ਵੀ ਉਹਨਾਂ ਨੇ ਇਹ ਵੀ ਕਿਹਾ ਸੀ ਵੀ SGPC ਨੂੰ ਕੰਸਲਟ ਕੀਤੇ ਬਿਨਾਂ ਜਿਹੜੀ ਹੈ ਇਹ ਜਿਹੜਾ ਹੈ ਕਾਨੂੰਨ ਕਿਵੇਂ ਬਣ ਸਕਦਾ ਹੈ, ਇੱਦਾਂ ਦੀਆਂ ਜਿਹੜੀਆਂ ਉਹਨੇ ਜਿਹੜੀਆਂ ਕਾਫੀ ਗੱਲਾਂ ਸਿੱਧਾ ਸਿੱਧਾ ਉੱਥੇ ਇਹ ਸਮਝ ਲਓ ਕਿ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਗਿਆ ਸਰਕਾਰ ਦੀ ਬਦਖੋਈ ਕਰਨ ਵਾਸਤੇ ਜਾਂ ਸੱਤਾਧਾਰੀ ਧਿਰ ਦੀ ਬਦਖੋਈ ਕਰਨ ਵਾਸਤੇ। ਤੇ ਹਾਲਾਂਕਿ ਐਕਟ ਬਾਰੇ ਉਹਨਾਂ ਨੇ ਉਸ ਰੂਪ ਚ ਕੋਈ ਜਿਹੜੀ ਉਹ ਗੱਲ ਉਹ ਨਹੀਂ ਕੀਤੀ, ਤੇ ਨਾਲ ਹੀ ਫਿਰ ਇਹ ਕਿਹਾ ਕਿ ਉਹਨਾਂ ਨੂੰ ਮਜਬੂਰੀ ਦੇ ਵਿੱਚ ਜਿਹੜਾ ਹੈ ਇਸ ਦੀ ਤਾਇਦ ਕਰਨੀ ਪਈ, ਇਸ ਐਕਟ ਨੂੰ ਜਿਹੜਾ ਹੈਗਾ ਇਹਦੀ ਪ੍ਰੋੜਤਾ ਕਰਨੀ ਪਈ। ਤੇ ਜਦੋਂ ਉਹਨਾਂ ਨੇ ਜਿਹੜਾ ਸੀ ਸੱਤਾਧਾਰੀ ਧਿਰ ਦੇ ਜਿਹੜੇ ਸੀਗੇ ਜਿਹਦੇ ਚ ਕੁਛ ਮੰਤਰੀ ਵੀ ਸੀ ਤੇ MLA ਵੀ ਸੀ, ਉਹਨਾਂ ਨੂੰ ਬੁਲਾਇਆ, ਉਹਨਾਂ ਨੂੰ ਸਵਾਲ ਇਸ ਤਰ੍ਹਾਂ ਕੀਤੇ ਜਿਵੇਂ ਉਹਨਾਂ ਨੇ ਵਾਰ ਵਾਰ ਇੱਕ ਸ਼ਬਦ ਕਸਟੋਡੀਅਨ ਬਾਰੇ ਪੁੱਛਿਆ, ਤੇ ਇੱਕ MLA ਨੂੰ ਪੁੱਛਿਆ ਕਿ ਕਸਟੋਡੀਅਨ ਕੀ ਹੁੰਦਾ, ਉਹ ਸਫੀਸ਼ੈਂਟ ਜਿਹੜਾ ਜਵਾਬ ਉਹ ਨਹੀਂ ਦੇ ਸਕਿਆ। ਜਿੱਥੋਂ ਪਤਾ ਲੱਗਦਾ ਸੀ ਕਿ ਜਿਹੜੇ MLA ਨੇ ਜਿਵੇਂ ਇਹ ਆਪਣੇ ਹਲਕੇ ਚ ਜਾਂਦੇ ਨੇ ਜਾਂ ਲੋਕਾਂ ਚ ਜਾਂਦੇ ਨੇ, ਭੋਗਾਂ ਤੇ ਜਾਂਦੇ ਨੇ, ਹੋਰ ਇਹੋ ਜਿਹੇ ਪਬਲਿਕ ਉਸਦੇ ਜਾਂਦੇ ਆ, ਵੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਉੱਥੇ ਹੀ ਵੀ ਇਸ ਤਰ੍ਹਾਂ ਦਾ ਹੀ ਮਾਹੌਲ ਹੋਏਗਾ, ਉਹਨਾਂ ਨੂੰ ਕਿਹੜਾ ਇਹ ਵੀ ਕਿਸ ਏਦਾਂ ਦੀ ਗੱਲ ਦਾ ਕੋਈ ਜਵਾਬ ਦੇਣਾ ਪੈ ਸਕਦਾ, ਉਹਨੂੰ ਇਹ ਵੀ ਚਲੋ ਇਕੱਠੇ ਹੋਏ ਆ ਸਾਰੇ ਜਵਾਬ ਦੇਗਾ ਜਾਂ ਸਪੀਕਰ ਦੇਗਾ ਤੇ ਜਾਂ ਕੋਈ ਹੋਰ ਦੇਗਾ। ਤੇ ਉਹਨਾਂ ਨੂੰ ਮਤਲਬ ਕਿ ਜਿਹਨਾਂ ਨੂੰ ਵੀ ਇਹ ਸਵਾਲ ਪੁੱਛਿਆ ਏਦਾਂ ਦੇ ਜਿਹੜੇ ਸਵਾਲ ਐਕਟ ਬਾਰੇ ਪੁੱਛੇ, ਕੋਈ ਸਫੀਸ਼ੈਂਟ ਜਿਹੜਾ ਹੈਗਾ ਉਹ ਜਵਾਬ ਨਹੀਂ ਦੇ ਸਕੇ। ਜਿਸ ਤਰ੍ਹਾਂ ਇੱਕ ਤਰੀਕੇ ਦੀ ਆਪਾਂ ਸਰਕਾਰ ਦੀ ਕਹਿ ਲਓ ਜਾਂ ਸੱਤਾਧਾਰੀ ਧਿਰ ਦੀ ਕਹਿ ਲਓ ਕਿ ਉਹਦੀ ਇੱਕ ਖਿੱਲੀ ਉੱਡੀ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹ ਇੰਨਾ ਕੁ ਵੀ ਨੀ ਜਿਹੜਾ ਹੈਗਾ ਉਹ ਤਿਆਰੀ ਨਾਲ ਕਰ ਸਕਦੇ, ਜੇ ਉੱਥੋਂ ਉਦੋਂ ਪਾਸ ਹੋਣ ਵੇਲੇ ਜਿਹੜਾ ਸੀ ਉਹ ਉਹਨਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਜਾਂ ਜਿਸ ਤਰ੍ਹਾਂ ਕਾਂਗਰਸ ਵਾਲੇ ਕਹਿੰਦੇ ਸੀ ਕਿ ਜੀ ਉਹਨਾਂ ਨੂੰ ਤਾਂ ਉਦੋਂ ਮੌਕੇ ਤੇ ਅੱਧੀ ਰਾਤ ਨੂੰ ਜਿਹੜਾ ਹੈਗਾ ਪਾਇਆ ਗਿਆ ਅਗਲੇ ਸੈਸ਼ਨ ਚ ਉਹਨਾਂ ਨੇ ਕਰਨਾ ਸੀ, ਤੇ ਇਹ ਇਸ ਤਰੀਕੇ ਦੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਗਈ। ਤੇ ਪਰ ਇਹ ਕਿ ਹੁਣ ਤਾਂ ਘੱਟਾ ਘੱਟ ਜਿਹੜੇ ਸੱਤਾਧਾਰੀ ਧਿਰ ਦੇ MLA ਉਹ ਤਾਂ ਪੜ੍ਹ ਕੇ ਆ ਸਕਦੇ ਸੀ, ਕਿਉਂਕਿ ਐਕਟ ਕੋਈ ਬਹੁਤਾ ਇਹਦਾ ਲੰਬਾ ਚੌੜਾ ਕਰਦਾ ਤਾਂ ਹੈ ਨੀ ਗਾ ਵੀ ਉਹ ਪੜ੍ਹਿਆ ਨੀ ਜਾਂਦਾ ਜਾਂ ਇੰਨੇ ਕੁ ਦਿਨਾਂ ਚ ਉਹਦੀ ਤਿਆਰੀ ਨੀ ਹੁੰਦੀ, ਤੇ ਉਹਦੀ ਆਰਾਮ ਨਾਲ ਤਿਆਰੀ ਹੋ ਸਕਦੀ ਤੇ ਜਵਾਬ ਦਿੱਤੇ ਜਾ ਸਕਦੇ ਜੀ। ਇੱਕ ਪੱਤਰਕਾਰ ਦੇ ਤੌਰ ਤੇ ਜਿੰਨਾ ਅਸੀਂ ਜਦੋਂ ਉਹ ਬਾਅਦ ਦੇ ਵਿੱਚ ਆਇਆ ਸਾਹਮਣੇ ਜਾਂ ਨੈਟ ਤੋਂ ਦੇਖ ਕੇ ਜਿਹੜਾ ਵਿਧਾਨ ਸਭਾ ਦੀ ਉਸ ਸਾਈਡ ਤੇ ਪਿਆ ਹੈਗਾ, ਤੇ ਉਹ ਜਦੋਂ ਐਕਟ ਨੂੰ ਦੇਖਿਆ ਤੇ ਸਾਨੂੰ ਵੀ ਸਮਝ ਆਉਂਦੀ ਹੈ ਕਿ ਕਿੱਥੇ ਕਿੱਥੇ ਕੋਈ ਹੋਰ ਇਹਦੇ ਚ ਗੱਲ ਕਲੀਅਰ ਕੀਤੀ ਜਾ ਸਕਦੀ ਹੈ, ਜਾਂ ਹੁਣ ਕਸਟੋਡੀਅਨ ਨੂੰ ਲੈ ਕੇ ਖਾਸ ਕਰਕੇ ਗੱਲ ਚੱਲੀ, ਕਿਉਂਕਿ ਕਸਟੋਡੀਅਨ ਨੂੰ ਲੈ ਕੇ SGPC ਨੇ ਰੌਲਾ ਪਾਇਆ, ਕਸਟੋਡੀਅਨ ਨੂੰ ਸ਼ਬਦ ਨੂੰ ਲੈ ਕੇ ਜਿਹੜੇ ਗ੍ਰੰਥੀ ਨੇ ਰਾਗੀ ਢਾਡੀ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਜਿਹੜਾ ਸ਼ਬਦ ਉੱਥੇ ਕੋਈ ਹੋਰ ਬਣਦਾ ਹੀ ਨਹੀਂ ਸੀਗਾ ਜੇ ਉਦਾਂ ਦੇਖਿਆ ਜਾਵੇ, ਤੇ ਕਿਉਂਕਿ ਜਦੋਂ ਅੰਗਰੇਜ਼ੀ ਦੇ ਵਿੱਚ ਸ਼ਬਦ ਕਸਟੋਡੀਅਨ ਦਾ ਅਰਥ ਇਹ ਤਾਂ ਨਹੀਂ ਹੁੰਦਾ, ਜਿਵੇਂ ਉਹ ਅਕਸਰ ਇਹ ਬਾਅਦ ਦੇ ਵਿੱਚ ਕ੍ਰਿਟਿਸਿਜ਼ਮ ਇੱਦਾਂ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਕਸਟੋਡੀਅਨ ਕਿਵੇਂ ਹੋ ਸਕਦਾ, ਉਹ ਤਾਂ ਸਭ ਤੋਂ ਉੱਚੇ ਨੇ, ਉਹ ਤਾਂ ਗੁਰੂ ਨੇ ਸਾਡੇ, ਤੇ ਇੱਥੇ ਕਸਟੋਡੀਅਨ ਦਾ ਅਰਥ ਇਹ ਵੀ ਨਹੀਂ ਹੁੰਦਾ, ਕਸਟੋਡੀਅਨ ਦਾ ਅਰਥ ਸੇਵਾ ਸੰਭਾਲ ਵੀ ਹੋ ਸਕਦਾ, ਕਿਉਂਕਿ ਅਰਥ ਤਾਂ ਤੁਸੀਂ ਆਪਣੇ ਤਰੀਕੇ ਦੇ ਨਾਲ ਉਹਦੇ ਲੈਣੇ ਆ। ਹੁਣ ਜਿਵੇਂ ਸਰਕਾਰ ਹੈ ਜਾਂ ਸਾਡੀ ਇੰਡੀਆ ਦੀ ਗਵਰਨਮੈਂਟ ਆ, ਉਹ ਸਾਡੇ ਕੰਸਟੀਟਿਊਸ਼ਨ ਦੀ ਸੰਵਿਧਾਨ ਦੀ ਕਸਟੋਡੀਅਨ ਹੈ, ਇਹਦਾ ਮਤਲਬ ਇਹ ਨਹੀਂ ਕਿ ਉਹ ਸੰਵਿਧਾਨ ਤੋਂ ਉੱਪਰ ਹੈ, ਕੰਮ ਕਰਨਾ ਤਾਂ ਉਹਨੇ ਸੰਵਿਧਾਨ ਦੇ ਮੁਤਾਬਕ ਹੀ ਹੈ ਕੰਮ। ਤੇ ਸੋ ਇਸ ਤਰ੍ਹਾਂ ਜਿਹੜਾ ਸੀ ਜੇ ਕਿਉਂਕਿ ਪੜ੍ਹੇ ਹੁੰਦੇ ਉਹਨਾਂ ਨੇ ਕਿਤੇ ਡਿਸਕਸ ਕੀਤਾ ਹੁੰਦਾ ਪੋਲੀਟੀਕਲ ਸਾਇੰਸ ਦੇ ਜਾਂ ਰਿਲੀਜਨ ਦੇ ਜਿਹੜੇ ਮਾਹਰ ਸੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹਨਾਂ ਦਾ ਕੰਮ ਹੈ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਉੱਪਰ ਜਿਹਨਾਂ ਦਾ ਕੰਮ ਹੈ, ਉਹਨਾਂ ਨਾਲ ਕੋਈ ਗੱਲ ਇਹ ਡਿਸਕਸ ਕੀਤੀ ਹੁੰਦੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਹੁਣ ਚਲੋ ਕਾਨੂੰਨ ਪਾਸ ਹੋ ਗਿਆ ਬਸ ਠੀਕ ਹੈ ਠੀਕ ਹੈ। ਤੇ ਉਹ ਕਾਫੀ ਜਿਹੜੀ ਉਹ ਗੱਲ ਰੜਕਦੀ ਰਹੀ ਕਿ ਇਹਨਾਂ ਲੋਕਾਂ ਨੂੰ ਤਿਆਰੀ ਨਾਲ ਆਉਣਾ ਚਾਹੀਦਾ ਸੀ, ਕਿਉਂਕਿ ਸਰਕਾਰ ਚ ਬੈਠੇ ਹੈ ਤੇ ਜਿਹਨਾਂ ਦੀ ਸਰਕਾਰ ਹੈ ਜਿਹੜੀ ਉਹ ਇਸ ਵੇਲੇ ਇਸ ਮਾਮਲੇ ਨੂੰ ਲੈ ਕੇ ਕਸੂਤੀ ਸਥਿਤੀ ਦੇ ਵਿੱਚ ਫਸੀ ਹੋਈ ਹੈ, ਤੇ ਜਾਂ ਫਿਰ ਇਹ ਹੈ ਕਿ ਜਿਸ ਤਰੀਕੇ ਦਾ ਜਵਾਬ ਕੁਲਤਾਰ ਸਿੰਘ ਸੰਧਵਾਂ ਨੇ ਦਿੱਤਾ ਜਾਂ ਜਿਸ ਤਰੀਕੇ ਦਾ ਜਵਾਬ ਜਿਹੜਾ ਸੀਗਾ ਖੇਤੀਬਾੜੀ ਮੰਤਰੀ ਨੇ ਜਿਹੜੇ ਖੁੱਡੀਆਂ ਸਾਹਿਬ ਤੇ ਗੁਰਮੀਤ ਖੁੱਡੀਆਂ ਉਹਨਾਂ ਨੇ ਜਿਹੜਾ ਹੈ ਦਿੱਤਾ, ਤੇ ਉਹਨਾਂ ਨੇ ਇੱਕ ਲਾਈਨ ਚ ਗੱਲ ਮੁਕਾਤੀ, ਉਹ ਕਹਿੰਦੇ ਜੀ ਦੇਖੋ ਇਹਦੇ ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਤੇ ਜੋ ਹੁਕਮ ਹੋਏਗਾ ਅਕਾਲ ਤਖ਼ਤ ਸਾਹਿਬ ਦਾ ਜੇ ਉਹਦੇ ਚ ਕੋਈ ਲੱਗਦੀ ਹੈ ਕੋਈ ਗੱਲ ਕੋਈ ਘਾਟ ਵਾਧ ਤੇ ਅਸੀਂ ਉਹਨੂੰ ਵਿਚਾਰ ਕਰਕੇ ਉਹਨੂੰ ਠੀਕ ਕਰ ਲਾਂਗੇ ਜਿਵੇਂ ਹੁਕਮ ਹੋਊਗਾ, ਗੱਲ ਮੁੱਕ ਗਈ। ਤੇ ਸੋ ਇਸ ਤਰੀਕੇ ਦੀ ਜਿਹੜੀ ਸੀ ਉਹ ਕੋਈ ਉਹ ਤਿਆਰੀ ਨਾਲ ਜਿਹੜਾ ਹੈ ਉਹ ਨਹੀਂ ਗਏ, ਸਗੋਂ ਉਲਟਾ ਇੱਕ ਦੋ ਨੇ ਵੀ ਕਿਹਾ ਹਾਂ ਜੀ ਪੁੱਛੋ ਕੀ ਪੁੱਛਦੇ ਹੋ, ਤੇ ਇਸ ਤਰੀਕੇ ਦੇ ਨਾਲ, ਕਿਉਂਕਿ ਜਥੇਦਾਰ ਸਾਹਿਬ ਤਾਂ ਤਿਆਰੀ ਨਾਲ ਗਏ ਸੀ ਪੂਰੀ, ਤੇ ਉਹ ਇਸ ਤਿਆਰੀ ਨਾਲ ਵੀ ਗਏ ਸੀ ਵੀ ਕਿਵੇਂ ਠਿੱਠ ਕਿਵੇਂ ਕਰਨਾ ਹੈਗਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀ ਇੱਕ ਸਾਰਾ ਇਹ ਮਾਹੌਲ ਬਣਿਆ, ਪਰ ਅਖੀਰ ਦੇ ਵਿੱਚ ਚਲੋ ਜਿਹੜੀ ਗੱਲ ਇਸ ਕਰਕੇ ਸਰਕਾਰ ਨੂੰ ਵੀ ਰਾਹਤ ਮਿਲੀ ਬਾਅਦ ਦੇ ਵਿੱਚ, ਜੋ ਕੁਲਤਾਰ ਸਿੰਘ ਸੰਧਵਾ ਜੋ ਸਪੀਕਰ ਨੇਗੇ ਉਹਨਾਂ ਦੀ ਸਟੇਟਮੈਂਟ ਪ੍ਰੈਸ ਦੇ ਸਾਹਮਣੇ ਆਈ, ਜਾਂ ਹਰਪਾਲ ਸਿੰਘ ਚੀਮਾ ਜੋ ਸਰਕਾਰ ਵੱਲੋਂ ਗਏ ਸੀ ਉਹਨਾਂ ਦੀ ਸਟੇਟਮੈਂਟ ਆਈ ਕਿ ਅਸੀਂ ਇਹਦੇ ਤੇ ਵਿਚਾਰ ਕਰਾਂਗੇ। ਜਥੇਦਾਰ ਸਾਹਿਬ ਦੀ ਜਦੋਂ ਚਿੱਠੀ ਸਾਨੂੰ ਲਿਖਤੀ ਰੂਪ ਚ ਪਹੁੰਚ ਗਿਆ ਵੀ ਕੀ ਕਿੱਦਾਂ ਦੀਆਂ ਉਹ ਜਿਹੜੀਆਂ ਇਹਦੇ ਚ ਅਮੈਂਡਮੈਂਟ ਜਿਹੜੀਆਂ ਉਹ ਚਾਹੁੰਦੇ ਨੇ, ਤੇ ਇਹ ਸਾਰਾ ਕਰਾਂਗੇ। ਹੁਣ ਉਹਦੇ ਚ ਜਿੱਦਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੈਗੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਨੇ, ਤੇ ਉਹਨਾਂ ਨੇ ਬਾਅਦ ਚ ਪ੍ਰੈਸ ਦੇ ਵਿੱਚ ਵੀ ਕਿਹਾ ਕਿ ਸਰਕਾਰ ਨੇ ਲਕਸ਼ਮਣ ਰੇਖਾ ਦੀ ਉਲੰਘਣਾ ਕੀਤੀ ਹੈ, ਵੀ ਅਸੀਂ ਕਿਹਾ ਸੀ ਕਿ IGPC ਨੂੰ ਜਿਹੜਾ ਹੈਗਾ ਤੇ ਇਹਦੇ ਲਈ ਕੰਸਲਟ ਕਰਨਾ ਜਿਹੜਾ ਉਹ ਜ਼ਰੂਰੀ ਹੈ, ਤੇ ਵੀ SGPC ਨੂੰ ਕੰਸਲਟ ਜਿਹੜਾ ਹੈ ਇਸ ਸੰਬੰਧ ਚ ਕਰ ਲਿਆ ਜਾਵੇ ਤੇ ਫਿਰ ਇਹ ਠੀਕ ਰਹੇਗਾ, ਕਿਉਂਕਿ ਜਿਹੜੀ ਇੱਕ ਲਕਸ਼ਮਣ ਰੇਖਾ ਜਿਹੜੀ ਹੈਗੀ ਉਹ ਇਹਨਾਂ ਨੇ ਉਲੰਘੀ ਹੈ ਸਰਕਾਰ ਨੇ। ਤੇ ਮੇਰਾ ਖਿਆਲ ਹੈ ਕਿ ਇਹ ਵੀ ਐਵੇਂ ਜਿਹੜੀ ਬਾਜਵਾ ਦੀ ਗੱਲ ਕਿ SGPC ਨੂੰ ਇੱਦਾਂ, SGPC ਵੀ ਕੋਈ ਅਥਾਰਿਟੀ ਨਹੀਂ ਹੈ, SGPC ਇੱਕ ਲੋਕਾਂ ਦੀ ਚੁਣੀ ਹੋਈ ਸੰਸਥਾ ਹੈ ਤੇ ਲੋਕਾਂ ਦੇ ਜਿਹੜੇ ਨੁਮਾਇੰਦੇ ਆ ਗੁਰਦੁਆਰਾ ਪ੍ਰਬੰਧ ਵਾਸਤੇ। SGPC ਤਾਂ ਆਪ ਫਸੀ ਹੋਈ ਹੈ ਕਿੰਨੇ ਮਾਮਲਿਆਂ ਚ, SGPC ਤਾਂ ਜਿਹੜੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਉਹ ਪਤਾ ਨੀ, ਉਹ ਲਾਪਤਾ ਨੇ, ਉਹ ਕਿੱਥੇ ਗਏ ਹੈ, ਕਿਹਦੇ ਰਾਹੀਂ ਗਏ ਹੈ, ਉਹਦੇ ਚ ਅਜੇ ਤੱਕ ਕੋਈ ਡਿਸੀਜਨ ਜਿਹੜਾ ਹੈ ਉਹ ਨਹੀਂ ਕਰ ਸਕੀ। SGPC ਨੇ ਕੀ ਇਹਦੇ ਚ ਆਪਣਾ ਉਹ ਦੇਣਾ ਸੀ? SGPC ਤਾਂ ਇਹੀ ਕਹਿ ਸਕਦੀ ਜੋ ਹੁਣ ਬਾਅਦ ਦੇ ਵਿੱਚ ਕਹਿ ਰਹੀ ਹੈ ਕਿ ਉਹ ਇੱਦਾਂ ਦੇ ਇੱਦਾਂ ਜਿਹੜਾ ਹੈ ਉਹ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ ਜਿੱਥੇ ਪ੍ਰਕਾਸ਼ ਆ ਉਹਨਾਂ ਲੋਕਾਂ ਨੂੰ। ਤੇ ਕਮਾਲ ਦੀ ਗੱਲ ਇਹ ਹੈ ਕਿ SGPC ਦੇ ਪ੍ਰਧਾਨ, ਹੋਰ ਮੈਂਬਰ, ਈਵਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਜਦੋਂ ਇਹ ਕਾਨੂੰਨ ਪਾਸ ਨਹੀਂ ਸੀ ਹੋਇਆ ਪਬਲਿਕ ਮੀਟਿੰਗਾਂ ਦੇ ਵਿੱਚ, ਸਮਾਣਾ ਮੋਰਚਾ ਜੋ ਇਸ ਮਾਮਲੇ ਨੂੰ ਲੈ ਕੇ ਲਾਇਆ ਗਿਆ ਇੱਕ ਸਾਬਕਾ ਫੌਜੀ ਵੱਲੋਂ ਕਿ ਇਹਦੇ ਤੇ ਕਾਨੂੰਨ ਬਣੇ, ਨਹੀਂ ਮੈਂ ਟਾਵਰ ਤੋਂ ਨਹੀਂ ਉਤਰਦਾ, ਉੱਥੇ ਬੋਲ ਕੇ ਆਏ, ਲੰਬੀ ਤਕਰੀਰ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ, ਉਹਨਾਂ ਨੇ ਰਿਪੀਟਡਲੀ 10 ਵਾਰੀ ਆਪਣੀ ਤਕਰੀਰ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਰਕਾਰ ਸਮਰੱਥ ਹੈ, ਵਿਧਾਨ ਸਭਾ ਕਾਨੂੰਨ ਬਣਾ ਸਕਦੀ ਹੈ, ਪਰ ਇਹ ਬਣਾਉਂਦੇ ਨਹੀਂ ਜਾਣ ਕੇ, ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਹੈ ਬੇਅਦਬੀ ਰੋਕਣ ਵਾਸਤੇ, ਤੇ ਸਰਕਾਰ ਹੀ ਬੇਅਦਬੀ ਰੋਕ ਸਕਦੀ ਹੈ। ਵਾਰ ਵਾਰ ਇਹ ਗੱਲ ਰਿਪੀਟਡਲੀ ਜਥੇਦਾਰ ਗੜਗੱਜ ਨੇ ਵੀ ਕਹੀ ਕਿ ਸਰਕਾਰ ਹੀ ਜਿਹੜੀ ਹੈ ਬੇਅਦਬੀ ਰੋਕ ਸਕਦੀ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਵਾਰ ਵਾਰ ਜਿਹੜੀਆਂ ਕਹੀਆਂ, ਹੁਣ ਜਦੋਂ ਕਾਨੂੰਨ ਬਣ ਗਿਆ, ਕਿਉਂਕਿ ਉਹ ਅਕਾਲੀ ਦਲ ਨੂੰ ਸੂਤ ਨਹੀਂ ਸੀ ਬੈਠਦਾ, ਤੇ ਉਹ ਹੁਣ ਫਿਰ ਇਸ ਪਾਸੇ ਨੂੰ ਜਿਹੜੇ ਹੈ ਉਹ ਤੁਰ ਪਏ ਕਿ ਸਾਨੂੰ ਪੁੱਛਿਆ ਨੀ। ਫਿਰ ਜਥੇਦਾਰ ਜੀ ਦਾ ਇਹ ਬਿਆਨ ਆ ਗਿਆ ਕਿ ਸਰਕਾਰ ਕੌਣ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਬਾਰੇ ਕਾਨੂੰਨ ਬਣਾਉਣ ਨੂੰ, ਸਰਕਾਰ ਉਸ ਤੋਂ ਵੱਡੀ ਹੈ, ਉਸ ਤੋਂ ਉੱਚੀ ਹੈ। ਗੱਲ ਗੱਲ ਮਸਲਾ ਤਾਂ ਉਹ ਇੱਥੇ ਹੈ ਹੀ ਨੀ ਸੀਗਾ ਇਸ ਰੂਪ ਦੇ ਵਿੱਚ ਤਾਂ, ਤੇ ਕਿਉਂਕਿ ਬਾਕੀ ਸਾਰਾ ਕੁਛ ਕਾਨੂੰਨ ਦੇ ਮੁਤਾਬਕ ਹੀ ਜਿਹੜਾ ਉਹ ਚੱਲਦਾ, ਜਾਂ ਤਾਂ ਐਵੇਂ ਕਿ ਸਾਰਾ ਕੁਛ ਇੱਦਾਂ ਚੱਲਦਾ ਨਹੀਂ ਗਾ। ਤੇ SGPC ਖੁਦ ਇੱਕ ਐਕਟ ਦੇ ਤਹਿਤ ਬਣੀ ਹੋਈ ਸੰਸਥਾ ਹੈ, ਤੇ ਪਰ ਇਹ ਹੈ ਕਿ SGPC ਦੀ ਜਿਹੜੀ ਕਾਰਗੁਜ਼ਾਰੀ ਹੈ ਪਿਛਲੀ, ਉਹ ਉਹਦੇ ਤੇ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਕਿ ਉੱਥੇ ਸਾਰਾ ਕੁਛ ਜਿਹੜਾ ਹੈਗਾ ਉਹ ਸਹੀ ਹੁੰਦਾ। ਤੇ SGPC ਦੂਜੇ ਦਿਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਦਲ ਦਿੰਦੀ ਹੈ। ਕਮਾਲ ਦੀ ਗੱਲ ਇਹ ਹੈ ਜੀ, ਪਿਛਲਾ ਅਸੀਂ ਰਣਜੋਤ ਜੀ ਦੇਖਦੇ ਹਾਂ ਨਾ, ਜਦੋਂ ਖਾਸ ਕਰਕੇ ਇੱਕ ਦਿਨ ਪਹਿਲੇ ਮੈਂ ਜ਼ਿਕਰ ਕੀਤਾ ਸੀ ਕਿ ਭਾਈ ਰਣਜੀਤ ਸਿੰਘ ਨੂੰ ਕਿਵੇਂ ਬਦਲਿਆ ਗਿਆ। ਭਾਈ ਰਣਜੀਤ ਸਿੰਘ ਨੇ ਇੱਕ ਅਖਬਾਰ ਦੇ, ਪੰਜਾਬੀ ਅਖਬਾਰ ਦੇ ਜਿਹੜੇ ਸੀਗੇ ਐਡੀਟਰ ਸੀ, ਵੱਡੇ ਪੰਜਾਬੀ ਅਖਬਾਰ ਦੇ ਐਡੀਟਰ ਨੂੰ ਤਲਬ ਕੀਤਾ, ਤੇ ਅਕਾਲ ਤਖ਼ਤ ਸਾਹਿਬ ਤੇ ਜਿਹੜੇ ਕੁਛ ਇੱਦਾਂ ਦੇ ਕੁਛ ਖਬਰਾਂ ਦੇ ਮਾਮਲਿਆਂ ਚ, ਕੁਛ ਤਸਵੀਰਾਂ ਦੇ ਮਾਮਲਿਆਂ ਚ ਲੈ ਕੇ, ਤੇ ਖਾਸ ਕਰਕੇ ਜਿਹੜੀਆਂ ਤਸਵੀਰਾਂ ਲਾਈਆਂ ਸੀ ਜਿਹੜੀਆਂ ਉਹਦੀਆਂ ਜੋ ਰਾਮ ਰਹੀਮ ਦੀਆਂ, ਜਦੋਂ ਉਹ ਜਾਮੇ ਇਨਸ਼ਾ ਪਲਾ ਲਏ ਸੀਗੇ ਸਲਾਬਪੁਰੇ, ਉਹਦੀਆਂ ਐਡ ਲਾਈਆਂ ਸੀ ਹੋਰ, ਤੇ ਜਦੋਂ ਉਹਨੂੰ ਤਲਬ ਕੀਤਾ, ਜਦੋਂ ਕਿਉਂਕਿ ਸਰਕਾਰ ਨਾਲ ਇੱਕ ਮਿਕ ਹੋ ਕੇ ਚੱਲ ਰਹੇ ਸੀ ਉਹ, ਤੇ ਬਾਦਲ ਸਾਹਿਬ ਨੇ ਉਹਦੀ ਫੌਰਨ ਜਿਹੜਾ ਸੀ SGPC ਨੂੰ ਕਹਿ ਕੇ 11 ਵਜੇ ਅਕਾਲ ਤਖ਼ਤ ਤੇ ਉਸ ਸੰਪਾਦਕ ਨੂੰ ਬੁਲਾਇਆ ਸੀ, ਤੇ 9 ਵਜੇ ਜਿਹੜਾ ਹੈਗਾ ਇਹ ਆਦੇਸ਼ ਆ ਗਿਆ ਕਿ ਜਿਹੜਾ ਹੈਗਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਲਾਇਆ ਜਾਂਦਾ, ਤੇ ਉਹਨਾਂ ਦੀ ਥਾਂ ਤੇ ਫਿਰ ਉਸੇ ਵੇਲੇ ਜਥੇਦਾਰ ਬਦਲਿਆ ਗਿਆ। ਪਹਿਲਾਂ ਭਾਈ ਮੋਹਨ ਸਿੰਘ ਨੂੰ ਲਾਇਆ ਗਿਆ, ਕਿਉਂਕਿ ਭਾਈ ਮੋਹਨ ਸਿੰਘ ਜਿਹੜਾ ਸੀਗਾ ਉਸ ਵੇਲੇ ਹੈੱਡ ਗ੍ਰੰਥੀ ਸੀਗੇ, ਤੇ ਇਹ ਹੋਣਗੇ ਪਰ ਭਾਈ ਮੋਹਨ ਸਿੰਘ ਨੇ ਇਨਕਾਰ ਕਰਤਾ ਜਿਹੜਾ ਹੈ 10 ਮਿੰਟ ਬਾਅਦ ਹੀ, ਕਿਉਂਕਿ ਜਿਹੜੀ ਐਗਜੈਕਟਿਵ ਦੀ ਮੀਟਿੰਗ ਇੱਕ ਸੋਲ ਏਜੰਡੇ ਤੇ ਉਦੋਂ ਬੁਲਾਈ ਐਸ ਜੀ ਪੀ ਸੀ ਨੇ, ਕਿਉਂਕਿ ਜਦੋਂ ਸਪੈਸ਼ਲ ਮੀਟਿੰਗ ਐਗਜੈਕਟਿਵ ਦੀ ਬੁਲਾਉਣੀ ਹੈ ਤਾਂ ਉਹ ਸੋਲ ਏਜੰਡੇ ਤੇ ਹੁੰਦੀ ਹੈ, ਉਹਦੇ 4 ਏਜੰਡੇ ਨਹੀਂ ਡਿਸਕਸ ਕੀਤੇ ਜਾ ਸਕਦੇ। ਤੇ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਭਾਈ ਰਣਜੀਤ ਸਿੰਘ ਦੀ ਥਾਂ ਤੇ ਭਾਈ ਮੋਹਨ ਸਿੰਘ ਹੋਣਗੇ। ਭਾਈ ਮੋਹਨ ਸਿੰਘ ਥੋੜਾ ਜਿਹੇ ਬਾਣੀ ਨੂੰ ਸਮਝਣ ਵਾਲੇ ਜਾਂ ਇੱਕ ਇਹ ਕਿ ਸਿੱਖੀ ਸਿਧਾਂਤ ਤੇ ਪਹਿਰਾ ਦੇਣ ਵਾਲੇ ਬੰਦੇ, ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਇਹ ਤਾਂ ਗਲਤ ਕਰਵਾਇਆ ਜਾ ਰਿਹਾ, ਤੇ ਉਹਨਾਂ ਨੇ ਉਹਦੀ ਜਿਹੜਾ ਹੈ ਜਵਾਬ ਦਿੱਤਾ ਤੇ ਮੀਟਿੰਗ ਉਦੋਂ ਇਹ ਹੋ ਗਈ ਸੀ, ਖਤਮ ਹੋ ਗਈ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਚਲੋ ਐਗਜੈਕਟਿਵ ਦੇ ਮੈਂਬਰ ਅਜੇ ਬੈਠੇ ਸੀ ਤੇ ਇਹ ਸਾਰਾ ਕੁਛ, ਤੇ ਦੁਬਾਰਾ ਫੇਰ ਜਿਹੜੀ ਆ ਉਹ ਮੀਟਿੰਗ ਉੱਥੇ ਹੀ ਬੁਲਾ ਲਈ ਗਈ ਕਿ ਨਹੀਂ, ਉਹਨਾਂ ਦੀ ਥਾਂ ਤੇ ਫਿਰ ਪੂਰਨ ਸਿੰਘ ਨੂੰ ਲਾਤਾ। ਤੇ 1-2 ਘੰਟਿਆਂ 'ਚ ਜਥੇਦਾਰ ਬਦਲਤਾ, ਪਹਿਲਾਂ ਤਾਂ ਚਲੋ ਭਾਈ ਰਣਜੀਤ ਸਿੰਘ ਨੂੰ ਬਦਲਿਆ, ਮੋਹਨ ਸਿੰਘ ਦਾ ਜਿਹੜਾ ਫਿਰ ਚਿੱਠੀ ਚੁੱਠੀ ਟਾਈਪ ਸਾਰੀ ਉਹ ਹੋ ਗਈ ਸੀ, ਤੇ ਉਦੋਂ ਬਾਅਦ ਉਹਦੀ ਫਿਰ ਭਾਈ ਜਿਹੜਾ ਜਥੇਦਾਰ ਜਿਹੜਾ ਸੀਗਾ ਗਿਆਨੀ ਪੂਰਨ ਸਿੰਘ ਨੂੰ ਲਾਇਆ। ਤੇ ਜਦੋਂ ਪੂਰਨ ਸਿੰਘ ਨੇ ਉਦੋਂ ਬੀਬੀ ਜਗੀਰ ਕੌਰ ਸੀਗੇ ਪ੍ਰਧਾਨ, ਉਹਨਾਂ ਦੇ ਖਿਲਾਫ ਇੱਕ ਫਤਵਾ ਜਾਰੀ ਕੀਤਾ, ਤੇ ਉਹ ਅਜੇ ਅੰਮ੍ਰਿਤਸਰ ਪਹੁੰਚੇ ਵੀ ਨਹੀਂ ਸੀ, ਉਹਨਾਂ ਦੀ ਥਾਂ ਤੇ ਬੇਦਾਂਤੀ ਨੂੰ ਲਾਤਾ। ਮਤਲਬ ਕਿ ਇਹ ਜਿਹੜੀ ਪ੍ਰੈਕਟਿਸ ਜਿਸ ਸੰਸਥਾ ਦੀ ਐਸਜੀਪੀਸੀ ਦੀ ਏਦਾਂ ਦੀ ਰਹੀ ਹੋਵੇ, ਏਦਾਂ ਸਾਰਾ ਜਿਹੜਾ ਹੈਗਾ ਆਪਣੇ ਜਿਹੜੇ ਆਕਾ ਦੀ ਗੱਲ ਜਿਹੜੀ ਮੰਨ ਕੇ ਜਿਹਨੂੰ ਵਾਰ ਵਾਰ ਇਹ ਗੱਲ ਆਉਂਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜਾ ਲਿਫਾਫੇ ਚੋਂ ਪ੍ਰਧਾਨ ਨਿਕਲੂ ਐਸ ਜੀ ਪੀ ਸੀ ਦਾ, ਇਹ ਗੱਲਾਂ ਵੀ ਬਾਅਦ ਦੇ ਵਿੱਚ ਹੁੰਦੀਆਂ ਰਹੀਆਂ। ਜਿੰਨੇ ਵੀ ਉਦੋਂ ਬਾਅਦ ਪ੍ਰਧਾਨ ਲੱਗੇ ਬੀਬੀ ਜਗੀਰ ਕੌਰ ਤੋਂ ਬਾਅਦ ਜਿਹੜੇ ਸੀ ਉਹ ਬਡੂੰਗਰ ਸਾਹਿਬ ਲੱਗੇ, ਫਿਰ ਮੱਕੜ ਲੱਗੇ, ਫਿਰ ਲੌਂਗੋਵਾਲ ਲੱਗੇ, ਫਿਰ ਜਿੰਨੇ ਵੀ ਜਿਹੜੇ ਹੈ ਉਦੋਂ ਬਾਅਦ ਹੁਣ ਧਾਮੀ ਸਾਹਿਬ, ਕਿ ਕਿਸ ਤਰੀਕੇ ਦੇ ਨਾਲ ਉਹ ਪ੍ਰਧਾਨ ਦੀ ਜਿਹੜੀ ਉਹ ਚੋਣ ਹੁੰਦੀ, ਉਹ ਐਸ ਜੀ ਪੀ ਸੀ ਦੇ ਮੈਂਬਰਾਂ ਦੀ ਚੋਇਸ ਨਹੀਂ ਹੁੰਦੀ, ਉਹ ਅਕਾਲੀ ਦਲ ਕੀ ਚਾਹੁੰਦਾ ਉਹਦੀ ਚੋਇਸ ਹੁੰਦੀ ਹੈ। ਤੇ ਸੋ ਉਹਦੀ ਉਹਦੇ ਨਾਲ ਕੀ ਕੰਸਲਟ ਕਰਨਾ ਸੀ ਜਾਂ ਉਹ ਕੀ ਕਰ ਸਕਦੇ, ਜਿਹੜੇ ਖੁਦ ਜਿਹੜੀ ਪਾਰਟੀ ਦੀ ਸਰਕਾਰ ਵੇਲੇ ਐਡੀ ਘੋਰ ਬੇਅਦਬੀ ਹੋਈ ਹੋਵੇ, ਜਿਹੜਾ ਬਰਗਾੜੀ ਕਾਂਡ ਹੋਇਆ, ਉਸ ਪਾਰਟੀ ਉਹੀ ਪਾਰਟੀ ਐਸ ਜੀ ਪੀ ਸੀ ਸੱਤਾ ਦੇ ਵਿੱਚ ਹੈ, ਤੇ ਉਹਦੇ ਨਾਲ ਕੀ ਕੰਸਲਟ ਕੀਤਾ ਜਾ ਸਕਦਾ ਸੀ। ਸੋ ਪ੍ਰਤਾਪ ਸਿੰਘ ਬਾਜਵਾ ਤੇ ਇਹ ਅਕਾਲੀ ਦਲ ਬੀਜੇਪੀ ਇਸ ਮਾਮਲੇ ਦੇ ਵਿੱਚ ਹੁਣ ਸਾਰੇ ਇਕੱਠੇ ਹੈਗੇ, ਜਿਹੜੇ ਇੱਥੋਂ ਦੀ ਕਾਂਗਰਸ ਕਹਿ ਲਓ ਜੋ ਕੁਛ ਵੀ ਹੈ, ਤੇ ਪਰ ਇਹ ਵੀ ਇਹਦੇ ਚ ਚਲੋ ਸਾਰਿਆਂ ਦਾ ਪਤਾ ਲੱਗ ਗਿਆ ਕਿ ਕੌਣ ਕਿੰਨੇ ਕੁ ਪਾਣੀ ਦੇ ਵਿੱਚ ਹੈਗਾ, ਤੇ ਇਹ ਵੀ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਕਿ ਨਵੀਂ ਪਰੰਪਰਾ ਜਿਹੜੀ ਹੈ ਇਹ ਸ਼ੁਰੂ ਕਰ ਦਿੱਤੀ ਅਕਾਲ ਤਖ਼ਤ ਸਾਹਿਬ ਤੇ, ਕਿ ਏਦਾਂ ਦੀ ਵੀ ਜਿਹੜੀ ਹੈਗੀ ਹੈ ਉੱਥੇ ਮੀਟਿੰਗ ਬੁਲਾਈ ਜਾਂਦੀ ਹੈ ਜਾਂ ਏਦਾਂ ਦੀ ਵੀ ਪੇਸ਼ੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਹੁੰਦੀ ਹੈ ਜਦੋਂ ਕਿਸੇ ਨੂੰ ਤਲਬ ਕੀਤਾ ਜਾਂਦਾ। ਹਾਲਾਂਕਿ ਪਹਿਲਾਂ ਸਾਰੀ ਗੱਲਬਾਤ ਬੈਠ ਕੇ ਹੁੰਦੀ ਸੀ, ਆਰਾਮ ਨਾਲ ਹੁੰਦੀ ਸੀ, ਤੇ ਇਹ ਕਿਉਂਕਿ ਇੱਕ ਤਰ੍ਹਾਂ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਜਿੱਦਾਂ ਇੱਕ ਇਕੱਠ ਦੇ ਵਿੱਚ ਕੁਇਜ਼ ਹੁੰਦੀ ਹੈ, ਤੇ ਜਾਂ ਇੱਕ ਕਲਾਸ ਰੂਮ ਦੇ ਵਿੱਚ ਟੀਚਰ ਇਕੱਲੇ ਇਕੱਲੇ ਸਟੂਡੈਂਟ ਨੂੰ ਖੜਾ ਕਰਕੇ ਡਾਂਟ ਮਾਰਦਾ, ਇਹ ਇਸ ਤਰ੍ਹਾਂ ਦੀ ਰੂਪ ਦੇ ਵਿੱਚ ਸਾਹਮਣੇ ਆਈ। ਤੇ ਚਲੋ ਇਹਦੇ ਚ ਸਾਰਿਆਂ ਦਾ ਹੀ ਪਤਾ ਲੱਗ ਗਿਆ, ਇਹ ਨਹੀਂ ਕਿ ਆਪਾਂ ਕਹਿ ਸਕਦੇ ਕਿ ਇਕੱਲਾ ਅਕਾਲ ਤਖ਼ਤ ਦੇ ਜਥੇਦਾਰ ਦੀ ਗੱਲ ਹੈ, ਬਾਕੀ ਵੀ ਜਿਹੜੇ ਬੰਦੇ ਆਪਣੇ ਆਪ ਨੂੰ ਨਾਡੂ ਖਾਂ ਘਾਉਂਦੇ ਆ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਤੇ ਉਹਨਾਂ ਦਾ ਪਤਾ ਲੱਗ ਗਿਆ ਕਿੰਨੇ ਕੁ ਪਾਣੀ ਜਾਂ ਕਿੰਨਾ ਕੁ ਉਹਨਾਂ ਦਾ ਲੋਕਾਂ ਪ੍ਰਤੀ ਜਾਂ ਆਪਣੇ ਧਰਮ ਪ੍ਰਤੀ ਕਿੰਨਾ ਕੁ ਕੰਸਰਨ ਹੈ, ਕਿੰਨਾ ਕੁ ਸਰੋਕਾਰ ਉਹ ਰੱਖਦੇ ਆ, ਜਾਂ ਸਿਰਫ ਇਹ ਹੈ ਕਿ ਸੱਤਾ ਹੀ ਹੰਢਾਉਣਾ ਜਾਣਦੇ ਆ, ਉਹਨਾਂ ਦਾ ਵੀ ਜਿਹੜੀ ਹੈ ਉਹ ਸਾਰਾ ਕੁਛ ਇਹ ਸਾਹਮਣੇ ਆ ਗਿਆ।
0: ਸੋ ਇਹਦੇ ਵਿੱਚ ਹੁਣ ਫਿਰ ਆਪਾਂ ਕੀ ਵੇਖਦੇ ਹਾਂ, ਜਿੱਦਾਂ ਸਰਕਾਰ ਦਾ ਤਾਂ ਇਹ ਹੋ ਗਿਆ ਕਿ MLA ਜਿਹੜੇ ਨੇ ਉਹ ਥੋੜ੍ਹਾ ਜਿਹਾ ਚਲੋ ਇੱਕੋ ਸਿਰ ਦੇ ਉੱਤੇ ਤਲਵਾਰ ਲਟਕ ਰਹੀ ਹੁੰਦੀ ਆ, ਉਹ ਥੋੜ੍ਹੇ ਜਿਹੇ ਰਿਲੈਕਸੇਸ਼ਨ ਚਲੋ ਆਫਕੋਰਸ ਉਹ ਮਹਿਸੂਸ ਕਰ ਰਹੇ ਹੋਣਗੇ, ਬਾਕੀ ਉਹਨਾਂ ਦੀ ਜਿਹੜੀ ਨਲੈਕੀ ਆ ਉਹ ਤਾਂ ਪਹਿਲਾਂ ਵੀ ਨਲੈਕੀ ਸੀ ਅਤੇ ਹੁਣ ਵੀ ਨਲੈਕੀ ਰਹਿਣੀ ਆ। ਉਹਦੇ ਵਿੱਚ ਚਲੋ ਲੋਕਾਂ ਨੂੰ ਆਮ ਤੌਰ ਦੇ ਉੱਤੇ ਵੇਖਿਆ ਜਾਵੇ ਤਾਂ ਪਹਿਲਾਂ ਹੀ ਪਤਾ ਸੀ ਕਿ ਕਿੰਨੇ ਕੁ ਬੋਲਣ ਵਾਲੇ ਨੇ ਅਤੇ ਕਿੰਨਿਆਂ ਕੁ ਇਹਨਾਂ ਨੂੰ ਬੋਲਣਾ ਆਉਂਦਾ, ਜਾਂ ਫਿਰ ਕਿੰਨੀ ਕੁ ਨੌਲੇਜ ਹੈ, ਕਿਉਂਕਿ ਪਾਰਲੀਮੈਂਟ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਅਤੇ ਹਰ ਇੱਕ ਪਾਰਟੀ ਦੇ ਵਿੱਚੋਂ ਕੁਛ ਗਿਣੇ ਚੁਣੇ ਹੀ ਚਿਹਰੇ ਹੁੰਦੇ ਆ ਜਿਹੜੇ ਜਾ ਕੇ ਉੱਥੇ ਬੋਲਦੇ ਆ, ਬਾਕੀ ਹਰ ਇੱਕ ਪਾਰਟੀ ਦੇ ਵਿੱਚੋਂ ਹੀ ਆਪਾਂ ਵੇਖੀਦਾ ਵੀ ਬਹੁਤੇ ਉੱਥੇ ਸਿਰਫ ਹਾਜ਼ਰੀ ਲਵਾਉਣ ਦੇ ਲਈ ਜਾਂਦੇ ਆ ਅਤੇ ਕਈ ਉਹ ਵੀ ਨਹੀਂ ਜਾਂਦੇ। ਇਹ ਹੋ ਗਿਆ ਇਹਨਾਂ ਦਾ ਪੱਖ। ਉੱਧਰੋਂ ਆਪਾਂ ਇਹ ਕਹਿ ਸਕਦੇ ਹਾਂ ਵੀ ਜੋ ਅਚੀਵ ਕਰਨਾ ਚਾਹੁੰਦੇ ਸੀ ਆਪਾਂ, ਅਤੇ ਇੱਥੇ ਅਕਾਲੀ ਦਲ ਵੀ ਕਹਿ ਸਕਦੇ ਹਾਂ, ਸੋ ਅਕਾਲੀ ਦਲ ਜਾਂ ਦੂਸਰੀਆਂ ਪਾਰਟੀਆਂ ਜੋ ਅਚੀਵ ਕਰਨਾ ਚਾਹੁੰਦੀਆਂ ਸੀ, ਕੀ ਉਸੇ ਤਰੀਕੇ ਦੇ ਨਾਲ ਚੀਜ਼ਾਂ ਉਹ ਅਚੀਵ ਕਰ ਪਾਏ, ਜਾਂ ਉਲਟਾ ਹੁਣ ਇੱਕ ਰਿਲੈਕਸੇਸ਼ਨ ਇੱਕ ਰਿਲੈਕਸਿੰਗ ਪੁਆਇੰਟ ਦੇ ਪਾਏ, ਜਾਂ ਕੀ ਇਹਦੇ ਵਿੱਚੋਂ ਅੱਗੇ ਕੁਛ ਖੱਟ ਪਾਉਣਗੇ ਜਾਂ ਖਤਮ ਹੋ ਗਈ ਕਹਾਣੀ ਫਿਰ?
1: ਨਹੀਂ, ਦੇਖੋ ਇੱਕ ਗੱਲ ਬੜੀ ਸਾਫ਼ ਹੈ ਕਿ ਅਕਾਲੀ ਦਲ ਨੂੰ ਨੀ ਮੈਨੂੰ ਲੱਗਦਾ ਕਿ ਇਹਦਾ ਕੋਈ ਫਾਇਦਾ ਹੋਏਗਾ, ਭਾਵੇਂ ਉਹ ਗੁਰਦੁਆਰਿਆਂ ਦੇ ਬਾਹਰ ਪੋਸਟਰ ਲਾ ਲੈਣ ਭਗਵੰਤ ਮਾਨ ਦੇ ਖਿਲਾਫ਼ ਕਰ ਲੈਣ, ਜਾਂ ਜਿਵੇਂ ਉਹ ਵੀਡੀਓ ਵਾਲਾ ਮਸਲਾ ਚੱਲ ਰਿਹਾ ਹੁਣ, ਹੋਰ ਵੀ ਕਹਿੰਦੇ ਵੀਡੀਓ ਦੀ ਤਿਆਰੀ ਹੈ ਆਉਣ ਦੀ, ਤੇ ਇਦਾਂ ਦਾ ਉਹ ਕਰ ਲੈਣ, ਉਹਨਾਂ ਦੇ ਹੱਥ ਪੱਲੇ ਫਿਲਹਾਲ ਕੁਛ ਨਹੀਂ, ਕਿਉਂਕਿ ਜਦੋਂ ਇਹ ਸਾਰਾ ਕੁਛ ਕਰਦੇ ਆ ਪੈਰਲਲ ਉਹਦੀ ਦੂਜੀਆਂ ਗੱਲਾਂ ਨਾਲ ਸ਼ੁਰੂ ਹੋ ਜਾਂਦੀਆਂ ਨੇ, ਤੇ ਜੋ ਕਿਉਂਕਿ ਜਿਹੜੀ ਇੱਕ ਜਿਹੜੀ ਵੱਡੀ ਘਟਨਾ ਜਿਹੜੀ ਉਹ ਵਾਪਰੀ ਹੈ ਬਰਗਾੜੀ ਕਾਂਡ, ਉਦੋਂ ਪਹਿਲਾਂ ਉਹ ਵੀ ਜਿਹੜਾ ਨਕੋਦਰ ਕਾਂਡ, ਉਹ ਵੀ ਉਦੋਂ ਵੀ ਅਕਾਲੀ ਦਲ ਦੀ ਸਰਕਾਰ, ਫਿਰ ਜਦੋਂ ਨਿਰੰਕਾਰੀ ਕਾਂਡ 1978 ਦਾ ਵਾਪਰਿਆ ਉਦੋਂ ਵੀ ਅਕਾਲੀ ਦਲ ਦੀ ਸਰਕਾਰ, ਇਹ ਗੱਲਾਂ ਦੁਬਾਰਾ ਹੁਣ ਨਿਕਲ ਕੇ ਆ ਰਹੀਆਂ ਨੇ, ਜਿੱਦਾਂ ਇੱਦਾਂ ਦਾ ਪੰਗਾ ਨਾ ਲਿਆ ਜਾਂਦਾ ਸ਼ਾਇਦ ਢੱਕੇ ਢੁੱਕੇ ਰਹਿ ਜਾਂਦੀਆਂ ਨੇ, ਤੇ ਫਿਰ ਉਹਨੂੰ ਕੱਢ ਰਹੇ ਨੇ ਜਿਹੜੇ ਇਹਨਾਂ ਦੇ ਪੀੜਤ ਨੇ ਸਮੇਂ ਸਮੇਂ ਰਹੇ ਨੇ ਉਹ ਗੱਲਾਂ ਕੱਢ ਰਹੇ ਨੇ, ਤੇ ਇੱਕ ਕੋਈ ਜਿਹੜੇ ਸੀਗੇ ਪ੍ਰਚਾਰਕ ਸੀਗੇ SGPC ਦੇ, ਉਹ ਵਾਰ ਵਾਰ ਇੱਕ ਬਜ਼ੁਰਗ ਉਹਨਾਂ ਦੀ ਗੱਲ ਇਹ ਆ ਰਹੀ ਹੈ ਕਿ ਕਿਵੇਂ ਡੇਰਾ ਸੌਦੇ ਦੇ ਬੰਦਿਆਂ ਨੇ ਉਹਨਾਂ ਨੂੰ ਕੁੱਟਿਆ ਤੇ ਅਧਮਰਿਆ ਕਰਕੇ ਸਿੱਟ ਗਏ, ਤੇ ਪਰ ਉਹਨਾਂ ਦੀ ਜਿਹੜੀ ਸੀ ਕੋਈ ਗੱਲ ਜਿਹੜੀ ਆ ਉਹ ਨਹੀਂ ਸੁਣੀ, ਨਾ ਦਮਦਮਾ ਸਾਹਿਬ ਦੇ ਜਹੇਦਾਰ ਨੇ ਉਦੋਂ ਸੁਣੀ ਤੇ ਨਾ SGPC ਨੇ ਜਿਹੜੀ ਆ ਉਹ ਗੱਲ ਸੁਣੀ, ਉਲਟਾ ਸਗੋਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਗਈ। ਉਹ ਹੁਣ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਜਿਹਦਾ ਕੋਈ ਇਹਨਾਂ ਕੋਲ ਤੋੜ ਨਹੀਂ, ਕੋਈ ਜਵਾਬ ਨਹੀਂ, ਤੇ ਉਹ

0: ਜਿਹੜਾ ਹੈਗਾ ਸਰਗਰਮ ਹੋਈ ਸੂਬੇ ਚ ਬੀਜੇਪੀ, ਉਹ ਕਿੰਨਾ ਕੁ ਖੱਟ ਪਾਉਂਦੀ ਹੈ, ਇਹ ਥੋੜਾ ਜਿਹਾ ਇਹ ਸਮਾਂ ਜਿਹੜਾ ਸੀ ਉਹ ਦੱਸੇਗਾ। ਕਿਉਂਕਿ ਜਿਹੜੀ ਚਲੋ ਇਹ ਤਾਂ ਇੱਕ ਹੋਰ ਤਰ੍ਹਾਂ ਦੀ ਗੱਲ ਸੀ, ਇਹਦੇ ਚ ਜਿਹੜਾ ਸੀਗਾ ਅਕਾਲੀ ਦਲ SGPC ਨੇ ਜਿਹੜਾ ਸੀ ਉਹ ਇਸ ਕਾਨੂੰਨ ਦੇ ਖਿਲਾਫ ਕਿ ਕਿਤੇ ਜਿਹੜੀ ਆਮ ਆਦਮੀ ਪਾਰਟੀ ਮੈਲੇਜ ਨਾ ਲੈ ਜੇ ਇਸ ਕਾਨੂੰਨ ਤੋਂ ਕਿ ਅਸੀਂ ਬੇਅਦਬੀ ਵਾਲਾ ਏਡਾ ਵੱਡਾ ਕਾਨੂੰਨ ਬਣਾਤਾ ਜਿਹ ਚ ਉਮਰ ਕੈਦ ਦੀ ਸਜ਼ਾ ਤੱਕ ਦਾ ਪ੍ਰਬੰਧ ਹੈ, ਤੇ ਉਹ ਉਹ ਕਿ ਠੀਕ ਨੀ, ਇਹ ਠੀਕ ਨੀ, ਉਹ ਉਹ ਇਹ ਸਾਰਾ ਕੁਛ ਇਹ ਕਰਕੇ ਏਦਾਂ ਦਾ ਰੌਲਾ ਪਾ ਕੇ, ਜਾਂ ਮੁੱਖ ਮੰਤਰੀ ਦੇ ਖਿਲਾਫ ਕਿ ਜਿਹੜੀ ਇਹ ਬੇਅਦਬੀ ਕਰ ਰਹੇ ਨੇ, ਏਦਾਂ ਦੀ ਜਿਹੜੀ ਉਹ ਗੱਲ ਜਿਹੜੀ ਉਹ ਚਲਾ ਕੇ, ਤੇ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਜਿਹੜਾ ਹੈ ਉਹ ਸਾਨੂੰ ਕਿਤੇ ਫਾਇਦਾ ਹੋ ਜਾਏਗਾ, ਤੇ ਉਹ ਤਾਂ ਜਿਹੜੇ ਹੈਗੇ ਉਹ ਬਹੁਤ ਇਹ ਗੱਲ ਮੁਸ਼ਕਿਲ ਜਿਹੜੀ ਉਹ ਲੱਗਦੀ ਹੈ। ਤੇ ਜਿੰਨਾ ਕੁ ਉਹ ਜਿੰਨਾ ਕੁ ਡੈਂਟ ਪਾਉਣਾ ਚਾਹੁੰਦੇ ਸੀ ਇਹ ਸਾਰਾ ਕੁਛ ਕਰਕੇ, ਤੇ ਉਹਨਾਂ ਕੁ ਜਿਹੜਾ ਉਹ ਚਲੋ ਉਹਨਾਂ ਨੇ ਉਹ ਕਰ ਲਿਆ, ਪਰ ਉਲਟਾ ਜੇ ਹੁਣ ਅਸੀਂ ਜਦੋਂ ਦੇਖਦੇ ਹਾਂ ਜਿਹੜੇ ਹੁਣ ਇਕੱਠੇ ਕਰ ਰਹੇ ਨੇ ਆਮ ਆਦਮੀ ਪਾਰਟੀ ਕਹਿ ਲਓ ਜਾਂ ਮੁੱਖ ਮੰਤਰੀ ਕਹਿ ਲਓ, ਜਿਹੜੀਆਂ ਲੋਕ ਮਿਲਣੀਆਂ ਦੇ ਪ੍ਰੋਗਰਾਮ ਕਰ ਰਹੇ ਨੇ, ਜਿੱਥੇ ਉੱਥੇ ਜਿਹੜੇ ਇਕੱਠ ਹੋ ਰਹੇ ਨੇ ਲੋਕਾਂ ਦੇ, ਉਹ ਕੋਈ ਇਹ ਨੀ ਕਿ ਲੋਕਾਂ ਨੂੰ ਡਿਊਟੀਆਂ ਲਾ ਕੇ, ਜਾਂ ਜਿਵੇਂ ਅੱਗੇ ਪੰਚਾਇਤਾਂ ਦੀਆਂ ਜਾਂ ਕਿਹਾ ਜਾਂਦਾ ਸੀ ਕਿ ਇੰਨੇ ਲੋਕ ਆਉਣੇ ਚਾਹੀਦੇ ਨੇ, ਬੱਸਾਂ ਭੇਜੀਆਂ ਸੀ, ਉਵੇਂ ਗੱਲ ਹੈ ਆਪ ਮੁਹਾਰੇ ਲੋਕ ਆ ਰਹੇ ਨੇ, ਤੇ ਉੱਥੇ ਕੋਈ ਅੱਗੋਂ ਕਿਤੇ ਵੀ ਕੋਈ ਕਿਤੇ ਨਾਅਰੇਬਾਜ਼ੀ ਜਾਂ ਕਿਸੇ ਕਿਸਮ ਦਾ ਇਹ ਗੱਲ ਕਿ ਤੂੰ ਗੁਰੂ ਦੁਖੀ ਹੈ ਜਾਂ ਏਦਾਂ ਦੀ ਕਿਤੇ ਕੋਈ ਗੱਲ ਆ ਨਹੀਂ ਰਹੀ ਮੁੱਖ ਮੰਤਰੀ ਦੇ ਖਿਲਾਫ, ਉੱਥੋਂ ਇਹ ਲੱਗਦਾ ਕਿ ਉਹ ਤਾਂ ਮੁੱਖ ਮੰਤਰੀ ਜਾਂ ਸਰਕਾਰ ਤਾਂ ਆਪਣਾ ਕੰਮ ਉਸੇ ਰੂਪ ਚ ਕਰੀ ਜਾ ਰਹੀ ਹੈ, ਤੇ ਦੂਜੇ ਪਾਸੇ ਲੋਕਾਂ ਦੇ ਵਿੱਚੋਂ ਇਹ ਪਾਰਟੀਆਂ ਜਿਹੜੀਆਂ ਵੱਡੀਆਂ ਦਾਅਵੇਦਾਰ ਹੁੰਦੀਆਂ ਨੇ ਇਹ ਕਿਤੇ ਨਜ਼ਰ ਨਹੀਂ ਆ ਰਹੀਆਂ, ਨਾ ਅਕਾਲੀ ਦਲ। ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਕਿਤੇ ਜਿਹੜੀ ਪਬਲਿਕ ਗੈਦਰਿੰਗ ਮੇਲਿਆਂ ਨੂੰ ਛੱਡ ਕੇ ਜਾਂ ਹੋਰ ਇਹ ਕਿਤੇ ਉਵੇਂ ਦੀਆਂ ਕਰ ਹੀ ਨਹੀਂ ਰਹੇ, ਤੇ ਹੁਣ SGPC ਦੇ ਰਾਹੀਂ ਸਾਰਾ ਕੁਛ ਕਰਦੇ ਆ ਕਿ SGPC ਮੀਟਿੰਗਾਂ ਸੱਦਦੀ ਹੈ ਜੀ, ਹੁਣ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵੀ ਮੀਟਿੰਗ ਸੱਦੀ ਆ ਗੁਰਦੁਆਰਿਆਂ ਦੇ ਵਿੱਚ, ਉਹਨਾਂ ਨੂੰ ਇਹ ਅਜੇ ਤੱਕ ਪਤਾ ਹੈ ਕਿ ਸਾਡੇ ਸਟਰੈਂਥ ਹੈ ਨਹੀਂ, ਅਸੀਂ ਕੋਈ ਵੱਡਾ ਏਦਾਂ ਦਾ ਗੱਲ ਜਿਹੜੀ ਉਹ ਕਰ ਨਹੀਂ ਸਕਦੇ, ਇਹੀ ਹਾਲ ਜਿਹੜਾ ਉਹ ਕਾਂਗਰਸ ਦਾ। ਹਾਂ ਇਹ ਵੀ ਜਦੋਂ ਅੱਗੇ ਵੋਟਾਂ ਪੈਣੀਆਂ ਭਾਵੇਂ 2027 ਚ ਪੈਣ ਭਾਵੇਂ ਇਸ ਸਾਲ ਲਾਸਟ ਦੇ ਵਿੱਚ ਵੋਟਾਂ ਪੈਣ, ਜੇ ਐਡਵਾਂਸ ਹੋ ਜਾਂਦੀ ਆ ਇਲੈਕਸ਼ਨ ਤੇ ਨੇੜੇ ਆ ਕੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਉਹਦੇ ਬਾਰੇ ਅਸੀਂ ਕੁਛ ਕਹਿ ਨਹੀਂ ਸਕਦੇ, ਕਿਉਂਕਿ ਇਹ ਕਈ ਵਾਰੀ ਹਵਾ ਬਦਲ ਵੀ ਜਾਂਦੀ ਹੁੰਦੀ ਹੈ, ਪਰ ਫਿਲਹਾਲ ਉਵੇਂ ਦੀ ਕੋਈ ਪੋਲੀਟੀਕਲ ਜਿਹੜੀ ਮਾਇਲੇਜ ਲੈਣ ਚ ਇਹਦੇ ਚ ਕੋਈ ਕਾਮਯਾਬ ਨਹੀਂ ਹੋ ਸਕਿਆ ਅਕਾਲੀ ਦਲ ਵੀ ਤੇ ਕਾਂਗਰਸ ਵੀ।
1: ਜੀ ਬਿਲਕੁਲ, ਫਿਲਹਾਲ ਤੇ ਸਮਾਂ ਦੱਸੂਗਾ ਇੱਦਾਂ ਗੱਲਬਾਤ ਤੋਂ, ਤੇ ਇਹ ਲੱਗ ਰਿਹਾ ਵੀ ਕਾਂਗਰਸ ਸਗੋਂ ਭਾਵੇਂ ਮਾਈਨਰ ਜਿਹਾ ਹੀ ਹੋਵੇ, ਥੋੜਾ ਜਿਹਾ ਮਾਈਨਸ ਦੇ ਵਿੱਚ ਹੀ ਆ ਸਰਕਾਰ ਤੇ ਹੁਣ ਇਸ ਟਾਈਮ ਦੇ ਉੱਤੇ ਆਪਾਂ ਕਹਿ ਲਈਏ ਅਕਾਲੀ ਦਲ, ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਕਿਹੜਾ ਰੁੱਖ ਦਿੱਤਾ ਜਾਂਦਾ ਤੇ ਕਿਹੜੇ ਤਰੀਕੇ ਦੇ ਨਾਲ ਹੁਣ ਅੱਗੇ ਚੀਜ਼ਾਂ ਵੱਧਦੀਆਂ ਨੇ, ਇਸ ਪਾਸੇ ਜ਼ਰੂਰ ਧਿਆਨ ਰਹੂਗਾ, ਪਰ ਇਹ ਆ ਕਿ ਦੋਵਾਂ ਧਿਰਾਂ ਨੂੰ ਸਿੱਖ ਲੈਣਾ ਚਾਹੀਦਾ ਵਾ ਸਮੇਂ ਤੋਂ, ਨਹੀਂ ਤਾਂ ਫਿਰ ਜੋ ਹਾਲਾਤ ਹੁਣ ਤੱਕ ਬਣ ਗਏ ਨੇ ਅੱਗੇ ਵੀ ਕੁਛ ਬਹੁਤੇ ਵਧੀਆ ਨਹੀਂ ਲੱਗਦੇ ਇਸ ਚੀਜ਼ ਨੂੰ ਲੈ ਕੇ। ਕੋਈ ਵੀ ਕਿਸੇ ਵੀ ਪਾਸਿਓਂ ਵੇਖੀਏ ਤਾਂ ਕੋਈ ਕੱਟੜ ਫੈਨ ਚਲੋ ਹੋਵੇ ਤਾਂ ਉਹ ਗੱਲ ਅਲੱਗ ਆ, ਪਰ ਨਹੀਂ ਤਾਂ ਫਿਰ ਦੋਵੇਂ ਪਾਸਿਆਂ ਆਪਾਂ ਕਹਿ ਲਈਏ ਕਿ ਬਹੁਤੀ ਕੋਈ ਵਧੀਆ ਵਾਹਵਾਈ ਤਾਂ ਕਿਤਿਓਂ ਨਹੀਂ ਖੱਟੀ ਜਾ ਰਹੀ ਕਿਸੇ ਵੀ ਪਾਸਿਓਂ। ਫਿਲਹਾਲ ਇਸ ਮਸਲੇ ਦੇ ਉੱਤੇ ਅੱਗੇ ਜੋ ਅਪਡੇਟ ਹੋਣਗੀਆਂ ਫਿਰ ਤੁਹਾਡੇ ਨਾਲ ਸਾਂਝਾ ਪੈਂਦੀਆਂ ਰਹਿਣਗੀਆਂ, ਫਿਲਹਾਲ ਇਜਾਜ਼ਤ ਲੈਂਦੇ ਹਾਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ।
1: ਸੋ ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ,
1: ਉਹ
0: ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
8: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
9: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
10: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
11: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
12: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
13: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
14: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਐਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
15: ਸੋਨਾ ਚਾਹੀਦਾ?
16: ਭਰੋਸਾ ਚਾਹੀਦਾ?
15: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
17: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: रेडियो हां जी 1674 AM मैं गौतम कपिल ते प्रोग्राम डीप टॉक शो स्वागत है जी ਤੁਹਾਡਾ ਇਸ ਨਵੇਂ ਨਕੋਰ ਪ੍ਰੋਗਰਾਮ ਦੇ ਵਿੱਚ ਨਵੇਂ ਐਪੀਸੋਡ ਦੇ ਵਿੱਚ ਔਰ ਜੇ ਤੁਸੀਂ ਸਾਨੂੰ ਪੋਡਕਾਸਟ ਤੋਂ ਸੁਣ ਰਹੇ ਹੋ ਸ਼ੁਕਰੀਆ ਰੇਡੀਓ ਫ੍ਰੀਕੁਐਂਸੀ ਤੋਂ ਸੁਣ ਰਹੇ ਹੋ ਧੰਨਵਾਦ ਤੇ ਜੇ ਤੁਸੀਂ ਆਪਣੇ ਮੋਬਾਈਲ ਤੋਂ ਵੈਬਸਾਈਟ ਦੇ ਰਾਹੀਂ ਜਾਂ ਫਿਰ ਡਾਇਲ ਟੂ ਲਿਸਨ ਨੰਬਰ ਦੇ ਰਾਹੀਂ ਸੁਣ ਰਹੇ ਹੋ ਤਾਂ ਵੀ ਥੈਂਕ ਯੂ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਧੰਨਵਾਦ ਕਰਨ ਦਾ ਇਹ ਤਰੀਕਾ ਕਿਉਂ ਅਪਣਾਇਆ ਕਿਉਂਕਿ ਕੁਛ ਨਵਾਂ ਲੈ ਕੇ ਆਇਆ ਹੁਣ ਇੱਕ ਨਵੀਂ ਸੀਰੀਜ਼ ਦੇ ਵਿੱਚ ਇੰਝ ਕਹਿ ਸਕਦੇ ਹੋ ਕਿ ਤੁਸੀਂ ਪਾਰਟ 2 ਉਹ ਸ਼ੁਰੂ ਹੋ ਰਿਹਾ ਸੀਜ਼ਨ 2 ਡੀਪ ਟਾਕ ਸ਼ੋਅ ਦਾ ਸੋ ਵੈਲਕਮ ਜੀ ਜੀ ਆਇਆਂ ਨੂੰ ਔਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਸਦੇ ਹਾਂ ਕਿ ਆਪਣੀ ਫੀਡਬੈਕ 0472-6674 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ ਭੇਜਦੇ ਰਹੋ ਆਓ ਸਵਾਗਤ ਕਰਦੇ ਹਾਂ ਬਗੈਰ ਕਿਸੇ ਦੇਰੀ ਤੋਂ ਡਾਕਟਰ ਸੰਦੀਪ ਕੌਰ ਹੋਰਾਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਪੇਸ਼ ਕਰਨਾ ਅਤੇ ਨਾਲ ਮੈਂ ਤਾਂ ਮਾੜਾ ਮੋਟਾ ਜਿਹਾ ਇੱਕ ਦੋ ਸਵਾਲ ਆਪਣੀ ਸਮਝ ਦੇ ਨਾਲ ਕਰਨਾ ਪਰ ਪੂਰੇ ਪ੍ਰੋਗਰਾਮ ਨੂੰ ਤੋੜਨਾ ਤਾਂ ਸੰਦੀਪ ਕੌਰ ਹੋਰਾਂ ਨੇ ਸੰਦੀਪ ਜੀ ਸਤਿ ਸ਼੍ਰੀ ਅਕਾਲ ਵੈਲਕਮ ਜੀ ਕੀ ਹਾਲ ਚਾਲ ਨੇ
1: ਮੈਂ ਠੀਕ ਹਾਂ ਭਾਜੀ ਤੁਸੀਂ ਬਿਲਕੁਲ ਸੁਣਾਓ
0: ਜੀ ਜੀ ਜੀ ਬਹੁਤ ਵਧੀਆ ਬੜਾ ਇੱਕ ਗੈਪ ਜਿਹੜਾ ਸੀ ਸਾਡਾ ਰਿਹਾ ਸੀਗਾ ਪਰ ਹੁਣ ਇੱਕ ਵਾਰ ਫਿਰ ਤੋਂ ਸ਼ੋਅ ਸ਼ੁਰੂ ਕਰ ਦਿੱਤੇ ਨੇ ਆਪਾਂ ਬਕਾਇਦਾ ਅਤੇ ਮੇਰੇ ਖਿਆਲ ਦੇ ਨਾਲ ਪਿੱਛੇ ਜੇ ਆਪਾਂ ਇੱਕ ਗੱਲ ਵੀ ਕੀਤੀ ਸੀਗੀ ਕਿ ਜਿਹੜੇ ਹੁਣ ਸ਼ੋਅ ਕਰਨੇ ਨੇ ਉਹਨਾਂ ਦੇ ਵਿੱਚ ਸਾਇੰਸ ਦੇ ਨਾਲ ਨਾਲ ਜੁੜਦੀਆਂ ਹੋਰ ਜਿਹੜੀਆਂ ਵਨਗੀਆਂ ਨੇ ਉਹਨਾਂ ਨੂੰ ਵੀ ਜੋੜਿਆ ਜਾਵੇ ਸਾਇੰਸ ਦੀਆਂ ਹੋਰ ਬ੍ਰਾਂਚਿਸ ਵੀ ਜਿਹੜੀਆਂ ਨਾਲ ਜੋੜੀਆਂ ਜਾਣ ਇਹ ਕਿੱਦਾਂ ਬੈਠੇ ਬੈਠੇ ਖੁਰਾਫਾਤ ਆਈ ਤੁਹਾਡੇ ਦਿਮਾਗ ਦੇ ਵਿੱਚ
1: ਅਸੀਂ ਏਦਾਂ ਗੱਲ ਜਦੋਂ ਕਰ ਰਹੇ ਸੀ ਪਈ ਗੱਲ ਕਰ ਰਹੇ ਸੀ ਕਿ ਸ਼ਾਇਦ ਜੋ ਸਾਇੰਸ ਦੀ ਗੱਲ ਕਰਦੇ ਹਾਂ ਮੇਬੀ ਥੋੜਾ ਜ਼ਿਆਦਾ ਕਈ ਵਾਰ ਕੰਪਲੀਕੇਟਿਡ ਹੋ ਜਾਂਦਾ ਤਾਂ ਅਸੀਂ ਥੋੜੀ ਜਿਹੀ ਹੁਣ ਕੋਸ਼ਿਸ਼ ਹਾਂਜੀ ਕਿ ਜਨਰਲ ਜਿਹੜੀ ਆਪਾਂ ਆਪਣੀ ਡੇ ਟੂ ਡੇ ਲਾਈਫ ਚ ਵੀ ਦੇਖਦੇ ਹਾਂ ਜਿਹੜੀ ਸਿੱਧਾ ਅਸੀਂ ਮਤਲਬ ਫੀਲ ਕਰਦੇ ਹਾਂ ਜਿਹੜੀਆਂ ਚੀਜ਼ਾਂ ਹਨਾ ਸਾਨੂੰ ਲੱਗਦਾ ਕਿ ਸਾਡੇ ਐਜ਼ ਅ ਬੀਇੰਗ ਸਾਡੇ ਨਾਲ ਜੁੜੀਆਂ ਹੁੰਦੀਆਂ ਜਾਂ ਸਾਡੇ ਚਾਹੇ ਉਹ ਸਾਡੇ ਇਮੋਸ਼ਨਸ ਹੋ ਗਏ ਚਾਹੇ ਅਸੀਂ ਜੋ ਦੇਖਦੇ ਹਾਂ ਆਲੇ ਦੁਆਲੇ ਹੋ ਗਿਆ ਹਨਾ ਪਰਸੀਵ ਕੀ ਕਰਦੇ ਹਾਂ ਕਿ ਮੈਮਰੀਜ਼ ਜੋ ਸਾਡੀਆਂ ਹੈਗੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਾ ਕੇ ਕਿਵੇਂ ਸਾਡੀ ਬੋਡੀ ਫੰਕਸ਼ਨ ਕਰਦੀ ਹੈ ਤੇ ਅਸੀਂ ਸਾਰਾ ਸੋਚ ਰਹੇ ਸੀ ਕਿ ਇਹਨੂੰ ਕਿੱਦਾਂ ਇੰਟਰਸਟਿੰਗ ਬਣਾਈਏ ਤਾਂ ਫਿਰ ਸਾਡੇ ਦਿਮਾਗ ਚ ਆਇਆ ਕਿ ਫਿਲੋਸਫੀ ਇੱਕ ਵਧੀਆ ਜਿਹੜੀ ਚੀਜ਼ ਹੈਗੀ ਆ ਜਿਹਨੂੰ ਆਈ ਥਿੰਕ ਮੈਨੂੰ ਲੱਗਦਾ ਸਾਰੇ ਪਸੰਦ ਕਰਦੇ ਆ ਸੁਣਨਾ ਹਨਾ ਤੇ ਹਰ ਕੋਈ ਮੈਨੂੰ ਲੱਗਦਾ ਕਿ ਫਿਲੋਸਫਰ ਹੁੰਦਾ ਹੀ ਕੋਈ ਨਾ ਕੋਈ ਫਿਲੋਸਫੀ ਸਾਡੀ ਸਾਰਿਆਂ ਦੀ ਹੁੰਦੀ ਆ ਹਨਾ ਹਾਂਜੀ ਮੈਨੂੰ ਲੱਗਦਾ ਕਿ ਸਭ ਤੋਂ ਇੰਟਰਸਟਿੰਗ ਟੋਪਿਕ ਹੈਗਾ ਆ ਫਿਲੋਸਫੀ ਸਾਰਿਆਂ ਦੇ ਲਈ ਮਤਲਬ ਚਾਹੇ ਕੋਈ ਵੀ ਹੋਵੇ ਚਾਹੇ ਉਹ ਕਿਸੇ ਵੀ ਪਾਰਟ ਚ ਰਹਿੰਦਾ ਹੋਵੇ ਵਰਲਡ ਦੇ ਜਾਂ ਕਿਸੇ ਵੀ ਏਜ ਦਾ ਜਿਹੜਾ ਹਿਊਮਨ ਬੀਂਗ ਹੋਵੇ ਸਾਰਿਆਂ ਨੂੰ ਇੰਟਰੈਕਟ ਕਰਦੀ ਆ ਹਨਾ
0: ਨਹੀਂ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਇਹ ਤੁਸੀਂ ਇੱਕ ਸਿਆਣੀ ਗੱਲ ਕਹਿਤੀ ਕਿ ਹਰ ਬੰਦਾ ਆਪਣੇ ਆਪ ਦੇ ਵਿੱਚ ਫਿਲੋਸਫਰ ਹੈ ਹਰ ਬੰਦੇ ਦੇ ਕੋਲ ਆਪੋ ਆਪਣੇ ਸਿਧਾਂਤ ਹੈਗੇ ਨੇ ਅਤੇ ਉਹਦੇ 'ਚ ਜਦੋਂ ਫਿਲੋਸਫੀ ਦੀ ਗੱਲ ਆਉਂਦੀ ਹੈ ਅਤੇ ਫਿਲੋਸਫੀ ਨੂੰ ਇੱਕ ਨਾ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪਰਸੀਵ ਕਿੱਦਾਂ ਕਰਦੇ ਹੋ ਯਾਨੀ ਕਿ ਮੈਂ ਕੀ ਗੱਲ ਕਹੀ ਹੈ ਅਤੇ ਤੁਸੀਂ ਕੀ ਸਮਝੀਏ ਫਿਲੋਸਫੀ ਇਹਦੇ 'ਚ ਬੜੀ ਡੂੰਘਾਈ ਦੇ ਵਿੱਚ ਚਲੀ ਜਾਂਦੀ ਹੈਗੀ ਹੈ ਜਿਵੇਂ ਕਹਿ ਦਿੰਦੇ ਆਪਾਂ ਕਿ ਕਿਸੇ ਕਿਸੇ ਬੰਦੇ ਦੀ ਫਿਲੋਸਫੀ ਸਮਝਣੀ ਬੜੀ ਮੁਸ਼ਕਲ ਹੈ ਛੋਟੇ ਹੁੰਦੇ ਸੀਗੇ ਅਤੇ ਇਹ ਹਲਕਾ ਹਲਕਾ ਜਿਹਾ ਸਾਰੇ ਫਿਲੋਸਫਰ ਦੇ ਬਾਰੇ ਆਪਾਂ ਨੂੰ ਸੋਸ਼ਲ ਸਟੱਡੀਜ਼ 'ਚ ਪੜ੍ਹਾਇਆ ਗਿਆ ਕਿ ਸੋਕਰੇਟਸ ਜਾਂ ਪਲੈਟੋ ਜਾਂ ਐਰਿਸਟੋਟਲ ਪਰ ਉਹ ਪੰਜਾਬੀ 'ਚ ਪੜ੍ਹਾਏ ਵੱਡੇ ਹੋ ਕੇ ਕਦੇ ਜ਼ਰੂਰਤ ਹੀ ਨਹੀਂ ਕੀਤੀ ਕਿ ਉਹਨਾਂ ਦੀ ਫਿਲੋਸਫੀ ਨੂੰ ਕਦੇ ਸਮਝੀਏ ਕਿਉਂਕਿ ਸੁਕਰਾਤ ਅਫਲਾਤੂਨ ਅਰਸਤੂ ਏਦਾਂ ਦੇ ਨਾਮ ਸਾਨੂੰ ਅਸੀਂ ਕਦੇ ਸੀਰੀਅਸ ਹੀ ਨਹੀਂ ਹੋਏ ਹੈਗੇ ਕਿ ਬੰਦੇ ਕੋਈ ਸੀਰੀਅਸ ਗੱਲ ਕਰ ਸਕਦੇ ਨੇ ਅਤੇ ਇੱਕ ਬੜੇ ਵਧੀਆ ਜਿਹੜੇ ਫਿਲੋਸਫਰ ਹੋਏ ਨੇ ਫਰੈਂਚ ਫਿਲੋਸਫਰ ਰੈਨੇ ਡੈਸਕ੍ਰੇਟਸ ਹੈ ਨਾ ਅਤੇ ਉਹ ਕਹਿੰਦੇ ਨੇ ਆਈ ਥਿੰਕ ਦੇਅਰ ਫੋਰ ਆਈ ਐਮ ਲੈ ਦੱਸੋ ਹੁਣ ਇਹ ਗੱਲ ਇੰਨੀ ਕੁ ਹੈਗੀ ਹੈ ਅਤੇ ਇਹਨੂੰ ਜੇ ਆਪਾਂ ਫਿਲਮੀ ਡਾਇਲੋਗ ਬਣਾ ਦਈਏ ਤਾਂ ਬੜਾ ਵਧੀਆ ਜੱਚਦੇ ਨੇ ਸਲਮਾਨ ਖਾਨ ਦੇ ਮੂੰਹੋਂ ਅਕਸ਼ੇ ਕੁਮਾਰ ਦੇ ਮੂੰਹੋਂ ਜੋ ਮੈਂ ਸੋਚਤਾ ਹੂੰ ਵੋ ਮੈਂ ਕਰਤਾ ਹੂੰ ਲਗਭਗ ਉਹ ਇਹ ਫਿਲੋਸਫੀ ਦੇ ਵਿੱਚੋਂ ਹੀ ਨਿਕਲ ਕੇ ਆਈਆਂ ਨੇ ਸਾਡੀਆਂ ਸਾਰੀਆਂ ਚੀਜ਼ਾਂ ਹਿੰਦੁਸਤਾਨ ਦੇ ਕੋਲ ਜਾਂ ਇੰਡੀਅਨ ਹਿਸਟਰੀ ਦੇ ਵਿੱਚ ਕੋਈ ਬਹੁਤ ਵੱਡੇ ਵੱਡੇ ਫਿਲਾਸਫਰ ਹੋਏ ਨਹੀਂ ਹੈਗੇ, ਚਿੰਤਕ ਜਾਂ ਪੋਲੀਮੈਥ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ, ਜਿਨ੍ਹਾਂ ਦੀ ਜਾਣਕਾਰੀ ਦਾ ਦਾਇਰਾ ਬੜਾ ਵਿਸ਼ਾਲ ਹੁੰਦਾ ਹੈ, ਬੜੇ ਆਲੇ ਦੁਆਲੇ ਉਹ ਸੋਚ ਲੈਂਦੇ ਹੈਗੇ ਨੇ। ਮਤਲਬ ਇਹ ਵੀ ਗੱਲ ਸੋਚ ਲਈ, ਉਹ ਵੀ ਸੋਚ ਲਈ, ਉਹ ਵੀ ਸੋਚ ਲਈ, ਹੈ ਨਾ, ਵੀ ਜਿਵੇਂ ਅੱਗੇ ਖੇਡਾਂ ਹੁੰਦੀਆਂ ਹੁੰਦੀਆਂ ਸੀਗੀਆਂ ਕਿ 10 ਖੇਡਾਂ ਮਿਲਾ ਕੇ ਡੈਕਥਲੋਨ ਹੋ ਗਈ, ਹੈ ਨਾ, ਤਾਂ ਉੱਦਾਂ ਹੀ ਇਹ 8-10 ਆਪਾਂ ਬਚਪਨ 'ਚ ਪੜ੍ਹਦੇ ਹੁੰਦੇ ਸੀਗੇ ਕਿ ਬਾਬਾ ਨਾਨਕ ਉਹਨਾਂ ਨੂੰ ਫਾਰਸੀ ਦਾ ਗਿਆਨ ਸੀ, ਅਰਬੀ ਭਾਸ਼ਾ ਦਾ ਗਿਆਨ ਸੀ, ਇਹ ਵੋ ਫਲਾਣਾ ਧਿਮਕਾ, ਨਾ, ਬੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਬੜਾ ਕੁਛ ਪੜ੍ਹ ਜਾਂਦੇ ਹੁੰਦੇ ਸੀ, ਬੜੀਆਂ ਸਾਰੀਆਂ ਚੀਜ਼ਾਂ, ਅਤੇ ਇਹ ਫਿਰ ਵੱਡੇ ਹੋ ਕੇ ਇਹ ਚੀਜ਼ਾਂ ਘੱਟਦੀਆਂ ਗਈਆਂ, ਜਾਂ ਫਿਰ ਮਤਲਬ ਅੱਜ ਦੇ ਦੌਰ ਦੇ ਵਿੱਚ ਤਾਂ ਹੁਣ ਇਹ ਖਤਮ ਹੀ ਹੁੰਦੀਆਂ ਜਾ ਰਹੀਆਂ ਹੈਗੀਆਂ ਨੇ। ਇੱਕ ਸ਼ਖਸ ਜਿਹਨੂੰ ਪੋਲੀਟੀਕਲ ਸਾਇੰਸ ਦਾ ਵੀ ਪਤਾ ਹੋਵੇ, ਜਿਹਨੂੰ ਇਹ ਵੀ ਪਤਾ ਹੋਵੇ ਵੀ ਲਿਟਰੇਚਰ ਕਿੱਦਾਂ ਰਚਨਾ, ਜਿਹਨੂੰ ਮੈਥਸ ਦਾ ਵੀ ਨੌਲੇਜ ਹੋਵੇ, ਜਿਹੜਾ ਸਾਇੰਸ ਦੇ ਵਿੱਚ ਵੀ ਪੂਰਾ ਜਿਹੜਾ ਗਿਆਨੀ ਹੋਵੇ, ਅਤੇ ਜਿਹਨੂੰ ਬਾਇਓਲੋਜੀ ਤੋਂ ਲੈ ਕੇ ਅਤੇ ਫਿਲੋਸਫੀ ਤੱਕ ਸਾਰੇ ਹੀ ਸਬਜੈਕਟ ਦਾ ਪਤਾ ਹੋਵੇ, ਉਹ ਉਸ ਕਿਸਮ ਦੇ ਜਿਹੜੇ ਫਿਲੋਸਫਰਸ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਥਿਊਰੀਜ਼ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਅੱਜ ਪਹਿਲਾਂ ਕਿਹਦੀ ਗੱਲ ਕਰਨੀ ਚਾਹੁੰਦੇ ਹੋ, ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਹੋ, ਔਰ ਕਿਸ ਚੀਜ਼ ਦੇ ਨਾਲ ਤੁਸੀਂ ਉਹਨੂੰ ਸਾਇੰਸ ਦੀ, ਤੁਸੀਂ ਕਿਹਾ ਕਿ ਫਿਲੋਸਫੀ ਨੂੰ ਸਾਇੰਸ ਦੀ ਇੱਕ ਬ੍ਰਾਂਚ ਦੇ ਨਾਲ ਜੋੜਨਾ, ਉਹ ਕਿਹੜੀ ਦੇ ਨਾਲ ਤੁਸੀਂ ਜੋੜ ਕੇ ਗੱਲ ਕਰੋਗੇ ਅੱਜ, ਸੰਦੀਪ ਜੀ?
1: ਹਾਂਜੀ, ਅੱਜ ਅਸੀਂ ਗੱਲ ਕਰਨੀ, ਜਿਹੜਾ ਤੁਸੀਂ ਪਹਿਲਾਂ ਨਾਮ ਲਿਆ, ਕਾਫੀ ਸਾਰੇ ਜਿਹਨਾਂ ਨੂੰ ਅਸੀਂ ਪੰਜਾਬੀ ਚ ਅਰਸਤੂ ਕਹਿੰਦੇ ਆ, ਮੈਨੂੰ ਲੱਗਦਾ ਉਹਨਾਂ ਨੂੰ ਕਹਿੰਦੇ ਆ ਅਰਿਸਟੋਟਲ, ਜਿਹਨਾਂ ਦਾ ਐਕਚੁਅਲ ਨਾਮ ਅਰਿਸਟੋਟਲ ਸੀਗਾ, ਤੇ ਉਹ ਗ੍ਰੀਕ ਦੇ ਜਿਹੜੇ ਆ ਉਹ ਉਹਨੂੰ ਮਤਲਬ ਕਿ ਜਿਹੜਾ ਅਸੀਂ ਫਿਲੋਸਫਰ ਜਿਹੜੇ ਆ ਉਹ ਮੰਨਦੇ ਕਿ ਇੱਕ ਟਰੂ ਫਸਟ ਸਾਇੰਟਿਸਟ ਸੀਗਾ ਵਰਲਡ ਦਾ, ਕਿਉਂਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਪੜ੍ਹੀਆਂ ਸੀ ਔਰ ਓਬਜ਼ਰਵ ਕੀਤੀਆਂ ਸੀ, ਜਿਹਦੇ ਬੇਸਿਸ ਤੇ ਉਹਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ, ਹੈ ਨਾ, ਇੱਕ ਇੰਸਟੀਚਿਊਟ ਵੀ ਬਣਾਇਆ ਬਾਅਦ ਚੋਂ, ਔਰ ਉਹਦਾ ਗੁਰੂ ਹੁੰਦਾ ਸੀ ਪਲੈਟੋ, ਉਹ ਵੀ ਇੱਕ ਹੋਰ ਜਿਹੜਾ ਫਿਲੋਸਫਰ ਜਿਹੜਾ ਬਹੁਤ ਵੱਡਾ ਹੋਇਆ। ਹਾਂਜੀ, ਪਰ ਅਸੀਂ ਅੱਜ ਅਰਿਸਟੋਟਲ ਦੀ ਗੱਲ ਕਰਾਂਗੇ, ਕਿਉਂਕਿ ਅਸੀਂ ਕਿਉਂਕਿ ਸਾਇੰਸ ਦੀ ਵੀ ਨਾਲ ਗੱਲ ਕਰਨੀ ਆ, ਫਿਲੋਸਫੀ ਦੀ ਤਾਂ ਜੇ ਮੈਂ ਕਿਹਾ ਹੀ ਸਾਰੇ ਇੰਟਰਸਟਿਡ ਹੁੰਦੇ ਆ, ਪਰ ਅਸੀਂ ਨਾਲ ਗੱਲ ਕਰਨੀ ਆ ਕਿ ਸਾਇੰਸ ਇਹਨਾਂ ਨੂੰ ਕਿਵੇਂ ਜਸਟੀਫਾਈ ਕਰਦੀ ਆ, ਤੇ ਸਾਇੰਸ ਚ ਸਾਨੂੰ ਕੀ ਕੀ ਸਿਮਿਲੈਰਿਟੀਜ਼ ਮਿਲਦੀਆਂ, ਕਿਉਂਕਿ ਜਦੋਂ ਅਸੀਂ ਜਨਰਲੀ ਦੇਖਦੇ ਹਾਂ ਸਾਨੂੰ ਲੱਗਦਾ ਕਿ ਫਿਲੋਸਫੀ ਇੱਕ ਡਿਫਰੈਂਟ ਚੀਜ਼ ਆ ਤੇ ਸਾਇੰਸ ਇੱਕ ਡਿਫਰੈਂਟ ਚੀਜ਼ ਆ, ਹੈ ਨਾ, ਔਰ ਆਫਕੋਰਸ ਇਹ ਨਹੀਂ ਹੈਗਾ ਕਿ ਸਿਮਿਲੈਰਿਟੀਜ਼ ਹੀ ਹੈਗੀਆਂ, ਡਿਫਰੈਂਸਿਸ ਵੀ ਹੋ ਗਏ, ਬਹੁਤ ਸਾਰੇ ਫਿਲੋਸਫੀਜ਼ ਐਵੇਂ ਦੀਆਂ ਵੀ ਹੈਗੀਆਂ ਜਿਹੜੀਆਂ ਅਸੀਂ ਜਦੋਂ ਓਬਜ਼ਰਵ ਕਰਦੇ ਹਾਂ ਸਾਨੂੰ ਹੋਰ ਲੱਗਦਾ, ਬਟ ਜਦੋਂ ਅਸੀਂ ਐਕਚੁਅਲ ਜਿਹੜੀ ਆ ਕੈਮੀਕਲ ਐਕਟੀਵਿਟੀ ਸਾਡੇ ਬ੍ਰੇਨ ਚ ਜਾਂ ਬੋਡੀ ਚ ਦੇਖਦੇ ਹਾਂ ਤਾਂ ਉਹਦੇ ਹੋਰ ਰਿਜ਼ਲਟ ਸਾਨੂੰ ਮਿਲਦੇ, ਹੈ ਨਾ, ਤੇ ਅਸੀਂ ਉਹਨਾਂ ਸਾਰੀ ਇਹਨਾਂ ਦੀ ਹੀ ਗੱਲ ਕਰਾਂਗੇ। ਤੇ ਕਾਫੀ ਜਿਹੜਾ ਆ ਜਿੱਦਾਂ ਮੈਂ ਕਿਹਾ ਕਿ ਵੱਡਾ ਫਿਲੋਸਫਰ ਸੀਗਾ ਇਹਨੇ, ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ ਸੀਗਾ ਉਹਦਾ ਟਿਊਟਰ ਵੀ ਰਿਹਾ। ਹਾਂਜੀ, ਇਹਨੇ ਉਹਨੂੰ ਬਾਇਓਲੋਜੀ ਪੜ੍ਹਾਈ, ਐਥਿਕਸ ਪੜ੍ਹਾਏ, ਲਿਟਰੇਚਰ ਪੜ੍ਹਾਇਆ, ਪੋਲੀਟਿਕਸ, ਸਾਇੰਸ, ਜ਼ੂਲੋਜੀ, ਸਾਰਾ ਕੁਛ ਹੀ ਪੜ੍ਹਾਇਆ, ਮਤਲਬ ਐਨੀਮਲਸ ਦੀ ਲਾਈਫ ਦਾ ਪੜ੍ਹਾਇਆ, ਹੈ ਨਾ, ਹਿਊਮਨਸ ਦੀ ਲਾਈਫ ਦਾ ਪੜ੍ਹਾਇਆ, ਤੇ ਜੋ ਵੀ ਐਥਿਕਸ ਵਗੈਰਾ ਮੈਂ ਦੱਸਿਆ ਕਿ ਉਹਦਾ ਟੀਚਰ ਰਿਹਾ ਹੈ। ਬਟ ਉਸ ਤੋਂ ਬਾਅਦ ਜਦੋਂ ਉਹ 16 ਸਾਲ ਦਾ ਹੋਇਆ, ਉਸ ਤੋਂ ਬਾਅਦ ਉਹ ਫਿਰ ਵਾਰਸ ਚ ਚਲਾ ਗਿਆ, ਹੈ ਨਾ, ਉਸ ਤੋਂ ਬਾਅਦ ਓਬਵੀਅਸਲੀ ਇਹ ਖਤਮ ਹੋ ਗਈ, ਤੇ ਫਿਰ ਉੱਥੋਂ ਵਾਪਸ ਆ ਕੇ ਇਹਨੇ ਆਪਣਾ ਇੰਸਟੀਚਿਊਟ ਖੋਲਿਆ, ਜਿੱਥੇ ਅੱਗੇ ਬਹੁਤ ਸਾਰੇ ਇਹਨਾਂ ਦੇ ਵੀ ਸਟੂਡੈਂਟ ਹੋਏ। ਤੇ ਉਹਦੀ ਜਿਹੜੀ ਇੱਕ ਫਿਲੋਸਫੀ ਲਾਈਫ ਦੀ ਮੇਨ ਇਹ ਸੀ ਕਿ ਜਿੰਨੀ ਵੀ ਜਿਹੜੀ ਸਾਡੀ ਕਿਸੇ ਹਿਊਮਨ ਦੇ ਵਿੱਚ ਜਿਹੜੀ ਅਸੀਂ ਐਕਸੀਲੈਂਸੀ ਹੁੰਦੀ ਆ ਕਿਸੇ ਵੀ ਹਿਊਮਨ ਬੀਂਗ ਦੇ ਵਿੱਚ, ਜਿਹੜਾ ਅਸੀਂ ਮਤਲਬ ਖਾਸੀਅਤ ਹੁੰਦੀ ਆ ਕਿਸੇ ਪਰਸਨ ਦੀ, ਜਾਂ ਸਾਡੇ 'ਚ ਜੋ ਕਰੇਜ ਹੁੰਦੀ ਆ ਤੇ ਜੋ ਕਾਇੰਡਨੈਸ ਆਉਂਦੀ ਆ, ਉਹ ਸਾਰੀ ਉਹ ਇਸ ਬੇਸਿਸ ਤੇ ਨਹੀਂ ਆਉਂਦੀ ਕਿ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕਿਹੜੀ ਫੈਮਿਲੀ 'ਚ ਪੈਦਾ ਹੋਏ ਹਾਂ ਜਾਂ ਕਿਹੜੇ ਏਰੀਆ 'ਚ ਪੈਦਾ ਹੋਏ ਹਾਂ, ਉਹ ਆਉਂਦੀ ਹੈ ਕਿ ਅਸੀਂ ਲਾਈਫ 'ਚ ਕੀ ਦੇਖਿਆ ਆ ਤੇ ਕੀ ਸਾਡੀ ਲਾਈਫ 'ਚ ਜਿਹੜਾ ਆ ਚੀਜ਼ਾਂ ਹੋਈਆਂ ਆ ਜਿਹਦੇ ਨਾਲ ਸਾਡਾ ਬ੍ਰੇਨ ਐਕਟ ਕਰਦਾ। ਆਫਕੋਰਸ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਇੰਨਾ ਨਹੀਂ ਪਤਾ ਸੀ ਕਿ ਬ੍ਰੇਨ ਦੀ ਜਿਹੜੀ ਬ੍ਰੇਨ ਦੀ ਕੈਮੀਕਲੀ ਬ੍ਰੇਨ ਕਿਵੇਂ ਕੰਮ ਕਰਦਾ ਹੈ ਜਾਂ ਇਲੈਕਟ੍ਰੀਕਲੀ ਕਿਵੇਂ ਕੰਮ ਕਰਦਾ ਹੈ, ਬਟ ਉਹ ਹਿਊਮਨਸ ਨੂੰ ਓਬਜ਼ਰਵ ਕਰਕੇ ਜ਼ਰੂਰ ਜਿਹੜਾ ਚਾਹੇ ਅਰਿਸਟੋਟਲ ਹੋ ਗਿਆ ਜਾਂ ਫਿਰ ਦੂਜੇ ਜਿਹੜੇ ਫਿਲੋਸਫਰਸ ਹੋ ਗਏ ਉਹ ਉਸ ਟਾਈਮ ਦੱਸਦੇ ਸੀ, ਕਿਉਂਕਿ ਓਬਵੀਅਸਲੀ ਇਹ ਬਹੁਤ ਜਿਹੜਾ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਨਾ, 384 BC ਦੇ ਵਿੱਚ ਜਿਹੜਾ ਅਰਿਸਟੋਟਲ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਕੰਮ ਕਰਦਾ ਸੀ, ਬਟ ਜਿਹੜੀ ਇਹਨਾਂ ਨੇ ਉਸ ਟਾਈਮ ਦੇ ਉੱਤੇ ਕਿਤਾਬਾਂ ਲਿਖੀਆਂ ਉਹ ਅੱਜ ਵੀ ਜਿਹੜੀ ਵੈਸਟਰਨ ਵਰਲਡ ਦੇ ਵਿੱਚ ਸਪੈਸੀਫਿਕਲੀ ਜਿਹੜੀ ਜਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਸੁਣੀਆਂ ਜਾਂਦੀਆਂ, ਮਤਲਬ ਲਿਟਰੇਚਰ ਵੀ ਉਹ ਹਜੇ ਵੀ ਉਹਨਾਂ ਦੀ ਬੁੱਕਸ ਦੇ ਉੱਤੇ ਬੇਸਡ ਹੈਗਾ ਆ। ਤੇ ਜਿਵੇਂ ਅਸੀਂ ਵੀ ਇੱਕ ਜਨਰਲ ਲਾਈਫ ਚ ਕਹਿ ਦਿੰਦੇ ਹਾਂ ਕਿ ਹਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਤੋ ਮਤਲਬ ਕਿ ਜਦੋਂ ਅਸੀਂ ਕੋਈ ਚੀਜ਼ ਪ੍ਰੈਕਟਿਸ ਕਰਦੇ ਰਹਿੰਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਰਫੈਕਟ ਹੋ ਜਾਂਦੇ ਹਾਂ ਹਨਾ ਕਿ ਮੈਨੂੰ ਕੱਲ ਨੂੰ ਗਾਣਾ ਸਿੱਖਣਾ ਮੈਨੂੰ ਕੁਛ ਨੀ ਆਉਂਦਾ ਪਰ ਜੇ ਮੈਂ ਪ੍ਰੈਕਟਿਸ ਕਰੂੰਗੀ ਹੋ ਸਕਦਾ ਕਿ ਮੈਂ ਵਧੀਆ ਹਨਾ ਗਾ ਸਕਦੀ ਹਾਂ ਤੇ ਕੋਈ ਵੀ ਚੀਜ਼ ਹੈ ਜਦੋਂ ਅਸੀਂ ਚਾਹੁੰਦੇ ਹਾਂ ਔਰ ਅਸੀਂ ਪਹਿਲਾਂ ਸਾਨੂੰ ਔਖੀ ਲੱਗਦੀ ਹੈ ਬਟ ਜਦੋਂ ਅਸੀਂ ਇੱਕ ਵਾਰ ਉਹ ਕਰਨ ਲੱਗ ਜਾਂਦੇ ਹਾਂ ਮਹੀਨੇ ਦੋ ਮਹੀਨੇ ਤਿੰਨ ਮਹੀਨੇ ਬਾਅਦ ਸਾਨੂੰ ਉਹੀ ਚੀਜ਼ ਈਜ਼ੀ ਲੱਗਣ ਲੱਗ ਜਾਂਦੀ ਹੈ ਹਨਾ ਹੌਲੀ ਹੌਲੀ ਅਸੀਂ ਪਰਫੈਕਟ ਹੋ ਜਾਂਦੇ ਏਦਾਂ ਅਸੀਂ ਹੈਬਿਟਸ ਦੀ ਗੱਲ ਕਰਦੇ ਹਾਂ ਕਿ ਹੈਬਿਟਸ ਜਿਹੜੀਆਂ ਉਹ ਬਣ ਜਾਂਦੀਆਂ ਹੌਲੀ ਹੌਲੀ ਜਦੋਂ ਤੁਸੀਂ ਸ਼ੁਰੂ ਕਰਦੇ ਆ ਹਨਾ ਤੇ ਇੱਕ ਵਾਰ ਤੁਸੀਂ ਹੈਲਦੀ ਹੈਬਿਟਸ ਸ਼ੁਰੂ ਕਰ ਲਈਆਂ ਤਾਂ ਤੁਸੀਂ ਕੰਟੀਨਿਊ ਰੱਖੀਆਂ ਤਾਂ ਓਬਵੀਅਸਲੀ ਤੁਹਾਨੂੰ ਉਹ ਚੀਜ਼ਾਂ ਈਜ਼ੀ ਲੱਗਣ ਲੱਗ ਜਾਂ ਤੁਹਾਨੂੰ ਆਦਤ ਪੈ ਜਾਂਦੀ ਆ ਤੇ ਉਹ ਸਾਰੀ ਚੀਜ਼ਾਂ ਦੀ ਅੱਜ ਅਸੀਂ ਗੱਲ ਕਰਾਂਗੇ ਤੇ ਕਿਵੇਂ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੀ ਫਿਲੋਸਫੀ ਚੋਂ ਕੁਛ ਫਿਲੋਸਫੀਜ਼ ਅੱਜ ਦੇ ਜੋ ਸਾਇੰਟਿਸਟ ਦੇਖ ਸਕਦੇ ਆ ਕਿਉਂਕਿ ਹੁਣ ਬਹੁਤ ਜ਼ਿਆਦਾ ਜਿਹੜੀ ਆ ਡਿਵੈਲਪਮੈਂਟ ਹੋਈ ਆ ਹਨਾ ਇੰਸਟਰੂਮੈਂਟ ਸਾਡੇ ਕੋਲ ਬਹੁਤ ਜ਼ਿਆਦਾ ਹੈ ਕਿ ਅਸੀਂ ਬ੍ਰੇਨ 'ਚ ਕੀ ਐਕਟੀਵਿਟੀਜ਼ ਜਦੋਂ ਅਸੀਂ ਕੋਈ ਚੀਜ਼ ਫੀਲ ਕਰਦੇ ਹਾਂ ਜਾਂ ਸਾਨੂੰ ਡਰ ਲੱਗਦਾ ਤਾਂ ਸਾਡੇ ਬ੍ਰੇਨ 'ਚ ਕੀ ਚੇਂਜਿਸ ਆ ਰਹੇ ਆ ਇਹ ਵੀ ਅਸੀਂ ਹੁਣ ਦੇਖ ਸਕਦੇ ਹਾਂ ਹਨਾ ਤੋ ਉਹ ਸਾਰੀਆਂ ਦੀ ਅਸੀਂ ਅੱਜ ਗੱਲ ਕਰਨੀ ਆ ਕਿ ਕਿਵੇਂ ਸਾਡਾ ਬ੍ਰੇਨ ਇਹਨਾਂ ਚੀਜ਼ਾਂ ਨੂੰ ਅਡੈਪਟ ਕਰਦਾ ਹੈ
0: ਰਾਈਟ ਡੈਫੀਨੇਟਲੀ ਇਹ ਉੱਧਰ ਆਪਾਂ ਆਵਾਂਗੇ ਜੀ ਅੱਜ ਦੇ ਦਿਨ ਕਿ ਦਿਮਾਗ ਜਿੱਦਾਂ ਕਹਿੰਦੇ ਆ ਕਿ ਇਨਸਾਨ ਬਦਲ ਜਾਂਦਾ ਉਦਾਂ ਕਹਿੰਦੇ ਆ ਕਿ ਮੇਰਾ ਕੁਛ ਨਹੀਂ ਪਤਾ ਮੇਰਾ ਦਿਮਾਗ ਖਰਾਬ ਹੋ ਗਿਆ ਸੀਗਾ ਤੇ ਮੈਂ ਬਦਲ ਗਿਆ ਤੇ ਉਹ ਦਿਮਾਗ ਕਿੱਦਾਂ ਖਰਾਬ ਹੁੰਦਾ ਉਹ ਵੀ ਦੱਸਾਂਗੇ ਆਪਾਂ ਇਹ ਦਿਮਾਗ ਕਿੱਦਾਂ ਬਦਲਦਾ ਉਹ ਵੀ ਦੱਸਾਂਗੇ ਅੱਜ ਦੇ ਪ੍ਰੋਗਰਾਮ 'ਚ ਪਰ ਕਿਉਂਕਿ ਜਿਹੜੇ ਸੰਦੀਪ ਜੀ ਨੇ ਉਹ ਸਾਇੰਸ ਦੇ ਸਟੂਡੈਂਟ ਆ ਅਤੇ ਮੈਂ ਹਿਸਟਰੀ ਦਾ ਸਟੂਡੈਂਟ ਆ ਅਤੇ ਦੋਵੇਂ ਜਦੋਂ ਕੋਂਬੀਨੇਸ਼ਨ ਹੁੰਦੇ ਨੇ ਤਾਂ ਇੱਕ ਬੜਾ ਡੈਡਲੀ ਕੋਂਬੀਨੇਸ਼ਨ ਬਣਦਾ ਅਤੇ ਉਹਦੇ 'ਚੋਂ ਹੀ ਫਿਲੋਸਫੀ ਨਿਕਲ ਕੇ ਆ ਰਹੀ ਹੈਗੀ ਹੈ ਅਰਸਤੂ ਦੀ ਗੱਲ ਕੀਤੀ ਹੈ ਅਰਿਸਟੋਟਲ ਦੀ ਗੱਲ ਕੀਤੀ ਹੈ ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਸੁਕਰਾਤ ਹੋ ਗਿਆ ਅਫਲਾਤੂਨ ਜਿਹੜਾ ਅਫਲਾਤੂਨ ਜਾਂ ਪਲੈਟੋ ਜਿਹੜਾ ਕਿ ਇਹਨਾਂ ਦਾ ਗੁਰੂ ਵੀ ਸੀਗਾ ਅਰਸਤੂ ਦਾ ਅਤੇ ਉਸ ਤੋਂ ਪਹਿਲਾਂ ਇਹ ਇੱਕ ਗੱਲ ਜ਼ਰੂਰ ਉੱਠਦੀ ਹੈਗੀ ਹੈ ਕਿ ਜਿੰਨੇ ਵੀ ਫਿਲੋਸਫਰ ਸੋ ਕਾਲਡ ਵੈਸਟਰਨ ਕਲਚਰ ਦੇ ਵਿੱਚ ਹੋਏ ਹੈਗੇ ਨੇ ਉਹ ਜਾਂ ਜਰਮਨ ਹੋਏ ਨੇ ਜਾਂ ਗ੍ਰੀਕ ਹੋਏ ਨੇ ਜਾਂ ਫਿਰ ਰੋਮਨ ਹੋਏ ਨੇ ਇਹ ਕਿਉਂ ਹੋਏ ਹੈਗੇ ਨੇ ਇਹਦੇ ਬਹੁਤ ਵੱਡੇ ਕਾਰਨ ਇਹ ਵੀ ਹੋ ਸਕਦੇ ਨੇ ਕਿ ਜਦੋਂ ਇੱਕ ਇਹ ਗੱਲ ਕਹਿ ਲਈ ਜਾਂਦੀ ਹੈ ਕਿ ਵਰਤਾਰਾ ਜਿਹੜਾ ਉਹ ਕਿਹਨੇ ਲਿਖਿਆ ਸੀ ਇਹਨਾਂ ਨੇ ਲਿਖਿਆ ਸੀ ਸੋ ਜਿਹੜਾ ਲਿਖਿਆ ਸੀ ਉਹ ਬਚਿਆ ਰਹਿ ਗਿਆ ਜਿਹੜਾ ਨਹੀਂ ਲਿਖਿਆ ਹੋਇਆ ਉਹ ਗੱਲਾਂ ਹੀ ਨੇ ਅਤੇ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਗ੍ਰੀਕ ਰਾਜ ਦੀ ਦੁਨੀਆ ਦੇ ਸਭ ਤੋਂ ਪੁਰਾਣੇ ਜਿਹੜੇ ਧਰਤੀ ਦੇ ਉੱਤੇ ਕੁਛ ਸਿਵਿਲਾਈਜੇਸ਼ਨਸ ਨੇ ਉਹਨਾਂ ਦੇ ਵਿੱਚੋਂ ਗ੍ਰੀਕ ਸਿਵਿਲਾਈਜੇਸ਼ਨ ਇੱਕ ਸੀਗੀ ਇਹਨਾਂ ਨੇ ਦੱਸਿਆ ਸੰਦੀਪ ਜੀ ਨੇ ਆਪਣੀ ਸ਼ੁਰੂਆਤ 'ਚ ਕਿ 300 BC ਦੇ ਆਸ ਪਾਸ ਜਿਹੜਾ ਸੀਗਾ ਅਰਿਸਟੋਟਲ ਦਾ ਜਿਹੜਾ ਜਨਮ ਕਾਲ ਆ ਉਹਦਾ ਜੋ ਵੀ ਉਹ ਵਿਚ ਰਿਹਾ ਸੀਗਾ ਉਸ 350 BC ਦੇ ਆਸ ਪਾਸ ਐਗਜੈਕਟ ਸੰਦੀਪ ਜੀ ਅੱਗੇ ਚੱਲ ਕੇ ਦੱਸਣਗੇ ਪਰ ਮੋਟਾ ਮੋਟਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਜ਼ਿਆਦਾ ਤਰੀਕਾਂ ਦੇ ਵਿੱਚ ਕਈ ਵਾਰ ਜਾਣ ਦੀ ਲੋੜ ਹੁੰਦੀ ਨਹੀਂ ਹੈਗੀ ਮੋਟਾ ਮੋਟਾ ਜਿਹਾ 2-4 ਲਾਈਨਾਂ ਦੇ ਵਿੱਚ ਤੁਹਾਨੂੰ ਇਤਿਹਾਸ ਜੇ ਮੈਂ ਸਮਝਾ ਦੇਵਾਂ ਸਾਰੀ ਉਮਰ ਦੇ ਲਈ ਯਾਦ ਰਹਿ ਜੂਗਾ ਜਿੱਦਾਂ ਸਾਨੂੰ ਸਾਡੇ ਮਾਸਟਰਾਂ ਨੇ ਪੜ੍ਹਾਇਆ ਸੀਗਾ ਤਾਂ ਉਹ ਇਹ ਸੀ ਕਿ ਚਾਹੇ ਇੱਧਰ ਚਾਈਨੀਜ਼ ਸਿਵਿਲਾਈਜੇਸ਼ਨ ਹੋ ਗਈ ਚਾਹੇ ਇੰਡੀਆ ਦੇ ਵਿੱਚ ਇੰਡੀਅਨ ਸਿਵਿਲਾਈਜੇਸ਼ਨ ਹੋ ਗਈ ਜਾਂ ਰੋਮ ਜਾਂ ਗ੍ਰੀਕ ਜਾਂ ਪਰਸ਼ੀਆ ਇਹ ਦੁਨੀਆ ਦੇ ਪੁਰਾਣੇ ਰਾਜ ਸੀਗੇ ਇੱਥੇ ਮਹਾਰਾਜੇ ਜਾਂ ਇੱਥੇ ਰਾਜੇ ਇੱਥੇ ਸਲਤਨਤਾਂ ਜਿਹੜੀਆਂ ਕੰਮ ਕਰਦੀਆਂ ਸੀਗੀਆਂ ਗ੍ਰੀਕ ਜਾਂ ਜਿਹਨੂੰ ਯੂਨਾਨ ਵੀ ਕਹਿ ਲਿਆ ਜਾਂਦਾ ਹੈਗਾ ਉਹ ਇੱਕ ਟਾਈਮ ਦੇ ਉੱਤੇ ਬਹੁਤ ਜ਼ਬਰਦਸਤ ਜਿਹੜੀ ਇੱਕ ਧਰਤੀ ਹੁੰਦਾ ਸੀ ਬੜਾ ਜ਼ਬਰਦਸਤ ਜਿਹੜਾ ਯੂਨਾਨ ਦਾ ਜਾਂ ਗ੍ਰੀਸ ਦਾ ਇੱਕ ਇਤਿਹਾਸ ਰਿਹਾ ਅੱਜ ਕੱਲ੍ਹ ਆਪਾਂ ਗ੍ਰੀਸ ਕਹਿ ਦਿੰਦੇ ਹਾਂ ਅਤੇ ਉਦੋਂ ਜਿਹੜੇ ਲੋਕ ਹੁੰਦੇ ਸੀਗੇ ਮੰਨਿਆ ਗਿਆ ਸੀਗਾ ਕਿ ਇੰਡੀਆ ਤੋਂ ਵੀ ਕੁਛ ਲੋਕ ਮਾਈਗ੍ਰੇਟ ਹੋ ਕੇ ਉੱਧਰਲੇ ਪਾਸੇ ਗਏ ਸੀ ਦੋ ਤਰ੍ਹਾਂ ਦਾ ਸਮਾਂ ਕਾਲ ਹੈਗਾ ਸਮਾਂ ਜਿਹੜਾ ਖੰਡ ਹੈਗਾ ਵੈਸੇ ਤਾਂ ਤੀਜਾ ਵੀ ਹੈਗਾ ਤੀਜਾ ਪਹਿਲਾ ਉਹ ਹੈ ਜਿਹਦੇ 'ਚ ਹੁਣ ਅਸੀਂ ਵਰਤਮਾਨ ਦੇ ਵਿੱਚ ਜੀ ਰਹੇ ਹਾਂ ਜਿਹੜਾ ਈਸਾ ਮਸੀਹ ਦੇ ਜੰਮਣ ਤੋਂ ਬਾਅਦ ਦਾ ਸਮਾਂ ਜਿਹਨੂੰ ਕਹਿ ਲੈਂਦੇ ਇੱਕ ਈਸਾ ਪੂਰਵ ਕਹਿ ਲੈਂਦੇ ਹਾਂ ਜਾਂ ਬਿਫੋਰ ਕ੍ਰਾਈਸਟ ਇੰਗਲਿਸ਼ ਦੇ ਵਿੱਚ ਅਸੀਂ ਮੰਨ ਲੈਂਦੇ ਹਾਂ ਜਾਂ ਰੋਮਨ ਕੈਲੰਡਰ ਦੇ ਅਕੋਰਡਿੰਗ ਉਹਦੇ 'ਚ ਵੀ ਅਲੱਗ ਤੋਂ ਜਿਹੜੇ ਸਾਲ ਹੈਗੇ ਨੇ ਅਤੇ ਉਹਨਾਂ ਦੇ ਬਾਰੇ ਅਲੱਗ ਅਲੱਗ ਦਵੰਦ ਵੀ ਹੈਗੇ ਨੇ ਕਿ 2000 ਸਾਲ ਜਾਂ 2500 ਜਾਂ 4000 ਕੋਈ ਅਲੱਗ ਅਲੱਗ ਤਰੀਕੇ ਦੇ ਨਾਲ ਅਤੇ ਜਿਹੜਾ ਡਾਰਕ ਕੈਲੰਡਰ ਹੈ ਜਦੋਂ ਜਿਹੜਾ ਇੱਕ ਈਸਾ ਪੂਰਵ ਹੋ ਗਿਆ ਅਤੇ ਇੱਕ ਜਿਹੜਾ ਜਿਵੇਂ BC ਜਾਂ AD ਆਪਾਂ ਕਹਿ ਲੈਂਦੇ ਹਾਂ ਦੋ ਤਾਂ ਇਹ ਕਾਲਖੰਡ ਹੋ ਗਏ ਇੱਕ ਉਹ ਕਾਲਖੰਡ ਹੈ ਜਿਹੜਾ BC ਤੋਂ ਵੀ ਪਹਿਲਾਂ ਦਾ ਸੀ ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਜਦੋਂ ਕਿਸੇ ਨੇ ਕੋਈ ਰਿਕਾਰਡ ਹੀ ਨਹੀਂ ਰੱਖਣੇ ਸ਼ੁਰੂ ਕੀਤੇ ਜਦੋਂ ਭਾਸ਼ਾ ਨਹੀਂ ਸੀ ਜਦੋਂ ਸਿਰਫ ਸੰਕੇਤਕ ਜ਼ਬਾਨ ਹੁੰਦੀ ਸੀ ਤਾਂ ਉਹਨੂੰ ਵੀ ਇੱਕ ਡਾਰਕ ਪੀਰੀਅਡ ਕਹਿ ਲਿਆ ਜਾਂਦਾ ਠੀਕ ਇਸੇ ਤਰੀਕੇ ਦੇ ਨਾਲ ਯੂਨਾਨ ਦੇ ਵਿੱਚ ਵੀ ਇੱਕ ਡਾਰਕ ਪੀਰੀਅਡ ਆਇਆ ਸੀ ईसा पूर्व ਦੇ ਵਿੱਚ ਹੀ ਬਿਫੋਰ ਕ੍ਰਾਈਸਟ ਦੇ ਟਾਈਮ 1100 ਤੋਂ 800 ਈਸਾ ਪੂਰਵ ਅੱਛਾ ਜਿਹੜਾ ਆਫਟਰ ਕ੍ਰਾਈਸਟ ਹੈ ਜਾਂ ਏਡੀ ਜਾਂ ਜਿਹੜਾ ਵਰਤਮਾਨ ਦੌਰ ਹੈ ਉਹ ਇਦਾਂ ਚੱਲਦਾ ਹੈ ਕਿ ਪਹਿਲਾਂ ਪਹਿਲਾ ਸਾਲ ਆਇਆ ਫਿਰ ਦੂਜਾ ਆਇਆ ਫਿਰ ਦਸਵਾਂ ਆਇਆ ਫਿਰ 100 ਸਾਲ ਫਿਰ 1000 2000 ਹੁਣ 2026ਵਾਂ ਸਾਲ ਚੱਲਦਾ ਹੈ ਅਗਲਾ ਸਾਲ 2027ਵਾਂ ਹੋਊਗਾ ਇਹ ਤੋਂ ਬਾਅਦ ਅੱਜ ਤੋਂ 100 ਸਾਲ ਬਾਅਦ 3026ਵਾਂ ਸਾਲ ਹੋਊਗਾ ਸੋ ਇਸ ਤਰੀਕੇ ਦੇ ਨਾਲ ਕੰਮ ਕਰਨਗੇ ਇਹ ਪਰ ਜਿਹੜਾ ਬਿਫੋਰ ਕ੍ਰਾਈਸਟ ਸੀ ਉਹ ਪੁੱਠੀ ਚੱਲਦੀ ਸੀ ਘੜੀ ਉਹ ਜਿਵੇਂ ਇੱਕ ਇੱਕ ਦੋ ਤਿੰਨ ਚਾਰ ਦੀ ਬਜਾਏ ਉਹ ਇੱਦਾਂ ਚੱਲਦੀ ਸੀਗੀ ਕਿ ਪਹਿਲਾਂ 2000 ਸਾਲ ਫਿਰ 1900 ਫਿਰ 1800 ਫਿਰ ਇੱਦਾਂ ਸੋ ਉਸ ਤਰੀਕੇ ਦੇ ਨਾਲ ਜਿਹੜਾ ਉਹ 1100 ਤੋਂ 800 ਈਸਾ ਪੂਰਵ ਦਾ ਸਮਾਂ ਸੀ ਉਹ ਡਾਰਕ ਟਾਈਮ ਉੱਥੇ ਦਾ ਗ੍ਰੀਸ ਦਾ ਮੰਨਿਆ ਜਾਂਦਾ ਔਰ ਇਸੇ ਟਾਈਮ ਦੇ ਉੱਤੇ ਏਥਨ ਸਪਾਰਟਾ ਮੈਸੇਡੋਨੀਆ ਇਹ ਸਾਰੇ ਰਾਜਕਾਲ ਜਿਹੜੇ ਸੀਗੇ ਖੰਡ ਜਿਹੜੇ ਸੀਗੇ ਉੱਥੇ ਪੈਦਾ ਹੁੰਦੇ ਹੈਗੇ ਨੇ ਔਰ ਇਸੇ ਟਾਈਮ ਦੇ ਦਰਮਿਆਨ ਸਾਇੰਸ ਦੀ ਸ਼ੁਰੂਆਤ ਹੁੰਦੀ ਹੈ ਇਸੇ ਟਾਈਮ ਦੇ ਦਰਮਿਆਨ ਫਿਲੋਸਫੀ ਦੀ ਸ਼ੁਰੂਆਤ ਹੁੰਦੀ ਹੈ ਔਰ ਇਸੇ ਟਾਈਮ ਦੇ ਦਰਮਿਆਨ ਇੱਕ ਹਿੰਦੁਸਤਾਨ ਵਾਲੇ ਪਾਸੇ ਮੈਥਸ ਅਤੇ ਚਾਈਨਾ ਵਾਲੇ ਪਾਸੇ ਜਿਹੜੇ ਨੇ ਉਹ ਕੈਲਕੂਲੇਸ਼ਨਸ ਬਣਨੀਆਂ ਵਿਗੜਨੀਆਂ ਸ਼ੁਰੂ ਹੁੰਦੀਆਂ ਹੈਗੀਆਂ ਨੇ ਔਰ ਫਿਰ ਉੱਧਰਲੇ ਪਾਸੇ ਜਦੋਂ ਇੱਕ ਟਾਈਮ ਦੇ ਉੱਤੇ ਗ੍ਰੀਕ ਬੜੇ ਟੌਪ ਦਾ ਦੁਨੀਆਂ ਦੇ ਵਿੱਚ ਰਾਜ ਕਰਦੇ ਹੁੰਦੇ ਸੀਗੇ 500 ਈਸਾ ਪੂਰਵ ਤੋਂ ਬਾਅਦ ਬਿਫੋਰ ਕ੍ਰਾਈਸ ਤੋਂ ਬਾਅਦ ਗ੍ਰੀਸ ਥੱਲੇ ਜਾਣੇ ਸ਼ੁਰੂ ਹੋ ਗਏ ਅਤੇ ਰੋਮਨਸ ਤਗੜੇ ਹੋਣ ਲੱਗ ਗਏ ਅਤੇ ਉਦੋਂ ਗ੍ਰੀਸ ਜਿਹੜੇ ਸੀ ਉਹ ਟੁੱਟਣ ਲੱਗ ਗਏ ਰੋਮਨਸ ਨੇ ਰਾਜ ਕਰਨਾ ਸ਼ੁਰੂ ਕਰਤਾ ਬਾਅਦ ਦੇ ਵਿੱਚ ਫਿਰ ਰੋਮਨਸ ਛੱਡ ਗਏ ਉਹ ਦੁਨੀਆਂ ਦੇ ਹੋਰ ਪਾਸੇ ਚਲੇ ਜਾਣ ਲੱਗ ਪਏ ਅਤੇ ਗ੍ਰੀਸ ਜਿਹੜਾ ਸੀ ਪੂਰੀ ਤਰ੍ਹਾਂ ਦੇ ਨਾਲ ਬਿਖਰ ਗਿਆ ਸੀ ਔਰ ਇਸੇ ਟਾਈਮ ਦੇ ਦਰਮਿਆਨ ਜਦੋਂ ਬਿਖਰਿਆ ਹੋਇਆ ਗ੍ਰੀਸ ਸੀ ਇਸੇ ਟਾਈਮ ਦੇ ਦਰਮਿਆਨ 300-350 BC ਦੇ ਆਸ ਪਾਸ ਅਲੈਗਜ਼ੈਂਡਰ ਦੀ ਗ੍ਰੇਟ ਆਉਂਦਾ ਔਰ ਉਸ ਅਲੈਗਜ਼ੈਂਡਰ ਦੀ ਗ੍ਰੇਟ ਜਾਂ ਜਿਹਨੂੰ ਸਿਕੰਦਰ ਅਸੀਂ ਕਹਿ ਲੈਂਦੇ ਹਾਂ ਉਹਦੇ ਸਮੇਂ ਦੇ ਦਰਮਿਆਨ ਹੀ ਅਰਸਤੂ ਜਿਹੜੇ ਨੇ ਉਹ ਪੈਦਾ ਹੁੰਦੇ ਨੇ ਅਤੇ ਅਰਸਤੂ ਦੇ ਫਾਦਰ ਕਹਿੰਦੇ ਨੇ ਕਿ ਅਲੈਗਜ਼ੈਂਡਰ ਦੇ ਟਾਈਮ ਦੇ ਉੱਤੇ ਆਪ ਇੱਕ ਡਾਕਟਰ ਸੀ ਸੋ ਉਸ ਸਮੇਂ ਦੇ ਵਿੱਚ ਰੋਮ ਦੇ ਅੰਦਰ ਜਾਂ ਗ੍ਰੀਸ ਦੇ ਅੰਦਰ ਜਾਂ ਪੂਰੇ ਦੇ ਪੂਰਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਯੂਰਪ ਮੰਨ ਲੈਂਦੇ ਹਾਂ ਉੱਥੇ ਸਾਇੰਸ ਨੇ ਫਿਲੋਸਫੀ ਨੇ ਬੜਾ ਚੰਗਾ ਇੱਕ ਕਹਿ ਸਕਦੇ ਹਾਂ ਕਿ ਜਨਮ ਹੋ ਗਿਆ ਸੀਗਾ ਜਨਮ ਤੋਂ ਬਾਅਦ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਸੀਗਾ ਸਾਇੰਸ ਫਿਲੋਸਫੀ ਰਾਜਨੀਤੀ ਸ਼ਾਸਤਰ ਇਤਿਹਾਸ ਨੀਤੀ ਸ਼ਾਸਤਰ ਇਹ ਸਾਰੇ ਸਬਜੈਕਟਸ ਲਿਟਰੇਚਰ ਸਪੈਸ਼ਲੀ ਆਰਟ ਕਰਾਫਟ ਇਹ ਬਹੁਤ ਜ਼ਿਆਦਾ ਉੱਥੇ ਫੈਲਣ ਫੁੱਲਣ ਲੱਗ ਪਏ ਸੀਗੇ ਆਓ ਹੁਣ ਇੰਨੀ ਕੁ ਗੱਲ ਤਾਂ ਜਿਹੜੀ ਰਹੀ ਐਰੀਸਟੋਟਲ ਦੀ ਰਹੀ ਇਹਦੇ ਭੂਮਿਕਾ ਬੰਨਣੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਹੁਣ ਤੁਹਾਨੂੰ ਇਹ ਸਮਝ ਜਿਹੜੀ ਉਹ ਅੱਗੇ ਦੀ ਹੋਏਗੀ ਕਿ ਹੁਣ ਜਿਸ ਪਾਸੇ ਨੂੰ ਅਸੀਂ ਗੱਲ ਕਰਨ ਲੱਗੇ ਹਾਂ ਕਿੰਨੇ ਉਹ ਲੋਕ ਵਿਕਸਿਤ ਹੋ ਚੁੱਕੇ ਸੀ ਬੇਸ਼ੱਕ ਬਿਫੋਰ ਕ੍ਰਾਈਸਟ ਦੀ ਅਸੀਂ ਗੱਲ ਕਰ ਰਹੇ ਹਾਂ ਅੱਜ ਤੋਂ ਲਗਭਗ ਕਿੰਨੇ ਸੰਦੀਪ ਜੀ ਮੇਰੇ ਖਿਆਲ ਦੇ ਨਾਲ 3000 ਸਾਲ ਪਹਿਲਾਂ ਦੀ ਆਪਾਂ ਗੱਲ ਕਰ ਰਹੇ
1: ਹਾਂਜੀ 2-3000
0: ਜੀ ਅਤੇ ਸੋਰੀ ਮੈਂ ਐਵੇਂ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੈ ਲਿਆ ਮੈਂ ਕਿਹਾ ਇੱਕ ਤੁਹਾਡੇ ਲਈ ਸਟੇਜ ਸੈੱਟ ਕਰੀਏ ਅਤੇ ਹੁਣ ਤੁਸੀਂ ਆ ਜਾਓ ਮਾਈਕ ਫੜ ਕੇ
1: ਨਹੀਂ ਨਹੀਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਇੱਦਾਂ ਲੱਗ ਰਿਹਾ ਸੀ ਜਿਵੇਂ ਸਕੂਲ 'ਚ ਪੜ੍ਹਾਉਂਦੇ ਹੁੰਦੇ ਕਿਉਂਕਿ ਮੈਂ ਹੁਣ ਬਹੁਤ ਟਾਈਮ ਤੋਂ ਮਤਲਬ ਆਪਣਾ ਹਿਸਟਰੀ ਨਹੀਂ ਪੜ੍ਹੀ ਹੈ ਨਾ ਸਾਇੰਸ ਹੀ ਪੜ੍ਹਦੀ ਅਤੇ ਮੈਨੂੰ ਬਹੁਤ ਮਜ਼ਾ ਆਇਆ ਥੈਂਕ ਯੂ ਤੁਸੀਂ ਇੰਨਾ ਵਧੀਆ ਸਾਨੂੰ ਸਾਰਿਆਂ ਨੂੰ ਸਮਝਾਤਾ ਨਾ
0: ਅੱਗੇ ਤੋਂ ਲਾ ਲਿਆ ਕਰਾਂਗੇ ਫਿਰ ਹਿਸਟਰੀ ਦੀ ਕਲਾਸ ਜੇ ਐਂ ਲੱਗਦਾ
1: ਨਹੀਂ ਬਿਲਕੁਲ ਸਹੀ ਗੱਲ ਹੈ ਮੈਨੂੰ ਕਾਫੀ ਇੰਟਰਸਟ ਹੈਗਾ ਜਦੋਂ ਮੈਂ ਸਕੂਲ 'ਚ ਸੀ ਮੈਨੂੰ ਬਹੁਤ ਵਧੀਆ ਲੱਗਦੀ ਹਿਸਟਰੀ ਈਵਨ ਹੁਣ ਵੀ ਮੈਨੂੰ ਆਦਤ ਹੈਗੀ ਆ ਸੁਣਨ ਦੀ ਜਾਂ ਦੇਖਣ ਦੀ
0: ਇਹ ਨਾ ਸਾਡੇ ਜਿਹੜੇ ਪੁਰਾਣੇ ਸਰਕਾਰੀ ਸਕੂਲਾਂ ਦੇ ਮਾਸਟਰ ਨੇ ਸਾਨੂੰ ਜਿੱਦਾਂ ਪੜ੍ਹਾਇਆ ਜਿੱਦਾਂ ਚੰਡਿਆ ਗਿਆ ਉਹ ਹੁਣ ਤੱਕ ਉਹ ਚੀਜ਼ਾਂ ਯਾਦ ਰਹਿ ਜਾਂਦੀਆਂ ਹੈਗੀਆਂ ਜਿੱਦਾਂ ਡੇਢਾ ਦਾ ਪਹਾੜਾ ਪੜ੍ਹਾਇਆ ਢਾਈ ਦੇ ਪਹਾੜੇ ਪੜ੍ਹਾਏ ਆਹ ਹਿਸਟਰੀ ਜਿੱਦਾਂ ਪੜ੍ਹਾਈ ਕਾਲਖੰਡ ਦੇ ਵਿੱਚ ਦੱਸ ਦੱਸ ਕੇ ਉਹ ਮੋਟੀਆਂ ਮੋਟੀਆਂ ਜਿਹੀਆਂ ਚੀਜ਼ਾਂ ਤੁਹਾਡੇ ਤਾ ਉਮਰ ਯਾਦ ਰਹਿੰਦੀਆਂ ਨੇ ਅਦਰਵਾਈਜ਼ ਤੁਸੀਂ ਮਤਲਬ ਮਾਡਰਨ ਸਕੂਲਾਂ ਦੇ ਵਿੱਚ ਜਾਂ ਹੋਰ ਵੀ ਜਿੰਨੇ ਸਰਕਾਰੀ ਸਕੂਲਾਂ 'ਚ ਵੀ ਜੋ ਮਰਜ਼ੀ ਪੜ੍ਹੀ ਜਾਓ ਐਕੇਡੈਮਿਕਲੀ ਕਿਤਾਬਾਂ ਪੜ੍ਹੋ ਲਿਖੋ ਪਾਸ ਹੋਵੋ ਫੇਲ ਹੋਵੋ ਕੁਛ ਨਹੀਂ ਯਾਦ ਰਹਿੰਦਾ ਇਹ ਜਿਵੇਂ ਉਹ ਕਹਿੰਦੇ ਨਾ ਕਿ ਸਿਆਣਿਆਂ ਦਾ ਕਿਹਾ ਅਤੇ ਔਲਿਆਂ ਦਾ ਖਾਧਾ ਮਤਲਬ ਹੀ ਪਤਾ ਚੱਲਦਾ ਹੁਣ ਪਤਾ ਚੱਲ ਰਿਹਾ ਕਿ ਮਾਸਟਰ ਜਿਹੜੇ ਉਦੋਂ ਚੌਕ ਛੱਡ ਕੇ ਬਲੈਕ ਬੋਰਡ ਛੱਡ ਕੇ ਕੁਰਸੀ ਦੇ ਉੱਤੇ ਬਹਿ ਕੇ ਲੱਤਾਂ ਚੱਕ ਕੇ ਜੋ ਪੜ੍ਹਾ ਦਿੰਦੇ ਸੀਗੇ ਅਤੇ ਜਦੋਂ ਦਿਲ ਦੀ ਗੱਲ ਕਰ ਜਾਂਦੇ ਸੀਗੇ ਉਹ ਦਿਲ ਤੱਕ ਹੁਣ ਤੱਕ ਯਾਦ ਰਹਿੰਦੀ ਹੈਗੀ ਸੋ ਥੈਂਕ ਯੂ ਸਾਡੇ ਮਾਸਟਰਾਂ ਦਾ ਅਤੇ ਥੈਂਕ ਯੂ ਸੰਦੀਪ ਜੀ ਤੁਹਾਡਾ ਵੀ ਕਿਉਂਕਿ ਤੁਸੀਂ ਵੀ ਡੀਪ ਟਾਕ ਦੇ ਵਿੱਚ ਹੁਣ ਤੱਕ ਜੋ ਪੜ੍ਹਾਇਆ ਹੈਗਾ ਅਤੇ ਉਹਦੀਆਂ ਫੀਡਬੈਕ ਜਿਹੜੀਆਂ ਉਹ ਹੁਣ ਵੀ ਆ ਰਹੀਆਂ ਰਹਿ ਰਹਿ ਕੇ ਆਉਂਦੀਆਂ ਰਹਿੰਦੀਆਂ ਪੁਰਾਣੇ ਐਪੀਸੋਡਸ ਦੇ ਬਾਰੇ ਲੋਕ ਪੁੱਛਦੇ ਰਹਿੰਦੇ ਹੈਗੇ ਨੇ ਉਹ ਅਲੱਗ ਅਲੱਗ ਸਾਡੇ ਤੋਂ ਨਿਕਲਦੇ ਨਹੀਂ ਪੁਰਾਣੇ ਐਪੀਸੋਡ ਸੋ ਕੋਸ਼ਿਸ਼ ਕਰ ਲਿਆ ਕਰੋ ਕਿ ਉਦੋਂ ਹੀ ਸੁਣ ਕੇ ਉਦੋਂ ਹੀ ਸਮਝ ਲਿਆ ਕਰੋ ਅਤੇ ਬਹੁਤੀ ਵਾਰ ਫਿਰ ਪੁਰਾਣੇ ਐਪੀਸੋਡ ਰਿਕਵਰ ਕਰਨੇ ਵੀ ਬੜੇ 3-3 ਸਾਲ ਪੁਰਾਣੇ 2 ਸਾਲ ਪੁਰਾਣੇ ਬੜੇ ਮੁਸ਼ਕਲ ਹੋ ਜਾਂਦੇ ਨੇ ਸੋ ਐਨੀਵੇਜ਼ ਐਰੀਸਟੋਟਲ ਵੱਲ ਆਈਏ ਅਤੇ ਫਿਰ ਆਪਾਂ ਅੱਜ ਦੇ ਜਿਹੜੇ ਟੋਪਿਕ ਦਾ ਜਿਹੜਾ ਵਿਸਥਾਰ ਹੈਗਾ ਜਿਹਦੇ 'ਚ ਮੇਰੇ ਖਿਆਲ ਦੇ ਨਾਲ ਸਮਝਣਾ ਔਰ ਬੜਾ ਇੰਟਰਸਟਿੰਗ ਟੌਪਿਕ ਹੈਗਾ ਤੇ ਉਹਦੇ ਬਾਰੇ ਜਿਹੜਾ ਜਾਣਨਾ ਬਹੁਤ ਜ਼ਰੂਰੀ ਹੈ ਨਿਊਰੋਸਾਇੰਸ ਦੇ ਬਾਰੇ। ਔਰ ਜਿੱਦਾਂ ਤੁਸੀਂ ਇੱਕ ਬੜਾ ਹਿੰਟ ਜਿਹਾ ਦਿੱਤਾ ਹੈ ਕਿ ਐਮ ਆਰ ਆਈ ਵਗੈਰਾ ਜਾਂ ਬ੍ਰੇਨ ਦੀ ਜਿਹੜੀ ਮੈਪਿੰਗ ਕੀਤੀ ਜਾਂਦੀ ਹੈ ਜਾਂ ਫਿਰ ਸਕੈਨਸ ਜਿਹੜੇ ਹੁੰਦੇ ਹੈਗੇ ਨੇ ਉਹ ਅੱਜ ਕੱਲ੍ਹ ਕੀ ਦੇਖ ਲੈਂਦੇ ਨੇ ਅਤੇ ਉਸ ਟਾਈਮ ਦੇ ਉੱਤੇ ਜਦੋਂ ਇੰਨੀਆਂ ਤਕਨੀਕਾਂ ਨਹੀਂ ਸੀਗੀਆਂ ਇੰਨੀਆਂ ਮਸ਼ੀਨਾਂ ਨਹੀਂ ਸੀ ਵਿਕਸਿਤ ਉਦੋਂ ਵੀ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝ ਲਿਆ ਜਾਂਦਾ ਸੀ ਉਹ ਵੀ ਆਪਾਂ ਜਾਣਨ ਦੀ ਅੱਜ ਕੋਸ਼ਿਸ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਐਰਿਸਟੋਟਲ ਦੇ ਹਵਾਲੇ ਦੇ ਨਾਲ ਹੀ ਸ਼ੁਰੂ ਕਰ ਸਕਦੇ ਹੋ ਜੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਜੀ ਕਿ ਐਰਿਸਟੋਟਲ ਦਾ ਆਈਡੀਆ ਕੀ ਸੀਗਾ ਨਿਊਰੋਸਾਇੰਸ ਦੇ ਨਾਲ ਜੁੜਿਆ ਹੋਇਆ ਇਹ ਬ੍ਰੇਨ ਐਨਾਟਮੀ ਦੇ ਨਾਲ ਜੁੜਿਆ ਹੋਇਆ।
1: ਹਾਂਜੀ ਅਰਿਸਟੋਟਲ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਹੀ ਹੈ ਕਿ ਉਹਨਾਂ ਦੀ ਜਿਹੜੀ ਮੇਨ ਫਿਲੋਸਫੀ ਸੀ ਉਹ ਇਹੀ ਸੀ ਕਿ ਜਦੋਂ ਅਸੀਂ ਸਾਡਾ ਬਰਥ ਹੁੰਦਾ ਹੈ ਤਾਂ ਅਸੀਂ ਕਿੱਥੇ ਪੈਦਾ ਹੋਏ ਹਾਂ ਜਾਂ ਕੀ ਸਾਡੀ ਫੈਮਿਲੀ ਦਾ ਬੈਕਗਰਾਉਂਡ ਹੈਗਾ ਆ ਉਹਦੇ 'ਤੇ ਇਹ ਡਿਪੈਂਡ ਨਹੀਂ ਕਰਦਾ ਕਿ ਸਾਡੀ ਲਾਈਫ ਕਿਵੇਂ ਨਿਕਲੂਗੀ ਸਾਡੀ ਹੈਬਿਟਸ ਕੀ ਬਣਨਗੀਆਂ ਹੈ ਨਾ ਅਤੇ ਸਾਡਾ ਸੁਭਾਅ ਕਿਵੇਂ ਦਾ ਹੋਊਗਾ ਤਾਂ ਉਹ ਚੀਜ਼ਾਂ ਡਿਪੈਂਡ ਕਰਦੀਆਂ ਕਿ ਜਿਹੜਾ ਜਿੱਦਾਂ ਇੰਗਲਿਸ਼ 'ਚ ਉਹਨੂੰ ਓਬਵੀਅਸਲੀ ਉਹਨਾਂ ਨੇ ਤਾਂ ਆਪਣੀ ਲੈਂਗੁਏਜ 'ਚ ਲਿਖਿਆ ਸੀ ਤਾਂ ਇੰਗਲਿਸ਼ 'ਚ ਉਹਨੂੰ ਕਹਿ ਦਿੰਦੇ ਆ ਕਿ ਕਰੈਕਟਰ ਇਜ਼ ਬਿਲਟ ਥਰੂ ਰੈਪੀਟੇਟਿਡ ਐਕਸ਼ਨਸ ਹੈ ਨਾ ਕਿ ਬਾਰ ਬਾਰ ਤੁਸੀਂ ਜਿਹੜੇ ਐਕਸ਼ਨ ਕਰਦੇ ਰਹੋ ਉਹਦੇ ਥਰੂ ਤੁਹਾਡੇ ਕਰੈਕਟਰ ਡਿਵੈਲਪ ਹੁੰਦਾ ਹੈ ਨਾ ਕਿ ਤੁਹਾਡੀ ਜਿਹੜੀ ਆ ਤੁਹਾਡੀ ਫੈਮਿਲੀ ਬੈਕਗਰਾਉਂਡ ਜਾਂ ਕਿਸੇ ਹੋਰ ਜਾਂ ਇਨਵਾਇਰਮੈਂਟਲ ਬੈਕਗਰਾਉਂਡ ਦੇ ਨਾਲ ਹੈ ਨਾ ਕਿ ਜੋ ਤੁਸੀਂ ਸਿੱਖਦੇ ਹੈਗੇ ਆ ਉਹ ਸਾਰੀ ਚੀਜ਼ਾਂ ਤਾਂ ਉਹਨਾਂ ਦੀ ਮੇਨ ਫਿਲੋਸਫੀ ਇਹੀ ਸੀਗੀ। ਔਰ ਉਹ ਤੋਂ ਇਲਾਵਾ ਓਬਵੀਅਸਲੀ ਇਹ ਇਕੱਲੀ ਜਿਹੜੀ ਆ ਉਹਨਾਂ ਨੇ ਇੱਕ ਦੋ ਚੀਜ਼ਾਂ ਨਹੀਂ ਕਹੀਆਂ ਇੰਨੀਆਂ ਬੁੱਕਸ ਲਿਖੀਆਂ ਤਾਂ ਅਲੱਗ ਅਲੱਗ ਚੀਜ਼ਾਂ ਸੀ ਬਟ ਸਾਡੇ ਟੋਪਿਕ ਨਾਲ ਰਿਲੇਟਿਡ ਜਿਹੜੀ ਆ ਇਹ ਕੁਛ ਕੁ ਫਿਲੋਸਫੀਜ਼ ਹੈਗੀਆਂ ਕਿ ਸਾਡਾ ਬ੍ਰੇਨ ਚੇਂਜ ਕਰਦਾ ਹੈ ਜਦੋਂ ਅਸੀਂ ਕੋਈ ਚੀਜ਼ ਰਿਪੀਟ ਕਰਦੇ ਰਹਿੰਦੇ ਹਾਂ ਤਾਂ ਹੌਲੀ ਹੌਲੀ ਸਾਡਾ ਬ੍ਰੇਨ ਉਹਨੂੰ ਚੀਜ਼ ਨੂੰ ਹੈ ਨਾ ਸਮਝਣ ਲੱਗ ਜਾਂਦਾ ਮਤਲਬ ਬ੍ਰੇਨ ਨੂੰ ਵੀ ਇੱਕ ਤਰ੍ਹਾਂ ਆਦਤ ਪੈ ਜਾਂਦੀ ਹੈ ਉਹਨਾਂ ਚੀਜ਼ਾਂ ਦੀ ਜਿਹੜੀ ਉਹ ਡੇਲੀ ਕਰਦਾ ਹੈ ਨਾ ਅਸੀਂ ਜਦੋਂ ਹੁਣ ਕਰਾਂਗੇ ਤਾਂ ਅਸੀਂ ਇੱਕ ਮੈਮਰੀ ਦੇ ਉੱਤੇ ਵੀ ਤੁਸੀਂ ਮੈਮਰੀ ਦੀ ਵੀ ਗੱਲ ਕੀਤੀ ਵੀ ਆਪਾਂ ਨੂੰ ਯਾਦ ਸਾਰਾ ਆਪਾਂ ਉਹਦੀਆਂ ਵੀ ਮੈਮਰੀ ਤੇ ਵੀ ਇੱਕ ਪੋਡਕਾਸਟ ਜ਼ਰੂਰ ਕਰਾਂਗੇ ਕਿ ਕਿਵੇਂ ਸਾਡੀ ਮੈਮਰੀ ਕੰਮ ਕਰਦੀ ਆ।
0: ਹਾਂਜੀ
1: ਹਾਂਜੀ ਤੇ ਜਿਹੜਾ ਆ ਕਿ ਇੱਕ ਇਹ ਚੀਜ਼ ਹੋ ਗਈ ਹੋਰ ਉਹਨਾਂ ਦੀ ਫਿਲੋਸਫੀ ਜਿਹੜੀ ਸਾਡੇ ਅੱਜ ਦੇ ਟੌਪਿਕ ਨਾਲ ਰਿਲੇਟ ਕਰਦੀ ਉਹ ਸੀਗੀ ਕਿ ਪਰਪਸ ਅਗਰ ਤੁਹਾਡੀ ਲਾਈਫ 'ਚ ਹੋਵੇ ਕੋਈ ਤਾਂ ਤੁਸੀਂ ਜਿਹੜੀ ਆ ਤੁਹਾਡੀ ਜਿਹੜੀ ਵੈਲਬੀਇੰਗ ਆ ਉਹਨੂੰ ਸੁਧਾਰਦਾ ਹੈ ਕਿ ਤੁਹਾਨੂੰ ਇੱਕ ਪਰਪਸ ਮਿਲ ਗਿਆ ਤੁਹਾਨੂੰ ਲਾਈਫ 'ਚੋਂ ਕੋਈ ਵੀ ਹੋ ਸਕਦਾ ਛੋਟਾ ਪਰਪਸ ਤੁਹਾਡੇ ਕਰੀਅਰ ਵਾਈਜ਼ ਹੋ ਸਕਦਾ ਕੋਈ ਪਰਸਨਲ ਤੁਹਾਡਾ ਗੋਲ ਹੋ ਸਕਦਾ ਹੈ ਨਾ ਔਰ ਇਹ ਹੁੰਦਾ ਵੀ ਹੈ ਕਿ ਜਦੋਂ ਸਾਡਾ ਕੋਈ ਅਸੀਂ ਪਰਸਨਲ ਗੋਲ ਸੈੱਟ ਕਰ ਲੈਂਦੇ ਪ੍ਰੋਫੈਸ਼ਨਲ ਗੋਲ ਸੈੱਟ ਕਰ ਲੈਂਦੇ ਤਾਂ ਅਸੀਂ ਅਗਰ ਕੰਮ ਕਰਦੇ ਹਾਂ ਉਹਦੇ 'ਤੇ ਉਹਦੇ ਬੇਸ 'ਤੇ ਤਾਂ ਓਬਵੀਅਸਲੀ ਉਹਦੇ ਸਾਨੂੰ ਰਿਜ਼ਲਟਸ ਵੀ ਮਿਲਦੇ ਆ ਹੈ ਨਾ ਇਹ ਨਹੀਂ ਹੈਗਾ ਨਿਊ ਈਅਰ ਰੈਜ਼ੋਲਿਊਸ਼ਨ ਦੀ ਮੈਂ ਗੱਲ ਨਹੀਂ ਕਰ ਰਹੀ ਜੋ ਐਕਚੁਅਲ 'ਚ ਅਸੀਂ ਰੈਜ਼ੋਲਿਊਸ਼ਨ ਕਰਦੇ ਹਾਂ ਕਿ ਅਸੀਂ ਉਹਦੇ 'ਤੇ ਕੰਮ ਵੀ ਕਰਦੇ ਹਾਂ ਤਾਂ ਉਹ ਸਾਰੀ ਚੀਜ਼ਾਂ ਅਸੀਂ ਜਿਹੜੀਆਂ ਜਿਹੜੀਆਂ ਸਾਰੀ ਡਿਵੈਲਪ ਹੁੰਦੀਆਂ ਉਹ ਸਾਡਾ ਕਰੈਕਟਰ ਡਿਵੈਲਪ ਕਰਦੀਆਂ ਨਾ ਅਤੇ ਸੈਲਫ ਕੰਟਰੋਲ ਅਗਰ ਅਸੀਂ ਕਰਦੇ ਹਾਂ ਤਾਂ ਉਹ ਸਾਨੂੰ ਪ੍ਰੈਕਟਿਸ ਦੇ ਥਰੂ ਹੀ ਆਉਂਦਾ ਕਿਸੇ ਚੀਜ਼ 'ਤੇ ਅਸੀਂ ਪ੍ਰੈਕਟਿਸ ਕਰਾਂਗੇ ਤਾਂ ਹੀ ਅਸੀਂ ਆਪਣਾ ਸੈਲਫ ਕੰਟਰੋਲ ਕਰ ਸਕਦੇ ਜਿਵੇਂ ਅਸੀਂ ਪੁਰਾਣੇ ਦੇਖਦੇ ਆ ਚੀਜ਼ਾਂ ਜਿਹੜੇ ਆਪਣੇ ਪੁਰਾਣੇ
0: ਬੋਧੀ ਭਿਕਸ਼ੂ ਹੁੰਦੇ ਸੀ
1: ਜੋ ਵੀ ਆ ਹਾਂਜੀ ਉਹਨਾਂ ਦੀ ਗੱਲ ਕਰਦੇ ਆ ਨਾ ਕਿ ਉਹ ਪ੍ਰੈਕਟਿਸ ਕਰਦੇ ਆ ਉਹਨਾਂ ਚੀਜ਼ਾਂ ਨੂੰ ਤਾਂ ਹੀ ਸੈਲਫ ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਨਾ ਮਨ ਜੀਤੇ ਜਿੱਤੇ ਜਗ ਜੀਤ ਕੇ ਤੁਸੀਂ ਆਪਣੇ ਮਨ ਨੂੰ ਜਿੱਤਦੇ ਆ ਤਾਂ ਤੁਸੀਂ ਸਾਰਾ ਕੁਛ ਜਿੱਤ ਸਕਦੇ ਆ ਤਾਂ ਉਹਦਾ ਮਤਲਬ ਇਹੀ ਹੈ ਕਿ ਤੁਸੀਂ ਅਗਰ ਮੇਰਾ ਦਿਲ ਨਹੀਂ ਕਰ ਰਿਹਾ ਅੱਜ ਕੁਛ ਕੰਮ ਕਰਨ ਦਾ ਯੂਟਿਊਬ ਦੇਖਣ ਦਾ ਕਰ ਰਿਹਾ ਤਾਂ ਅਗਰ ਮੈਂ ਸੋਚਦੀ ਹਾਂ ਕਿ ਨਹੀਂ ਨਹੀਂ ਮੈਨੂੰ ਇਹ ਨਹੀਂ ਮੈਨੂੰ ਇਹ ਕੰਮ ਕਰਨਾ ਤਾਂ ਮੈਂ ਸ਼ਾਇਦ ਉਹਦੇ 'ਚ ਸਕਸੈਸਫੁਲ ਹੋ ਜਾਵਾਂ ਤਾਂ ਇਹ ਸਾਰੀਆਂ ਉਹਨਾਂ ਦੀਆਂ ਓਬਜ਼ਰਵੇਸ਼ਨ ਸੀਗੀਆਂ ਜਿਹੜੀਆਂ ਉਹ ਲੋਕਾਂ ਨੂੰ ਦੇਖਦੇ ਸੀ ਆਪਣੇ ਆਲੇ ਦੁਆਲੇ ਸੋਸਾਇਟੀ 'ਚ ਕੀ ਹੁੰਦਾ ਨਾ ਕਿਉਂਕਿ ਓਬਵੀਅਸਲੀ ਉਦੋਂ ਨਹੀਂ ਸਾਡੇ ਕੋਲ ਇੰਸਟਰੂਮੈਂਟਸ ਜਿਹੜੇ ਸਾਇੰਸ ਨੇ ਇੰਨੀ ਕੋਈ ਤਰੱਕੀ ਨਹੀਂ ਸੀ ਕੀਤੀ ਔਰ ਈਵਨ ਸਾਇੰਸ ਵਰਡ ਵੀ ਸ਼ਾਇਦ ਪਤਾ ਨਹੀਂ ਆਇਆ ਹੋਊਗਾ ਕਿ ਨਹੀਂ ਆਊਗਾ ਉਸ ਟਾਈਮ ਹੈ ਨਾ ਤੋ ਸਾਰਾ ਓਬਜ਼ਰਵ ਕਰਦੇ ਸੀਗੇ ਤੇ ਇਹ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਸਾਡੇ ਦਿਮਾਗ 'ਚ ਇਹ ਆਈ ਵੀ ਗੱਲ ਐਵੇਂ ਕਿ ਜਿਹੜੇ ਪਹਿਲਾਂ ਅਸੀਂ ਪੋਡਕਾਸਟ ਕੀਤੇ ਉਹ ਅਸੀਂ ਸਾਡੇ ਆਊਟਰ ਯੂਨੀਵਰਸ ਦੇ ਕੀਤੇ ਆ ਤਾਂ ਹੁਣ ਜਿਹੜੇ ਅਸੀਂ ਪੋਡਕਾਸਟ ਜਿਹੜਾ ਨਵਾਂ ਸ਼ੁਰੂ ਕੀਤਾ ਸੀ ਆਪਣਾ ਇੰਟਰਨਲ ਯੂਨੀਵਰਸ ਦੀ ਜਿਹੜੀ ਗੱਲ ਕਰਨੀ ਆ ਜਿਹੜਾ ਸਾਡਾ ਬ੍ਰੇਨ ਤੇ ਸਾਡੀ ਬੋਡੀ ਆ ਜਾਂ ਸਾਡਾ ਮਾਇੰਡ ਆ ਇਹਦੀ ਮੈਂ ਜਿਹੜੀ ਆ ਇੱਕ ਇਹ ਵੀ ਦਊਂਗੀ ਕਿ ਮੈਂ ਕਿਉਂ ਯੂਨੀਵਰਸ ਕਹਿ ਰਹੀ ਹਾਂ ਸਾਡੇ ਬ੍ਰੇਨ ਨੂੰ ਇਹਨੂੰ ਤੁਸੀਂ ਥੋੜ੍ਹਾ ਜਿਹਾ ਇੱਦਾਂ ਵੀ ਕਹਿ ਸਕਦੇ ਕਿ ਸਾਡੀ ਜਿਹੜੀ ਅਗਰ ਅਸੀਂ ਮਿਲਕੀ ਵੇ ਗਲੈਕਸੀ ਦੀ ਗੱਲ ਕਰਦੇ ਹਾਂ ਤਾਂ ਸਾਡੀ ਗਲੈਕਸੀ ਦੇ ਵਿੱਚ 100 ਬਿਲੀਅਨ ਤੋਂ ਲੈ ਕੇ 400 ਬਿਲੀਅਨ ਤੱਕ ਮਤਲਬ 10,000 ਕਰੋੜ ਤੋਂ ਲੈ ਕੇ 40,000 ਕਰੋੜ ਤੱਕ ਜਿਹੜੇ ਤਾਰੇ ਟੋਟਲ ਇੰਨੇ ਅਸੀਂ ਮੰਨਦੇ ਹਾਂ ਹੈਗੇ ਆ ਹਨਾ ਪਰ ਜੇ ਅਸੀਂ ਬ੍ਰੇਨ ਦੀ ਗੱਲ ਕਰੀਏ ਤਾਂ ਬ੍ਰੇਨ 'ਚ ਸਾਡੇ ਨਿਊਰੋਨਸ ਹੁੰਦੇ ਆ ਜਿਹੜਾ ਸਾਨੂੰ ਪਤਾ ਕਿ ਸੈਲਸ ਹੁੰਦੇ ਸਾਡੀ ਬ੍ਰੇਨ ਦੇ ਵਿੱਚ ਜਿਹੜੇ ਕਨੈਕਸ਼ਨ ਕ੍ਰੀਏਟ ਕਰਦੇ ਆ, ਜਿਹਦੀ ਵਜ੍ਹਾ ਨਾਲ ਹੀ ਸਾਡੀ ਜਿਹੜਾ ਬ੍ਰੇਨ ਜਿਹੜਾ ਆ ਉਹ ਇਮੋਸ਼ਨਸ ਫੀਲ ਕਰ ਸਕਦਾ ਆ, ਸੈਂਸਿਸ ਫੀਲ ਕਰ ਸਕਦਾ ਹੈ, ਹਨਾ, ਤੇ ਸਾਡੀ ਬਾਡੀ ਦਾ ਹਰ ਇੱਕ ਸਿਸਟਮ ਰੈਗੂਲੇਟ ਕਰਦਾ, ਸਾਡਾ ਸੈਂਟਰਲ ਨਰਵਸ ਸਿਸਟਮ ਜਿਹੜਾ ਇਹਨਾਂ ਸਾਰੇ ਨਿਊਰੋਨਸ ਤੇ ਉਹਨਾਂ ਦੇ ਕਨੈਕਸ਼ਨ ਦੀ ਵਜ੍ਹਾ ਨਾਲ ਚੱਲਦਾ ਹੈ। ਤੇ ਸਾਡੀ ਬ੍ਰੇਨ ਦੇ ਵਿੱਚ 86 billion ਨਿਊਰੋਨਸ ਹੁੰਦੇ ਆ, ਜਿਹਦੇ ਅੱਗੇ ਹਾਂਜੀ ਜਿਹਦੇ ਅੱਗੇ ਬਹੁਤ ਸਾਰੇ ਕਨੈਕਸ਼ਨ ਹੁੰਦੇ ਆ, ਤੇ ਜਦੋਂ ਅਸੀਂ ਸਾਰੇ ਕਨੈਕਸ਼ਨ ਨੂੰ ਜਿਹੜਾ ਆ ਜਿਹੜਾ ਜੋੜਦੇ ਆ ਤਾਂ 100 trillion ਤੱਕ ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਹੁੰਦੇ ਆ। ਔਰ ਅਗਰ ਅਸੀਂ ਮਿਲਕੀ ਵੇ ਦੀ ਜਿਵੇਂ ਮੈਂ ਦੱਸਿਆ ਤਾਂ ਉੱਥੇ 100 billion ਤੋਂ ਲੈ ਕੇ 400 billion ਤੱਕ ਕਨੈਕਸ਼ਨ ਹੁੰਦੇ ਆ, ਤਾਂ ਸਾਨੂੰ ਪਤਾ ਕਿ ਹੁਣ ਕਿੰਨੇ ਮਤਲਬ ਕਿੰਨੇ ਗੁਣਾ ਜ਼ਿਆਦਾ ਸਾਡੇ ਬ੍ਰੇਨ ਦੇ ਵਿੱਚ ਕਨੈਕਸ਼ਨ ਆ ਕੰਪੈਰੇਟਿਵਲੀ ਕਿ ਕਿੰਨੇ ਮਿਲਕੀ ਵੇ ਦੇ ਵਿੱਚ ਸਟਾਰਸ ਹੈਗੇ ਆ। ਸੋ ਇਹ ਸਾਡਾ ਜਿਹੜਾ ਬ੍ਰੇਨ ਹੈਗੇ ਆ ਆਪਣੇ ਆਪ 'ਚ ਇੱਕ ਯੂਨੀਵਰਸ ਹੈਗਾ ਆ, ਉਹਨੂੰ ਤੁਸੀਂ ਇੰਟਰਨਲ ਯੂਨੀਵਰਸ ਅਸੀਂ ਕਹਿ ਸਕਦੇ ਹਾਂ ਨਾ। ਔਰ ਇਹ ਚਾਹੇ ਮੈਂ ਜਿੱਦਾਂ ਅਸੀਂ ਸ਼ੁਰੂ 'ਚ ਗੱਲ ਕੀਤੀ ਹੈ ਕਿ ਬਹੁਤ ਸਾਰੇ ਹੁਣ ਟੈਕਨੋਲੋਜੀ ਸਾਡੇ ਕੋਲ ਹੈਗੀ ਹੈ ਕਿ ਅਸੀਂ ਡਿਵੈਲਪ ਕਰ ਸਕਦੇ ਹਾਂ, ਬਟ ਹਜੇ ਵੀ ਬਹੁਤ ਕੁਛ ਪਿਆ ਜਿਹੜਾ ਸਾਨੂੰ ਜਾਣਨਾ ਹੈ, ਹਨਾ, ਕਿ ਕਿਵੇਂ ਬ੍ਰੇਨ 'ਚ ਕਿਹੜੀ ਐਕਟੀਵਿਟੀ ਹੁੰਦੀ ਹੈ। ਕਿਉਂਕਿ ਇਹ ਨਹੀਂ ਹੈਗਾ ਕਿ ਫੋਰ ਐਗਜ਼ਾਮਪਲ ਕੋਈ ਜਦੋਂ ਇਹ ਸਾਇੰਟਿਸਟ ਜਾਂ ਰਿਸਰਚਰ ਜਾਂ ਡਾਕਟਰਸ ਜਦੋਂ ਆਪਣੀ ਸਟੱਡੀਜ਼ ਕਰਦੇ ਆ, ਜਦੋਂ ਕੋਈ ਸਟਿਮੂਲਾਈ ਦਿੰਦੇ ਆ, ਮੰਨ ਲਓ ਕਿਸੇ 10 ਬੰਦਿਆਂ ਦੇ ਗਰੁੱਪ ਨੂੰ ਉਹਨਾਂ ਨੇ ਟੈਸਟ ਕਰਨਾ, ਹਨਾ, ਤੇ ਉਹਨਾਂ ਨੂੰ ਇੱਕ ਉਹਨਾਂ ਨੇ ਇੱਕ ਸਿਮਿਲਰ ਤਰ੍ਹਾਂ ਦਾ ਇੱਕ ਜਿਹੜਾ ਕਨੈਕਸ਼ਨ ਦੇ ਤਾ ਕਿ ਕੋਈ ਡਰਨ ਵਾਲੀ ਚੀਜ਼ ਜਿਹੜੀ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਫੋਰ ਐਗਜ਼ਾਮਪਲ ਇੱਕ ਜਿਹੜਾ ਲਿਟਲ ਐਲਬਰਟ ਕਰਕੇ ਇੱਕ ਬੱਚੇ ਦਾ ਐਕਸਪੈਰੀਮੈਂਟ ਹੈਗਾ ਜਿਹੜਾ ਕੀਤਾ ਸੀਗਾ ਕਾਫੀ ਸਾਲ ਪਹਿਲਾਂ, ਹਾਲਾਂਕਿ ਐਥੀਕਲੀ ਉਹਨੂੰ ਸਹੀ ਨਹੀਂ ਮੰਨਦੇ ਕਿਉਂਕਿ ਉਹਦੇ ਵਿੱਚ ਛੋਟਾ ਬੱਚਾ ਨੀ ਇੰਜੈਕਸ਼ਨ ਵਾਲਾ ਨੀ 9 ਮਹੀਨੇ ਦਾ ਬੱਚਾ ਸੀਗਾ, ਉਹਨੂੰ ਉਹਨਾਂ ਨੇ ਪਹਿਲਾਂ ਜਿਵੇਂ ਉਹਦੇ ਨਾਲ ਉਹਦੇ ਕੋਲ ਐਨੀਮਲਸ ਜਿਵੇਂ ਛੋਟੇ ਛੋਟੇ ਪਪੀਜ਼ ਵਗੈਰਾ ਉਹਨਾਂ ਨੇ ਛੱਡੇ, ਹਨਾ, ਚੂਹੇ ਜਿਹੜੇ ਮਤਲਬ ਉਹਦੇ ਕੋਲ ਘੁੰਮਦੇ ਸੀ, ਤਾਂ ਹੀ ਵਾਜ ਵੈਰੀ ਹੈਪੀ, ਮਤਲਬ ਉਹਨਾਂ ਦੇ ਨਾਲ ਪਲੇ ਕਰ ਰਿਹਾ ਸੀਗਾ, ਹਨਾ। ਬਟ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿੱਦਾਂ ਹੌਲੀ ਹੌਲੀ ਸਟਿਮੂਲਾਈ ਦਿੱਤੇ ਕਿ ਉਹਨਾਂ ਨੇ ਕੀ ਕੀਤਾ ਕਿ ਉਹਦੇ ਕੋਲ ਇੱਕ ਚੂਹਾ ਛੱਡ ਦਿੱਤਾ, ਵਾਈਟ ਚੂਹਾ, ਬਟ ਉਹਨਾਂ ਨੇ ਨਾਲ ਬਹੁਤ ਜ਼ੋਰ ਦੀ ਆਵਾਜ਼ ਕੀਤੀ, ਹਨਾ, ਕਿਸੇ ਚੀਜ਼ ਦੇ ਵਿੱਚ ਮਤਲਬ ਕੋਈ ਚੀਜ਼ ਮਾਰੀ, ਤਾਂ ਉਹ ਬੱਚਾ ਡਰ ਗਿਆ ਤੇ ਉਹਦਾ ਡਰ ਬੈਠ ਗਿਆ, ਉਹਨੂੰ ਲੱਗਾ ਕਿ ਇਹ ਜਦੋਂ ਚੂਹਾ ਮੇਰੇ ਕੋਲ ਆ ਰਿਹਾ ਹੈ ਤਾਂ ਮਤਲਬ ਇਹ ਕੋਈ ਡਰਨ ਵਾਲੀ ਚੀਜ਼ ਆ, ਕਿਉਂਕਿ ਸਿਰਫ 9 ਮਹੀਨੇ ਦਾ ਬੱਚਾ ਸੀਗਾ ਨਾ। ਤਾਂ ਉਹਦੀ ਉਹ ਜਿਹੜਾ ਐਕਸਪੈਰੀਮੈਂਟ ਕੀਤਾ ਤਾਂ ਉਹਨਾਂ ਨੇ ਮਤਲਬ ਉਹਦੇ 'ਚ ਉਹਨਾਂ ਨੇ ਕਿਹਾ ਕਿ ਹਾਂ ਇਹ ਸਟਿਮੂਲਾਈ ਜਿਹੜੇ ਆ ਤੁਸੀਂ ਕਿੱਦਾਂ ਪਰਸੀਵ ਕਰਦੇ ਆ ਚੀਜ਼ਾਂ ਨੂੰ ਉਹਦੇ 'ਤੇ ਡਿਪੈਂਡ ਕਰਦੇ ਆ, ਹਾਲਾਂਕਿ ਕਿਉਂਕਿ ਸਾਇੰਸ ਦੇ ਵਿੱਚ ਵੀ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ ਤਾਂ ਤੁਸੀਂ ਐਵੇਂ ਨਹੀਂ ਕੱਸਦੇ, ਉਸ ਐਕਸਪੈਰੀਮੈਂਟ ਐਥੀਕਲੀ ਵੀ ਰਾਈਟ ਹੋਣੇ ਚਾਹੀਦੇ ਆ, ਕਿ ਉਹਦੇ 'ਚ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਨਾ। ਤਾਂ ਬ੍ਰੇਨ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਜਦੋਂ ਮੰਨ ਲਓ ਕਿਸੇ 10 adult ਦੇ ਗਰੁੱਪ ਨੂੰ ਤੁਸੀਂ ਕੋਈ ਸੇਮ ਸਟਿਮੂਲਾਈ ਦਿੱਤਾ, ਸੇਮ ਇਹ ਤਰ੍ਹਾਂ ਦੀ ਐਗਜ਼ਾਮਪਲ ਲਗਾ ਲਓ, ਕੋਈ ਚੂਹਾ ਜਾਂ ਕੋਈ ਵੀ ਚੀਜ਼ ਏਦਾਂ ਦੀ ਉਹਦੇ ਕੋਲ ਉਹਨਾਂ ਦੇ ਕੋਲ ਛੱਡੀ, ਹਨਾ, ਤਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ 10 ਦੇ 10 ਬੰਦੇ ਸੇਮ ਤਰ੍ਹਾਂ ਹੀ ਰਿਐਕਟ ਕਰਨਗੇ, ਉਹਨਾਂ ਦਾ ਡਿਫਰੈਂਟ ਰਿਐਕਸ਼ਨ ਹੋ ਸਕਦੀ ਹੈ, ਔਰ ਉਹ ਡਿਪੈਂਡ ਕਰ ਸਕਦੀ ਹੈ ਕਿ ਉਹਨਾਂ ਦੀ ਹਿਸਟਰੀ ਕੀ ਹੈਗੀ ਆ, ਉਹ ਉਹਨਾਂ ਦੀ ਲਾਈਫ ਦੇ ਵਿੱਚ ਕੀ ਕੀ ਚੀਜ਼ਾਂ ਹੋਈਆਂ, ਹਨਾ, ਉਹਨਾਂ ਨੂੰ ਕਿਹੜੀ ਹੋ ਸਕਦਾ ਉਹਨਾਂ ਦੇ ਨਾਲ ਕੋਈ ਐਵੇਂ ਦਾ ਇੰਸੀਡੈਂਟ ਹੋਇਆ ਹੋਵੇ, ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਕੰਮ ਕਰਦੀਆਂ ਡਿਫਰੈਂਟ। ਤੋ ਜਿੰਨਾ ਕੁਛ ਹੁਣ ਵੀ ਸਾਡੇ ਕੋਲ ਹੈਗਾ ਉਹਦੇ ਚ ਵੀ ਅਸੀਂ ਅਜੇ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਰਾ ਕੁਛ ਹੀ ਪਤਾ ਚੱਲ ਗਿਆ ਆ, ਤੇ ਬਟ ਹਜੇ ਵੀ ਕਾਫੀ ਸਾਰੀਆਂ ਰਿਸਰਚ, ਔਰ ਹਜੇ ਵੀ ਜਿਵੇਂ ਮੈਂ ਦੱਸਿਆ ਕਿ 100 trillion ਜਿਹੜੇ ਕਨੈਕਸ਼ਨ ਸਾਡੇ ਬ੍ਰੇਨ ਦੇ ਵਿੱਚ ਬਣਦੇ ਆ, ਤਾਂ ਹਰ ਇੱਕ ਕਨੈਕਸ਼ਨ ਨੂੰ ਸਟੱਡੀ ਕਰਨਾ ਇਜ਼ ਵੈਰੀ ਡਿਫਰੈਂਟ ਔਰ ਡਿਫੀਕਲਟ, ਔਰ ਉੱਪਰੋਂ ਹਰ ਇੱਕ ਬਾਡੀ ਦਾ ਜਿਹਦੀ ਬ੍ਰੇਨ ਦਾ ਔਰਗਨ ਹੈਗਾ ਬ੍ਰੇਨ ਸਾਡਾ, ਉਹਦਾ ਹਰ ਇੱਕ ਪਾਰਟ ਡਿਫਰੈਂਟ ਫੰਕਸ਼ਨ ਕਰਦਾ, ਕੋਈ ਮੈਮਰੀ ਨੂੰ ਸਪੋਰਟ ਕਰਦਾ, ਕੋਈ ਇਮੋਸ਼ਨਸ ਨੂੰ ਸਪੋਰਟ ਕਰਦਾ, ਕੋਈ ਸਾਡੀ ਮੂਵਮੈਂਟ ਨੂੰ ਸਪੋਰਟ ਕਰਦਾ, ਹਨਾ, ਕੋਈ ਸਾਡੀ ਆਈਜ਼ ਜਿਹੜੀ ਆ ਇੰਟੈਲੀਜੈਂਸ ਨੂੰ ਸਪੋਰਟ ਕਰਦਾ। ਸੋ ਉਹ ਸਾਰੀਆਂ ਚੀਜ਼ਾਂ, ਹਰ ਇੱਕ ਜਿਹੜਾ ਪਾਰਟ ਦਾ ਇੱਕ ਆਪਣਾ ਅਲੱਗ ਰੋਲ ਆ, ਜਿਹਦਾ ਅਸੀਂ ਅੱਗੇ ਡਿਸਕਸ਼ਨ ਕਰਾਂਗੇ। ਤੇ ਬ੍ਰੇਨ ਸਾਡਾ ਬਹੁਤ ਜਿਹੜਾ ਇੱਕ ਹੈਗਾ ਹੀ, ਮੈਂ ਤੁਹਾਨੂੰ ਦੱਸਿਆ, ਹਾਂਜੀ, ਕਮਾਲ ਦੀ। ਤੇ ਜਿਵੇਂ ਇੱਕ ਮਿਥ ਵੀ ਹੈਗਾ ਕਿ ਅਸੀਂ ਸੁਣਦੇ ਹਾਂ ਕਿ ਬ੍ਰੇਨ ਸਾਡਾ ਸਿਰਫ 10% ਅਸੀਂ ਯੂਜ਼ ਕਰਦੇ ਹਾਂ, ਵਿਚ ਇਜ਼ ਰੋਂਗ, ਇੱਦਾਂ ਦਾ ਕੁਛ ਨਹੀਂ ਹੈਗਾ ਕਿ ਸਿਰਫ 10% ਬ੍ਰੇਨ ਯੂਜ਼ ਕਰਦੇ ਹਾਂ, ਅਸੀਂ ਆਪਣਾ ਸਾਰੇ ਦਾ ਸਾਰਾ ਬ੍ਰੇਨ ਜਿਹੜਾ ਯੂਜ਼ ਕਰਦੇ ਹੈਗੇ ਆ। ਤੇ ਇੱਕ ਆਪਾਂ ਮੰਨ ਲੈਂਦੇ ਕਿ ਸ਼ਾਇਦ ਜਦੋਂ ਕੋਈ ਕੁਛ ਲੋਕ ਜਿਹੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਮੇ ਬੀ ਉਹਨਾਂ ਦਾ ਬ੍ਰੇਨ ਜਿਹੜਾ ਬਹੁਤ ਜ਼ਿਆਦਾ ਤੇਜ ਕੰਮ ਕਰਦਾ ਨਾ, ਆਈਨਸਟਾਈਨ ਜਾਂ ਹੋਰ ਵੀ ਸਾਇੰਟਿਸਟ ਹੈਗੇ ਆ, ਸੋ ਉਹਦਾ ਉਹਦਾ ਉਹਦੀ ਇੰਟੈਲੀਜੈਂਸੀ ਮਤਲਬ ਇਹ ਕੋਈ ਜਿਹੜਾ ਮਿਥ ਨਹੀਂ, ਮਤਲਬ ਜਿਹੜਾ ਮਿਥ ਹੈਗਾ ਇਹ ਨਹੀਂ ਹੈਗਾ ਕਿ ਉਹਦਾ ਕਿ ਉਹ ਕੋਈ ਇੱਕ ਬੰਦਾ ਜ਼ਿਆਦਾ ਹੀ ਉਹਨੂੰ ਕੋਈ ਜ਼ਿਆਦਾ ਹੀ ਖਾਸ ਬ੍ਰੇਨ ਮਿਲਿਆ ਇਸ ਲਈ ਉਹ ਜ਼ਿਆਦਾ ਇੰਟੈਲੀਜੈਂਟ ਹੈਗਾ। ਇਹ ਡਿਪੈਂਡ ਕਰਦਾ ਕਿ ਉਹਨਾਂ ਦੇ ਬ੍ਰੇਨ ਦੀ ਜਿਹੜੇ ਆਪਸ 'ਚ ਕਨੈਕਸ਼ਨ ਬਣਦੇ ਆ ਨਿਊਰੋਨਸ ਦੇ, ਉਹ ਕਨੈਕਸ਼ਨ ਕਿੰਨੇ ਕੁ ਸਟਰੋਂਗ ਹੈਗੇ ਆ, ਤੇ ਉਹ ਕਨੈਕਸ਼ਨ ਸਟਰੋਂਗ ਜਿਹੜੇ ਉਹ ਬਣਦੇ ਆ, ਜਿੱਦਾਂ ਪ੍ਰੈਕਟਿਸ ਦੀ ਮੈਂ ਗੱਲ ਕੀਤੀ ਆ, ਪ੍ਰੈਕਟਿਸ ਮੇਕਸ ਮੈਨ ਪਰਫੈਕਟ ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ ਸਾਡੇ ਕਨੈਕਸ਼ਨ ਸਟਰੋਂਗ ਹੁੰਦੇ ਆ ਤੇ ਇਸ ਲਈ ਜਿਹੜਾ ਕੁਛ ਲੋਕ ਜਿਹੜੇ ਆ ਉਹ ਜ਼ਿਆਦਾ ਸਾਨੂੰ ਲੱਗਦੇ ਆ ਕਿ ਉਹ ਇੰਟੈਲੀਜੈਂਟ ਹੁੰਦੇ ਆ ਕਿਉਂਕਿ ਓਬਵੀਅਸਲੀ ਉਹ ਆਪਣੇ ਦਿਮਾਗ ਨੂੰ ਯੂਜ਼ ਕਰ ਰਹੇ ਹੁੰਦੇ ਆ ਕਿਸੇ ਪਰਟੀਕੁਲਰ ਹਨਾ ਏਰੀਆ ਜਿਹੜਾ ਹੈਗਾ ਉਹਨਾਂ ਦਾ ਤੇ ਹੋਰ ਵੀ ਇਸ ਤੋਂ ਇਲਾਵਾ ਬ੍ਰੇਨ ਦੀਆਂ ਬਹੁਤ ਸਾਰੀਆਂ ਖਾਸ ਜਿਹੜੀਆਂ ਚੀਜ਼ਾਂ ਹੈਗੀਆਂ ਹੈ ਕਿ ਸਾਡਾ ਜਿਹੜਾ ਬ੍ਰੇਨ ਅੱਜ ਮੈਮਰੀ ਬਹੁਤ ਸਾਡਾ ਬ੍ਰੇਨ ਜਿਹੜਾ ਸਟੋਰ ਕਰ ਸਕਦਾ ਹੈ ਇੱਕ ਤਾਂ ਗੀਗਾਬਾਈਟ ਆਪਾਂ ਸਾਰਿਆਂ ਨੇ ਸੁਣਨ ਦੇ ਇੱਕ ਪੀਟਾਬਾਈਟ ਹੁੰਦਾ ਹੈ ਤੇ 2.5 ਪੀਟਾਬਾਈਟ ਜਿਹੜੀ ਇਨਫੋਰਮੇਸ਼ਨ ਸਟੋਰ ਕਰ ਸਕਦਾ ਇੱਕ ਪੀਟਾਬਾਈਟ ਦੇ ਵਿੱਚ ਜਿਹੜਾ ਆ ਇੱਕ 10 ਲੱਖ ਜਿਹੜੇ ਆ ਗੀਗਾਬਾਈਟ ਹੁੰਦੇ ਆ ਸੋ 2.5 ਜਿਹੜਾ ਪੀਟਾਬਾਈਟ ਯੂਜ਼ ਕਰਦਾ ਜਿਹਨੂੰ ਅਸੀਂ ਰਫਲੀ ਕਹਿ ਸਕਦੇ ਹਾਂ ਕਿ ਅਗਰ 1300 ਜਿਹੜੀ ਸਾਲ ਦਾ ਜਿਹੜਾ ਟੈਲੀਵਿਜ਼ਨ ਪ੍ਰੋਗਰਾਮ 1300 ਸਾਲ ਚੱਲਣ ਇੰਨੀ ਇਨਫੋਰਮੇਸ਼ਨ ਸਾਡਾ ਜਿਹੜਾ ਦਿਮਾਗ ਸਟੋਰ ਕਰ ਸਕਦਾ ਹੈ ਹਾਂਜੀ ਔਰ ਇਲੈਕਟ੍ਰੀਸਿਟੀ ਜਿਹੜਾ ਪਰ ਫਿਰ ਵੀ ਦੇਖੋ ਸਿਰਫ 20 ਜਿੰਨਾ ਤੁਹਾਡਾ 20 ਮੈਗਾਵਾਟ ਜਿਹੜੀ ਹੁੰਦੀ ਆ ਇੰਨੀ ਕੁ ਇਲੈਕਟ੍ਰੀਸਿਟੀ ਜਿਹੜੀ ਆ 20 ਵਾਟ ਸੋਰੀ ਯੂਜ਼ ਕਰਦਾ ਹੈਗਾ ਸਾਡਾ ਬ੍ਰੇਨ ਬਟ ਇਲੈਕਟ੍ਰੀਸਿਟੀ ਇੱਕ ਜਿਹੜਾ ਬਲਬ ਹੁੰਦਾ ਨਾ ਛੋਟਾ ਵਾਟ ਦਾ ਬਲਬ ਹੁੰਦਾ ਉਹ ਸਾਡੀ ਮਤਲਬ ਇੰਨੀ ਜਿਹੜੀ ਆ ਸਟਰੋਂਗ ਹੁੰਦਾ ਸਾਡਾ ਬ੍ਰੇਨ ਕਿ ਉਹ ਇੱਕ ਬਲਬ ਵੀ ਅਸੀਂ ਸਾਡੀ ਬ੍ਰੇਨ ਦੀ ਇਲੈਕਟ੍ਰੀਸਿਟੀ ਨਾਲ ਜਲਾਇਆ ਜਾ ਸਕਦਾ ਮੇਰੇ ਖਿਆਲ ਨਾਲ ਇੰਨੀ ਜਿਹੜੀ ਉਹਦੀ ਇਲੈਕਟ੍ਰੀਸਿਟੀ ਜਿਹੜੀ ਇੰਨੇ ਜਿਹੜੇ ਇਲੈਕਟ੍ਰਿਕ ਸਿਗਨਲ ਜਾਂ ਮਕੈਨਿਕ ਕੈਮੀਕਲ ਸਿਗਨਲ ਪਾਸ ਹੁੰਦੇ ਆ ਸੋ ਇੰਨੀ ਪਾਵਰ ਹੁੰਦੀ ਆ ਉਹਨਾਂ ਦੀ ਸਾਡੇ ਬ੍ਰੇਨ ਦੀ
0: ਵਾਹ ਇਹ ਮਤਲਬ ਆਪਣੇ ਆਪ ਦੇ ਵਿੱਚ ਔਰ ਇਹ ਜਦੋਂ ਫਿਲਮਾਂ ਦੇਖਦੇ ਹਾਂ ਅਸੀਂ ਜਿਵੇਂ ਉਹ ਸਕਾਰਲੈਟ ਜੌਨਸਨ ਵਾਲੀ ਦੇਖੀ ਸੀਗੀ ਜੌਨਸਨ ਵਾਲੀ ਲੂਸੀ ਵੀ ਉਹਦਾ 100% ਬ੍ਰੇਨ ਕੰਮ ਕਰਨ ਲੱਗਿਆ ਮੇਰੇ ਖਿਆਲ ਦੇ ਨਾਲ ਇਹਦੇ ਤੇ ਫੇਰ ਕਿਸੇ ਦਿਨ ਜ਼ਰੂਰ ਬਟ ਇਹ ਬ੍ਰੇਨ ਦੇ ਜਿਹੜੇ ਦੋ ਹਿੱਸੇ ਹੁੰਦੇ ਨੇ ਲੈਫਟ ਔਰ ਰਾਈਟ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਹਾਂ ਇਹ ਜ਼ਰੂਰ ਹੁੰਦਾ ਕਿ ਕਈ ਜਣੇ ਆਪਣੇ ਸਿਰਫ ਜਿਹੜਾ ਲੈਫਟ ਸਾਈਡ ਵਾਲਾ ਉਹ ਕਹਿੰਦੇ ਹੁੰਦੇ ਆ ਕਿ ਇੱਕ ਸਿਰਫ ਮੈਮਰੀ ਵਾਲਾ ਪਾਰਟ ਹੁੰਦਾ ਤੇ ਰਾਈਟ ਸਾਈਡ ਵਾਲੇ ਬ੍ਰੇਨ ਦੇ ਪਾਰਟ ਨੂੰ ਵਰਤਦੇ ਹੈਗੇ ਪਰ ਇਹ ਦੋ ਤਿੰਨ ਚੀਜ਼ਾਂ ਤਾਂ ਤੁਸੀਂ ਹੈਰਾਨ ਕਰਨ ਵਾਲੀਆਂ ਦੱਸੀਆਂ ਨੇ ਸੰਦੀਪ ਜੀ ਇੱਕ ਤਾਂ ਨਿਊਰੋਨਸ ਵਾਲੀ ਕਿ 86 ਟ੍ਰਿਲੀਅਨ ਨਿਊਰੋਨਸ ਜਿਹੜੇ ਨੇ ਉਹ ਹੈਗੇ ਨੇ ਤੇ ਫਿਰ ਗਾਂ ਉਹ ਉਹਨਾਂ ਦੇ ਸੈੱਲ ਕਨੈਕਸ਼ਨ ਉਹ ਗਿਣੇ ਕਿਣੇ ਸੀਗੇ ਮੈਂ ਤਾਂ ਇਹ ਹੈਰਾਨ ਹੈਗਾ ਕਾਫੀ ਟਾਈਮ ਲੱਗ ਗਿਆ
1: ਉਹ ਹਾਂਜੀ ਰਫਲੀ ਆਈਡੀਆ ਲਗਾ ਲੈਂਦੇ ਨੇ ਕਿ ਕਿਉਂ ਜੋ ਵੀ
0: ਕਿਉਂਕਿ ਮਿਲੀਅਨ ਕ ਤੋਂ ਬਾਅਦ ਅਗਲਾ ਕਹਿੰਦਾ ਹੱਥ ਖੜੇ ਹੋ ਗਏ ਹੁਣ ਛੱਡੋ
1: ਨਹੀਂ ਇੰਨਾ ਰਫ ਵੀ ਨਹੀਂ ਹੁੰਦਾ ਹੈਗਾ ਉਹ ਬਿਲਕੁਲ ਉਹਨਾਂ ਕੋਲ ਇੰਸਟਰੂਮੈਂਟ ਹੁੰਦੇ ਆ ਜੋ ਵੀ ਹੁੰਦੇ ਆ ਨਾ ਤੇ ਉਹਦੇ ਨਾਲ ਉਹ ਮੈਥਮੈਟੀਕਲ ਕੈਲਕੂਲੇਸ਼ਨ ਵੈਸੇ ਮੋਸਟ ਇੰਪੋਰਟੈਂਟ ਰੋਲ ਪਲੇ ਕਰਦੀਆਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਜਿਹੜੀ ਅਸੀਂ ਗਲੈਕਸੀ ਦੀ ਵੀ ਗੱਲ ਕਰਦੇ ਹਾਂ ਜਦੋਂ ਅਸੀਂ ਹੁਣ ਤਾਰੇ ਫਿਰ ਵੀ ਦੇਖ ਸਕਦੇ ਹਾਂ ਟੈਲੀਸਕੋਪ ਸੇ ਬਟ ਜਦੋਂ ਅੱਜ ਤੋਂ 400 ਸਾਲ ਪਹਿਲਾਂ ਜਦੋਂ ਕਿੰਨੇ ਸਿੰਪਲ ਟੈਲੀਸਕੋਪ ਗਲੀਲੀਓ ਵਗੈਰਾ ਨੇ ਬਣਾਏ ਸੀਗੇ ਤਾਂ ਉਹ ਮੈਥਮੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਇਹ ਜਿਹੜੀਆਂ ਅਸੀਂ ਮਿਲੀਅਨ ਟ੍ਰਿਲੀਅਨ ਚੀਜ਼ਾਂ ਚ ਗੱਲਾਂ ਕਰਦੇ ਹਾਂ ਮੈਥਮੈਟੀਕਲ ਕੈਲਕੂਲੇਸ਼ਨ ਹੁੰਦੀਆਂ ਔਰ ਕਹਿੰਦੇ ਆ ਕਿ ਨੇਚਰ ਜਿਹੜੀ ਸਾਡੀ ਆ ਉਹ ਮੈਥਮੈਟੀਕਲ ਤੇ ਫਿਜ਼ਿਕਸ ਲਾਜ਼ ਦੇ ਉੱਤੇ ਚੱਲਦੀ ਹੈਗੀ ਆ ਤੇ ਮੈਥਮੈਟੀਕਲ ਲਾਜ਼ ਜਿਹੜੇ ਆ ਉਹ ਗਲਤ ਨਹੀਂ ਹੋ ਸਕਦੇ ਹੈਗੇ ਉਹ ਬਿਲਕੁਲ ਕੈਲਕੂਲੇਸ਼ਨ ਇੱਦਾਂ ਹੀ ਹੁੰਦੀਆਂ ਕਿ ਤੁਸੀਂ ਉਹਨਾਂ ਨੂੰ ਜਿੱਧਰੋਂ ਮਰਜ਼ੀ ਕੈਲਕੂਲੇਟ ਕਰ ਲਓ ਉਹਨਾਂ ਦਾ ਤੁਹਾਨੂੰ ਸੇਮ ਹੀ ਡਾਟਾ ਮਿਲੂਗਾ ਤੇ ਹੋਰ ਇੱਕ ਦੱਸਣਾ ਰਹਿ ਗਿਆ ਕਿ ਜਿਵੇਂ ਅਸੀਂ ਫਿੰਗਰਪ੍ਰਿੰਟਸ ਦੀ

0: ਕਰਦੇ ਆਇਡੈਂਟੀਕਲ ਟਵਿਨਸ ਜਿਹੜੇ ਆ ਜਿਹਨਾਂ ਦਾ ਡੀਐਨਏ ਜਿਹੜਾ ਆ ਸ਼ੇਅਰ ਕਰਦੇ ਸੇਮ ਡੀਐਨਏ, ਉਹਨਾਂ ਦੇ ਵੀ ਜਿਹੜੇ ਆ ਨਿਊਰਲ ਜਿਹੜੇ ਆ ਪੈਟਰਨਸ ਉਹ ਡਿਫਰੈਂਟ ਹੋ ਸਕਦੇ ਆ ਵਿਦ ਟਾਈਮ ਚੇਂਜ ਹੋ ਸਕਦੇ ਆ। ਹਾਂਜੀ
1: ਰਾਈਟ। ਔਰ ਇਹ ਲਾਈਫ ਲੌਂਗ ਬਦਲਦੇ ਰਹਿੰਦੇ ਹਨ ਜਦੋਂ ਆਪਾਂ, ਵੈਸੇ ਤਾਂ ਮੈਂ ਟੌਪਿਕ ਦੇ ਬਹੁਤ ਅੱਗੇ ਚਲਾ ਗਿਆ ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਬ੍ਰੇਨ ਦਾ ਦੱਸ ਰਹੇ ਸੀਗੇ, ਬਟ ਨਿਊਰੋਨਸ ਦੀ ਸ਼ੇਪ ਜਾਂ ਉਹਨਾਂ ਦੀ ਪੋਜੀਸ਼ਨਿੰਗ ਜਾਂ ਉਹ ਲਾਈਫ ਲੌਂਗ ਬਦਲਦੇ ਰਹਿੰਦੇ ਹੈਗੇ ਨੇ, ਜਾਂ ਜਿਹੜੇ ਇੱਕ ਬੰਦੇ ਦੇ ਨਿਊਰੋਨਸ ਹੋਊਗੇ ਉਹ ਤਾਂ ਸੇਮ ਹੀ ਰਹਿੰਦੇ ਨੇ, ਜਿਵੇਂ ਹੱਡੀਆਂ ਕਹਿ ਲੈਂਦੇ ਉਨਾ ਕਿ ਛੋਟੇ ਹੁੰਦੇ ਵੱਧ ਹੁੰਦੀਆਂ ਨੇ ਫਿਰ ਘੱਟ ਜਾਂਦੀਆਂ ਨੇ, ਉੱਦਾਂ ਸਿਸਟਮ।
0: ਹਾਂਜੀ, ਨਿਊਰੋਨ ਦੇ ਜਿਹੜੇ ਸੈੱਲ ਦੀ ਸਟਰਕਚਰ ਜਿਹੜੀ ਹੈਗੀ ਆ ਉਹ ਸੇਮ ਹੀ ਰਹੂਗੀ, ਉਹ ਚੇਂਜ ਨਹੀਂ ਹੁੰਦੀ। ਬਟ ਜਿਹੜਾ ਨੰਬਰ ਦੀ ਇਹਦੇ ਚ ਵੀ ਇੱਦਾਂ ਹੈ ਕਿ ਜਦੋਂ ਪਹਿਲਾਂ, ਅੱਜ ਤੋਂ ਕਾਫੀ ਮਤਲਬ 100 ਈਅਰਸ ਪਹਿਲਾਂ ਜਦੋਂ ਨਹੀਂ ਇੰਨਾ ਪਤਾ ਸੀਗਾ, ਕੋਈ ਮੈਡੀਕਲ ਐਡਵਾਂਸਿਸ ਇੰਨੇ ਜ਼ਿਆਦਾ ਨਹੀਂ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਟਾਈਮ ਦੇ ਉਹਦੇ ਨਿਊਰਲ ਜਿਹੜੇ ਆ ਨਿਊਰੋਨਸ ਬਹੁਤ ਹੁੰਦੇ ਆ, ਮਤਲਬ ਜ਼ਿਆਦਾ ਹੋਣ ਦੇ ਰਹਿੰਦੇ ਆ ਜਦੋਂ ਜਿਹੜਾ ਪੈਦਾ ਹੁੰਦਾ ਜਾਂ ਫਿਰ ਇਨਫੈਂਟ ਹੁੰਦਾ ਜਦੋਂ, ਹਨਾ, ਛੋਟਾ ਹੀ ਹੁੰਦਾ ਆ, ਤੇ ਉਹ ਮਤਲਬ ਉਹ ਸਟੇਜ ਹੁੰਦੀ ਆ ਜਦੋਂ ਮੈਕਸੀਮਮ ਨਿਊਰੋਨਸ ਹੁੰਦੇ ਹੈਗੇ ਆ। ਬਟ ਹੁਣ ਜਿੱਦਾਂ ਜਿੱਦਾਂ ਅਸੀਂ ਇਹਦੀ ਗੱਲ ਕਰਾਂਗੇ ਨਿਊਰੋਪਲਾਸਟੀਸਿਟੀ ਦੀ, ਤਾਂ ਹੁਣ ਸਾਨੂੰ ਇਹ ਪਤਾ ਲੱਗਦਾ ਕਿ ਈਵਨ ਅਡਲਟ ਜਿਹੜਾ ਹਿਊਮਨ ਬ੍ਰੇਨ ਹੈਗਾ ਉਹਦੇ ਚ ਵੀ ਨਿਊਰੋਨਸ ਜਿਹੜੇ ਆ ਉਹ ਬਣਦੇ ਰਹਿੰਦੇ ਆ। ਮਤਲਬ ਪਹਿਲਾਂ ਹੀ ਮੰਨਦੇ ਸੀ ਕਿ ਸ਼ੁਰੂ ਸ਼ੁਰੂ ਚ ਹੀ ਬਣਦੇ ਹੈਗੇ ਆ, ਹਾਲਾਂਕਿ ਹਜੇ ਵੀ ਟਰੂ ਹੈਗਾ ਆ ਕਿ ਜਿਹੜੇ ਮੈਕਸੀਮਮ ਸਾਡੇ ਜਿਹੜੇ ਆ ਬਚਪਨ ਦੇ ਵਿੱਚ ਹੀ ਜਦੋਂ ਬੱਚਾ ਪੈਦਾ ਹੁੰਦਾ, ਇਸੇ ਲਈ ਕਹਿੰਦੇ ਆ ਕਿ ਬੱਚੇ ਨੂੰ ਫਸਟ 3 ਈਅਰ ਐਟਲੀਸਟ ਸਕਰੀਨ ਨਾ ਦਿਖਾਓ, ਕਿਉਂਕਿ ਪਹਿਲੇ ਸਾਲ ਜਿਹੜੇ ਆ ਉਹਦੇ, ਹਨਾ, ਬਹੁਤ ਘੱਟ ਸਾਇਨੈਪਸਿਸ ਹੁੰਦਾ। ਸਾਇਨੈਪਸਿਸ ਮਤਲਬ ਮੰਨ ਲਓ, ਰੱਖ ਲਓ, ਦੋ ਨਿਊਰੋਨ ਦੇ ਵਿੱਚ ਦਾ ਗੈਪ ਜਿਹੜਾ ਹੁੰਦਾ, ਜਿਹੜਾ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਉਂਦਾ ਆ, ਹਨਾ, ਉਹ ਜਿਹੜਾ ਆ ਉਹ ਜਿਹੜੇ ਉਹ ਗੈਪ ਹੁੰਦੇ ਆ ਉਹਨਾਂ ਦਾ ਨੰਬਰ ਪਹਿਲੇ 3 ਸਾਲਾਂ ਚ ਕਾਫੀ ਵੱਧਦਾ ਆ, ਤੇ ਇਸ ਲਈ ਅਸੀਂ ਜਿਹੜਾ ਮੰਨਦੇ ਜਦੋਂ ਮਤਲਬ ਬੱਚਾ ਪੈਦਾ ਹੀ ਹੁੰਦਾ ਉਸ ਟਾਈਮ ਉਹਦੇ 2500 ਜਿਹੜੇ ਇਹ ਸਾਇਨੈਪਸਿਸ ਹੁੰਦੇ ਆ, ਬਟ ਜਿੱਦਾਂ ਜਦੋਂ 3 ਸਾਲ ਦੀ ਏਜ ਤੱਕ ਪਹੁੰਚਦਾ ਤਾਂ 15,000 ਜਿਹੜੇ ਸਾਇਨੈਪਸਿਸ ਪਰ ਨਿਊਰੋਨ ਹੋ ਜਾਂਦੇ ਆ, ਮਤਲਬ ਇੱਕ ਨਿਊਰੋਨ ਦੇ ਅੱਗੇ 1500 ਕਨੈਕਸ਼ਨ ਹੋ ਗਏ, ਹਨਾ। ਤੇ ਇਸ ਲਈ ਅਸੀਂ ਥੋੜਾ ਜਿਹਾ ਪ੍ਰੈਫਰ ਕਰਦੇ ਹਾਂ ਕਿ ਬੱਚਿਆਂ ਨੂੰ ਮਤਲਬ ਬਚਪਨ ਚ ਹੀ ਜਾਂ ਇਹ ਚੀਜ਼ਾਂ ਨਹੀਂ ਸਕਰੀਨ ਦਿਖਾਣੀ ਨਹੀਂ ਚਾਹੀਦੀ, ਕਿਉਂਕਿ ਬ੍ਰੇਨ ਜਿਹੜੀ ਉਹਦੀ ਡਿਵੈਲਪਮੈਂਟ ਇਫੈਕਟ ਹੁੰਦੀ ਆ। ਸੋ ਹੁਣ ਅਸੀਂ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਬ੍ਰੇਨ ਜਿਹੜੇ ਨਿਊਰੋਨ ਸਾਡੇ ਉਹ ਬਣਦੇ, ਮਰਦੇ ਤਾਂ ਰਹਿੰਦੇ ਹੀ ਆ ਪਰ ਬਣਦੇ ਵੀ ਰਹਿੰਦੇ ਆ, ਤੇ ਜ਼ਰੂਰੀ ਨਹੀਂ ਹੈ ਕਿ ਸਿਰਫ ਬਚਪਨ ਦੇ ਵਿੱਚ ਹੀ ਇਹ ਹੁੰਦੇ ਆ। ਤੇ ਇਹ ਲਾਈਫ ਲੌਂਗ ਪ੍ਰੋਸੈਸ ਹੈ ਜਿਹਨੂੰ ਅਸੀਂ ਨਿਊਰੋਜੈਨੇਸਿਸ ਕਹਿੰਦੇ ਹਾਂ। ਸਾਇੰਸ ਦੇ ਵਿੱਚ ਜੈਨੇਸਿਸ ਦਾ ਮਤਲਬ ਹੁੰਦਾ ਕੋਈ ਚੀਜ਼ ਦਾ ਜਿਹੜੇ ਪ੍ਰੋਡਕਸ਼ਨ ਹੋਣੀ, ਹੈ ਨਾ। ਸੋ ਨਿਊਰੋਜੈਨੇਸਿਸ ਮਤਲਬ ਨਿਊਰੋਨ ਦੀ ਪ੍ਰੋਡਕਸ਼ਨ ਹੁੰਦੀ ਰਹਿੰਦੀ ਹੈ।
1: ਮੈਂ ਸਵਾਲ ਹੀ ਭੁੱਲ ਗਿਆ, ਪਰ ਮੈਂ ਇੰਨਾ ਕੰਟੀਨਿਊਲੀ ਇੰਨੀ ਧਿਆਨ ਦੇ ਨਾਲ ਸੁਣ ਰਿਹਾ, ਇਹ ਜਿਹੜੀ ਦਿਮਾਗ ਵਾਲੀ ਚੀਜ਼ ਹੈ ਨਾ, ਮੈਨੂੰ ਲੱਗਦਾ ਇਹਨੂੰ ਆਪਾਂ 2 ਐਪੀਸੋਡ ਦੇ ਵਿੱਚ ਲੈ ਕੇ ਜਾਈਏ। ਹਾਲੇ ਫਿਲੋਸਫਰ ਦੀ ਤਾਂ, ਅਰਿਸਟੋਟਲ ਦੀ ਗੱਲ ਤਾਂ ਹਾਲੇ ਬਹੁਤ ਅੱਗੇ ਹੈਗੀ ਹੈ, ਬਟ ਇਹ ਜਿਹੜਾ ਤੁਸੀਂ ਦਿਮਾਗ ਦਾ ਦੱਸਿਆ ਨਾ ਸੰਦੀਪ ਜੀ, ਇਹ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ। ਇੱਕ ਤੁਸੀਂ ਬੜੇ ਸਹਿਜ ਸੁਭਾਅ ਜੇ ਕਹਿ ਕੇ ਲੰਘ ਗਏ ਕਿ ਜੋ ਅਰਿਸਟੋਟਲ ਨੇ ਪਾਇਆ ਜਾਂ ਉਸ ਤੋਂ ਬਾਅਦ ਦੇ ਵੀ ਜਿਹਨੇ ਫਿਲੋਸਫਰ ਜਾਂ ਸਾਇੰਟਿਸਟ ਜਾਂ ਜੋ ਸਾਇੰਸ ਜਾਂ ਜੋ ਥਿਊਰੀਜ਼ ਜਿਹੜੀਆਂ ਪ੍ਰੂਵ ਹੁੰਦੀਆਂ ਨੇ, ਉਹ ਇਹ ਹੈ ਕਿ ਆਪਾਂ ਅਕਸਰ ਇਹ ਕਹਿ ਦਿੰਦੇ ਹੁੰਦੇ ਨਾ ਕਿ ਬਹੁਤਾ ਦਿਮਾਗ ਨਾ ਖਾ ਮੇਰਾ, ਹੈ ਨਾ, ਜਾਂ ਪੰਜਾਬੀ ਦੇ ਵਿੱਚ ਜਾਂ ਪੇਰੈਂਟਸ ਕਹਿ ਦਿੰਦੇ ਹੁੰਦੇ ਆ ਬੱਚਿਆਂ ਨੂੰ ਆਪਣਾ, ਜਾਂ ਟੀਚਰ ਕਹਿੰਦੇ ਹੁੰਦੇ ਆ ਕਿ ਐਵੇਂ ਦਿਮਾਗ ਨਾ ਖਰਾਬ ਕਰੋ, ਦਿਮਾਗ ਖਰਾਬ ਕਰੋ, ਦਿਮਾਗ ਖਾਓ। ਇਹ ਜਿੱਦਾਂ ਸੰਦੀਪ ਜੀ ਦੱਸ ਰਹੇ ਨੇ ਕਿ ਦਿਮਾਗ ਬੇਸਿਕਲੀ 2-3 ਤਰ੍ਹਾਂ ਦੇ ਨਾਲ ਜਿਹੜਾ ਦਿਮਾਗ, ਜਾਂ ਅੱਗੇ ਚੱਲ ਕੇ ਆਪਾਂ ਸਮਝਾਂਗੇ ਵੀ, ਪਰ ਮੋਟਾ ਮੋਟਾ ਜਿਹਾ ਜਿਹੜੀ ਮੈਂਟਲ ਸਟਿਮੂਲੇਸ਼ਨ ਹੈ ਨਾ, ਉਹ ਦੀ ਮੋਰ ਯੂ ਲਰਨ ਦੀ ਮੋਰ ਇਟ ਵਰਕਸ ਦੀ ਥਿਊਰੀ ਦੇ ਉੱਤੇ ਕੰਮ ਕਰਦੀ ਹੈ ਕਿ ਜਿੰਨਾ ਜ਼ਿਆਦਾ ਪੜ੍ਹੋਗੇ, ਜਿੰਨਾ ਜ਼ਿਆਦਾ ਸੁਣੋਗੇ, ਜਿੰਨਾ ਜ਼ਿਆਦਾ ਸਮਝੋਗੇ। ਔਰ ਇੱਦਾਂ ਨਹੀਂ ਹੈਗਾ ਕਿ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਲੈ ਵੀ ਉਹਦਾ ਬੰਦੇ ਦਾ ਦਿਮਾਗ ਹੀ ਭਰ ਗਿਆ, ਇੱਦਾਂ ਕਦੇ ਹੋਇਆ ਵੀ ਉਹਦਾ ਦਿਮਾਗ ਭਰ ਗਿਆ ਸੀਗਾ ਅਤੇ ਉਹ ਖਤਮ ਹੋ ਗਿਆ? ਅਤੇ ਅੱਜ ਤੱਕ ਨਹੀਂ ਹੋਇਆ, ਕਿਉਂਕਿ ਜਿੱਦਾਂ ਸੰਦੀਪ ਜੀ ਨੇ ਕਿਹਾ ਕਿ ਇੱਕ ਕਿੰਨੇ ਪੀਟਾ ਬਾਈਟ, ਪਤਾ ਨਹੀਂ ਸਮਥਿੰਗ, ਇੱਕ ਪੀਟਾ ਬਾਈਟ ਤੁਸੀਂ ਕਿੰਨਾ, ਇੱਕ ਪੀਟਾ ਬਾਈਟ ਮੋਟਾ ਮੋਟਾ ਜਿਹਾ ਮੈਂ ਦੇਖ ਰਿਹਾ ਸੀਗਾ, ਅਤੇ ਇੱਕ ਪੀਟਾ ਬਾਈਟ ਦਾ ਮਤਲਬ ਹੋਇਆ ਕਿ ਤੁਸੀਂ ਲਗਭਗ ਜਿਹੜੇ 12,00,000 ਘੰਟੇ ਗਾਣੇ ਜੇ ਸੁਣਦੇ ਰਹੋ, ਯਾਨੀ 130 ਸਾਲ ਜੇ ਕੰਟੀਨਿਊ ਗਾਣੇ ਸੁਣੋ, ਤਾਂ ਜਾ ਕੇ ਤੁਹਾਡਾ ਜਿਹੜਾ ਉਹ ਇੱਕ ਪੀਟਾ ਬਾਈਟ ਮੁੱਕੂਗਾ। ਅਤੇ ਇਹ ਤੁਸੀਂ ਇਹਨੂੰ ਹੁਣ ਇਹਦੇ 'ਚ ਹੋਰ 1.5 ਹੋਰ ਜੋੜ ਲਓ, ਯਾਨੀ 2.5 ਪੀਟਾ ਬਾਈਟ ਇੱਕ ਹਿਊਮਨ ਬ੍ਰੇਨ, 1 ਤੋਂ 2.5 ਮੰਨਿਆ ਜਾਂਦਾ ਹੈਗਾ, 1 ਤੋਂ ਘੱਟ ਤਾਂ ਕਿਤੇ ਹੀ ਹੋਣਾ ਹੈਗਾ। ਸੋ ਇਹ ਐਡਾ ਮਤਲਬ ਇਹਦੇ 'ਚ ਇੰਨੀ ਮੈਮਰੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ, ਜੇ ਤੁਹਾਨੂੰ ਲੱਗਦਾ ਕਿ ਕਿੰਨੀਆਂ ਕੁ ਗੱਲਾਂ ਯਾਦ ਕਰਾਂਗੇ। ਉਹ ਦੋ ਚੀਜ਼ਾਂ ਜਿੱਦਾਂ ਪਹਿਲਾਂ ਦੱਸੀਆਂ ਸੀਗੀਆਂ ਕਿ ਦਿਮਾਗ ਦੇ ਵਿੱਚ ਸਟੋਰ

0: ਹੋ ਜਾਣੀਆਂ, ਜਿਵੇਂ ਆਪਾਂ ਕੰਪਿਊਟਰ ਦੇ ਵਿੱਚ ਰੈਮ ਤੇ ਰੋਮ ਪੜ੍ਹਦੇ ਰਹੇ ਹੈਗੇ ਕਿ ਇੱਕ ਰੈਮ ਹੁੰਦਾ ਜਿਹੜਾ ਕੰਪਿਊਟਰ ਨੂੰ ਚਲਾਉਂਦਾ, ਇੱਕ ਰੋਮ ਹੁੰਦਾ ਰੀਡ ਓਨਲੀ ਮੈਮਰੀ। ਇਹ ਤੁਹਾਡੇ ਦਿਮਾਗ ਦੇ ਰੀਡ ਓਨਲੀ ਮੈਮਰੀ ਦੇ ਵਿੱਚ ਚਲਾ ਜਾਂਦਾ, ਤੁਹਾਡੇ ਕੋਲ ਪਈ ਉਹ ਚੀਜ਼। ਫਿਰ ਜਦੋਂ ਕੋਈ ਤੁਹਾਡੇ ਨਾਲ ਗੱਲ ਕਰਦਾ, ਜਿਵੇਂ ਹੁਣ ਸੰਦੀਪ ਜੀ ਨੇ ਐਪੀਸੋਡ ਦੀ ਸ਼ੁਰੂਆਤ 'ਚ ਹੀ ਕਿਹਾ ਵੀ ਹਾਂਜੀ ਪੜ੍ਹੀਆਂ ਸੀਗੀਆਂ ਉਹ ਚੀਜ਼ਾਂ, ਯਾਦ ਆ ਗਈਆਂ, ਹੈ ਨਾ, ਉਹ ਹਿਸਟਰੀ ਦੀਆਂ ਚੀਜ਼ਾਂ, ਜਾਂ ਉਹ ਬਚਪਨ ਦੇ ਵਿੱਚ ਕਦੇ ਕੋਈ ਸੁਣੀ ਹੋਵੇ ਜਾਂ ਜਵਾਨੀ ਦੇ ਵਿੱਚ ਕੋਈ ਸੁਣੀ ਹੋਵੇ, ਫਿਰ ਬਾਅਦ ਦੇ ਵਿੱਚ ਕਹਿੰਦੇ ਆਪਾਂ ਹਾਂ ਯਾਦ ਆ ਗਈ। ਜਿਵੇਂ ਮੈਂ ਵਾਪਸ ਆਊਂਗਾ ਫਿਲਮ, ਅੱਜ ਕੱਲ੍ਹ ਤੁਸੀਂ ਦੇਖੀ ਹੋਣੀ ਹੈ ਕਿ ਨਸੀਰੂਦੀਨ ਸ਼ਾਹ ਨੂੰ ਕਿਵੇਂ ਚੀਜ਼ਾਂ ਯਾਦ ਆ ਰਹੀਆਂ ਨੇ ਉਹਦੀਆਂ ਫਿਲਮ ਦੇ ਵਿੱਚ। ਸੋ ਇਸ ਤਰੀਕੇ ਦੇ ਨਾਲ ਹੁੰਦੀ ਹੈ ਚੀਜ਼ਾਂ। ਉਹ ਚੰਗਾ ਖਾਓ, ਚੰਗਾ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਵੱਧ ਤੋਂ ਵੱਧ ਦਿਮਾਗ ਨੂੰ ਯੂਜ਼ ਕਰੋ, ਔਰ ਟੋਕਸਿਨਸ ਨੂੰ ਘੱਟ ਕਰੋ ਦਿਮਾਗ ਦੇ ਵਿੱਚੋਂ, ਅਤੇ ਤਾਂ ਕਿ ਉਹ ਜਿਹੜਾ ਇੱਕ ਅੱਜ ਕੱਲ੍ਹ ਇੱਕ ਬਿਮਾਰੀਆਂ ਬੜੀਆਂ ਚੱਲ ਰਹੀਆਂ ਹੈਗੀਆਂ ਨੇ ਨਾ, ਕੋਗਨੀਟਿਵ ਡਿਕਲਾਈਨ ਬੜਾ ਦਿਮਾਗ ਦਾ ਹੋਣ ਲੱਗ ਪੈਂਦਾ, ਡਮੈਂਸ਼ੀਆ ਹੋ ਗਿਆ, ਅਲਜ਼ਾਈਮਰ ਹੋ ਗਿਆ, ਇਸ ਕਿਸਮ ਦੀਆਂ ਚੀਜ਼ਾਂ ਹੋਣ ਲੱਗ ਪੈਂਦੀਆਂ ਨੇ। ਅਤੇ ਉਹਦਾ ਇੱਕ ਜਿਹੜੇ ਸਾਇੰਟਿਸਟ ਕਹਿੰਦੇ ਨੇ ਕਿ 40 ਸਾਲ ਤੋਂ ਪਹਿਲਾਂ, ਵੈਸੇ ਤਾਂ ਜੇ ਤੁਸੀਂ ਸ਼ੁਰੂ ਕਰ ਦਿੰਦੇ ਹੋ, ਪਰ 40 ਸਾਲ ਤੋਂ ਬਾਅਦ ਵੀ ਜੇ ਤੁਸੀਂ ਸ਼ੁਰੂ ਕਰ ਦਿਉ ਕਿ ਆਪਣਾ ਜਿੰਨਾ ਓਮੇਗਾ ਲੈਣਾ, ਜਿੰਨੇ ਲੀਫੀ ਗ੍ਰੀਨਸ, ਜਿੰਨੀਆਂ ਬੇਰੀਜ਼, ਵਾਲਨਟਸ, ਓਲਿਵ ਓਇਲਸ, ਇਹਨਾਂ ਦਾ ਇਸਤੇਮਾਲ ਜੇ ਤੁਸੀਂ ਕਰਨ ਲੱਗ ਜਾਂਦੇ ਹੋ, ਅਤੇ ਫਿਸ਼ ਓਇਲ ਵਗੈਰਾ ਜਾਂ ਫਿਸ਼ ਖਾਣਾ, ਤਾਂ ਫਿਰ ਚੰਗਾ ਚੱਲਦਾ ਰਹਿੰਦਾ। ਮੈਂ ਇੱਕ ਬ੍ਰੇਕ ਲੈ ਲੈਂਦਾ, ਗੱਲ ਸਿਹਤ ਦੇ ਵੱਲ ਆ ਗਈ, ਗੱਲ ਇੱਕ ਵਾਰ ਫਿਰ ਤੋਂ ਫਿਲੋਸਫੀ ਦੇ ਵੱਲ ਲੈ ਕੇ ਜਾਣੀ ਹੈਗੀ। ਸੰਦੀਪ ਜੀ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰੀਏ, ਜੇ ਥੋੜ੍ਹਾ ਕੁ ਹੀ ਮੈਨੂੰ ਲੱਗਦਾ ਇੰਟਰੋਡਕਸ਼ਨ ਦੇ ਸਕਦੇ ਹਾਂ, ਅੱਜ ਜ਼ਿਆਦਾ ਨਹੀਂ ਦੇ ਸਕਾਂਗੇ, ਪਰ ਫਿਰ ਵੀ ਥੋੜ੍ਹੀ ਕੁ ਜਿਹੀ ਤਾਂ ਗੱਲ ਕਰਕੇ ਜਾਈਏ, ਅਤੇ ਅਗਲੀ ਵਾਰ ਗੱਲ ਕਰੀਏ ਫਿਰ ਇਹਦੀ ਡਿਟੇਲ ਦੇ ਵਿੱਚ, ਕਿ ਨਹੀਂ?
1: ਹਾਂਜੀ, ਠੀਕ ਹੈ।
0: ਸੋ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਅਤੇ ਤੁਸੀਂ ਵੀ ਸੁਣਦੇ ਰਹੋ ਪ੍ਰੋਗਰਾਮ ਡੀਪ ਟਾਕ, ਕਿਉਂਕਿ ਪ੍ਰੋਗਰਾਮ ਦੇ ਪਰਲੇ ਹਿੱਸੇ ਦੇ ਵਿੱਚ ਹੁਣ ਥੋੜ੍ਹੀਆਂ ਸਿਆਣੀਆਂ ਗੱਲਾਂ ਹੋ ਗਈਆਂ ਮੇਰੇ ਵਾਲੀਆਂ, ਹੁਣ ਸੰਦੀਪ ਜੀ ਦੀਆਂ ਸੁਣੀਆਂ।
2: ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
6: ਰੇਡੀਓ ਹਾਂਜੀ 16748।

0: ਹੋ ਗਈਆਂ ਗੱਲਾਂ ਡਾਇਨਾਸੋਰਾਂ ਦੀਆਂ, ਹੋ ਗਈਆਂ ਸਪੇਸ ਦੀਆਂ, ਹੋ ਗਈਆਂ ਮਰੀਨ ਲਾਈਫ ਦੀਆਂ, ਤੇ ਹੁਣ ਗੱਲਾਂ ਸਾਇੰਸ ਪਲੱਸ ਫਿਲਾਸਫੀ ਦੀਆਂ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਬ੍ਰੇਕ ਤੋਂ ਬਾਅਦ। ਔਰ ਸੰਦੀਪ ਜੀ, ਗੱਲ ਆਪਾਂ ਮੁੱਦੇ ਦੀ ਲੈ ਕੇ ਆਈਏ, ਲੀਹੇ ਪਾਈਏ, ਜਿਹਦੀ ਗੱਲ ਤੁਸੀਂ ਕਰਨੀ ਸੀ ਸ਼ੁਰੂ 'ਚ ਕਹਿ ਤਾਂ ਦਿੱਤਾ, ਮੈਂ ਥੋੜ੍ਹਾ ਜ਼ਿਆਦਾ ਲੰਬਾ ਲੈ ਗਿਆ, ਕਿਉਂਕਿ ਇਹ ਚੀਜ਼ਾਂ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ ਹੈਗੀਆਂ ਨੇ ਬ੍ਰੇਨ। ਜਿੱਦਾਂ ਤੁਸੀਂ ਕਿਹਾ ਕਿ ਇੱਕ ਬੜੀ ਕਮਾਲ ਦੀ ਚੀਜ਼ ਹੈ, ਦੁਨੀਆ ਦਾ ਕਹਿੰਦੇ ਨੇ ਕਿ ਸਭ ਤੋਂ ਖਤਰਨਾਕ ਹਥਿਆਰ ਜਿਹੜਾ ਹੈਗਾ ਉਹ ਦਿਮਾਗ ਹੀ ਹੈ। ਸੋ ਦਿਮਾਗ ਦੀ ਰੈਪਲੀਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਜਾਂ ਜਿਹਨੂੰ ਆਪਾਂ AI ਕਹਿ ਲੈਂਦੇ, ਆਰਟੀਫਿਸ਼ਲ ਇੰਟੈਲੀਜੈਂਸ। ਆਰਟੀਫਿਸ਼ਲ ਯਾਨੀ ਕਿ ਨਕਲੀ, ਆਈ ਯਾਨੀ ਇੰਟੈਲੀਜੈਂਸ, ਅਤੇ ਦਿਮਾਗ ਦੇ ਵਿੱਚ ਤਾਂ ਇੰਟੈਲੀਜੈਂਸ ਹੀ ਹੁੰਦੀ ਹੈ, ਪਰ ਆਰਟੀਫਿਸ਼ਲ ਚੀਜ਼ ਆਰਟੀਫਿਸ਼ਲ ਹੀ ਹੋਏਗੀ। ਹਾਲ ਫਿਲਹਾਲ ਅਸਲੀ ਦਿਮਾਗ ਦੀ ਗੱਲ ਕਰੀਏ, ਕਿੱਦਾਂ ਇਹ ਦਿਮਾਗ ਸੰਦੀਪ ਜੀ, ਕੀ ਚੀਜ਼ ਹੈਗੀ ਹੈ, ਕਾਹਦਾ ਬਣਿਆ ਹੋਇਆ ਇਹ, ਐਸਾ ਕੀ ਹੈ ਇਹਦੇ 'ਚ ਦਿਮਾਗ ਦੇ ਵਿੱਚ ਕਿ ਦੁਨੀਆ 'ਚ ਇਸ ਚੀਜ਼ ਦਾ ਕੋਈ ਤੋੜ ਨਹੀਂ ਮਿਲ ਸਕਿਆ ਹੈਗਾ?
1: ਹਾਂਜੀ, ਇਹ ਜਿਹਦਾ ਇਹਦੇ 'ਚ ਹੈ ਕੀ ਹੈ ਕਿ ਤੋੜ ਨਹੀਂ ਮਿਲ ਸਕਿਆ, ਉਹ ਤਾਂ ਅਸੀਂ ਹਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਚਾਹੇ ਅਸੀਂ AI ਦੀ ਗੱਲ ਕਰੀਏ ਤਾਂ AI ਵੀ ਹਜੇ, ਕਿਉਂਕਿ AI ਦਾ ਹੈਗਾ ਕਿ AI ਨੇ ਡਾਟਾ ਯੂਜ਼ ਕਰਨਾ ਜੋ ਸਾਡੇ ਕੋਲ ਅਵੇਲੇਬਲ ਹੈਗਾ, ਹਨਾ। ਔਰ ਬ੍ਰੇਨ ਸਾਡਾ ਮੇਨਲੀ ਯੂਜ਼ ਕਰਦਾ ਕਿ ਅਸੀਂ ਓਬਜ਼ਰਵ ਕੀ ਕਰ ਰਹੇ ਹਾਂ, ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਅਸੀਂ ਕੀ ਪੜ੍ਹ ਰਹੇ ਹਾਂ, ਅਸੀਂ ਕਿੱਦਾਂ ਦੀ ਚੀਜ਼ਾਂ ਗ੍ਰਾਸ ਕਰ ਰਹੇ ਹਾਂ, ਉਹ ਚੀਜ਼ਾਂ ਦੇ ਉੱਤੇ ਹੈਗਾ, ਹਨਾ। ਤੇ AI ਜਿਹੜਾ
0: ਜਿਵੇਂ ਆਪਾਂ ਕਹਿੰਦੇ ਕਿ ਮੈਂ ਦਿਲ ਤੋਂ ਸੋਚ ਰਿਹਾ, ਦਿਲ ਤੋਂ ਤਾਂ ਕੋਈ ਨਹੀਂ ਸੋਚਦਾ ਹੁੰਦਾ, ਸੋਚਦੇ ਸਾਰੇ ਦਿਮਾਗ ਤੋਂ ਹੁੰਦੇ ਨੇ,
1: ਬਸ ਉਹ ਏਰੀਆ ਤੋਂ ਸੋਚਦੇ ਜਿਹੜਾ ਇਮੋਸ਼ਨਸ ਨੂੰ ਥੋੜਾ ਜ਼ਿਆਦਾ, ਮਤਲਬ ਇਮੋਸ਼ਨਸ ਮੇਨ ਜਿਹੜਾ ਸੈਰੀਬ੍ਰਮ ਸਾਡਾ ਉਹ ਪਾਰਟ ਹੈਗਾ ਬ੍ਰੇਨ ਦਾ ਜਿਹੜਾ ਇਮੋਸ਼ਨਸ ਨੂੰ ਕੈਰੀ ਕਰਦਾ, ਸੋ ਅਸੀਂ ਉੱਥੇ ਸੋਚਦੇ ਹਾਂ। ਬਟ ਇਹ ਬਹੁਤ ਕੰਪਲੈਕਸ ਹੈਗਾ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ, ਚਾਹੇ ਅਸੀਂ ਫਿਲੋਸਫੀ ਦੀ ਗੱਲ ਕਰ ਲਈਏ, ਚਾਹੇ ਅਸੀਂ ਨਿਊਰੋਸਾਇੰਸ ਜਾਂ ਬ੍ਰੇਨ ਦੀ ਜਿਹੜੀ ਆ ਸਟੱਡੀ ਜਿਹੜੀ ਹੈਗੀ ਉਹਦੀ ਗੱਲ ਕਰ ਲਈਏ, ਤੇ ਕੰਪਲੈਕਸ ਔਰਗਨ ਹੈਗਾ ਜਿਹੜਾ ਸਾਡੀ ਹਰ, ਮਤਲਬ ਸਾਡੇ ਨਾਲ ਰਿਲੇਟਡ ਹਰ ਚੀਜ਼ ਨੂੰ ਜਿਹੜਾ ਉਹ ਇਹ ਕੈਰੀ ਕਰਦਾ, ਚਾਹੇ ਉਹ ਸਾਡੀ ਮੈਮਰੀਜ਼ ਆ, ਇਮੋਸ਼ਨਸ ਆ, ਟੱਚ ਆ, ਕੋਈ ਹੋਰ ਸੈਂਸ ਆ, ਸਾਡੀ ਮੋਟਰ ਸਕਿੱਲਸ ਹੈਗੀਆਂ ਨਾ, ਚਾਹੇ ਅਸੀਂ ਸਾਹ ਲੈ ਰਹੇ ਹਾਂ, ਉਹ ਵੀ ਸਾਡੇ ਬ੍ਰੇਨ ਨੂੰ ਜਿਹੜਾ ਪਤਾ, ਜਿਹੜਾ ਜਿਹੜੀ ਮੈਂ ਅੱਜ ਜਿਹੜੀ ਹੁਣ ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ, ਇਹ ਵੀ ਸਾਡੇ ਬ੍ਰੇਨ ਨੇ ਪਹਿਲਾਂ ਹੀ, ਮਤਲਬ ਕੁਛ ਮਿਲੀ ਸੈਕਿੰਡਸ ਪਹਿਲਾਂ ਹੀ ਹਿਸਾਬ ਲਾ ਲਿਆ ਕਿ ਜੋ ਚੀਜ਼ ਮੈਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਤੁਹਾਨੂੰ ਪ੍ਰੈਜੈਂਟ ਫੀਲ ਹੋ ਰਹੀ ਆ, ਉਹ ਸਾਡੇ ਬ੍ਰੇਨ 'ਚ ਮਿਲੀ ਸੈਕਿੰਡਸ, ਕਾਫੀ ਮਿਲੀ ਸੈਕਿੰਡਸ, ਹਰ ਡਿਪੈਂਡਿੰਗ ਔਨ ਕਿਹੜਾ ਹਿੱਸਾ ਆ, ਉਹ ਪਹਿਲਾਂ ਹੋ ਚੁੱਕੀ ਆ, ਹਨਾ। ਤੁਸੀਂ ਕੋਈ ਵੀ ਐਕਟੀਵਿਟੀ ਕਰਦੇ ਆ, ਕੋਈ ਵੀ ਰਿਸਪੋਂਸ ਐਕਸ਼ਨ, ਜਿੱਦਾਂ ਕਹਿੰਦੇ ਕਿ ਐਵਰੀ ਐਕਸ਼ਨ ਹੈਜ਼ ਅ ਰਿਐਕਸ਼ਨ, ਤਾਂ ਉਹ ਜਿਹੜਾ ਰਿਐਕਸ਼ਨ ਹੈਗਾ ਉਹ ਬ੍ਰੇਨ ਪਹਿਲਾਂ ਹੀ, ਇਹ ਤੋਂ ਪਹਿਲਾਂ ਕਿ ਸਾਨੂੰ ਪਤਾ ਲੱਗੇ, ਬ੍ਰੇਨ ਨੂੰ ਪਹਿਲਾਂ ਪਤਾ ਚੱਲ ਜਾਂਦਾ ਹੈ। ਤੋ ਜਿਹੜਾ ਇੱਕ ਤਰ੍ਹਾਂ ਅਸੀਂ ਆਪਣੇ ਪ੍ਰੈਜੈਂਟ ਤੇ ਪਾਸਟ ਦੋਨਾਂ 'ਚ ਜੀ ਰਹੇ ਹੁੰਦੇ ਹਾਂ ਇਸ ਮੂਮੈਂਟ 'ਚ, ਹਨਾ। ਤੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਡਾ ਬ੍ਰੇਨ ਕਰਦਾ ਹੈ, ਤੇ ਸਾਡੇ ਸੈਂਟਰਲ ਨਰਵਸ ਸਿਸਟਮ ਜਿਹੜਾ ਸਾਡਾ, ਸਾਡੀਆਂ ਨਰਵਸ ਨੂੰ ਜਾਂ ਬਾਕੀ ਸਾਰੇ ਬਾਡੀ ਦੇ ਮੇਨ ਸਿਸਟਮ ਨੂੰ ਜਿਹੜਾ ਕੈਰੀ ਕਰਦਾ, ਬ੍ਰੇਨ ਤੇ ਸਪਾਈਨਲ ਕੋਰਡ ਨੂੰ ਜਿਹੜਾ ਜੋੜਦਾ ਹੈ, ਉਹ ਵੀ ਜਿਹੜਾ ਆ ਇਹਦਾ ਹੀ ਬ੍ਰੇਨ ਹੀ, ਮਤਲਬ ਉਹਦਾ ਇੱਕ ਇੰਪੋਰਟੈਂਟ ਹਿੱਸਾ ਹੈਗਾ, ਸਪਾਈਨਲ ਕੋਰਡ ਦੇ ਨਾਲ ਮਿਲ ਕੇ ਸੈਂਟਰਲ ਨਰਵਸ ਸਿਸਟਮ ਬਣਾਉਂਦਾ ਹੈ। ਤੇ ਇਹਦੇ 'ਚ ਜਿਹੜੇ ਆ ਬ੍ਰੇਨ ਸਾਡਾ 60% ਫੈਟ ਹੁੰਦਾ, ਅਗਰ ਮੈਂ ਕੰਪੋਜੀਸ਼ਨ ਦੀ ਗੱਲ ਕਰਾਂ, ਤੇ ਬਾਕੀ 40% ਸਾਡਾ ਪਾਣੀ ਹੁੰਦਾ ਹੈ, ਪ੍ਰੋਟੀਨ, ਕਾਰਬਸ ਤੇ ਸਾਲਟ ਜਿਹੜਾ ਹੈ, ਉਹ ਮਿਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ 100% ਬ੍ਰੇਨ ਬਣਾਉਂਦੀਆਂ। ਤੇ ਬ੍ਰੇਨ ਇੱਕ ਕੋਈ ਮਸਲ ਨਹੀਂ ਹੈਗਾ, ਜਿਵੇਂ ਸਾਨੂੰ ਪਤਾ ਹੀ ਹੈ, ਇਹ ਬਲੱਡ ਵੈਸਲਸ ਹੁੰਦੀਆਂ ਇਹਦੇ 'ਚ, ਤੇ ਨਰਵਸ ਹੁੰਦੀਆਂ, ਨਿਊਰੋਨਸ ਹੁੰਦੇ ਆ, ਹਨਾ, ਤੇ ਡਿਫਰੈਂਟ ਡਿਫਰੈਂਟ ਹੋਰ ਜਿਹੜੇ ਅੱਗੇ ਛੋਟੇ ਛੋਟੇ ਨਿਊਰੋਨਸ ਦੇ ਜਿਹੜੇ ਅੱਗੇ ਪਾਰਟਸ ਹੈਗੇ ਆ, ਉਹ ਸਾਰੇ ਸੈਲਸ ਹੁੰਦੇ ਆ, ਤੇ ਇੱਕ ਗ੍ਰੇ ਮੈਟਰ ਔਰ ਵਾਈਟ ਮੈਟਰ ਹੁੰਦਾ, ਇਹਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਹਨਾ। ਤੇ ਜਿਹੜਾ ਗ੍ਰੇ ਮੈਟਰ ਇਹਦੇ ਵਿੱਚ ਹੁੰਦਾ ਹੈ, ਸਾਡੀ ਜਿਹੜੀ ਵੀ ਇਨਫੋਰਮੇਸ਼ਨ ਸਾਡੇ ਬ੍ਰੇਨ ਨੂੰ ਮਿਲਦੀ ਆ, ਉਹਨੂੰ ਪ੍ਰੋਸੈਸ ਕਰਦਾ ਤੇ ਇੰਟਰਪ੍ਰੈਟ ਕਰਦਾ, ਮਤਲਬ ਕਿ ਸਾਨੂੰ ਪਤਾ ਚੱਲਦਾ ਕਿ ਅੱਛਾ ਇਹ, ਮਤਲਬ ਜੋ ਵੀ ਕੁਛ ਐਕਟੀਵਿਟੀ ਹੋ ਰਹੀ ਆ, ਮੇਰੇ ਸਾਹਮਣੇ ਮੀਂਹ ਪੈ ਰਿਹਾ, ਤਾਂ ਮੇਰਾ ਬ੍ਰੇਨ ਦਾ ਜਿਹੜਾ ਗ੍ਰੇ ਮੈਟਰ ਹੈਗਾ ਉਹ ਮੈਨੂੰ ਦੱਸਦਾ ਹੈ ਕਿ ਅੱਛਾ ਇਹ ਮੀਂਹ ਪੈ ਰਿਹਾ ਆ ਬਾਹਰ, ਹਨਾ। ਮਤਲਬ ਛੋਟੀ ਛੋਟੀ ਕੋਈ ਵੀ ਚੀਜ਼, ਕੋਈ ਐਕਟੀਵਿਟੀ ਹੁੰਦੀ ਹੈ। ਤੇ ਜਿਹੜਾ ਆ ਸਾਡਾ ਵਾਈਟ ਮੈਟਰ ਹੁੰਦਾ ਹੈ, ਉਹ ਇਸ ਇਨਫੋਰਮੇਸ਼ਨ ਨੂੰ ਅੱਗੇ ਟਰਾਂਸਮਿਟ ਕਰਦਾ ਸਾਡੀ ਨਰਵਸ ਸਿਸਟਮ ਨੂੰ, ਜਾਣੀ ਕਿ ਉਹ ਮੈਨੂੰ ਦੱਸਦਾ ਕਿ ਬਾਹਰ ਮੀਂਹ ਪੈ ਰਿਹਾ ਤੇ ਮੈਂ ਬਾਹਰ ਨਹੀਂ ਜਾਣਾ, ਮੈਂ ਅੰਦਰ ਹੀ ਰਹਿਣਾ। ਸੋ ਉਹ ਮੇਰਾ ਵਾਈਟ ਮੈਟਰ ਜਿਹੜਾ ਮੇਰੇ ਬ੍ਰੇਨ ਦਾ ਕੰਮ ਕਰ ਰਿਹਾ, ਉਹ ਮੈਨੂੰ ਇਹ ਦੱਸਦਾ। ਗ੍ਰੇਨ ਮੈਟਰ ਸਾਨੂੰ ਇਨਫੋਰਮੇਸ਼ਨ ਦਿੰਦਾ, ਤੇ ਅੱਗੇ ਵਾਈਟ ਮੈਟਰ ਉਸ ਇਨਫੋਰਮੇਸ਼ਨ ਨੂੰ ਬਾਕੀ ਸਾਡੀ ਬਾਡੀ ਤੱਕ ਜਿਹੜਾ ਪਹੁੰਚਾਉਂਦਾ ਹੈ, ਹਨਾ। ਤੇ ਕੰਮ ਵੀ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਕੈਮੀਕਲ ਔਰ ਇਲੈਕਟ੍ਰੀਕਲ ਸਿਗਨਲ ਜਿਹੜੇ ਆ ਥਰੂ ਆਊਟ, ਮਤਲਬ ਪੂਰੀ ਬਾਡੀ ਦੇ ਜਿਹੜਾ ਆ ਬ੍ਰੇਨ ਸਾਡਾ ਪੂਰੀ ਬਾਡੀ ਨੂੰ ਸਾਡੇ ਕੈਮੀਕਲ ਸਿਗਨਲ ਦਿੰਦਾ ਹੈ ਜਾਂ ਇਲੈਕਟ੍ਰੀਕਲ ਸਿਗਨਲ ਦਿੰਦਾ ਕਿ ਕਿਵੇਂ ਮੈਂ ਕਿਸੇ ਚੀਜ਼ ਨੂੰ ਲੈ ਕੇ ਰਿਐਕਟ ਕਰਨਾ ਹੈ. ਜਦੋਂ ਮੈਨੂੰ ਭੁੱਖ ਲੱਗਦੀ ਹੈ ਤਾਂ ਮੇਰਾ ਬ੍ਰੇਨ ਮੈਨੂੰ ਦੱਸਦਾ ਹੈ ਕਿ ਹਾਂ ਤੈਨੂੰ ਹੁਣ ਭੁੱਖ ਲੱਗੀ ਆ ਤੇ ਤੂੰ ਉੱਠ ਤੇ ਉੱਠ ਕੇ ਖਾ ਕੁਛ, ਹੈ ਨਾ. ਤੇ ਕੋਈ ਵੀ ਚਾਹੇ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਜਿਹੜੀ ਆ ਸਾਡੀ ਬਾਡੀ ਦੀ ਬ੍ਰੇਨ ਹੀ ਕਰਦਾ. ਇਸ ਲਈ ਅਨਫੋਰਚੁਨੇਟਲੀ ਜਦੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਕੁਛ ਹੋ ਜਾਂਦਾ, ਬ੍ਰੇਨ ਡੈਡ ਹੋ ਜਾਂਦਾ, ਤਾਂ ਮੋਸਟ ਆਫ ਦਾ ਚਾਂਸਿਸ ਇਹੀ ਹੁੰਦੇ ਆ ਕਿ ਪਰਸਨ ਦੀ ਡੈਥ ਹੋ ਜਾਂਦੀ ਹੈ, ਹੈ ਨਾ. ਕਿਉਂਕਿ ਬ੍ਰੇਨ ਕੰਮ ਕਰਨੋਂ ਹਟ ਗਿਆ ਤਾਂ ਸਾਰੇ ਹੀ ਸਿਸਟਮ ਜਿਹੜੇ ਬਾਡੀ ਦੇ ਕੰਮ ਕਰਨੋਂ ਜਿਹੜੇ ਆ ਹਟ ਜਾਂਦੇ ਹੈਗੇ ਆ. ਪਰ ਜੇ ਮੈਂ ਬ੍ਰੇਨ ਦੀ ਮੇਨ ਡਿਵੀਜ਼ਨ ਦੀ ਗੱਲ ਕਰਾਂ, ਜਿਹੜੀ ਅਸੀਂ ਤੁਸੀਂ ਵੀ ਹੈਮੀਸਫੇਅਰ ਦੀ ਗੱਲ ਕੀਤੀ ਸੀਗੀ, ਸੱਜਾ ਪਾਸਾ ਖੱਬਾ ਪਾਸਾ ਹੁੰਦਾ ਨਾ, ਤਾਂ ਤਿੰਨ ਮੇਨ ਰੀਜਨ ਹੁੰਦੇ ਹੈਗੇ. ਇੱਕ ਸੈਰੀਬ੍ਰਮ ਉਹਨੂੰ ਕਹਿੰਦੇ ਆ, ਇੱਕ ਸੈਰੀਬੈਲਮ ਹੁੰਦਾ ਹੈ, ਤੇ ਇੱਕ ਬ੍ਰੇਨ ਸਟੈਮ ਕਰਕੇ, ਮਤਲਬ ਤਿੰਨ ਮੇਨ ਹਿੱਸੇ ਹੈਗੇ ਆ. ਪੰਜਾਬੀ ਚ ਤਾਂ ਮੈਨੂੰ ਪਤਾ ਨੀ ਇਹਨਾਂ ਦੇ ਵਰਡ ਕੋਈ ਬਣੇ ਹੋਗੇ ਕਿ ਨਹੀਂ, ਪਰ ਜਿਹੜਾ ਸਾਡੇ ਜਿਹੜਾ ਬ੍ਰੇਨ ਦਾ ਅੱਗੇ ਵਾਲਾ ਹਿੱਸਾ ਹੁੰਦਾ ਸਾਡਾ, ਉਹਨੂੰ ਅਸੀਂ ਸੈਰੀਬੈਰਮ ਕਹਿੰਦੇ ਹਾਂ, ਜਿਹੜਾ ਕਿ ਸਭ ਤੋਂ ਵੱਡਾ ਹਿੱਸਾ ਹੈ ਸਾਡੇ ਬ੍ਰੇਨ ਦਾ. ਤੇ ਉਹ ਹਿੱਸਾ ਹੈਗਾ ਜਿਹੜਾ ਸਾਡੀ ਮੂਵਮੈਂਟ ਨੂੰ ਕੋਆਰਡੀਨੇਟ ਕਰਦਾ. ਮਤਲਬ ਅਸੀਂ ਚੱਲਦੇ ਹਾਂ, ਦੌੜਦੇ ਹਾਂ, ਉਹ ਸਾਰਾ ਹਿੱਸਾ ਜਿਹੜਾ ਸਾਡੇ ਬੋਡੀ ਬ੍ਰੇਨ ਦਾ ਫਰੰਟ ਪਾਰਟ ਜਿਹੜਾ ਇਹ ਸਾਨੂੰ ਦੱਸਦਾ ਹੈ. ਸਾਡੇ ਬੋਡੀ ਦਾ ਟੈਂਪਰੇਚਰ ਇਸੇ ਹੀ ਪਾਰਟ ਨੇ ਰੈਗੂਲੇਟ ਕਰਕੇ ਰੱਖਣਾ, ਤੇ ਇਹੀ ਪਾਰਟ ਜਿਹੜਾ ਸਾਨੂੰ ਬੋਲਣ ਲਾਉਂਦਾ ਹੈ, ਸਾਨੂੰ ਜਜਮੈਂਟ ਹੁੰਦੀ ਹੈ ਕਿਸੇ ਚੀਜ਼ ਦੀ, ਹੈ ਨਾ. ਜਿਵੇਂ ਮੈਂ ਮੀਂਹ ਦੀ ਐਗਜ਼ਾਮਪਲ ਦਿੱਤੀ ਆ, ਸਾਨੂੰ ਅਸੀਂ ਸੋਚਦੇ ਜਾਂ ਰੀਜ਼ਨਿੰਗ ਸਾਡੀ ਇਸ ਪਾਰਟ ਦੇ ਵਿੱਚ ਹੀ ਹੁੰਦੀ ਆ, ਲਾਰਜੈਸਟ ਪਾਰਟ ਜਿਹੜਾ. ਚਾਹੇ ਸਾਡੀ ਪ੍ਰੋਬਲਮ ਸੋਲਵਿੰਗ ਸਕਿੱਲਸ ਜਿਹੜੀਆਂ, ਕਿੰਨੇ ਕੋਈ ਪਰਸਨ ਜਿਹੜਾ ਆ ਉਹਦੇ ਚ ਜ਼ਿਆਦਾ ਪ੍ਰੋਬਲਮ ਸੋਲਵਿੰਗ ਸਕਿੱਲਸ ਹੈਗੀਆਂ ਕੰਪੈਰੇਟਿਵਲੀ ਦੂਸਰਾ, ਇਹਦਾ ਮਤਲਬ ਕਿ ਉਹਦੇ ਕਨੈਕਸ਼ਨ, ਉਹ ਆਪਣੇ ਕਨੈਕਸ਼ਨ ਨੂੰ ਜ਼ਿਆਦਾ ਯੂਜ਼ ਕਰ ਰਿਹਾ ਸੈਰੀਬੈਰਮ ਦੇ ਵਿੱਚ, ਜਿਹੜੇ ਉਹਦੇ ਨਿਊਰਲ ਕਨੈਕਸ਼ਨ ਹੈਗੇ ਆ, ਹੈ ਨਾ. ਤੇ ਕੁਛ ਜਿਹੜੇ ਆ ਹੋਰ ਫੰਕਸ਼ਨ ਜਿਹੜੇ ਇਹਦੇ ਹੈਗੇ, ਉਹ ਸਾਡੀ ਸੈਂਸਿਸ ਹੈਗੀਆਂ, ਚਾਹੇ ਉਹ ਹੇਅਰਿੰਗ ਹੋਗੀ, ਜਿਹੜੀ ਵਿਜ਼ਨ ਹੋਗੀ, ਜਾਂ ਫਿਰ ਸਾਡੀ ਟੱਚ ਦੀ ਸੈਂਸ ਹੋਗੀ, ਜਾਂ ਬਾਕੀ ਸੈਂਸਿਸ ਜਿਹੜੀਆਂ ਸਾਡੀਆਂ ਹੁੰਦੀਆਂ ਸਾਨੂੰ ਪਤਾ ਲੱਗਦੀਆਂ. ਤੇ ਇਹ ਉਹ ਜਿਹੜਾ ਪਾਰਟ ਹੈਗਾ ਜਿਹਦਾ, ਜਦੋਂ ਅਸੀਂ ਇਹਨੂੰ ਲੈਫਟ ਔਰ ਰਾਈਟ ਸਾਈਡ ਕਹਿੰਦੇ ਹਾਂ, ਤਾਂ ਮਤਲਬ ਕਿ ਜਿਹੜੇ ਲੋਕ ਜਿਹੜੇ ਆ ਜਿਹਨਾਂ ਦੇ ਲੈਫਟ ਸਾਈਡ ਜਿਹੜੀ ਆ ਸਾਡੀ ਰਾਈਟ ਸਾਈਡ ਬੋਡੀ ਨੂੰ ਕੰਟਰੋਲ ਕਰਦੀ ਆ, ਤੇ ਜਿਹੜੀ ਰਾਈਟ ਸਾਈਡ ਹੁੰਦੀ ਆ ਉਹ ਬ੍ਰੇਨ ਦੀ ਰਾਈਟ ਸਾਈਡ ਹੁੰਦੀ ਆ, ਉਹ ਸਾਡੀ ਲੈਫਟ ਸਾਈਡ ਬੋਡੀ ਨੂੰ ਕੰਟਰੋਲ ਕਰਦੀ ਆ. ਤੇ ਇਸ ਲਈ ਕੁਛ ਲੋਕ ਜਿਹੜੇ ਲੈਫਟ ਹੈਂਡਡ ਰਾਈਟ ਹੈਂਡਡ ਵੀ ਹੁੰਦੇ ਆ, ਹਨਾ. ਤੋ ਉਹ ਜਿਹੜਾ ਸਾਰਾ ਜਿਹੜਾ ਸਭ ਤੋਂ ਵੱਡਾ ਪਾਰਟ ਹੈਗਾ, ਮੇਨ ਪਾਰਟ ਜਿਹਨੂੰ ਸਭ ਤੋਂ ਵੱਡਾ ਕਹਿ ਸਕਦੇ ਆ, ਮੇਨ ਤਾਂ ਚਲੋ ਸਾਰੇ ਹੀ ਜ਼ਰੂਰੀ ਪਾਰਟ ਹੈਗੇ, ਉਹ ਸੈਰੀਬੈਰਮ ਹੈਗਾ, ਸੈਰੀਬ੍ਰਮ ਹੈਗਾ ਸੋਰੀ, ਫਿਰ ਸੈਰੀਬੈਲਮ ਜਿਹਨੂੰ ਅਸੀਂ ਲਿਟਲ ਬ੍ਰੇਨ ਵੀ ਕਹਿ ਦਿੰਦੇ ਹਾਂ. ਇਹ ਇੱਕ ਜਿਹਨਾਂ ਸਾਡੇ ਹੱਥ ਦੀ ਜਿਹੜੀ ਫਿਸਟ ਹੁੰਦੀ ਆ ਉਹਦੇ ਇੱਕ ਜਿੰਨਾ ਪੋਰਸ਼ਨ ਹੈਗਾ, ਜਿਹੜਾ ਸਾਡੇ ਸਿਰ ਦੇ ਪਿਛਲੇ ਹਿੱਸੇ ਤੇ ਲੋਕੇਟਡ ਹੁੰਦਾ ਆ, ਇਹਨੂੰ ਅਸੀਂ ਜਿਹੜਾ ਸੈਰੀਬੈਲਮ ਕਹਿੰਦੇ ਆ. ਤੇ ਇਹਦੇ ਆਊਟਰ ਪੋਰਸ਼ਨ ਦੇ ਵਿੱਚ ਨਿਊਰੋਨ ਹੁੰਦੇ ਆ, ਤੇ ਜਿਹੜਾ ਇਨਰ ਏਰੀਆ ਜਿਹੜਾ ਉਹ ਸੈਰੀਬ੍ਰਮ ਦੇ ਨਾਲ ਜਿਹੜਾ ਕਨੈਕਟ ਕਰਕੇ ਰੱਖਦਾ ਹੈ ਇਹਨੂੰ, ਸਾਡੇ ਬ੍ਰੇਨ ਨੂੰ, ਮਤਲਬ ਦੋ ਹਿੱਸਿਆਂ ਨੂੰ ਆਪਸ ਚ ਕਨੈਕਸ਼ਨ ਰੱਖਦੇ ਆ. ਤੇ ਇਹ ਜਿਹੜਾ ਹਿੱਸਾ ਇਹ ਵੀ ਸਾਨੂੰ ਜਿਹੜਾ ਮਸਲ ਮੂਵਮੈਂਟਸ ਦੇ ਵਿੱਚ ਹੈਲਪ ਕਰਦਾ ਆ, ਔਰ ਪੋਸਚਰ ਮੇਨਟੇਨ ਕਰਨ ਚ ਹੈਲਪ ਕਰਦਾ ਆ, ਜਾਂ ਬੈਲੈਂਸ ਬਣਾਉਣ ਦੇ ਵਿੱਚ ਹੈਲਪ ਕਰਦਾ ਆ, ਤੇ ਇਕਲੀਬਰੀਅਮ ਬਣਾ ਕੇ ਰੱਖਦਾ, ਮਤਲਬ ਇੱਕ ਬ੍ਰੇਨ ਦਾ ਬੈਲੈਂਸ ਜਿਹੜਾ ਬਣਾ ਕੇ ਰੱਖਦਾ ਆ, ਜਿਹੜਾ ਇਹ ਵਾਲਾ ਲਿਟਲ ਬ੍ਰੇਨ ਸਾਡਾ ਹੈਗਾ. ਤੇ ਨਵੀਂ ਜਿਹੜੀ ਸਟੱਡੀਜ਼ ਕੁਛ ਹੋਈਆਂ ਉਹ ਸਾਨੂੰ ਦੱਸਦੀਆਂ ਕਿ ਕਿਵੇਂ ਜਿਹੜੀ ਆ ਥੋਟਸ ਜਾਂ ਇਮੋਸ਼ਨ ਤੇ ਸੋਰਲ ਜਿਹੜੇ ਆ ਸੋਰੀ ਸੋਸ਼ਲ ਬਿਹੇਵੀਅਰ ਆ ਉਹਦੇ ਚ ਵੀ ਇਹ ਹਿੱਸਾ ਜਿਹੜਾ ਪਾਰਟ ਪਲੇ ਕਰਦਾ ਆ. ਤੇ ਨਾਲ ਦੀ ਨਾਲ ਜਿਹੜੀਆਂ ਹੋਰ ਕੁਛ ਕੋਈ ਪ੍ਰੋਬਲਮਸ ਹੁੰਦੇ, ਜਿਵੇਂ ਆਟਿਜ਼ਮ ਹੋ ਗਿਆ ਕਈ ਲੋਕਾਂ ਨੂੰ ਹੁੰਦਾ, ਜਾਂ ਸਕਿਜ਼ੋਫਰੇਨੀਆ ਹੋ ਗਿਆ, ਉਹ ਵੀ ਇਹੀ ਜਿਹੜਾ ਬ੍ਰੇਨ ਦਾ ਪਾਰਟ, ਚਾਹੇ ਲਿਟਲ ਬ੍ਰੇਨ ਇਹਨੂੰ ਅਸੀਂ ਕਹਿੰਦੇ ਹਾਂ, ਬਟ ਫਿਰ ਵੀ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਟਰੋਲ ਕਰਦਾ ਹੈਗਾ ਸਾਡੇ ਬੋਡੀ ਦੀਆਂ. ਤੇ ਇਹਦੀ ਫਿਰ ਜਦੋਂ ਅਸੀਂ ਜਿਹੜਾ ਥੋੜਾ ਜਿਹਾ ਜ਼ਿਆਦਾ ਹੋਰ ਡਿਵਾਈਡ ਕਰੀਏ, ਜਦੋਂ ਅਸੀਂ ਬ੍ਰੇਨ ਨੂੰ ਤਾਂ ਮੇਨ ਪਾਰਟਸ ਹੋ ਗਏ, ਤੇ ਉਹਦੇ ਵਿੱਚ ਫਰੰਟਲ ਲੋਬ ਸਭ ਤੋਂ ਪਹਿਲਾਂ ਆ ਜਾਂਦਾ, ਮਤਲਬ ਜਿਹੜਾ ਕਹਿਣ ਦਾ ਮਤਲਬ ਜਿਹੜਾ ਸਭ ਤੋਂ ਵੱਡਾ ਭਾਗ ਜਿਹੜਾ ਹੈਗਾ ਬ੍ਰੇਨ ਦਾ, ਜਿਹੜਾ ਫਰੰਟ ਹੈਡ ਦੇ ਉੱਤੇ ਲੱਗਿਆ, ਜਿਹਨੂੰ ਅਸੀਂ ਸੈਰੀਬ੍ਰਮ ਵੀ ਕਹਿੰਦੇ ਹਾਂ, ਜਿਹੜੇ ਸਾਨੂੰ ਡਿਸੀਜ਼ਨ ਮੇਕਿੰਗ ਚ ਹੈਲਪ ਕਰਦਾ, ਰੀਜ਼ਨਿੰਗ ਚ ਹੈਲਪ ਕਰਦਾ, ਔਰ ਇਹਦੇ ਚ ਇੱਕ ਬ੍ਰੋਕਸ ਏਰੀਆ ਕਰਕੇ ਇੱਕ ਪਲੇਸ ਹੁੰਦੀ ਆ, ਜਿਹਨੂੰ ਜਿਹੜੀ ਸਾਨੂੰ ਸਪੀਚ ਐਬਿਲਿਟੀ ਤੁਹਾਡੀ ਜਿਹੜੀ ਆ, ਮਤਲਬ ਕਹਿਣ ਦਾ ਮਤਲਬ ਜਿਹੜੇ ਲੋਕ ਨਹੀਂ, ਜਿਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਬੋਲਣ ਦੇ ਵਿੱਚ, ਉਹਨਾਂ ਦੇ ਬ੍ਰੋਕਸ ਏਰੀਆ ਦੇ ਵਿੱਚ ਜਿਹੜੀ ਆ ਨਿਊਰਲ ਕਨੈਕਸ਼ਨ ਦੇ ਵਿੱਚ ਕੋਈ ਇਸ਼ੂ ਹੋ ਸਕਦਾ, ਇਸ ਲਈ ਉਹਨਾਂ ਨੂੰ ਸਪੀਚ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ. ਤੇ ਫਿਰ ਜਿਹੜਾ ਮਿਡਲ ਪੋਰਸ਼ਨ ਹੁੰਦਾ ਹੈਗਾ ਉਹ ਸਾਨੂੰ ਆਈਡੈਂਟੀਫਾਈ, ਅਸੀਂ ਓਬਜੈਕਟ ਕੋਈ ਵੀ ਮੇਰੇ ਸਾਹਮਣੇ ਗਲਾਸ ਪਿਆ ਤਾਂ ਮੈਨੂੰ ਗਲਾਸ ਆਈਡੈਂਟੀਫਾਈ, ਮੇਰਾ ਜਿਹੜਾ ਮਿਡਲ ਬ੍ਰੇਨ ਹੈਗਾ ਉਹ ਮੈਨੂੰ ਹੈਲਪ ਕਰਦਾ ਉਹਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਇਹ ਜਿਹੜੀ ਆ ਇਹ ਗਲਾਸ ਹੈਗਾ ਆ ਜਾਂ ਇਹ ਪਲੇਟ ਹੈਗੀ ਆ ਹਨਾ, ਜਾਂ ਫਿਰ ਬੋਡੀ ਦੇ ਵਿੱਚ ਜੋ ਤੁਹਾਨੂੰ ਪੇਨ ਫੀਲ ਹੁੰਦਾ ਉਹ ਵੀ ਤੁਹਾਨੂੰ ਬੋਡੀ ਦਾ ਹੀ ਜਿਹੜਾ ਸੋਰੀ ਬ੍ਰੇਨ ਦਾ ਹੀ ਹਿੱਸਾ ਤੁਹਾਨੂੰ ਇਹ ਦੱਸਦਾ ਪੈਰੀਟਲ ਲੋਬ ਜਿਹੜਾ ਆ ਕਿ ਤੇਰੀ ਪੇਨ ਹੋ ਰਹੀ ਆ ਹਨਾ ਬੋਡੀ ਦੇ ਵਿੱਚ, ਤੈਨੂੰ ਮੈਡੀਸਿਨ ਲੈਣੀ ਆ ਜਾਂ ਜੋ ਵੀ ਕਰਨਾ ਹੈਗਾ। ਤੇ ਇਸਦੇ ਵਿੱਚ ਜਿਹੜਾ ਇੱਕ ਹੋਰ ਏਰੀਆ ਹੁੰਦਾ ਜਿਹਨੂੰ ਅਸੀਂ ਵਰਨੀਕ ਏਰੀਆ ਕਹਿੰਦੇ, ਮਿਡਲ ਪੋਰਸ਼ਨ ਦੇ ਵਿੱਚ ਇੱਕ ਹੋਰ ਛੋਟਾ ਏਰੀਆ ਹੁੰਦਾ ਜਿਹੜਾ ਸਾਨੂੰ ਜਦੋਂ ਕੋਈ ਬੋਲਦਾ ਹੈ ਜਦੋਂ ਤੇ ਅਸੀਂ ਉਹਨੂੰ ਜਿਹੜਾ ਸਮਝ ਪਾਉਂਦੇ ਹਾਂ ਉਹ ਵਰਨੀਕ ਏਰੀਆ ਜਿਹੜਾ ਸਾਡੇ ਬ੍ਰੇਨ ਦਾ ਉਹ ਇੱਕ ਮਤਲਬ ਹਰ ਇੱਕ ਦਾ, ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਹਰ ਇੱਕ ਜੋ ਵੀ ਬ੍ਰੇਨ ਦਾ ਸਾਡਾ ਪਾਰਟ ਹੈਗਾ ਉਹ ਡਿਫਰੈਂਟ ਡਿਫਰੈਂਟ ਫੰਕਸ਼ਨ ਸਾਡੇ ਜਿਹੜੇ ਆ ਉਹ ਹੈਂਡਲ ਕਰਦਾ ਹੈਗਾ। ਤੇ ਜਦੋਂ ਪਿਛਲਾ ਪਾਰਟ ਹੈ ਸਾਡੇ ਬ੍ਰੇਨ ਦਾ ਉਹ ਵਿਜ਼ਨ ਦੇ ਵਿੱਚ ਹੈਲਪ ਕਰਦਾ ਹੈਗਾ, ਸਾਈਡਸ ਆ ਬ੍ਰੇਨ ਦੀਆਂ ਸ਼ਾਰਟ ਟਰਮ ਮੈਮਰੀ ਦੇ ਜਿਹੜੀ ਹੈਲਪ ਕਰਦੀਆਂ, ਸਪੀਚ ਜਾਂ ਮਿਊਜ਼ੀਕਲ ਸਿਸਟਮ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ ਹਨਾ, ਉਹ ਸਾਰੀਆਂ ਚੀਜ਼ਾਂ। ਤੇ ਜਿਹੜੀ ਨਿਊਰੋਪਲਾਸਟੀਸਿਟੀ ਦੀ ਅਸੀਂ ਹੁਣ ਸਾਡੇ ਕੋਲ ਟਾਈਮ ਜ਼ਿਆਦਾ ਮੈਨੂੰ ਲੱਗਦਾ ਰਹਿ ਨਹੀਂ ਗਿਆ, ਤੇ ਥੋੜ੍ਹੀ ਜਿਹੀ ਹਾਂਜੀ ਮੈਂ ਇਹ ਦੱਸ ਰਹੀ ਕਿ ਕਈ ਵਾਰ ਇੱਦਾਂ ਹੁੰਦਾ ਕਿ ਨਿਊਰੋਪਲਾਸਟੀਸਿਟੀ ਦਾ ਮਤਲਬ ਇਹੀ ਹੈ ਕਿ ਜਿਹੜਾ ਹੈ ਕਿੱਦਾਂ ਸਾਡਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਲੈਂਦਾ ਡਿਫਰੈਂਟ ਕੰਡੀਸ਼ਨਸ ਦੇ ਅਕੋਰਡਿੰਗ। ਤੋਂ ਕਈ ਵਾਰ ਇਹ ਹੁੰਦਾ ਕਿ ਕਿਸੇ ਦੇ, ਜਦੋਂ ਮੈਂ ਪਹਿਲਾਂ ਕਿਹਾ ਮੰਨ ਲਓ ਕਿਸੇ ਦਾ ਐਕਸੀਡੈਂਟ ਹੋ ਗਿਆ, ਤਾਂ ਸਮਟਾਈਮਸ ਇਹ ਹੁੰਦਾ ਕਿ ਇੱਕ ਹਿੱਸਾ ਬੋਡੀ ਦਾ ਜਿੱਦਾਂ ਮੈਂ ਪੈਰੀਟਲ ਲੋਬ ਦੀ ਗੱਲ ਕੀਤੀ ਆ ਕਿ ਇਹ ਪੇਨ ਨੂੰ ਫੀਲ ਕਰ ਸਕਦਾ ਜਾਂ ਆਈਡੈਂਟੀਫਾਈ ਕਰ ਸਕਦਾ ਓਬਜੈਕਟ ਨੂੰ, ਮੰਨ ਲਓ ਇਸ ਹਿੱਸੇ ਦੇ ਵਿੱਚ ਸੱਟ ਲੱਗ ਗਈ ਕਿਸੇ ਦੇ, ਤਾਂ ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਹੋਰ ਪਾਰਟ ਜਿਹੜਾ ਆ ਉਹ ਸਾਰੀ ਐਕਟੀਵਿਟੀਜ਼ ਜਿਵੇਂ ਪੇਨ ਹੋ ਗਿਆ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜਾ ਇੱਕ ਇਹ ਹਿੱਸਾ ਕੈਰੀ ਕਰ ਰਿਹਾ ਸੀਗਾ, ਕਈ ਵਾਰ ਇਹ ਹੁੰਦਾ ਕਿ ਬ੍ਰੇਨ ਦਾ ਕੋਈ ਦੂਸਰਾ ਹਿੱਸਾ ਉਹਦੇ ਵਿੱਚ ਪਾਰਟੀਸਪੇਟ ਕਰਨਾ ਸ਼ੁਰੂ ਕਰ ਜਾਂਦਾ, ਜਦੋਂ ਕੋਈ ਪਰਟੀਕੁਲਰ ਹਿੱਸਾ ਡੈਡ ਹੋ ਜਾਂਦਾ ਤਾਂ ਦੂਜਾ ਪਾਰਟ ਜਿਹੜਾ ਉਹ ਆਪਣਾ ਰੋਲ ਪਲੇ ਕਰਨ ਲੱਗ ਜਾਂਦਾ। ਬਟ ਸਮਟਾਈਮਸ ਇਹ ਨਹੀਂ ਹੁੰਦਾ, ਸਮਟਾਈਮਸ ਇਹ ਨਹੀਂ ਹੁੰਦਾ ਜਦੋਂ ਬਹੁਤ ਮੇਜਰ ਕੋਈ ਤੁਹਾਡੇ ਸੱਟ ਲੱਗ ਜਾਵੇ, ਤੇ ਫਿਰ ਇਹ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਕੋਈ ਹੋਰ ਹਿੱਸਾ ਬ੍ਰੇਨ ਦਾ ਜਿਹੜਾ ਆ ਉਹ ਬਾਕੀ ਫੰਕਸ਼ਨਸ ਨੂੰ ਕਰਨ ਲੱਗ ਜਾਵੇ। ਤੇ ਸਾਰਾ ਅਸੀਂ ਅਗਲੇ ਐਪੀਸੋਡ ਚ ਜਿਹੜਾ ਡਿਸਕਸ ਕਰਾਂਗੇ। ਤੇ ਹਾਂਜੀ, ਤੋ ਇਹ ਸਾਰਾ ਸਾਰਾ ਜਿਹੜਾ ਡਿਫਰੈਂਟ ਜਿਹੜੇ ਇੰਨੇ ਸਾਰੇ ਕਨੈਕਸ਼ਨ, ਇੰਨੇ ਟ੍ਰਿਲੀਅਨ ਕਨੈਕਸ਼ਨ ਆਪਾਂ ਗੱਲ ਕਰੀ ਆ, ਉਹ ਸਾਰੇ ਇਸ ਲਈ ਹੁੰਦੇ ਆ ਤਾਂ ਕਿ ਸਾਰੀ ਜਿਹੜੀਆਂ ਅਲੱਗ ਅਲੱਗ ਜਿਹੜਾ ਸਾਡਾ ਬ੍ਰੇਨ ਦਾ ਪੁਆਇੰਟ ਅਲੱਗ ਅਲੱਗ ਚੀਜ਼ਾਂ ਦੇ ਉੱਤੇ ਫੋਕਸ ਕਰ ਸਕੇ।
0: ਰਾਈਟ ਰਾਈਟ, ਹਾਲੇ ਮੇਰੇ ਖਿਆਲ ਦੇ ਨਾਲ ਇਸ ਟੋਪਿਕ ਦਾ ਅਸੀਂ 10-20% ਹੀ ਛੇੜਿਆ ਹੈਗਾ, ਉਹ ਸੋਚੋ ਕਿ ਆਪਣੇ ਆਪ ਦੇ ਵਿੱਚ ਇਹ ਟੋਪਿਕ ਕਿੰਨਾ ਵੱਡਾ ਔਰ ਕਿੰਨੀ ਇਹਦੇ 'ਤੇ ਗੱਲ ਕਰਨੀ ਜ਼ਰੂਰੀ ਸੀਗੀ। ਅਸੀਂ ਹੁਣ ਤੱਕ ਬ੍ਰੇਨ ਹੀ ਨਹੀਂ ਲਗਾਇਆ ਕਿ ਇੱਧਰਲੇ ਪਾਸੇ ਵੀ ਗੱਲ ਕੀਤੀ ਜਾਵੇ ਰੇਡੀਓ ਦੇ ਉੱਤੇ, ਬਟ ਨਹੀਂ ਡੈਫੀਨੇਟਲੀ ਇਹ ਡਾਕਟਰ ਸੰਦੀਪ ਕੌਰਾਂ ਹੋਰਾਂ ਦੀ ਕੋਸ਼ਿਸ਼ ਹੈਗੀ ਹੈ ਕਿ ਫਿਲੋਸਫੀ ਦੇ ਉਸ ਪਾਰਟ ਦੇ ਉੱਤੇ ਜਿਹਦੇ 'ਤੇ ਫਿਲੋਸਫੀ ਦੇ ਜਾਂ ਹਿਸਟਰੀ ਦੇ ਮਹਾਨ ਪੋਲੀਮੈਥ ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਐਰਿਸਟੋਟਲ ਨੇ ਕਿਵੇਂ ਗੱਲ ਕੀਤੀ ਸੀਗੀ, ਨਿਊਰੋਪਲਾਸਟੀ ਦੇ ਉੱਤੇ ਆਪਾਂ ਅਗਲੀ ਵਾਰ ਗੱਲ ਕਰਾਂਗੇ, ਨਿਊਰੋਸਾਇੰਸ ਦੇ ਨਾਲ ਜੁੜੀਆਂ ਹੋਈਆਂ ਜਾਂ ਨਿਊਰਲ ਜਿੰਨੀਆਂ ਵੀ ਬ੍ਰਾਂਚਿਸ ਹੈਗੀਆਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅਗਲੀ ਵਾਰ ਤੁਹਾਡੇ ਤੱਕ ਲੈ ਕੇ ਆਉਂਦੇ ਹੈਗੇ ਅਗਲੇ ਐਪੀਸੋਡ ਦੇ ਵਿੱਚ। ਅੱਜ ਦਾ ਇਹ ਐਪੀਸੋਡ ਜਿੰਨਾ ਕੁ ਵੀ ਆਇਆ, ਕਿੱਦਾਂ ਦਾ ਲੱਗਿਆ ਉਹਦੇ ਬਾਰੇ ਆਪਣੀ ਫੀਡਬੈਕ ਜ਼ਰੂਰ ਦਿਓ 0472464674 ਦੇ ਉੱਤੇ ਜਾਂ facebook.com/ਹਾਂਜੀ ਸਿਡਨੀ 'ਤੇ। ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸੰਦੀਪ ਕੌਰ ਜੀ, ਅਤੇ ਧੰਨਵਾਦ ਸਮਾਂ ਦੇਣ ਦੇ ਲਈ।
1: ਥੈਂਕ ਯੂ ਜੀ।
0: ਸੋ ਇਹ ਸੀਗੇ ਜੀ ਸੰਦੀਪ ਜੀ ਸਾਡੇ ਨਾਲ, ਔਰ ਮੈਨੂੰ ਯਾਨੀ ਗੌਤਮ ਕਪਿਲ ਨੂੰ ਵੀ ਦਿਓ ਇਜਾਜ਼ਤਾਂ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਇੰਨਾ ਹੀ, ਧੰਨਵਾਦ, ਟੇਕ ਕੇਅਰ, ਸ਼ਬਾ ਖੈਰ।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 30 ਤਰੀਕ ਹੈ, ਜੂਨ ਦਾ ਮਹੀਨਾ, ਤੇ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਜਿੱਥੇ ਵੈਨਜ਼ੂਏਲਾ ਦੇ ਵਿੱਚ ਆਏ ਭੂਚਾਲ ਦੇ ਨਾਲ ਜੁੜੀਆਂ ਖਬਰਾਂ ਇਸ ਵਕਤ ਦੁਨੀਆ ਭਰ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ। 5 ਦਿਨ ਬਾਅਦ ਵੀ ਮਲਬੇ ਦੇ ਵਿੱਚੋਂ ਹੁਣ ਲੋਕ ਕੱਢੇ ਜਾ ਰਹੇ ਨੇ। ਦੱਸ ਦਈਏ ਕਿ ਵੈਨਜ਼ੂਏਲਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਦੋ ਝਟਕੇ ਲੱਗੇ ਸੀ, ਔਰ ਕਰਾਕਸ ਤੇ ਲਾਗੁਏਰਾ ਦੇ ਨੇੜੇ ਜਿਹੜੀ ਇਹ ਧਰਤੀ ਕੰਬੀ ਸੀ। ਦੱਸ ਦਈਏ ਕਿ ਹੁਣ ਇੱਕ ਵਾਰ ਫਿਰ ਤੋਂ ਇਹੀ ਖਬਰ ਸਾਹਮਣੇ ਆਈ ਹੈ ਕਿ ਸੋਮਵਾਰ ਦੇ ਦਿਨ ਵੈਨਜ਼ੂਏਲਾ ਦੇ ਇਹਨਾਂ ਹੀ ਇਲਾਕਿਆਂ ਦੇ ਵਿੱਚ, ਯਾਨੀ ਕਰਾਕਸ ਜਿਹੜਾ ਕਿ ਦੇਸ਼ ਦਾ ਰਾਜਧਾਨੀ ਸ਼ਹਿਰ ਹੈ, ਤੇ ਲੀਗੁਏਰਾ, ਇੱਥੇ 4.2 ਦੀ ਤੀਬਰਤਾ ਵਾਲੇ ਭੂਚਾਲ ਨੇ ਜ਼ੋਰਦਾਰ ਤਬਾਹੀ ਮਚਾਈ ਹੈ, ਜਿਸ ਕਾਰਨ ਲੋਕਾਂ ਦੇ ਵਿੱਚ ਭਾਰੀ ਦਹਿਸ਼ਤ ਫੈਲ ਗਈ ਹੈ ਤੇ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਖੁੱਲੀਆਂ ਥਾਵਾਂ ਦੇ ਵੱਲ ਬਾਹਰ ਨੂੰ ਆਏ। ਵੈਨਜ਼ੂਏਲਾ ਫਾਊਂਡੇਸ਼ਨ ਫਾਰ ਸਿਸਮੋਲੋਜੀਕਲ ਰਿਸਰਚ ਦੀ ਇੱਕ ਰਿਪੋਰਟ ਦੇ ਮੁਤਾਬਕ ਭੂਚਾਲ ਦਾ ਤਾਜ਼ਾ ਕੇਂਦਰ ਕੈਰੇਬੀਅਨ ਸਾਗਰ ਦੇ ਵਿੱਚ ਸੀ, ਜੋ ਕਿ ਲੀਗੁਏਰਾ ਨਾਮ ਦਾ ਜਿਹੜਾ ਸਟੇਟ ਹੈ ਉਸ ਤੋਂ ਮਹਿਜ਼ 10 ਕਿਲੋਮੀਟਰ ਹੀ ਦੂਰ ਸੀ। ਦੱਸ ਦਈਏ ਕਿ ਲੰਘੇ ਬੁੱਧਵਾਰ ਦੇ ਦਿਨ ਦੋ ਸ਼ਕਤੀਸ਼ਾਲੀ ਭੂਚਾਲ, ਪਹਿਲਾਂ ਇੱਕ 7.2 ਦੀ ਤੀਬਰਤਾ ਦਾ ਤੇ ਫਿਰ ਨਾਲ ਦੀ ਨਾਲ 7.5 ਦੀ ਤੀਬਰਤਾ ਦਾ ਕੁਝ ਸੈਕਿੰਡ ਦੇ ਵਿੱਚ ਦੂਜਾ ਭੂਚਾਲ ਦਾ ਝਟਕਾ ਵੈਨਜ਼ੂਏਲਾ ਦੇ ਵਿੱਚ ਲੱਗਦਾ ਹੈ, ਔਰ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 1450 ਤੋਂ ਟੱਪ ਗਈ ਹੈ। ਇਸ ਤੋਂ ਇਲਾਵਾ 774 ਇਮਾਰਤਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਵੀ ਗਈਆਂ ਨੇ। ਦੱਸ ਦਈਏ ਕਿ ਇਸ ਭੂਚਾਲ ਦੇ ਵਿੱਚ ਹੁਣ ਇੱਕ ਖਬਰ ਇਹ ਵੀ ਸਾਹਮਣੇ ਆਈ ਕਿ ਵੈਨਜ਼ੂਏਲਾ, ਮੈਕਸੀਕੋ ਤੇ ਅਲ ਸਲਵਾਡੋਰ ਦੀ ਟੀਮ ਨੇ ਕੁਝ ਲੋਕਾਂ ਨੂੰ ਜ਼ਿੰਦਾ ਵੀ ਕੱਢਿਆ। ਇਹ ਜਾਣਕਾਰੀ ਅਲ ਸਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਨੇ ਦਿੱਤੀ ਹੈ। ਬਚਾਏ ਗਏ ਸ਼ਖਸ ਦਾ ਨਾਮ ਆਰੋਨ ਲੈਵੀ ਵਰਗਾਸ ਦੱਸਿਆ ਗਿਆ, ਜੋ ਕਿ 5 ਦਿਨ ਤੱਕ ਇਸ ਮਲਬੇ ਦੇ ਥੱਲੇ ਦਬਿਆ ਰਿਹਾ। ਵੈਨਜ਼ੂਏਲਾ ਦੇ ਜਿਹੜੀ ਅੰਤਰਿਮ ਰਾਸ਼ਟਰਪਤੀ ਨੇ ਡੈਲੀਸੀ ਰੋਡਰਿਕਸ, ਉਹਨਾਂ ਨੇ ਦੱਸਿਆ ਕਿ ਬਚਾਅ ਮੁਹਿੰਮ 43 ਘੰਟਿਆਂ ਤੋਂ ਜਿਹੜੀ ਇੱਕ ਕਿਸਮ ਦੀ ਮੁਹਿੰਮ ਚਲਾ ਰਹੇ ਨੇ, ਤੇ ਆਰਨ ਤਾਂ 106 ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਫਸਿਆ ਰਿਹਾ ਸੀ। ਅਜਿਹੇ ਦੇ ਵਿੱਚ ਹੁਣ ਇਸ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਨਿਗਰਾਨੀ ਦੇ ਥੱਲੇ ਭਰਤੀ ਕਰਵਾਇਆ ਗਿਆ। ਅਲ ਸਲਵਾਡੋਰ ਦੇ ਰਾਸ਼ਟਰਪਤੀ ਨੇ ਕਿਹਾ ਕਿ ਬਚਾਅ ਕਰਮੀ ਹਾਲੇ ਵੀ ਜ਼ਿੰਦਗੀਆਂ ਬਚਾਉਣ ਦੀ ਉਮੀਦ ਦੇ ਨਾਲ ਇੱਥੇ ਲੱਗੇ ਰਹਿਣਗੇ। ਉਧਰ ਜਰਮਨੀ ਦੇ ਨਾਰਦਰਨ ਸਟੇਟ, ਇੱਕ ਉੱਤਰੀ ਸ਼ਹਿਰ ਸਟੈਡ ਦੇ ਵਿੱਚ ਸੋਮਵਾਰ ਦੇ ਦਿਨ ਗੋਲੀਬਾਰੀ ਦੀ ਘਟਨਾ 'ਚ 5 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਹੈ ਕਿ ਇਸ ਮਾਮਲੇ 'ਚ ਦੋ ਲੋਕਾਂ ਨੂੰ ਕਥਿਤ ਸ਼ੱਕੀ ਹੋਣ ਦੇ ਨਾਤੇ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ ਦੋ ਦੇ ਉੱਤੇ ਇਸ ਮਾਮਲੇ ਨੂੰ ਸਿੱਧੇ ਤੌਰ ਤੇ ਅੰਜਾਮ ਦੇਣ ਦਾ ਸ਼ੱਕ ਵੀ ਜਤਾਇਆ ਜਾ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਆਮ ਜਨਤਾ ਲਈ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ, ਪਰ ਘਟਨਾ ਦੇ ਬਾਅਦ ਇਸ ਇਲਾਕੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਤੇ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀ ਤੈਨਾਤ ਹੋ ਗਏ। ਪ੍ਰਸ਼ਾਸਨ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਅਹਿਤਿਆਤ ਦੇ ਤੌਰ ਦੇ ਉੱਤੇ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ। ਸਟੈਡ ਦੀ ਆਬਾਦੀ ਲਗਭਗ 50,000 ਦੇ ਆਸ ਪਾਸ ਹੈ। ਸ਼ਹਿਰ ਜਰਮਨੀ ਦੇ ਹੈਮਬਰਗ ਦੇ ਪੱਛਮ ਦੇ ਵਿੱਚ ਸਥਿਤ ਹੈ। ਉੱਥੇ ਹੀ ਕੌਮਾਂਤਰੀ ਖਬਰਾਂ ਚ ਅਗਲੀ ਖਬਰ ਈਰਾਨ ਤੇ ਅਮਰੀਕਾ ਦੇ ਨਾਲ ਜੁੜੀ। ਵੈਸੇ ਤਾਂ ਕੱਲ ਸ਼ਾਮ ਵੇਲੇ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ। ਬੀਬੀਸੀ ਫਾਰਸੀ ਦੀ ਖਬਰ ਦੇ ਮੁਤਾਬਕ ਇੱਕ ਅਮਰੀਕੀ ਅਧਿਕਾਰੀ ਨੇ ਖਬਰ ਏਜੰਸੀ AFP ਨੂੰ ਇੱਕ ਈਮੇਲ ਭੇਜੀ ਸੀ ਤੇ ਕਿਹਾ ਸੀ ਕਿ ਈਰਾਨ ਤੇ ਅਮਰੀਕਾ ਦੇ ਦਰਮਿਆਨ ਹਮਲੇ ਰੋਕਣ ਨੂੰ ਲੈ ਕੇ ਸਮਝੌਤੇ ਦੇ ਉੱਤੇ ਸਹਿਮਤੀ ਬਣ ਗਈ ਹੈ। ਦੱਸ ਦਈਏ ਕਿ ਜੰਗਬੰਦੀ ਦਾ ਸਮਝੌਤਾ ਤਾਂ ਚੱਲ ਹੀ ਰਿਹਾ, ਪਰ ਜੰਗਬੰਦੀ ਹਮੇਸ਼ਾ ਆਰਜ਼ੀ ਹੁੰਦੀ ਹੈ, ਯਾਨੀ ਟੈਂਪਰੇਰੀ ਹੁੰਦੀ ਹੈ, ਓਨੀ ਦੇਰ ਤੱਕ ਜਿੰਨੀ ਦੇਰ ਤੱਕ ਕੋਈ ਪਰਮਾਨੈਂਟ ਅਗਰੀਮੈਂਟ ਆਪਸ ਦੇ ਵਿੱਚ ਸਿਰੇ ਨਾ ਚੜ ਜਾਵੇ। ਪਰਮਾਨੈਂਟ ਅਗਰੀਮੈਂਟ ਨੂੰ ਸਿਰੇ ਚੜਾਉਣ ਦੇ ਲਈ 60 ਦਿਨ ਦਾ ਸਮਾਂ ਸੀ, ਪਰ ਅਮਰੀਕੀ ਅਧਿਕਾਰੀ ਦੀ ਜਿਹੜੀ ਈਮੇਲ ਹੈ, ਜੇਕਰ ਉਸ ਨੂੰ ਮੰਨੀਏ ਤਾਂ ਸਮਝੌਤੇ ਦੇ ਸਾਰੇ ਪਹਿਲੂਆਂ ਦੇ ਉੱਤੇ ਤਕਨੀਕੀ ਚਰਚਾ ਜਾਰੀ ਰਹੇਗੀ, ਪਰ ਫਿਲਹਾਲ ਤਣਾਅ ਅੱਗੇ ਨਹੀਂ ਵਧੇਗਾ ਔਰ ਜਹਾਜ਼ਾਂ ਦੇ ਵੀ ਸੁਤੰਤਰ ਰੂਪ ਦੇ ਨਾਲ ਆਉਣ ਜਾਣ ਦੇ ਲਈ ਰਾਹਦਾਰੀ ਦਿੱਤੀ ਜਾਏਗੀ। ਇਹ ਅਜਿਹੇ ਸਮੇਂ 'ਚ ਖਬਰ ਸਾਹਮਣੇ ਆਈ ਹੈ ਜਦੋਂ ਹਾਲੇ ਇਸ ਤੋਂ 2 ਦਿਨ ਪਹਿਲਾਂ ਹੀ ਇੱਕ ਬਰਤਾਨਵੀ ਜਹਾਜ਼ ਤੇ ਇੱਕ ਬ੍ਰਿਟਿਸ਼ ਜਹਾਜ਼ ਦੇ ਉੱਤੇ ਹਮਲਾ ਹੋਇਆ ਸੀ ਔਰ ਅਮਰੀਕਾ ਨੇ ਇਸ ਤੋਂ ਬਾਅਦ ਜਵਾਬੀ ਕਾਰਵਾਈ ਵੀ ਕੀਤੀ ਸੀ। ਹਾਲਾਂਕਿ ਬਹੁਤ ਥੋੜੀ ਦੇਰ ਦੇ ਲਈ ਇਹ ਇੱਕ ਦੂਸਰੇ ਦੇ ਦਰਮਿਆਨ ਜੰਗ ਹੋਈ, ਪਰ ਅਮਰੀਕਾ ਤੇ ਈਰਾਨ ਦੋਹਾਂ ਨੇ ਇਸ ਨੂੰ ਜੰਗਬੰਦੀ ਸਮਝੌਤੇ ਦੀ ਉਲੰਘਣਾ ਦੱਸਿਆ, ਜੋ ਕਿ ਅਸੀਂ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਦੱਸਿਆ ਸੀ ਕਿ ਇਹ ਨਿਰਭਰ ਕਰਦਾ ਹੈ, ਕਿਉਂਕਿ ਦੋਹੇ ਮੁਲਕ ਗਰਮ ਤਸੀਰ ਦੇ ਮੁਲਕ ਨੇ, ਨਾ ਤਾਂ ਈਰਾਨ ਪਿੱਛੇ ਹਟਣ ਵਾਲਾ ਹੈ ਤੇ ਨਾ ਹੀ ਅਮਰੀਕਾ। ਫਿਲਹਾਲ ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਇਹ ਵੀ ਦੱਸਿਆ ਗਿਆ ਕਿ ਦੋਹਾਂ ਧਿਰਾਂ ਦੇ ਦਰਮਿਆਨ ਅੱਜ ਦੇ ਦਿਨ ਯਾਨੀ ਮੰਗਲਵਾਰ ਦੇ ਦਿਨ ਕਤਰ ਦੇ ਵਿੱਚ ਇੱਕ ਵਾਰ ਫੇਰ ਤੋਂ ਗੱਲਬਾਤ ਹੋ ਰਹੀ ਹੈ। ਵੈਸੇ ਇਸ ਗੱਲਬਾਤ ਦੇ ਦਰਮਿਆਨ ਜਿਹੜਾ ਕਤਰ ਦੇ ਸ਼ਹਿਰ ਦੋਹਾ ਦੇ ਵਿੱਚ ਇਹ ਗੱਲਬਾਤ ਹੋਣੀ ਹੈ, ਇਸ ਤੋਂ ਪਹਿਲਾਂ ਇਹ ਵੀ ਸਾਹਮਣੇ ਆਇਆ ਕਿ ਇਸ ਅਗਲੀ ਬੈਠਕ ਦੇ ਵਿੱਚ ਕੌਣ ਕੌਣ ਕਿਹੜੇ ਕਿਹੜੀ ਧਿਰ ਦੀ ਅਗਵਾਈ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਕਤਰ ਦੀ ਰਾਜਧਾਨੀ ਦੋਹਾ 'ਚ ਅੱਜ ਦੇ ਦਿਨ ਈਰਾਨ ਦੇ ਨਾਲ ਹੋਣ ਜਾ ਰਹੀ ਬੈਠਕ ਦੇ ਵਿੱਚ ਅਮਰੀਕਾ ਪੂਰੀ ਤਿਆਰੀ ਦੇ ਨਾਲ ਜਾਏਗਾ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਫੌਕਸ ਨਿਊਜ਼ ਦੇ ਨਾਲ ਇਸ ਸੰਬੰਧੀ ਇੱਕ ਜਾਣਕਾਰੀ ਵੀ ਸਾਂਝੀ ਕੀਤੀ। ਲੇਵਿਟ ਨੇ ਦੱਸਿਆ ਕਿ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੋਫ ਤੇ ਟਰੰਪ ਦੇ ਦਾਮਾਦ ਜੈਰਡ ਕੁਸ਼ਨਰ ਇਸ ਗੱਲਬਾਤ ਦੇ ਵਿੱਚ ਅੱਜ ਦੇ ਦਿਨ ਦੋਹਾ ਮੌਜੂਦ ਹੋਣਗੇ। ਜ਼ਿਕਰਯੋਗ ਹੈ ਕਿ 17 ਜੂਨ ਨੂੰ ਅਮਰੀਕਾ ਤੇ ਈਰਾਨ ਨੇ 14 ਬਿੰਦੂਆਂ ਵਾਲਾ ਇੱਕ ਸਮਝੌਤਾ ਯਾਨੀ MOU ਸਾਈਨ ਕੀਤਾ ਸੀ, ਔਰ ਇਸ ਦੇ ਵਿੱਚ ਤੁਰੰਤ ਤੇ ਸਥਾਈ ਤੌਰ ਦੇ ਉੱਤੇ ਸਾਰੇ ਮੋਰਚਿਆਂ ਤੋਂ ਫੌਜੀ ਕਾਰਵਾਈ ਖਤਮ ਕਰਨ ਦੀ ਗੱਲ ਕੀਤੀ ਗਈ ਸੀ। ਹਾਲਾਂਕਿ 2 ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਦੋਹਾਂ ਨੇ ਨਵੇਂ ਹਮਲੇ ਕਰਕੇ ਇਸ ਸਮਝੌਤੇ ਦੀ ਧੱਜੀਆਂ ਉਡਾ ਦਿੱਤੀਆਂ। ਅਮਰੀਕੀ ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੀ ਤਰਫ ਤੋਂ ਮੀਟਿੰਗ ਦੀ ਮੰਗ ਕੀਤੀ ਗਈ ਸੀ, ਇਸ ਕਰਕੇ ਉਹ ਦੋਹਾ ਦੇ ਵਿੱਚ ਮੀਟਿੰਗ ਕਰ ਰਹੇ ਨੇ। ਪਰ ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਹੁਣ ਤੱਕ ਤਾਂ ਅਮਰੀਕੀ ਰਾਸ਼ਟਰਪਤੀਆਂ ਦੇ ਬਿਆਨਾਂ ਨੂੰ ਬਿਲਕੁਲ ਪੱਥਰ ਤੇ ਲਕੀਰ ਮੰਨਿਆ ਜਾਂਦਾ ਸੀ, ਪਰ ਟਰੰਪ ਦਾ ਇਹ ਬਿਆਨ ਕਿ ਈਰਾਨ ਨੇ ਮੀਟਿੰਗ ਦੀ ਅਪੀਲ ਕੀਤੀ ਹੈ, ਇਸ ਨੂੰ ਆਖਰੀ ਨਹੀਂ ਮੰਨਿਆ ਜਾ ਸਕਦਾ ਜਦ ਤੱਕ ਈਰਾਨ ਦੀ ਤਰਫ ਤੋਂ ਆਪਣੀ ਟਿੱਪਣੀ ਸਾਹਮਣੇ ਨਹੀਂ ਆਉਂਦੀ। ਦੱਸ ਦਈਏ ਕਿ ਈਰਾਨ ਵੀ ਇਸ ਹਮਲੇ ਨੂੰ ਰੋਕਣ ਦੇ ਲਈ ਉਹਨਾਂ 14 ਬਿੰਦੂਆਂ ਦੇ ਉੱਤੇ ਸਹਿਮਤ ਜ਼ਰੂਰ ਹੋ ਗਿਆ ਸੀ, ਪਰ ਹਾਲ ਫਿਲਹਾਲ ਇਸ ਨੂੰ ਅੱਗੇ ਤੋਰਨ ਦੇ ਉੱਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਈਏ, ਤੇ ਸਭ ਤੋਂ ਪਹਿਲਾਂ ਰਾਮ ਮੰਦਿਰ ਚੜਾਵੇ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਇਸ ਵਕਤ ਇਹੀ ਨਹੀਂ ਜਿਹੜਾ ਸਮਝ ਆ ਰਿਹਾ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿ ਇਸ ਚੜਾਵੇ ਨੂੰ ਲੈ ਕੇ ਜਿਹੜੀ SIT ਬਣਾਈ ਗਈ ਸੀ ਕਿ ਉਸਦੇ ਗਾਂ ਵੀ ਕੋਈ ਕਮੇਟੀ ਬਣਾਈ ਜਾਵੇ ਜਾਂ ਨਹੀਂ, ਕਿਉਂਕਿ ਵਿਰੋਧੀ ਧਿਰ ਦੀ ਤਰਫ ਤੋਂ ਤਾਂ ਇਸ SIT ਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਗਏ ਨੇ। ਅਯੋਧਿਆ ਦੇ ਵਿੱਚ ਰਾਮ ਮੰਦਿਰ ਦੇ ਚੰਦੇ ਤੇ ਚੜਾਵੇ ਦੀ ਕਥਿਤ ਚੋਰੀ ਤੇ ਗੜਬੜੀ ਦੇ ਮਾਮਲਿਆਂ 'ਚ ਸਾਰੇ 8 ਮੁਲਜ਼ਮਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ। ਦੱਸ ਦਈਏ ਕਿ PTI ਦੀ ਖਬਰ ਦੇ ਮੁਤਾਬਕ ਇਹਨਾਂ ਕਥਿਤ ਮੁਲਜ਼ਮਾਂ ਦੀ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਣਾ। ਇਸ ਤੋਂ ਪਹਿਲਾਂ ਇਹਨਾਂ 8 ਕਥਿਤ ਦੋਸ਼ੀਆਂ ਨੂੰ ਇੱਕ ਵਿਸ਼ੇਸ਼ ਮੈਜਿਸਟ੍ਰੇਟ ਨੇ ਸੋਮਵਾਰ ਦੇ ਦਿਨ 3 ਦਿਨ ਦੇ ਲਈ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ, ਤੇ ਫਿਰ ਸੋਮਵਾਰ ਦੇ ਹੀ ਦਿਨ ਫੈਜ਼ਾਬਾਦ ਬਾਰ ਐਸੋਸੀਏਸ਼ਨ ਨੇ ਇੱਕ ਫੈਸਲਾ ਲਿਆ। ਉੱਥੋਂ ਦੇ ਵਕੀਲਾਂ ਨੇ ਅਯੋਧਿਆ ਦੇ ਵਕੀਲਾਂ ਨੇ ਰਲ ਕੇ ਇਹ ਫੈਸਲਾ ਲਿਆ ਕਿ ਰਾਮ ਮੰਦਿਰ ਮਾਮਲੇ ਦੇ ਵਿੱਚ ਕਿਸੇ ਵੀ ਕਥਿਤ ਦੋਸ਼ੀ ਦੀ ਜਿਹੜੀ ਪੈਰਵੀ ਉਹ ਨਹੀਂ ਕਰਨਗੇ, ਇਸ ਕੇਸ ਦੇ ਵਿੱਚ ਉਹ ਆਪਣਾ ਸਾਥ ਨਹੀਂ ਦੇਣਗੇ। ਬਾਰ ਐਸੋਸੀਏਸ਼ਨ ਨੇ ਇਹ ਵੀ ਤੈਅ ਕੀਤਾ ਕਿ ਜੇਕਰ ਉਹਨਾਂ ਦਾ ਕੋਈ ਮੈਂਬਰ ਇਸ ਦੀ ਤਰਫ ਤੋਂ ਪੈਰਵੀ ਕਰਦਾ ਤਾਂ ਉਸਨੂੰ ਬਾਰ ਐਸੋਸੀਏਸ਼ਨ ਦੀ ਤਰਫ ਤੋਂ 5 ਲੱਖ ਰੁਪਏ ਜੁਰਮਾਨਾ ਲਗਾ ਕੇ ਉਸਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਜਾਵੇ। ਅਜਿਹੇ ਫੈਸਲੇ ਤੋਂ ਬਾਅਦ ਭਾਰਤ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਅਲੱਗ ਸਿਆਸਤਦਾਨਾਂ ਦੇ ਦਰਮਿਆਨ ਜਿਹੜੇ ਸੀਗੇ ਉਹ ਟਵੀਟਾਂ ਨੇ ਸ਼ੁਰੂ ਹੋ ਗਏ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਦੇ ਉਹ ਫੈਸਲੇ ਦਾ ਸਵਾਗਤ ਕਰਦੇ ਨੇ ਤੇ ਰਾਮ ਮੰਦਿਰ ਦੇ ਵਿੱਚ ਚੜਾਵੇ ਦੇ ਨਾਲ ਜੁੜੇ ਹੋਏ ਜਾਂ ਚੰਦੇ ਦੇ ਨਾਲ ਜੁੜੇ ਹੋਏ ਇਸ ਕੇਸ ਦੇ ਵਿੱਚ ਹਾਲੇ ਸਾਰੇ ਲੋਕਾਂ ਦਾ ਸਾਹਮਣੇ ਆਉਣਾ ਬਾਕੀ ਹੈ। ਉਧਰ ਅਖਿਲੇਸ਼ ਯਾਦਵ ਜਿਹੜੇ ਕਿ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਨੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਆਵਾਜ਼ ਚੁੱਕਣੀ ਸ਼ੁਰੂ ਕੀਤੀ ਸੀ, ਉਹਨਾਂ ਦੋਸ਼ ਮੜਿਆ ਕਿ ਸ਼੍ਰੀ ਰਾਮ ਮੰਦਿਰ ਦੇ ਵਿੱਚ ਚੋਰੀ ਨਹੀਂ ਹੋਈ ਹੈ, ਚੜਾਵਾ ਚੋਰੀ ਦਾ ਹਿੱਸਾ ਤਾਂ ਕਰਨਾਟਕ ਤੱਕ ਜਾਂਦਾ ਰਿਹਾ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਮਥੁਰਾ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਇੱਥੇ ਵੀ ਚੋਰੀ ਦਾ ਪਲਾਨ ਸੀ। ਭਾਜਪਾ ਦੇ ਉੱਤੇ ਨਿਸ਼ਾਨਾ ਸਾਧਦਿਆਂ ਹੋਇਆ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਡਿਕਸ਼ਨਰੀ ਦੇ ਵਿੱਚ ਧਰਮ ਨੀ ਸ਼ਰਮ ਜਿਹੜਾ ਇੱਕ ਲਫ਼ਜ਼ ਹੈਗਾ। ਅਖਿਲੇਸ਼ ਯਾਦਵ ਨੇ ਇਹ ਵੀ ਦੋਸ਼ ਮੜਿਆ ਕਿ ਯੋਗੀ ਆਦਿੱਤਿਆਨਾਥ ਅਯੋਧਿਆ ਜਾਣ ਦਾ ਵਰਲਡ ਰਿਕਾਰਡ ਬਣਾ ਰਹੇ ਨੇ। ਅਜਿਹਾ ਕੋਈ ਮੌਕਾ ਨਹੀਂ ਹੁੰਦਾ ਜਦੋਂ ਉਹ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਨਹੀਂ ਕਰਦੇ, ਪਰ ਅਜਿਹੇ ਮੌਕਿਆਂ ਦੇ ਉੱਤੇ ਸਵਾਲ ਇਹ ਖੜਾ ਹੁੰਦਾ ਹੈ ਕਿ ਲਾਅ ਐਂਡ ਆਰਡਰ ਮੁੱਖ ਮੰਤਰੀ ਜਦੋਂ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਨੇ ਤਾਂ ਕੀ ਉਹਨਾਂ ਦੇ ਕੋਲ ਕੋਈ ਐਸਾ ਤੰਤਰ ਨਹੀਂ ਹੈ, ਐਸਾ ਕੋਈ ਉਹਨਾਂ ਦੇ ਕੋਲ ਸਿਸਟਮ ਨਹੀਂ ਸੀ ਜਿਹੜਾ ਇਹ ਦੱਸ ਪਾਉਂਦਾ ਕਿ ਇੰਨੇ ਸਾਲਾਂ ਤੋਂ ਇੰਨੇ ਮਹੀਨਿਆਂ ਤੋਂ ਇੱਥੇ ਇਹ ਚੋਰੀ ਹੋ ਰਹੀ ਹੈ? ਸਪਾ ਪ੍ਰਮੁੱਖ ਨੇ ਇਹ ਵੀ ਕਿਹਾ ਕਿ ਹੁਣ ਜਿਹੜੀ ਇਹ ਰਿਪੋਰਟ ਦਿੱਤੀ ਗਈ ਹੈ ਇਹ ਕਿਸ ਨੂੰ ਦਿੱਤੀ ਗਈ ਹੈ, ਐਸ ਆਈ ਟੀ ਕਿਸਨੇ ਬਣਾਈ ਹੈ? ਐਸ ਆਈ ਟੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਐਸ ਆਈ ਟੀ ਦੀ ਜਾਂਚ ਜਿਹੜੀ ਸੰਸਥਾ ਕਰੇਗੀ ਇਹ ਵੀ ਜਿਹੜਾ ਇਹ ਜਨਤਕ ਕੀਤਾ ਜਾਣਾ ਚਾਹੀਦਾ। ਉਹਨਾਂ ਦੋਸ਼ ਮੜਿਆ ਹੈ ਕਿ ਅਯੋਧਿਆ ਵਾਸੀ ਜਾਣਦੇ ਨੇ ਕਿ ਕਰਨਾਟਕ ਦੇ ਵਿੱਚ ਕਿਵੇਂ ਇਹ ਚੜਾਵਾ ਉੱਥੇ ਲੈ ਕੇ ਜਾਇਆ ਜਾਂਦਾ ਸੀ। ਅਖਿਲੇਸ਼ ਯਾਦਵ ਨੇ ਪੇਪਰ ਲੀਕ ਮਸਲੇ ਦੇ ਉੱਤੇ ਵੀ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਸਰਕਾਰ ਘੱਟੋ ਘੱਟ ਇਹ ਤਾਂ ਤੈਅ ਕਰ ਲਵੇ ਕਿ ਪੇਪਰ ਲੀਕ ਨਾ ਹੋਵੇ, ਪ੍ਰੀਖਿਆ ਰੱਦ ਨਾ ਹੋਵੇ। ਬਹੁਤ ਸਾਰੇ ਨੌਜਵਾਨਾਂ ਦਾ ਭਵਿੱਖ ਇਸ ਦੇ ਨਾਲ ਜੁੜਿਆ ਹੁੰਦਾ, ਤੁਸੀਂ ਉਹਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਦੇ ਹੋ। ਅੱਜ ਟੈਕਨੋਲੋਜੀ ਹੈ ਤੁਹਾਡੇ ਕੋਲ, ਜੇਕਰ ਕੋਈ ਐਸੀ ਗੱਲ ਹੁੰਦੀ ਹੈ ਤਾਂ ਤੁਸੀਂ ਉਹਨਾਂ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਕਰਦੇ? ਅੰਮ੍ਰਿਤ ਕਾਲ ਦੀ ਗੱਲ ਕਰਦੇ ਹੋ ਤੇ ਵਿਕਸਿਤ ਭਾਰਤ ਦੀ ਗੱਲ ਕਰਦੇ ਹੋ ਤੇ ਅਜਿਹੇ ਦੇ ਵਿੱਚ ਦੁਨੀਆ ਦੀ ਵਰਲਡ ਇਕਾਨਮੀ ਦੇ ਵਿੱਚ ਵਰਲਡ ਫੋਰਮ ਦੇ ਉੱਤੇ ਜਾਂਦੇ ਹੋ ਤੇ ਕਰੋੜਾਂ ਪਰਿਵਾਰ ਇਸ ਗੱਲ ਦੇ ਲਈ ਪਰੇਸ਼ਾਨ ਨੇ ਕਿ ਤੁਸੀਂ ਪੇਪਰ ਤਾਂ ਚੱਜ ਨਾਲ ਕਰਵਾ ਨਹੀਂ ਪਾ ਰਹੇ ਹੋ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀ ਹੋਈ ਤੇ ਰਾਜਸਥਾਨ ਦੇ ਅਜਮੇਰ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਬੰਦ ਡਕੈਤ ਜਗਨ ਗੁੱਜਰ ਦੀ ਸੋਮਵਾਰ ਦੇ ਦਿਨ ਹੱਤਿਆ ਕਰ ਦਿੱਤੀ ਗਈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਣੇ ਨਿਆਇਕ ਮੈਜਿਸਟ੍ਰੇਟ ਦੇ ਜਿਹੜੇ ਅਧਿਕਾਰੀ ਵੀ ਮੌਕੇ ਦੇ ਉੱਤੇ ਮੌਜੂਦ ਰਹੇ। ਦੱਸ ਦਈਏ ਕਿ ਜੇਲ੍ਹ ਦੇ ਜਿਹੜੇ ਡੀਜੀ ਨੇ ਅਸ਼ੋਕ ਕੁਮਾਰ ਰਾਠੌਰ, ਉਹਨਾਂ ਨੇ ਮੀਡੀਆ ਨੂੰ ਦੱਸਿਆ ਕਿ ਜਗਨ ਗੁਰਜਰ ਦੀ ਹੱਤਿਆ ਕਰ ਦਿੱਤੀ ਗਈ ਹੈ। ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਇਹ ਕਤਲ ਹੋਇਆ ਕਰੀਬ 11 ਵਜੇ ਦੇ ਆਸ ਪਾਸ, 11 ਤੋਂ 3 ਵਜੇ ਦੇ ਆਸ ਪਾਸ ਇਹ ਕਤਲ ਹੋਇਆ। ਰਾਊਂਡ ਦੇ ਦੌਰਾਨ ਕਤਲ ਕੀਤੇ ਜਾਣ ਦੀ ਜਾਣਕਾਰੀ ਸਭ ਤੋਂ ਪਹਿਲਾਂ ਸਾਂਝੀ ਕੀਤੀ ਗਈ ਜੇਲ੍ਹ ਦੇ ਪ੍ਰਸ਼ਾਸਨ ਦੇ ਨਾਲ ਤੇ ਫਿਰ ਬਾਅਦ ਦੇ ਵਿੱਚ ਅਦਾਲਤ ਤੱਕ ਵੀ ਇਹ ਜਾਣਕਾਰੀ ਪਹੁੰਚਾਏਗੀ। ਜਗਨ ਗੁਰਜਰ ਦੇ ਨਾਲ ਜੇਲ੍ਹ ਦੇ ਵਿੱਚ ਬੰਦ, ਉਸਦੇ ਸੈੱਲ ਦੇ ਅੰਦਰ ਬੰਦ ਹਾਰਡਕੋਰ ਅਪਰਾਧੀ ਜਿਹੜਾ ਸੀ ਉਸ ਦੇ ਉੱਤੇ ਫਿਲਹਾਲ ਇਹ ਦੋਸ਼ ਮੜਿਆ ਗਿਆ। ਕਾਂਗਰਸ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਜਗਨ ਗੁਰਜਰ ਧੌਲਪੁਰ ਜ਼ਿਲ੍ਹੇ ਦੀ ਬਾੜੀ ਪੁਲਿਸ ਥਾਣੇ ਦੇ ਭਵਾਤੀਪੁਰ ਦਾ ਰਹਿਣ ਵਾਲਾ ਸੀ। ਉਸ ਦੇ ਉੱਤੇ ਇਲਜ਼ਾਮ ਸੀ ਕਿ ਉਹਨੇ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਦੀ ਅਲੱਗ ਅਲੱਗ ਥਾਵਾਂ ਦੇ ਉੱਤੇ ਕਤਲ ਦੀਆਂ ਕੋਸ਼ਿਸ਼ਾਂ, ਡਕੈਤੀ, ਅਗਵਾ ਕਰਨ ਦੀਆਂ ਕੋਸ਼ਿਸ਼ਾਂ, ਲੁੱਟ ਸਣੇ ਘੱਟੋ ਘੱਟ 100 ਤੋਂ ਜ਼ਿਆਦਾ ਅਪਰਾਧਾਂ ਦੇ ਵਿੱਚ ਉਸਦਾ ਨਾਮ ਮੌਜੂਦ ਸੀ। ਸਾਲ 1994 ਚ ਜਗਨ ਗੁਰਜਰ ਨੇ ਆਪਣੇ ਹੀ ਜੀਜੇ ਦੀ ਹੱਤਿਆ ਕਰਕੇ, ਕਤਲ ਕਰਕੇ ਇੱਕ ਗੈਂਗ ਬਣਾ ਲਿਆ ਸੀ। ਚੰਬਲ ਦੇ ਇਲਾਕੇ ਦੇ ਵਿੱਚ ਜਿਹੜੇ ਡਕੈਤ ਸੀ ਉਹਨਾਂ ਦੇ ਵਿੱਚ ਉਸਦਾ ਨਾਮ ਜੁੜ ਗਿਆ ਸੀ। 2001 ਤੋਂ 2018 ਤੱਕ ਉਸਨੇ 4 ਵਾਰ ਆਤਮ ਸਮਰਪਣ ਵੀ ਕੀਤਾ ਸੀ, ਪਰ ਹਰ ਵਾਰ ਜ਼ਮਾਨਤ ਤੋਂ ਬਾਹਰ ਆਉਣ ਤੋਂ ਬਾਅਦ ਉਸਦੇ ਉੱਤੇ ਕਈ ਗੰਭੀਰ ਅਪਰਾਧ ਉਸਨੇ ਕੀਤੇ। ਤੇ 2008 ਦੇ ਵਿੱਚ ਗੁਰਜਰ ਅੰਦੋਲਨ ਦੇ ਦੌਰਾਨ ਤਤਕਾਲੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਬਾਲੀ ਖੇਤਰ ਦੇ ਵਿੱਚ ਜਿਹੜਾ ਉਸਦਾ ਮਹਿਲ ਸੀ ਉਸਨੂੰ ਉਡਾਣ ਦੀ ਧਮਕੀ ਦੇਣ ਤੋਂ ਬਾਅਦ ਇਸ ਦੇ ਉੱਤੇ 11 ਲੱਖ ਦਾ ਇਨਾਮ ਰੱਖ ਦਿੱਤਾ ਸੀ। ਉਦੋਂ ਤੋਂ ਹੀ ਇਹ ਜੇਲ੍ਹ ਦੇ ਵਿੱਚ ਹੁਣ ਬੰਦ ਦੱਸਿਆ ਗਿਆ ਸੀ। ਇੱਧਰ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ। ਆਸਟ੍ਰੇਲੀਆ ਦੇ ਵਿੱਚ ਬੜੀਆਂ ਅਹਿਮ ਤਰੀਨ ਖਬਰਾਂ ਨੇ। ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਤੇ ਵਨੂਆਤੂ ਮੁਲਕ ਦੇ ਵਿੱਚ ਹੋਇਆ ਸਮਝੌਤਾ। ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਦੋ ਮੁਲਕਾਂ ਦੇ ਵਿੱਚ ਇੱਕ ਹੋਇਆ ਸਮਝੌਤਾ ਹੈ, ਜਿਸ ਦੀ ਖਬਰ ਕੱਲ੍ਹ ਦੀ ਸ਼ਾਮ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਤਾਂ ਇਹ ਮਹਿਜ਼ ਦੋ ਮੁਲਕਾਂ ਦੇ ਦਰਮਿਆਨ ਹੋਇਆ ਸਮਝੌਤਾ ਨਹੀਂ ਹੈ, ਬਲਕਿ ਆਸਟ੍ਰੇਲੀਆ ਦੇ ਦੁਆਰਾ ਚੀਨ ਨੂੰ ਅੱਖ ਦਿਖਾਉਣ ਦਾ ਇੱਕ ਮੌਕਾ ਵੀ ਹੈ। ਆਸਟ੍ਰੇਲੀਆ ਦੀ ਬਦਖੋਈ ਹੋਈ ਸੀ, ਜਾਂ ਕਹਿ ਲਈਏ ਪੰਜਾਬੀ ਦੇ ਵਿੱਚ ਕਿ ਇਹੀ ਤਾਂ ਹੀ ਫਿਰ ਗਈ ਸੀ, ਜਦੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਇਸੇ ਗੁਆਂਢੀ ਮੁਲਕ ਵਨਵਾਤੂ ਦੇ ਵਿੱਚ ਸਾਲ 2025 ਦੇ ਦਰਮਿਆਨ ਗਏ ਸੀ। ਸਪਤੰਬਰ ਦਾ ਮਹੀਨਾ ਸੀ ਜਦੋਂ ਪ੍ਰਧਾਨ ਮੰਤਰੀ ਉੱਥੇ ਮੌਜੂਦ ਸੀ ਤੇ ਇਹ ਸਮਝੌਤਾ ਸਿਰੇ ਚੜ੍ਹਨ ਵਾਲਾ ਸੀ। ਉੱਥੋਂ ਦੇ ਕੁੱਝ ਪਾਰਲੀਮੈਂਟ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਇਸ ਦੇ ਵਿੱਚ ਦਖਲ ਅੰਦਾਜ਼ੀ ਕੀਤੀ। ਸਮਝੌਤਾ ਬਣਿਆ ਬਣਾਇਆ ਜਿਹੜਾ ਸੀ, ਜਿਸ ਦੇ ਉੱਤੇ ਹਸਤਾਖਰ ਹੋਣੇ ਹੀ ਬਾਕੀ ਰਹਿ ਗਏ ਸੀ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ, ਉਹ ਵਿਚਕਾਰ ਹੀ ਰਹਿ ਗਏ। ਉਸ ਸਮਝੌਤੇ ਨੂੰ ਵਿੱਚ ਹੀ ਛੱਡ ਦੇਣਾ ਪਿਆ ਤੇ ਫਿਰ ਆਸਟ੍ਰੇਲੀਆ ਦੇ ਲਈ ਇਹ ਇੱਕ ਵੱਡੀ ਚੁਣੌਤੀ ਵੀ ਬਣ ਕੇ ਉਭਰਿਆ ਕਿ ਵਨਵਾਤੂ ਜਿਹੜਾ ਕਿ ਆਸਟ੍ਰੇਲੀਆ ਦੇ ਗੁਆਂਢ ਦੇ ਵਿੱਚ ਪੈਂਦੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੋਂ ਬਰਾਬਰ ਦੂਰੀ ਦੇ ਉੱਤੇ ਸਥਿਤ ਹੈ, ਤੇ ਐਸੀ ਸਟ੍ਰੈਟੇਜਿਕ ਦੂਰੀ ਹੈ ਸਮੁੰਦਰ ਦੇ ਵਿੱਚ, ਐਸੀ ਥਾਂ ਦੇ ਉੱਤੇ ਇਹ ਮੌਜੂਦ ਹੈ ਦੇਸ਼ ਜਿੱਥੋਂ ਇਹਨਾਂ ਦੋਹਾਂ ਦੇਸ਼ਾਂ ਦੇ ਉੱਤੇ ਬੜੇ ਆਰਾਮ ਦੇ ਨਾਲ ਨਿਸ਼ਾਨੇ ਸਾਧ ਸਾਧਾ ਆਪਣੀਆਂ ਜਿਹੜੀਆਂ ਤੇਜ਼ ਤਰਾਰ ਮਿਜ਼ਾਈਲਾਂ ਨੇ। ਚੀਨ, ਔਰ ਚੀਨ ਕਿਉਂ ਅਜਿਹਾ ਕਰ ਸਕਦਾ? ਕਿਉਂਕਿ ਚੀਨ ਨੂੰ ਵਨਵਾਤੂ ਨੇ ਇਜਾਜ਼ਤ ਵੀ ਦੇ ਦਿੱਤੀ ਸੀ ਕਿ ਉੱਥੇ ਵੱਡੀਆਂ ਇਨਫਰਾਸਟ੍ਰਕਚਰ ਜਿਹੜੀਆਂ ਡੀਲਸ ਨੇ ਉਹ ਚੀਨ ਦੇ ਨਾਲ ਸਿਰੇ ਚੜ੍ਹਨ। ਇਹ ਇੱਕ ਕਿਸਮ ਦੇ ਨਾਲ ਕੌਮਾਂਤਰੀ ਜਿਹੜੀ ਕੂਟਨੀਤੀ ਹੈ ਉਸ ਖੇਤਰ ਦੇ ਵਿੱਚ ਆਸਟ੍ਰੇਲੀਆ ਦੀ ਇੱਕ ਹਾਰ ਮਹਿਸੂਸ ਕੀਤੀ ਜਾ ਰਹੀ ਸੀ। ਪਰ ਹੁਣ ਮਹੀਨਿਆਂ ਬੱਧੀ ਜਿਹੜੀ ਐਂਥਨੀ ਅਲਬਨੀ ਸਰਕਾਰ ਹੈ ਉਹ ਵਨਾਤੂ ਦੇ ਸਰਕਾਰ ਦੇ ਨਾਲ ਲੱਗੀ ਰਹੀ ਤੇ ਹੁਣ 10 ਮਹੀਨਿਆਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਹੈ ਕਿ ਵਨਾਤੂ ਦੇ ਨਾਲ 500 million ਆਸਟ੍ਰੇਲੀਅਨ ਡਾਲਰ ਦੀ ਇੱਕ ਸਿਕਿਉਰਿਟੀ ਡੀਲ ਕੀਤੀ ਗਈ ਹੈ। ਕੱਲ ਦੇ ਦਿਨ ਵਨਵਾਤੂ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਜੋਥਮ ਨਪਾਤ ਉਹ ਕੈਨਬਰਾ ਦੇ ਵਿੱਚ ਮੌਜੂਦ ਰਹੇ ਤੇ ਆਸਟ੍ਰੇਲੀਆ ਦੇ ਹਮਰੁਤਬਾ ਦੇ ਨਾਲ ਉਹਨਾਂ ਨੇ ਇਸ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਇਸ ਸਮਝੌਤੇ ਨੂੰ ਨਾਮ ਦਿੱਤਾ ਗਿਆ ਨਾਕਮਲ ਅਗਰੀਮੈਂਟ। ਨਾਕਮਲ ਵਨਵਾਤੂ ਦੀ ਸਥਾਨਕ ਭਾਸ਼ਾ ਦੇ ਵਿੱਚ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਇੱਕ ਸ਼ਬਦ ਹੈ ਜਿਸ ਨੂੰ ਉੱਥੇ ਹੁਣ ਸਿਰੇ ਚੜਾਇਆ ਗਿਆ। ਔਰ ਇਸ ਸਮਝੌਤੇ ਦੇ ਤਹਿਤ ਆਸਟ੍ਰੇਲੀਆ ਨੂੰ ਕੁਝ ਖਾਸ ਹੱਕ ਦੇ ਦਿੱਤੇ ਨੇ ਵਨਵਾਤੂ ਨੇ। ਉਹ ਇਹ ਨੇ ਕਿ ਇਹ ਜਿਹੜੇ 500 million ਡਾਲਰ ਨੇ ਅਗਲੇ 10 ਸਾਲਾਂ ਦੇ ਲਈ ਵਨਵਾਤੂ ਦੀ ਸਰਕਾਰ ਨੂੰ ਚਲਾਉਣ ਦੇ ਲਈ ਆਸਟ੍ਰੇਲੀਆ ਦੇਵੇਗਾ। ਔਰ ਇਸ ਦੇ ਇਵਜ਼ ਦੇ ਵਿੱਚ ਵਨਵਾਤੂ ਦੇ ਵਿੱਚ ਇੱਕ ਵੀਟੋ ਹਾਸਲ ਕਰ ਲਏਗਾ। ਵੀਟੋ ਇਹ ਕਿ ਵਨਵਾਤੂ ਦੇ ਵਿੱਚ ਜਿੰਨੇ ਵੀ ਕ੍ਰਿਟੀਕਲ ਇਨਫਰਾਸਟ੍ਰਕਚਰ ਪ੍ਰੋਜੈਕਟ ਹੋਣਗੇ ਜਿਨ੍ਹਾਂ 'ਚ ਚੀਨ ਦੀ ਇਨਵੋਲਵਮੈਂਟ ਹੋਏਗੀ, ਖਾਸ ਤੌਰ ਦੇ ਉੱਤੇ ਬੰਦਰਗਾਹਾਂ ਦਾ ਨਿਰਮਾਣ, ਟੈਲੀਕਮਿਊਨੀਕੇਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟ ਨੇ, ਡਿਜੀਟਲ ਏਵੀਏਸ਼ਨ ਤੇ ਐਨਰਜੀ ਸੈਕਟਰ ਦੇ ਨਾਲ ਜੁੜੇ ਪ੍ਰੋਜੈਕਟ, ਇਹਨਾਂ ਦੇ ਵਿੱਚ ਚੀਨ ਜਿੱਥੇ ਜਿੱਥੇ ਇਨਵੈਸਟ ਕਰੇਗਾ, ਜਿਵੇਂ ਜਿਵੇਂ ਕਰੇਗਾ, ਉਸ ਸਮਝੌਤੇ ਨੂੰ, ਉਸ ਪੂਰੇ ਪ੍ਰੋਜੈਕਟ ਨੂੰ ਵਨਾਤੂ ਨੂੰ ਆਸਟ੍ਰੇਲੀਆ ਦੇ ਨਾਲ ਸਾਂਝਾ ਕਰਨਾ ਹੋਏਗਾ। ਤੇ ਫਿਰ ਆਸਟ੍ਰੇਲੀਆ ਜਿਹੜਾ ਉਹ ਆਖਰੀ ਫੈਸਲਾ ਉੱਥੇ ਦੀ ਸਰਕਾਰ ਦੇ ਨਾਲ ਰਲ ਕੇ ਲਏਗਾ। ਇਸ ਦੇ ਨਾਲ ਵਨਾਤੂ ਵਰਗੇ ਕਮਜ਼ੋਰ ਆਰਥਿਕਤਾ ਵਰਗੇ ਮੁਲਕ ਦੇ ਵਿੱਚ ਸਰਕਾਰ ਚੱਲਦਾ ਰੱਖਣ ਦੇ ਲਈ ਇਸ ਰਕਮ ਦੀ ਵਰਤੋਂ ਕੀਤੀ ਜਾਏਗੀ। ਇੰਨਾ ਹੀ ਨਹੀਂ, ਆਸਟ੍ਰੇਲੀਆ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਤੋਂ ਇਲਾਵਾ ਅਗਲੇ 6 ਮਹੀਨੇ ਹੋਣਗੇ, ਨਾਕਮਲ ਕਮੇਟੀ ਇੱਕ ਬਣਾਈ ਗਈ ਹੈ ਜਿਹੜੇ ਇਹ ਤੈਅ ਕਰਨਗੇ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਹੋਰ ਜਿੰਨੇ ਵੀ ਮਸਲੇ ਨੇ ਉਹਨਾਂ ਨੂੰ ਕਿਵੇਂ ਸੁਲਝਾਇਆ ਜਾ ਸਕੇ। ਖਾਸ ਤੌਰ ਦੇ ਉੱਤੇ ਮਿਲਟਰਾਈਜੇਸ਼ਨ ਦੇ ਮਸਲੇ, ਆਸਟ੍ਰੇਲੀਆ ਇੱਕ ਕਿਸਮ ਦੇ ਨਾਲ ਮਦਦ ਵੀ ਦੇਵੇਗਾ। ਇਸ ਤੋਂ ਇਲਾਵਾ ਕੁਝ ਹੋਰ ਵੀ ਮਾਮਲੇ ਸਾਹਮਣੇ ਆਏ ਨੇ, ਜਿਵੇਂ ਇਹ ਕਿਹਾ ਗਿਆ ਹੈ ਕਿ ਹਿਊਮੈਨੀਟੇਰੀਅਨ ਡਿਜ਼ਾਸਟਰ ਦੇ ਵੇਲੇ, ਯਾਨੀ ਕਿ ਕਿਸੇ ਕਿਸਮ ਦੀ ਜੇਕਰ ਐਸੀ ਲੋੜ ਪੈਂਦੀ ਹੈ ਕਿ ਕੋਈ ਕੁਦਰਤੀ ਆਫਤ ਇਸ ਦੇਸ਼ ਦੇ ਵਿੱਚ ਆ ਜਾਂਦੀ ਹੈ, ਕੋਈ ਕਿਸੇ ਕਿਸਮ ਦਾ ਭੂਚਾਲ, ਕੋਈ ਸੁਨਾਮੀ, ਕਿਸੇ ਕਿਸਮ ਦੀ ਕੋਈ ਔਖੀ ਘੜੀ ਆਉਂਦੀ ਹੈ, ਤਾਂ ਫਰਾਂਸ 3 ਮੁਲਕਾਂ ਦੇ ਇੱਕ ਧੜੇ ਦੀ ਤਰਫ ਤੋਂ ਹਿਊਮੈਨੀਟੇਰੀਅਨ ਮਦਦ ਪਹਿਲ ਦੇ ਆਧਾਰ ਦੇ ਉੱਤੇ ਦਿੱਤੀ ਜਾਏਗੀ। ਫਰਾਂਸ ਅੰਗਰੇਜ਼ੀ ਦਾ ਅੱਖਰ ਹੈ, FRANZ, ਇਸ ਦਾ ਮਤਲਬ ਫਰਾਂਸ, ਜਿਹੜਾ ਕਿਸੇ ਟਾਈਮ ਦੇ ਉੱਤੇ ਵਨਾਤੂ ਦੇ ਉੱਤੇ ਰਾਜ ਕਰਦਾ ਸੀ, ਫਰਾਂਸ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ, ਇਹ 3 ਮੁਲਕ ਰਲ ਕੇ ਵਨਾਤੂ ਨੂੰ ਆਪਣੀ ਮਦਦ ਦੇਣਗੇ। ਨਾਲ ਹੀ ਆਖਰੀ ਸਮਝੌਤੇ ਦੇ ਵਿੱਚ ਇਹ ਵੀ ਮਦਦ ਰੱਖੀ ਗਈ ਹੈ ਕਿ 18 ਪੈਸੀਫਿਕ ਜਿੰਨੇ ਮੁਲਕ ਨੇ, ਯਾਨੀ ਕਿ ਪੈਸੀਫਿਕ ਸਮੁੰਦਰ ਦੇ ਵਿੱਚ ਪੈਂਦੇ ਛੋਟੇ ਛੋਟੇ ਟਾਪੂ ਮੁਲਕ ਜਿਹੜੇ ਆਸਟ੍ਰੇਲੀਆ ਤੋਂ ਅਕਸਰ ਨਾਰਾਜ਼ ਹੀ ਰਹਿੰਦੇ ਨੇ ਤੇ ਚੀਨ ਦੀ ਗੋਦ ਦੇ ਵਿੱਚ ਜਾ ਬਹਿੰਦੇ ਨੇ, ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਜਿਹੜਾ ਪੈਸੀਫਿਕ ਫਾਰਮ ਬਣਿਆ ਹੋਇਆ, ਉਸ ਫਾਰਮ ਦੇ ਵਿੱਚ ਵਨਾਤੂ ਨੂੰ ਤਰਜੀਹ ਦਿੱਤੀ ਜਾਏਗੀ। ਯਾਨੀ ਆਸਟ੍ਰੇਲੀਆ ਇਸ ਤੋਂ ਪਹਿਲਾਂ ਕਿਸੇ ਹੋਰ ਮੁਲਕ ਦੀ ਗੱਲ ਸੁਣੇ, ਪਹਿਲਾਂ ਵਨਾਤੂ ਦੀ ਗੱਲ ਨੂੰ ਤਰਜੀਹ ਦਿੱਤੀ ਜਾਏਗੀ ਤੇ ਫਿਰ ਇਸੇ ਹੀ ਤਰੀਕੇ ਦੇ ਨਾਲ ਇਹ ਜਿਹੜਾ ਸਮਝੌਤਾ ਇਹ ਸਿਰੇ ਚੜ ਸਕੇਗਾ। ਦੱਸ ਦਈਏ ਕਿ ਐਂਥਨੀ ਅਲਬਨੀਜ਼ ਹੁਣ ਇਹਨਾਂ ਪੈਸੀਫਿਕ ਮੁਲਕਾਂ ਦੇ ਵਿੱਚ ਆਪਣੀ, ਉਹਨਾਂ ਮੁਲਕਾਂ ਦੀ ਪ੍ਰਭੂਸੱਤਾ ਵੀ ਬਰਕਰਾਰ ਰਹੇ ਤੇ ਆਪਣੀ ਵੀ ਚੜ੍ਹਤ ਬਰਕਰਾਰ ਰਹੇ, ਇਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਬਹੁਤ ਸਾਰੇ ਫਰੇਮਵਰਕ ਤਿਆਰ ਕਰ ਰਹੇ ਨੇ ਆਸਟ੍ਰੇਲੀਆ ਦੇ ਕੌਮਾਂਤਰੀ ਖਿੱਤੇ ਦੇ ਵਿੱਚ, ਖਾਸ ਤੌਰ ਦੇ ਉੱਤੇ ਆਪਣੇ ਹੀ ਸਮੁੰਦਰੀ ਗੁਆਂਢ ਦੇ ਵਿੱਚ ਕਿਤੇ ਜਿਹੜੀ ਪਕੜ ਆ ਉਹ ਕਮਜ਼ੋਰ ਨਾ ਪੈ ਜਾਵੇ। ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਹੁਣ ਐਂਥਨੀ ਅਲਬਨੀਜ਼ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਫਿਜੀ ਵੀ ਜਾ ਰਹੇ ਨੇ, ਉਸ ਤੋਂ ਇਲਾਵਾ ਉਹ ਸੋਲਮਨ ਆਈਲੈਂਡ ਵੀ ਜਾਣਗੇ ਤੇ ਇਸ ਕਿਸਮ ਦੀਆਂ ਜਿਹੜੀਆਂ ਡੀਲਸ ਨੇ ਇਹਨਾਂ ਦੇਸ਼ਾਂ ਦੇ ਨਾਲ ਸਿਰੇ ਚੜਾਈਆਂ ਜਾਣਗੀਆਂ। ਉਧਰ ਐਂਥਨੀ ਅਲਬਨੀ ਸਰਕਾਰ ਦੇ ਉੱਤੇ NSW ਦੀ ਸਟੇਟ ਗਵਰਨਮੈਂਟ ਨੇ ਇਲਜ਼ਾਮ ਲਗਾਇਆ ਹੈ ਕਿ ਜਿਹੜੀ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਉਹਨਾਂ ਦੇ ਖਾਤਰ ਜਿਹੜੀ ਰਕਮ ਸੀ, ਜਿਹੜੀ ਫੈਡਰਲ ਫੰਡਿੰਗ ਸੀ, ਉਹ ਨਹੀਂ ਦਿੱਤੀ ਜਾ ਰਹੀ। ਹੁਣ ਇਹ ਕਿਵੇਂ ਪਤਾ ਚੱਲਿਆ? ਇੱਕ ਚਿੱਠੀ ਦੇ ਜ਼ਰੀਏ ਪਤਾ ਚੱਲਿਆ। ਡੇਲੀ ਟੈਲੀਗ੍ਰਾਫ ਦੀ ਇੱਕ ਖਬਰ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਐਂਥਨੀ ਅਲਬਨੀ ਸਰਕਾਰ ਨੇ ਫੈਡਰਲ ਪੈਸਿਆਂ ਦੇ ਵਿੱਚੋਂ, ਖਜ਼ਾਨੇ ਦੇ ਵਿੱਚੋਂ $200 million NSW ਨੂੰ ਦੇਣਾ ਸੀ, ਤਾਂ ਕਿ ਜਿਹੜਾ ਨਵਾਂ ਹਵਾਈ ਅੱਡਾ ਬਣਿਆ ਸਿਡਨੀ ਦਾ, ਵੈਸਟਰਨ ਸਿਡਨੀ ਏਅਰਪੋਰਟ, ਇੱਥੋਂ ਸਿਡਨੀ ਦੇ ਦੱਖਣੀ ਇਲਾਕਿਆਂ ਦੇ ਨਾਲ ਜੁੜਦਾ ਇੱਕ ਰੇਲਵੇ ਨੈਟਵਰਕ ਜਿਹੜਾ ਉਹ ਹੋ ਸਕੇ। ਦੱਸ ਦਈਏ ਕਿ ਇੱਕ ਰੇਲ ਕਨੈਕਸ਼ਨ ਤਾਂ ਇਸ ਹਵਾਈ ਅੱਡੇ ਤੋਂ ਸੈਂਟ ਮੈਰੀਜ਼ ਨੂੰ ਜੁੜੇਗਾ, ਯਾਨੀ ਕਿ ਸਿਡਨੀ ਦੇ ਪੱਛਮੀ ਇਲਾਕਿਆਂ ਨੂੰ ਜੁੜੇਗਾ, ਪਰ ਦੱਖਣੀ ਇਲਾਕਿਆਂ ਦੇ ਨਾਲ ਜੁੜਦਾ ਕੋਈ ਵੀ ਨੈਟਵਰਕ ਫਿਲਹਾਲ ਨਹੀਂ ਸੀ, ਉੱਥੋਂ ਬੱਸ ਦੇ ਨਾਲ ਹੀ ਕਨੈਕਟੀਵਿਟੀ ਹੈ। ਇਹ ਕਿਵੇਂ ਬਣਨਾ ਸੀ? ਇਹ ਬਣਨਾ ਸੀ ਪਹਿਲਾਂ ਜ਼ਮੀਨ ਐਕੁਆਇਰ ਹੁੰਦੀ ਤੇ ਫਿਰ ਉਸਦੇ ਉੱਤੇ ਰੇਲ ਨੈਟਵਰਕ ਦਾ ਨਿਰਮਾਣ ਸ਼ੁਰੂ ਹੁੰਦਾ। ਘੱਟੋ ਘੱਟ ਜ਼ਮੀਨ ਖਰੀਦਣ ਦੇ ਲਈ ਹੀ $200 million ਦੀ ਲੋੜ ਫੈਡਰਲ ਸਰਕਾਰ ਦੀ ਫੰਡਿੰਗ ਦੇ ਵਿੱਚੋਂ ਸੀ, ਜੋ ਕਿ ਉਹਨਾਂ ਨੇ ਫਿਲਹਾਲ ਮਨਾ ਕਰ ਦਿੱਤਾ। ਇਸ ਤੋਂ ਇਲਾਵਾ $4 billion ਮੈਲਬਨ ਦੀ ਸਬਰਬਨ ਰੇਲ ਲੂਪ ਦੇ ਲਈ ਤਾਂ ਦੇ ਦਿੱਤੇ ਗਏ ਨੇ, ਜਿਹੜਾ ਕਿ 2035 ਤੋਂ ਪਹਿਲਾਂ ਨਹੀਂ ਚੱਲਣ ਲੱਗਿਆ। ਪਰ ਸਿਡਨੀ ਦਾ ਕੌਮਾਂਤਰੀ ਹਵਾਈ ਅੱਡਾ, ਜਿਹੜਾ ਕਿ ਇਸੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਣਾ, ਓਪਰੇਸ਼ਨਲ ਹੋ ਜਾਣਾ, ਇਸ ਦੇ ਖਾਤਰ ਜਿਹੜੇ ਅਗਲੇ 3 ਸਾਲਾਂ ਦੇ ਲਈ ਫੰਡਿੰਗ ਦਿੱਤੀ ਜਾਣੀ ਸੀ ਰੋਡ ਤੇ ਰੇਲ ਇਨਫਰਾਸਟ੍ਰਕਚਰ ਦੇ ਲਈ, ਲਗਭਗ $1.5 billion ਕਹਿ ਸਕਦੇ ਹੋ, ਉਹ ਵੀ ਨਹੀਂ ਦਿੱਤੀ ਜਾ ਰਹੀ। ਇਸ ਦੇ ਉੱਤੇ ਵੀ ਇਤਰਾਜ਼ ਨੇ। ਹੁਣ ਇਹ ਸਾਰੀਆਂ ਗੱਲਾਂ ਪਤਾ ਚੱਲੀਆਂ ਨੇ ਕਿ ਫੈਡਰਲ ਗਵਰਨਮੈਂਟ ਨੇ ਸਿੱਧਾ 750 million ਦੇਣ ਤੋਂ NSW ਨੂੰ ਇਨਕਾਰ ਕਰ ਦਿੱਤਾ। ਇਨਫਰਾਸਟ੍ਰਕਚਰ ਮਿਨਿਸਟਰ ਨੇ, ਫੈਡਰਲ ਮਿਨਿਸਟਰ ਕੈਥਰੀਨ ਕਿੰਗ, ਉਹਨਾਂ ਨੇ ਇੱਕ ਚਿੱਠੀ ਲਿਖੀ ਹੈ NSW ਦੇ ਜਿਹੜੇ ਟ੍ਰੈਜਰਰ ਨੇ ਤੇ NSW ਦੇ ਜਿਹੜੇ ਰੋਡ ਮਿਨਿਸਟਰ ਨੇ ਜੌਨ ਗ੍ਰਾਹਮ, ਟਰਾਂਸਪੋਰਟ ਮਿਨਿਸਟਰ ਨੇ ਜੌਨ ਗ੍ਰਾਹਮ, ਮਾਫ ਕਰਨਾ, ਤੇ ਰੋਡ ਮਿਨਿਸਟਰ ਜੈਨੀ ਐਚਿਸਨ ਤੇ ਫੈਡਰਲ ਟ੍ਰੈਜਰਰ ਜਿਮ ਚਾਮਸ। ਅਸਲ ਦੇ ਵਿੱਚ ਮਈ ਮਹੀਨੇ ਦੇ ਵਿੱਚ ਜਿਹੜਾ ਬਜਟ ਪੇਸ਼ ਹੋਇਆ ਸੀ, NSW ਨੇ ਉਦੋਂ ਹੀ ਇਲਜ਼ਾਮ ਲਗਾਏ ਸੀ ਕਿ NSW ਦੇ ਬਣਦੇ ਹਿੱਸੇ ਦਾ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ। ਲਗਭਗ $6 billion ਜਿਹੜਾ ਹੈ ਉਹ ਵਿਕਟੋਰੀਆ ਦੀ ਸਰਬਰਬਨ ਰੇਲ ਲੂਪ ਦੇ ਲਈ ਦੇ ਦਿੱਤਾ ਗਿਆ, ਪਰ $5.5 billion ਸਿਡਨੀ ਏਅਰਪੋਰਟ ਦੇ ਆਲੇ ਦੁਆਲੇ ਦੇ ਨਿਰਮਾਣ ਕਾਰਜਾਂ ਦੇ ਲਈ ਦਿੱਤਾ ਜਾਣਾ ਸੀ, ਉਹ ਰਕਮ ਜਿਹੜੀ ਹੈ ਘੁੱਟ ਲਈ ਗਈ ਹੈ। ਕਿ ਏਦਾਂ ਤਾਂ ਨਹੀਂ ਕਿ NSW ਦੇ ਹਿੱਸੇ ਦਾ ਪੈਸਾ ਜਿਹੜਾ ਸੀ ਉਹ ਵਿਕਟੋਰੀਆ ਨੂੰ ਦੇ ਦਿੱਤਾ ਗਿਆ? ਅਜੇ ਦੇ ਵਿੱਚ ਵੈਸਟਰਨ ਸਿਡਨੀ ਏਅਰਪੋਰਟ ਮੈਟਰੋ ਲਾਈਨ ਦੇ ਲਈ $557 million ਦੀ ਸ਼ੁਰੂਆਤੀ ਜਿਹੜੀ ਮੰਗ ਕੀਤੀ ਗਈ ਸੀ, ਉਸ ਮੰਗ ਨੂੰ ਫਿਲਹਾਲ ਦਸੰਬਰ ਮਹੀਨੇ ਤੱਕ ਟਾਲ ਦਿੱਤਾ ਗਿਆ। ਇਹ ਲੈਟਰ ਜਿਵੇਂ ਹੀ ਸਾਹਮਣੇ ਆਉਂਦੀ ਹੈ ਕਿ ਇਸ ਮੰਗ ਨੂੰ ਫਿਲਹਾਲ ਦਸੰਬਰ ਤੱਕ ਟਾਲ ਦਿੱਤਾ ਗਿਆ, ਤਾਂ ਦੂਸਰੇ ਪਾਸੇ ਔਰ NSW ਦੇ ਟ੍ਰੈਜਰ ਡੈਨੀਅਲ ਮੁਖੀ ਅਕਸਰ ਇਹ ਕਹਿੰਦੇ ਰਹੇ ਨੇ ਕਿ ਅਲਬਨੀ ਸਰਕਾਰ NSW ਦੀਆਂ ਲੋੜਾਂ ਨੂੰ ਅਣਗੌਲਿਆ ਕਰਦੀ ਰਹੀ ਹੈ। ਅਸੀਂ 31% ਦੇਸ਼ ਦੀ ਜਿਹੜੀ ਆਬਾਦੀ ਹੈ ਉਸਨੂੰ ਕੇਟਰ ਕਰ ਰਹੇ ਹਾਂ ਔਰ 17% ਫੈਡਰਲ ਇਨਫਰਾਸਟ੍ਰਕਚਰ ਫੰਡਿੰਗ ਸਾਨੂੰ ਮਿਲ ਰਹੀ ਹੈ, ਇਹ ਕਿੱਥੋਂ ਤੱਕ ਜਾਏਗਾ? ਕੈਨਬਰਾ ਤੋਂ NSW ਤੱਕ ਦੇ ਪ੍ਰੋਜੈਕਟ ਜਿਹੜੇ ਨੇ ਉਹ ਸਾਰੇ ਪ੍ਰਭਾਵਿਤ ਹੋ ਰਹੇ ਨੇ। ਅਜਿਹੇ ਦੇ ਵਿੱਚ $29 billion ਖਰਚ ਆਣਾ NSW ਦੀ ਮੈਟਰੋ ਰੇਲ ਲਾਈਨ ਦੇ ਉੱਤੇ, ਜਿਹੜਾ ਵੈਸਟ ਪ੍ਰੋਜੈਕਟ ਹੈ ਵੈਸਟਰਨ ਮੈਟਰੋ ਦਾ। ਇਹ ਖਰਚਾ ਕੱਲੀ NSW ਦੀ ਸਰਕਾਰ ਨਹੀਂ ਚੁੱਕ ਸਕਦੀ, ਫੈਡਰਲ ਸਰਕਾਰ ਨੂੰ ਫੰਡਿੰਗ ਦੇਣੀ ਪਏਗੀ, ਕਿਉਂਕਿ ਚਾਹੇ ਕੁਇਨਜ਼ਲੈਂਡ ਹੈ, ਚਾਹੇ ਵੈਸਟਰਨ ਆਸਟ੍ਰੇਲੀਆ ਤੇ ਚਾਹੇ ਵਿਕਟੋਰੀਆ, ਇਹਨਾਂ ਕੇਸਾਂ ਦੇ ਵਿੱਚ ਫੈਡਰਲ ਸਰਕਾਰ ਇੱਥੇ ਆਪਣੀ ਫੰਡਿੰਗ ਦਿੰਦੀ ਹੈ। ਅਜਿਹੇ ਦੇ ਵਿੱਚ ਹੁਣ ਜਿਹੜੀ ਵਿਰੋਧੀ ਧਿਰ ਦੀ ਟਰਾਂਸਪੋਰਟ ਮਹਿਕਮੇ ਦੀ ਬੁਲਾਰਾ ਨੇ ਨੈਥਲੀ ਵਾਰਡ, ਉਹਨਾਂ ਨੇ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਇਹ ਤਾਂ ਚੰਗਾ ਹੋਇਆ ਕਿ ਅਖਬਾਰ ਨੇ ਖਬਰ ਲਗਾ ਦਿੱਤੀ, ਔਰ ਇਹ ਵੀ ਚੰਗਾ ਹੋਇਆ ਕਿ ਜਿਹੜੀ ਇਹ ਲੈਟਰ ਸੀਗੀ ਹੁਣ ਜਨਤਕ ਹੋਈ ਹੈ, ਨਹੀਂ ਤੇ ਜਿਹੜੀ NSW ਦੀ ਸਰਕਾਰ ਉਹ ਪਤਾ ਨੀ ਕਦੋਂ ਤੋਂ ਗੁਪਚੁਪ ਤਰੀਕੇ ਦੇ ਨਾਲ ਫੈਡਰਲ ਸਰਕਾਰ ਤੋਂ ਇਹ ਮੰਗ ਕਰ ਰਹੀ ਹੈ, ਤੇ ਫੈਡਰਲ ਸਰਕਾਰ ਇਸ ਮੰਗ ਨੂੰ ਠੁਕਰਾ ਰਹੀ ਹੈ। NSW ਦੇ ਲੋਕਾਂ ਨੂੰ ਇਸਦਾ ਪਤਾ ਹੋਣਾ ਚਾਹੀਦਾ ਸੀ। ਉੱਥੇ ਹੀ ਅਗਲੀ ਖਬਰ ਬੜੀ ਦਿਲਚਸਪ ਖਬਰ ਹੈ, ਔਰ ਜੇਕਰ ਇਸ ਖਬਰ ਦੇ ਹਵਾਲੇ ਦੇ ਨਾਲ ਜਿਹੜਾ ਇਹ ਸਿਸਟਮ ਬਿਠਾਇਆ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਸਿਹਤ ਸੈਕਟਰ ਦੇ ਅੰਦਰ, ਪਬਲਿਕ ਹੈਲਥ ਇਨਫਰਾਸਟ੍ਰਕਚਰ ਦੇ ਅੰਦਰ, ਜੇਕਰ ਅਜਿਹਾ ਹੁੰਦਾ ਸਿਰੇ ਚੜ੍ਹਦਾ ਤਾਂ ਆਪਣੇ ਆਪ ਦੇ ਵਿੱਚ ਇਹ ਇੱਕ ਕ੍ਰਾਂਤੀਕਾਰੀ ਕਦਮ ਹੋ ਸਕਦਾ, ਹਾਲਾਂਕਿ ਇਹਦੇ ਕੁਝ ਨੁਕਸਾਨ ਵੀ ਹੋਣਗੇ। ਖਬਰ ਕੀ ਹੈ ਉਸਦਾ ਵਿਸਤਾਰ ਤੁਹਾਨੂੰ ਦੱਸਦੇ ਚੱਲਦੇ ਹਾਂ। ਕੁਇਨਜ਼ਲੈਂਡ ਦੇ ਪਬਲਿਕ ਐਮਰਜੈਂਸੀ ਡਿਪਾਰਟਮੈਂਟਸ ਦੇ ਵਿੱਚ ਹੁਣ ਰਾਮਸੇ ਹੈਲਥ ਕੇਅਰ, ਜਿਹੜੀ ਕਿ ਇੱਕ ਪ੍ਰਾਈਵੇਟ ਕੰਪਨੀ ਹੈ, ਉਹਨਾਂ ਦੀ ਦਖਲ ਅੰਦਾਜ਼ੀ ਸ਼ੁਰੂ ਕੀਤੀ ਗਈ ਹੈ। ਰਾਮਸੇ ਹੈਲਥ ਕੇਅਰ ਦੇ ਆਪਣੀਆਂ ਨਰਸਿਸ ਜਿਹੜੀਆਂ ਨੇ ਉਹ ਕੁਇਨਜ਼ਲੈਂਡ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ EDs ਯਾਨੀ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਬੈਠਿਆ ਕਰਨਗੇ। ਇਹ ਨਰਸਿਸ ਦਾ ਕੰਮ ਇਹ ਹੋਏਗਾ, ਹਾਲਾਂਕਿ ਇਹ ਟ੍ਰਾਇਲ ਚਲਾਇਆ ਗਿਆ, ਕਿ ਉਹ ਹਸਪਤਾਲ ਆਏ ਹਰ ਇੱਕ ਵਿਅਕਤੀ ਤੋਂ ਇਹ ਪੁੱਛਣ ਕਿ ਹਾਂ ਭਾਈ ਤੁਹਾਡੀ ਪ੍ਰਾਈਵੇਟ ਇੰਸ਼ੋਰੈਂਸ ਹੈ, ਤੇ ਉਹ ਅੱਗੋਂ ਬੰਦਾ ਕਹੇਗਾ ਕਿ ਹਾਂਜੀ, ਤਾਂ ਫਿਰ ਉਹਨੂੰ ਸਾਰਾ ਦੱਸ ਕੇ ਹਿਸਾਬ ਕਿਤਾਬ ਉਹਨੂੰ ਪ੍ਰਾਈਵੇਟ ਹਸਪੀਟਲ ਭੇਜ ਦਿੱਤਾ ਜਾਏਗਾ, ਅਲੱਗ ਤੋਂ ਐਂਬੂਲੈਂਸ ਜਿਹੜੀਆਂ ਜੇ ਐਮਰਜੈਂਸੀ ਹੈ ਤਾਂ ਉਹਨਾਂ ਦੇ ਵਿੱਚ, ਨਹੀਂ ਤੇ ਨਿੱਜੀ ਤੌਰ ਦੇ ਉੱਤੇ ਉਹਨੂੰ ਟ੍ਰਾਂਸਫਰ ਕਰ ਦਿੱਤਾ ਜਾਏਗਾ। ਰਾਮਸੇ ਨੇ ਫਿਲਹਾਲ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਦੇ ਵਿੱਚ ਇਹ ਸਹੂਲਤਾਂ ਦੇਣੀਆਂ ਸ਼ੁਰੂ ਵੀ ਕਰ ਦਿੱਤੀਆਂ ਨੇ। ਔਰ ਇਹ ਪਤਾ ਚੱਲਿਆ ਹੈ ਕਿ ਜਿਹੜਾ EDNL ਪ੍ਰੋਗਰਾਮ ਹੈ, EDNL ਦਾ ਮਤਲਬ ਐਮਰਜੈਂਸੀ ਡਿਪਾਰਟਮੈਂਟ ਨਰਸ ਲਾਇਜ਼ਨ, ਲਾਇਜ਼ਨ ਯਾਨੀ ਲੋਕਾਂ ਦੇ ਨਾਲ ਗੱਲਬਾਤ ਕਰਨੀ, ਇਸ ਪ੍ਰੋਗਰਾਮ ਦੇ ਤਹਿਤ ਹੁਣ ਐਮਰਜੈਂਸੀ ਡਿਪਾਰਟਮੈਂਟ ਦੀ ਭੀੜ ਘੱਟ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾਏਗੀ। ਔਰ ਰਾਮਸੇ ਹੈਲਥ ਨੇ ਇਹ ਵੀ ਕਿਹਾ ਕਿ ਇਸ ਹਸਪਤਾਲ ਦੇ ਵਿੱਚੋਂ, ਜਿਹੜਾ ਕੁਇਨਜ਼ਲੈਂਡ ਦਾ ਹਸਪਤਾਲ ਹੈ, ਇਹਦੇ ਵਿੱਚੋਂ ਘੱਟੋ ਘੱਟ 2000 ਮਰੀਜ਼ ਉਹਨਾਂ ਨੇ ਪਹਿਲਾਂ ਹੀ ਪਿਛਲੇ 12 ਮਹੀਨਿਆਂ ਦੇ ਵਿੱਚ ਟ੍ਰਾਇਲ ਦੇ ਆਧਾਰ ਤੇ ਹੀ ਸੀ, ਪਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸ਼ਿਫਟ ਕਰਵਾ ਵੀ ਦਿੱਤੇ। ਹੁਣ ਇਸੇ ਕਿਸਮ ਦਾ ਅਦਾਰੇ ABC ਨੇ ਖਬਰ ਲਗਾਈ ਹੈ ਕਿ ਸੇਮ ਨਰਸ ਲਾਇਜ਼ਨ ਰੋਲ ਜਿਹੜਾ ਹੈਗਾ ਉਹ ਨਾਰਦਰਨ ਪ੍ਰਾਈਵੇਟ ਹਸਪੀਟਲ ਦੇ ਵਿੱਚ ਵੀ ਸ਼ੁਰੂ ਕੀਤਾ ਜਾ ਰਿਹਾ। ਮੈਲਬਰਨ ਦੇ ਉੱਤਰੀ ਸਬਰਬਸ ਦੇ ਵਿੱਚ ਇਹ ਪੈਂਦਾ ਹੈ ਹਸਪੀਟਲ, ਤੇ ਅਲੱਗ ਅਲੱਗ ਫਿਰ ਜਿਹੜੇ ਅਲੱਗ ਅਲੱਗ ਸਟੇਟਸ ਨੇ ਉਹਨਾਂ ਦੇ ਵਿੱਚ ਇਸੇ ਕਿਸਮ ਦਾ ਇੱਕ ਪ੍ਰੋਗਰਾਮ ਲਿਆਂਦਾ ਜਾਏਗਾ। ਰਾਮਸੇ ਵੈਸੇ ਹੈਲਥ ਕੇਅਰ ਸੈਕਟਰ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਹੈ, ਨਿੱਜੀ ਕੰਪਨੀ ਹੈ, ASX ਦੇ ਵਿੱਚ ਵੀ ਲਿਸਟਿਡ ਹੈ, ਆਸਟ੍ਰੇਲੀਆ ਦੀ ਸਟਾਕ ਐਕਸਚੇਂਜ ਦੇ ਵਿੱਚ। ਇਹਨਾਂ ਨੇ ਪਿਛਲੀ ਵਾਰ ਆਪਣਾ ਜਿਹੜਾ ਸਾਲ ਦਾ ਅੱਧ, ਜਿਹੜਾ ਹਾਫ ਈਅਰਲੀ ਨੈਟ ਪ੍ਰੋਫਿਟ ਸੀ, ਉਹ 160 million ਦਿਖਾਇਆ ਸੀ। ਤੇ ਹੁਣ ਸਵਾਲ ਇਹ ਉੱਠਣੇ ਸ਼ੁਰੂ ਹੋਏ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਕੋਈ ਮਰੀਜ਼ ਪਬਲਿਕ ਹਸਪੀਟਲ ਦੇ ED ਚ ਪਹੁੰਚਦਾ, ਐਮਰਜੈਂਸੀ ਡਿਪਾਰਟਮੈਂਟ ਚ ਪਹੁੰਚਦਾ, ਇੱਕ ਤਾਂ ਮਰੀਜ਼ ਬਿਮਾਰ ਹੈ, ਮਰੀਜ਼ ਹੈ, ਤੇ ਫਿਰ ਉਸਨੂੰ ਐਸਾ ਫੈਸਲਾ ਲੈਣਾ ਪਵੇ ਕਿ ਅੱਗਿਓਂ ਇਹ ਰਾਮਸੇ ਵਾਲੇ ਕਹਿਣ ਕਿ ਹਾਂਜੀ ਪ੍ਰਾਈਵੇਟ ਇੰਸ਼ੋਰੈਂਸ, ਆ ਫਲਾਣਾ ਪ੍ਰਾਈਵੇਟ ਹਸਪਤਾਲ ਹੈ, ਉੱਥੇ ਤੁਹਾਨੂੰ ਸਲੋਟ ਦਵਾ ਸਕਦੇ ਹਾਂ, ਹੁਣੇ ਹੀ ਜਾ ਸਕਦੇ ਹੋ ਤਾਂ ਇਲਾਜ ਸ਼ੁਰੂ ਹੋ ਜਾਏਗਾ। ਤੇ ਇਸ ਕਿਸਮ ਦੇ ਨਾਲ ਮਰੀਜ਼ ਦਬਾਅ ਮਹਿਸੂਸ ਕਰਨਗੇ। ਸਿਹਤ ਸੈਕਟਰ ਦੇ ਨਾਲ ਜੁੜੇ ਮਾਹਰ ਇਹ ਵੀ ਕਹਿ ਰਹੇ ਨੇ ਕਿ ਇਹਦੇ ਨਾਲ ਮਰੀਜ਼ਾਂ ਦੇ ਉੱਤੇ ਮੌਕੇ ਦੇ ਉੱਤੇ ਇੱਕ ਫੈਸਲਾ ਲੈਣਾ, ਕਿ ਉਹ ਤਾਂ ਇਹ ਸੋਚ ਕੇ ਆਏ ਨੇ ਕਿ ਫਲਾਂ ਪਬਲਿਕ ਹਸਪੀਟਲ ਦੇ ਵਿੱਚੋਂ ਇਲਾਜ ਕਰਵਾਉਣ ਆਏ ਨੇ, ਪਰ ਉਹਨਾਂ ਨੂੰ ਮੌਕੇ ਤੇ ਕਹਿ ਦਿੱਤਾ ਜਾਵੇ ਕਿ ਦੂਸਰੇ ਹਸਪੀਟਲ ਦੇ ਵਿੱਚ ਤੁਹਾਨੂੰ ਹੁਣ ਭੇਜ ਦਿੱਤਾ ਜਾਊਗਾ। ਫਿਰ ਦੂਜਾ ਇਸ ਦੇ ਵਿੱਚ ਇਹ ਵੀ ਸਵਾਲ ਉੱਠਦਾ ਕਿ ਜਿਹੜੇ ਪ੍ਰਾਈਵੇਟ ਹਸਪੀਟਲਸ ਨੇ, ਬੇਸ਼ੱਕ ਤੁਹਾਡੇ ਕੋਲ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਹੈ, ਜ਼ਰੂਰੀ ਨਹੀਂ ਹੈ ਕਿ ਸਾਰੇ ਦਾ ਸਾਰਾ ਇਲਾਜ ਉੱਥੋਂ ਹੈਲਥ ਇੰਸ਼ੋਰੈਂਸ ਦੇ ਵਿੱਚੋਂ ਹੀ ਚੁੱਕਤਾ ਹੋਏਗਾ। ਆਊਟ ਆਫ ਪਾਕਟ ਵੀ ਕੁਝ ਖਰਚ ਹੋ ਜਾਂਦੇ ਨੇ, ਹਾਲਾਂਕਿ ਦਵਾਈਆਂ ਦਾ ਤਾਂ ਚਾਹੇ ਪਬਲਿਕ ਹੈ ਚਾਹੇ ਪ੍ਰਾਈਵੇਟ ਹੈ ਉੱਥੋਂ ਹੋ ਜਾਂਦਾ, ਪਰ ਬਹੁਤ ਸਾਰੀਆਂ ਜਿਹੜੀਆਂ ਜਦੋਂ ਐਡਮਿਟਿਡ ਪੇਸ਼ੈਂਟਸ ਨੇ ਤਾਂ ਦਵਾਈਆਂ ਜਿਹੜੀਆਂ ਉਹ ਪਬਲਿਕ ਸੈਕਟਰ ਦੇ ਵਿੱਚੋਂ ਜਿਹੜੀਆਂ ਉਸ ਖਰਚੇ ਦੇ ਉੱਤੇ ਪੈ ਜਾਂਦੀਆਂ ਨੇ, ਯਾਨੀ ਮੈਡੀਕੇਅਰ ਤੇ ਪੈ ਜਾਂਦੀਆਂ ਨੇ। ਅਜਿਹੇ ਦੇ ਵਿੱਚ ਇਹ ਸਵਾਲ ਉੱਠਦੇ ਨੇ ਕਿ ਮਰੀਜ਼ ਨੂੰ ਪੂਰਾ ਦਾ ਪੂਰਾ ਹੈਲਥ ਪਲਾਨ ਉਸ ਵਕਤ ਦੱਸਿਆ ਜਾਏਗਾ ਜਦੋਂ ਉਹ ਐਮਰਜੈਂਸੀ ਦੇ ਵਿੱਚ ਭਰਤੀ ਹੈ। ਕਿਸੇ ਵੀ ਕਿਸਮ ਦੀ ਐਮਰਜੈਂਸੀ ਹੋ ਸਕਦੀ ਹੈ, ਕੋਈ ਵੀ ਬਿਮਾਰੀ, ਕੋਈ ਸੱਟ ਫੇਟ ਹੋ ਸਕਦੀ ਹੈ। ਸਿਰਫ ਐਮਰਜੈਂਸੀ ਡਿਪਾਰਟਮੈਂਟ ਜਾਂ ਸਰਕਾਰੀ ਹਸਪਤਾਲਾਂ ਦੇ ED ਦੇ ਵਿੱਚ ਪਏ ਹੋਏ ਦਬਾਅ ਨੂੰ ਘੱਟ ਕਰਨ ਦੇ ਲਈ ਇਹ ਇੱਕ ਤਰੀਕਾ ਅਪਣਾਇਆ ਜਾਣਾ ਹੈ, ਪਲਾਨ ਵੀ ਅਪਣਾਇਆ ਜਾਣਾ, ਕਿੱਥੋਂ ਤੱਕ ਜਾਇਆ। ABC ਨੇ ਇਹ ਵੀ ਖਬਰ ਲਗਾਈ ਹੈ ਕਿ ਨੌਨ ਰਾਮਸੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਜਿਵੇਂ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪੀਟਲ, ਬੁਡਰਿਮ ਪ੍ਰਾਈਵੇਟ ਹਸਪੀਟਲ ਜਿਹੜਾ ਯੂਨਾਈਟਿੰਗ ਕੇਅਰ ਦੀ ਤਰਫ ਤੋਂ ਚਲਾਇਆ ਜਾਂਦਾ ਹੈ, ਇਹ ਫਿਲਹਾਲ ਇਸ ਕਿਸਮ ਦੇ ਜਿਹੜੇ ਮਰੀਜ਼ ਨੇ ਹੈਲਥ ਇੰਸ਼ੋਰੈਂਸ ਵਾਲੇ ਉਹਨਾਂ ਨੂੰ ਭਰਤੀ ਕਰਨ ਤੋਂ ਇਨਕਾਰ ਵੀ ਕਰ ਰਹੇ ਨੇ। ਅਜਿਹੇ ਦੇ ਵਿੱਚ ਕਿਤੇ ਇਹ ਵੀ ਨਾ ਹੋਏ ਕਿ ਮਰੀਜ਼ ਇੱਧਰ ਉੱਧਰ ਦੀ ਜਗੋ ਤੱਕ ਦੇ ਵਿੱਚ ਫਸਿਆ ਰਹੇ। ਹਾਲਾਂਕਿ ਰਾਮਸੇ ਨੇ ਅਦਾਰੇ ABC ਨੂੰ ਇਹ ਗੱਲ ਦੱਸੀ ਹੈ ਕਿ ਉਹ ਪੂਰੀ ਕੈਲਕੂਲੇਸ਼ਨ ਕਰਨ ਤੋਂ ਬਾਅਦ ਹੀ ਮਰੀਜ਼ ਨੂੰ ਉੱਥੋਂ ਭੇਜਣਗੇ, ਮਰੀਜ਼ ਨੂੰ ਪੂਰੇ ਫਾਇਦੇ ਨੁਕਸਾਨ ਦੱਸ ਕੇ ਹੀ ਉੱਥੋਂ ਭੇਜਣਗੇ। ਪਰ ਖੈਰ ਦੇਖੋ, ਹੈਲਥ ਕੇਅਰ ਇੱਕ ਡੈਫੀਨੇਟਲੀ ਆਸਟ੍ਰੇਲੀਆ ਦੇ ਲਈ ਇੱਕ ਚੁਣੌਤੀ ਦਾ ਵਿਸ਼ਾ ਤਾਂ ਬਣਿਆ ਰਹਿੰਦਾ। ਹੁਣ ਅਗਲੀ ਇੱਕ ਰਿਪੋਰਟ ਸੁਣੋ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਕਿੰਨੇ ਕੁ ਖੁਸ਼ ਹੋ। ਹਰ 10 ਦੇ ਵਿੱਚੋਂ 7 ਆਸਟ੍ਰੇਲੀਅਨ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਆਸਟ੍ਰੇਲੀਆ ਦੇ ਵਿੱਚ ਗੁਜ਼ਰ ਬਸਰ ਕਰ ਰਹੇ ਨੇ, ਖੁਸ਼ ਨੇ, ਪਰ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਨੂੰ ਇਹ ਚਿੰਤਾ ਹੈ ਕਿ ਭਵਿੱਖ ਦਾ ਕੀ। ਹੁਣ ਤੱਕ ਤਾਂ ਆਸਟ੍ਰੇਲੀਆ 'ਚ ਜਿਵੇਂ ਤੇ ਮੇਰੀ ਘੱਟ ਰਹੀ ਸੀ, ਵਧੀਆ ਘੱਟ ਰਹੀ ਸੀ, ਦੂਜੇ ਮੁਲਕਾਂ ਦੇ ਨਾਲੋਂ ਸੋਹਣੀ ਘੱਟ ਰਹੀ ਸੀ। ਪਰ ਹੁਣ ਫਲਿੰਡਰਸ ਯੂਨੀਵਰਸਿਟੀ ਦੀ ਤਰਫ ਤੋਂ ਕਰਵਾਏ ਗਏ ਇਸ ਸਰਵੇਖਣ, ਔਰ ਇਹ ਸਰਵੇਖਣ ਕੋਈ 800,000 ਲੋਕਾਂ ਤੋਂ ਨਹੀਂ ਹੈ, ਬਲਕਿ 15,000 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਕਰਵਾਇਆ ਗਿਆ ਇੱਕ ਸਰਵੇਖਣ ਹੈ। ਆਸਟ੍ਰੇਲੀਆ ਭਰ ਦੇ ਵਿੱਚ ਅਲੱਗ ਅਲੱਗ ਸਟੇਟਸ ਦੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਹੜੀ ਸਟੇਟ 'ਚ ਰਹਿੰਦੇ ਹੋ। ਕਿਸੇ ਨੇ ਕਿਹਾ ਵਿਕਟੋਰੀਆ, ਕਿਸੇ ਨੇ NSW, ਕਿਸੇ ਨੇ ਤਸਮੀਨੀਆ, ਤੇ ਫਿਰ ਪੁੱਛਿਆ ਗਿਆ ਕਿ ਤੁਸੀਂ ਆਪਣੀ ਸਟੇਟ ਦੇ ਵਿੱਚ ਖੁਸ਼ ਹੋ। ਗੈਸ ਕਰੋ ਕਿ ਸਭ ਤੋਂ ਘੱਟ ਜਾਂ ਸਭ ਤੋਂ ਘੱਟ ਖੁਸ਼ ਜਾਂ ਇੰਜ ਕਹਿ ਲਈਏ ਕਿ ਸਭ ਤੋਂ ਨਾ ਖੁਸ਼ ਲੋਕ ਕਿੱਥੇ ਹੁੰਦੇ ਨੇ। ਵਿਕਟੋਰੀਆ ਸਟੇਟ ਦੇ ਵਿੱਚ 65% ਲੋਕਾਂ ਨੇ ਨਾ ਖੁਸ਼ੀ ਜ਼ਾਹਰ ਕੀਤੀ ਹੈ, ਔਰ NSW ਦੇ ਵਿੱਚ 68% ਲੋਕ ਨੇ ਜਿਹੜੇ ਖੁਸ਼ ਨੇ, ਕੁਇਨਜ਼ਲੈਂਡ ਵਿੱਚ 69%, ਤਸਮੇਨੀਆ ਦੇ ਵਿੱਚ 69.5%, ਯਾਨੀ 69%, ਸਾਊਥ ਆਸਟ੍ਰੇਲੀਆ ਚ ਲਗਭਗ 70%, ਵੈਸਟਰਨ ਆਸਟ੍ਰੇਲੀਆ ਚ 70.5%, ਔਰ ACT ਦੇ ਵਿੱਚ 74% ਲੋਕ ਆਪਣੇ ਜ਼ਿੰਦਗੀ ਤੋਂ ਖੁਸ਼ ਨੇ। ਵਿਕਟੋਰੀਆ ਚ ਸਭ ਤੋਂ ਘੱਟ ਤੇ ਨਾਰਦਰਨ ਟੈਰੇਟਰੀ ਚ ਸਭ ਤੋਂ ਜ਼ਿਆਦਾ, ਜਿੱਥੇ 75% ਲੋਕ ਆਪਣੀ ਜ਼ਿੰਦਗੀ ਤੋਂ ਖੁਸ਼ ਨੇ। ਹੋਰ ਤਾਂ ਹੋਰ, ਜੇ ਵਿਕਟੋਰੀਆ ਦੀ ਇਹ ਗੱਲ ਦੱਸੀ ਜਾਵੇ ਕਿ ਹਰ 10 ਦੇ ਵਿੱਚੋਂ 3 ਵਿਕਟੋਰੀਅਨ ਵਿਅਕਤੀ ਜਿਹੜੇ ਨੇ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨੇ, ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਇਸ ਸਟੇਟ ਦੇ ਵਿੱਚ ਰਹਿੰਦਿਆਂ ਹੋਇਆ ਕੀ ਬਣੇਗਾ। ਅਲੱਗ ਅਲੱਗ ਮਸਲੇ ਨੇ, ਉਹਨਾਂ ਮਸਲਿਆਂ ਦੇ ਉੱਤੇ ਵੀ ਗੱਲ ਕਰ ਲੈਂਦੇ ਹਾਂ, ਪਰ ਤਸਮੇਨੀਆ ਤੇ ਜਿਹੜੇ ਅਲੱਗ ਅਲੱਗ ਟੈਰੇਟਰੀਜ ਨੇ, ਯਾਨੀ ACT ਤੇ ਨਾਰਦਰਨ ਟੈਰੇਟਰੀ, ਇੱਥੋਂ ਦੇ ਲੋਕ ਜਿਹੜੇ ਨੇ ਉਹ ਲੀਸਟ ਆਪਟੀਮਿਸਟਿਕ ਦੱਸੇ ਗਏ ਨੇ, ਯਾਨੀ ਕਿ ਆਸ਼ਾਵਾਦੀ ਉਹਨੇ ਨਹੀਂ ਹੈਗੇ। ਖੁਸ਼ ਬੇਸ਼ੱਕ ਹੋਣ ਕਿ ਅੱਜ ਹਾਲ ਦੀ ਘੜੀ ਦੇ ਵਿੱਚ ਉਹ ਖੁਸ਼ੀ ਦੇ ਨਾਲ ਰਹਿ ਰਹੇ ਨੇ। ਅਜੇ ਇਹਦੇ ਵਿੱਚ NSW, ਵੈਸਟਰਨ ਆਸਟ੍ਰੇਲੀਆ ਤੇ ਕੁਇਨਜ਼ਲੈਂਡ, ਇਹ 3 ਸੂਬੇ ਐਸੇ ਉੱਭਰ ਕੇ ਸਾਹਮਣੇ ਆਉਂਦੇ ਨੇ ਕਿ ਜਿੱਥੇ ਖੁਸ਼ੀ ਵੀ ਹੈ ਤੇ ਆਪਟੀਮਿਜ਼ਮ ਵੀ ਹੈ ਤੇ ਭਵਿੱਖ ਨੂੰ ਲੈ ਕੇ ਚਿੰਤਾ ਵੀ ਦੂਸਰੇ ਸੂਬਿਆਂ ਦੇ ਮੁਕਾਬਲੇ ਘੱਟ ਹੈ। ਦੱਸ ਦਈਏ ਕਿ NSW ਦੇ ਵਿੱਚ 68.5% ਲੋਕਾਂ ਨੇ ਕਿਹਾ ਕਿ ਉਹ ਖੁਸ਼ ਨੇ। ਆਪਟੀਮਿਜ਼ਮ ਦੇ ਵਿੱਚ 38% ਲੋਕਾਂ ਨੇ ਆਸ਼ਾਵਾਦੀ ਜਿਹੜੇ ਉਹ ਦਿਖੇ ਨੇ, ਇਹ ਘੱਟੋ ਘੱਟ ਵਿਕਟੋਰੀਆ ਦੇ ਹੋਣਾ 21% ਆਸ਼ਾਵਾਦੀ ਲੋਕਾਂ ਦੇ ਨਾਲੋਂ ਇੱਕ ਬਿਹਤਰੀਨ ਰੈਂਕਿੰਗ ਮੰਨੀ ਜਾ ਸਕਦੀ ਹੈ। ਹਾਊਸਿੰਗ ਅਫੋਰਡੇਬਿਲਟੀ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਇੱਕ ਵਿਸ਼ਾ ਗੰਭੀਰ ਮੰਨਿਆ ਗਿਆ, ਹਾਲਾਂਕਿ ਸਭ ਤੋਂ ਜ਼ਿਆਦਾ ਗੰਭੀਰ ਵਿਸ਼ਾ ਕੋਸਟ ਆਫ ਲਿਵਿੰਗ ਹੈ। 65% ਆਸਟ੍ਰੇਲੀਆ ਭਰ ਦੇ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਟੌਪ 3 ਕੰਸਰਨ ਨੇ, ਪਹਿਲਾ ਕੋਸਟ ਆਫ ਲਿਵਿੰਗ, 65% ਲੋਕ ਇਹ ਮੰਨਦੇ ਨੇ ਕਿ ਮਹਿੰਗਾਈ ਜਿਵੇਂ ਵੱਧ ਰਹੀ ਹੈ ਤੇ ਇਹ ਮੁਸ਼ਕਿਲ ਹੁੰਦਾ ਜਾ ਰਿਹਾ ਇਹਨਾਂ ਦੇ ਲਈ ਰਹਿਣਾ, ਜੀਵਨ ਬਸਰ ਕਰਨਾ, ਮਹਿੰਗਾਈ ਡਾਇਨ ਖਾਏ ਜਾਤ ਹੈ, ਤੇ ਹਾਊਸਿੰਗ ਅਫੋਰਡੇਬਿਲਟੀ ਜਿਹੜੀ ਉਹ ਮਿਲ ਨਹੀਂ ਰਹੀ, ਯਾਨੀ ਕਿ ਘਰ ਇੰਨੀ ਮਹਿੰਗੀਆਂ ਕੀਮਤਾਂ ਦੇ ਉੱਤੇ ਮਿਲ ਰਹੇ ਨੇ, 40% ਲੋਕਾਂ ਦਾ ਇਹ ਕੰਸਰਨ ਹੈ ਸਾਰੇ ਆਸਟ੍ਰੇਲੀਆ ਦੀਆਂ ਸਾਰੀਆਂ ਸਟੇਟਾਂ ਦੇ ਵਿੱਚੋਂ। ਔਰ ਕ੍ਰਾਈਮ ਤੇ ਸੇਫਟੀ 37% ਲੋਕਾਂ ਦਾ ਕੰਸਰਨ ਹੈ, ਹਾਲਾਂਕਿ ਕ੍ਰਾਈਮ ਤੇ ਸੇਫਟੀ ਵਿਕਟੋਰੀਆ ਅਤੇ ਨਾਰਦਰਨ ਟੈਰੀਟਰੀ ਦੇ ਲੋਕਾਂ ਦਾ ਪਹਿਲਾ ਨੰਬਰ 1 ਕੰਸਰਨ ਇੱਕ ਮੰਨਿਆ ਗਿਆ, ਪਰ ਇੱਕ ਕੌਮੀ ਔਸਤ ਤੇ ਸੂਬਾਈ ਔਸਤ ਜਿਹੜੀ ਉਹ ਵੱਖੋ ਵੱਖਰੀ ਹੋ ਸਕਦੀ ਹੈ। ਉਦਾਹਰਨ ਦੇ ਤੌਰ ਦੇ ਉੱਤੇ ਤਸਮੇਨੀਆ ਦੇ ਵਿੱਚ ਲੋਕਾਂ ਦੇ ਲਈ ਐਨਵਾਇਰਮੈਂਟ ਟੌਪ 3 ਜਿਹੜੇ ਕੰਸਰਨਸ ਨੇ ਉਹਨਾਂ ਦੇ ਵਿੱਚ ਹੈ, ਜਦਕਿ ਜਦੋਂ ਦੇਸ਼ ਦੀ ਔਸਤ ਦੀ ਗੱਲ ਕਰਦੇ ਹਾਂ ਤਾਂ ਇਹ ਟੌਪ 5 ਦੇ ਵਿੱਚ ਆਉਂਦਾ ਹੈ। ਸੋ ਇਸ ਤਰੀਕੇ ਦੇ ਨਾਲ ਹਰ ਇੱਕ ਵਿਅਕਤੀ ਦੀ ਆਪੋ ਆਪਣੀ ਹੈ। ਨਾਰਦਰਨ ਟੈਰੀਟਰੀ ਦੇ ਵਿੱਚ ਜ਼ਿਆਦਾਤਰ ਲੋਕਾਂ ਦੇ ਐਬੋਰੀਜਨਲ ਤੇ ਟੌਰਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਆਪਣੇ ਕੰਸਰਨ ਸਿਖਰ ਦੇ ਉੱਤੇ ਨੇ, ਜਦਕਿ ਦੇਸ਼ ਭਰ ਦੇ ਜਦੋਂ ਲੋਕਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਬਿਲਕੁਲ ਅਖੀਰ ਦੇ ਵਿੱਚ ਇਹ ਮਸਲਾ ਆਉਂਦਾ ਹੈ। ਇਸ ਕਿਸਮ ਦੇ ਨਾਲ ਅਲੱਗ ਅਲੱਗ ਸੂਬਿਆਂ ਦੀ ਖੁਸ਼ੀ ਦੀ ਇਹ ਰੈਂਕਿੰਗ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਤਾਂ ਭਾਰਤੀ ਬਰਤਾਨਵੀ ਮੂਲ ਦੇ ਜਿਹੜੇ ਅੱਜ ਕੱਲ੍ਹ ਅਮਰੀਕੀ ਮੂਲ ਦੇ ਕਹਿ ਲਓ, ਮੂਲ ਦੇ ਤਾਂ ਨਹੀਂ ਕਹਿ ਸਕਦੇ, ਪਰ ਸਲਮਾਨ ਰਸ਼ਦੀ ਜਿਨ੍ਹਾਂ ਦੀ ਗੱਲ ਹੋ ਰਹੀ ਹੈ, ਉਹ ਸਿਡਨੀ ਦੇ ਫੈਸਟੀਵਲ ਦੇ ਵਿੱਚ ਪਹੁੰਚ ਰਹੇ ਨੇ। ਸਿਡਨੀਜ਼ ਫੈਸਟੀਵਲ ਆਫ ਡੇਂਜਰਸ ਆਈਡੀਆਸ, ਇਹ ਜਿਹੜਾ ਫੈਸਟੀਵਲ ਹੈ ਅਸਲ ਦੇ ਵਿੱਚ ਆਥਰਸ ਦਾ ਇੱਕ ਫੈਸਟੀਵਲ ਇੱਥੇ ਹੋਣ ਜਾ ਰਿਹਾ, ਔਰ ਇਹ ਪਹਿਲੀ ਵਾਰ ਹੋਇਆ ਹੈ ਕਿ 2022 ਦੇ ਵਿੱਚ ਸਲਮਾਨ ਰਸ਼ਦੀ ਦੇ ਉੱਤੇ ਹੋਇਆ ਜਿਹੜਾ ਹਮਲਾ ਸੀ, ਉਸ ਤੋਂ ਬਾਅਦ ਉਹ ਆਸਟ੍ਰੇਲੀਆ ਆ ਰਹੇ ਹੋਣ। ਫੈਸਟੀਵਲ ਦੇ ਡਾਇਰੈਕਟਰ ਡੈਨੀਅਲ ਹਰਵੀ ਨੇ ਅਲੱਗ ਅਲੱਗ ਖਬਰੀ ਅਦਾਰਿਆਂ ਨੂੰ ਇਸ ਖਬਰ ਦੇ ਵਿੱਚ ਸੂਚਨਾ ਦਿੰਦਿਆਂ ਹੋਇਆ ਇਹ ਤਾਂ ਕਹਿ ਦਿੱਤਾ ਹੈ ਕਿ ਸਲਮਾਨ ਰਸ਼ਦੀ ਇੱਥੇ ਪਹੁੰਚ ਰਹੇ ਨੇ, ਪਰ ਸਿਕਿਉਰਿਟੀ ਪ੍ਰੋਟੋਕਾਲ ਕੀ ਹੋਣਗੇ, ਕਦੋਂ ਪਹੁੰਚਣਗੇ, ਕਿੰਨੀ ਦੇਰ ਤੱਕ ਇੱਥੇ ਰਹਿਣਗੇ, ਇਹ ਸਾਰੀਆਂ ਜਾਣਕਾਰੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਸਲਮਾਨ ਰਸ਼ਦੀ ਦਾ 1988 ਦੇ ਵਿੱਚ ਲਿਖਿਆ ਗਿਆ ਨਾਵਲ ਸਟੈਨਿਕ ਵਰਸਿਸ, ਹਾਲਾਂਕਿ ਉਹਨਾਂ ਦਾ ਚੌਥਾ ਨਾਵਲ ਸੀ, ਇਸ ਤੋਂ ਪਹਿਲਾਂ ਜਿਹੜੇ 3 ਨਾਵਲ ਸੀ ਉਹ ਵਿਵਾਦਾਂ ਦੇ ਵਿੱਚ ਤਾਂ ਜ਼ਰੂਰ ਸੀ, ਪਰ ਇਹ ਇੱਕ ਨਾਵਲ ਜਿਹੜਾ ਆਇਆ ਸੀ ਉਸ ਵਕਤ ਇਸਨੇ ਤਰਥਲੀ ਮਚਾ ਦਿੱਤੀ ਸੀ, ਔਰ ਇਸੇ ਹੀ ਨਾਵਲ ਦੇ ਚੱਲਦਿਆਂ ਹੋਇਆਂ ਸਾਲ 2022 ਦੇ ਵਿੱਚ ਸਲਮਾਨ ਰਸ਼ਦੀ ਦੇ ਉੱਤੇ ਹਮਲਾ ਹੋਇਆ ਸੀ। ਹਾਲਾਂਕਿ ਇਸ ਤੋਂ ਪਹਿਲਾਂ ਬਹੁਤ ਵਾਰ ਹਮਲੇ ਇਹਨਾਂ ਦੇ ਉੱਤੇ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ। ਈਰਾਨ ਦੇ ਵਿੱਚ ਜਿਹੜੇ ਆਯਾਤੁੱਲਾ ਖਮਨੇਈ ਸੀ, ਉਹਨਾਂ ਤੋਂ ਪਹਿਲਾਂ ਜਿਹੜੇ ਉੱਥੋਂ ਦੇ ਸਿਖਰਲੇ ਨੇਤਾ ਸੀ, ਜਿਨ੍ਹਾਂ ਨੇ ਈਰਾਨ ਦੀ ਕ੍ਰਾਂਤੀ ਲਿਆਂਦੀ ਸੀ, ਉਹਨਾਂ ਨੇ ਸਲਮਾਨ ਰਸ਼ਦੀ ਨੂੰ ਜਿਹੜਾ ਹੈ ਮੌਤ ਦੀ ਸਜ਼ਾ ਤੱਕ ਜਾਰੀ ਕਰ ਦਿੱਤੀ ਸੀ ਕਿ ਜੇਕਰ ਕਦੇ ਸਲਮਾਨ ਰਸ਼ਦੀ ਈਰਾਨ ਆਉਂਦੇ ਨੇ ਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਏਗੀ। ਕਿਹਾ ਜਾ ਰਿਹਾ ਸੀ ਕਿ ਇਸ ਨਾਵਲ ਦੇ ਵਿੱਚ ਹਜ਼ਰਤ ਮੁਹੰਮਦ ਦੇ ਬਾਰੇ ਕੁਝ ਐਸੀਆਂ ਗੱਲਾਂ ਸੀ ਜਿਨ੍ਹਾਂ ਨੂੰ ਵਿਅੰਗਾਤਮਕ ਤਰੀਕੇ ਦੇ ਨਾਲ ਰਸ਼ਦੀ ਨੇ ਰੱਖਿਆ, ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਸੱਚਾਈ ਹੈ ਔਰ ਇਸ ਨੂੰ ਮੁਸਲਿਮ ਮੁਲਕਾਂ ਨੇ, ਘੱਟੋ ਘੱਟ 20 ਮੁਲਕਾਂ ਨੇ ਇਸ ਕਿਤਾਬ ਨੂੰ ਬੈਨ ਕੀਤਾ ਹੋਇਆ ਸੀ। ਹੋਰ ਤਾਂ ਹੋਰ ਇਸ ਕਿਤਾਬ ਦੇ ਚੱਲਦਿਆਂ ਹੋਇਆ ਕਈ ਥਾਵਾਂ ਦੇ ਉੱਤੇ ਬੰਬਾਰੀ ਹੋ ਗਈ, ਕਈ ਕਤਲ ਹੋ ਗਏ। ਇਸ ਦਾ ਜੈਪਨੀਜ਼ ਤਰਜਮਾ ਕਰਨ ਵਾਲੇ ਦਾ ਤਾਂ ਕਤਲ ਕਰ ਦਿੱਤਾ ਗਿਆ ਸੀ, ਨਾਰਵੀਅਨ ਭਾਸ਼ਾ ਦੇ ਵਿੱਚ ਵੀ ਜਿਹੜਾ ਇਸ ਦਾ ਤਰਜਮਾ ਕੀਤਾ ਸੀ ਉਸ ਵਿਅਕਤੀ ਦੇ ਉੱਤੇ ਵੀ ਬਾਰ ਬਾਰ ਹਮਲੇ ਕੀਤੇ ਗਏ ਸੀ। ਖੁਦ ਰਸ਼ਦੀ ਦੇ ਉੱਤੇ ਜਿਹੜਾ ਇਹ ਹਮਲਾ ਹੋਇਆ ਸੀ 2022 ਦੇ ਵਿੱਚ, ਉਦੋਂ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਸੀ, ਉਹਨਾਂ ਦੇ ਲੀਵਰ ਦੇ ਉੱਤੇ, ਉਹਨਾਂ ਦੇ ਹੱਥਾਂ ਦੇ ਉੱਤੇ, ਉਹਨਾਂ ਦੇ ਢਿੱਡ ਦੇ ਉੱਤੇ ਬੜੀ ਵਾਰ ਹਮਲੇ ਕੀਤੇ ਗਏ ਸੀ। ਸੋ ਇਸ ਮਾਮਲੇ ਦੇ ਵਿੱਚ ਹੁਣ ਜਦੋਂ ਆਸਟ੍ਰੇਲੀਆ ਆ ਰਹੇ ਨੇ ਤੇ ਐਸੇ ਸਮੇਂ ਦੇ ਵਿੱਚ ਆਸਟ੍ਰੇਲੀਆ ਆ ਰਹੇ ਨੇ ਜਦੋਂ ਇਜ਼ਰਾਈਲ ਤੇ ਗਜ਼ਾ ਦੇ ਵਿੱਚ ਹੋਈ ਜੰਗ ਦਾ ਅਸਰ ਦੁਨੀਆਂ ਚ ਹੋਰ ਕਿਤੇ ਨਹੀਂ ਬਲਕਿ ਸਿਰਫ ਆਸਟ੍ਰੇਲੀਆ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੋਵੇ, ਬੰਡਾਈ ਵਰਗਾ ਹਮਲਾ ਜਿਹੜਾ ਉਸ ਦੇ ਨਤੀਜੇ ਵਜੋਂ ਸਾਹਮਣੇ ਆਇਆ ਹੋਵੇ, ਅਜਿਹੇ ਦੇ ਵਿੱਚ ਭਾਰਤ ਦੇ ਵਿੱਚ 1947 ਚ ਪੈਦਾ ਹੋਏ ਸਲਮਾਨ ਰਸ਼ਦੀ 5 ਜਨਾਨੀਆਂ ਦੇ ਨਾਲ ਵਿਆਹ ਕਰ ਚੁੱਕੇ ਸਲਮਾਨ ਰਸ਼ਦੀ ਔਰ ਫਿਰ ਬਰਤਾਨੀਆ ਤੇ 2016 ਦੇ ਵਿੱਚ ਅਮਰੀਕਾ ਦੀ ਸਿਟੀਜ਼ਨਸ਼ਿਪ ਹਾਸਲ ਕਰ ਚੁੱਕੇ ਔਰ ਭਾਰਤ ਦੀ ਨਾਗਰਿਕਤਾ ਨੂੰ ਤਿਆਗ ਚੁੱਕੇ ਸਲਮਾਨ ਰਸ਼ਦੀ ਔਰ ਆਪਣੇ ਬਿਆਨਾਂ ਦੇ ਜ਼ਰੀਏ ਅਕਸਰ ਵਿਵਾਦ ਕਰਨ ਵਾਲੇ, ਸਟੈਨਿਕ ਵਰਸਿਸ ਦੇ ਉੱਤੇ ਫਤਵਾ ਹਾਸਲ ਕਰਨ ਵਾਲੇ ਸਲਮਾਨ ਰਸ਼ਦੀ ਜਦੋਂ ਆਸਟ੍ਰੇਲੀਆ ਚ ਹੋਣਗੇ ਤਾਂ ਕੀ ਹੋਏਗਾ, ਇਹ ਤਾਂ ਆਪਣੇ ਆਪ ਦੇ ਵਿੱਚ। ਖੈਰ ਜਦੋਂ ਆਣਗੇ ਤੇ ਸਿਡਨੀ ਦਾ ਇਹ ਫੈਸਟੀਵਲ ਕਦੋਂ ਸ਼ੁਰੂ ਹੋਏਗਾ ਇਸ ਦੇ ਬਾਰੇ ਵੀ ਤੁਹਾਨੂੰ ਖਬਰਾਂ ਚ ਜਾਣਕਾਰੀਆਂ ਦੇ ਦਿਆਂਗੇ। ਬਾਰਿਸ਼ਾਂ ਹੋਣ ਵਾਲੀਆਂ ਨੇ, ਆਹ ਪੂਰਾ ਮਹੀਨਾ ਮੀਹਾਂ ਦੇ ਨਾਲ ਭਿੱਜਿਆ ਹੋਇਆ ਹੋਏਗਾ। ਜੁਲਾਈ ਦਾ ਮਹੀਨਾ ਜਿਹੜਾ ਹੋਣਾ ਉਹ ਵਿਕਟੋਰੀਆ ਦੇ ਵਿੱਚ ਕਿਤੇ ਹਾੜੀ ਨਾ ਲੈ ਆਵੇ, ਇਹ ਖਦਸ਼ਾ ਜਿਹੜਾ ਮੌਸਮ ਮਹਿਕਮੇ ਨੂੰ ਹੈ। ਵਾਰਨਿੰਗਸ ਜਾਰੀ ਕਰ ਦਿੱਤੀਆਂ ਗਈਆਂ ਨੇ ਸੈਂਟਰਲ ਤੇ ਨਾਰਥ ਈਸਟਰਨ ਵਿਕਟੋਰੀਆ ਦੇ ਲਈ ਜਿੱਥੇ ਫਲੱਡਿੰਗ ਦੇ ਖਤਰੇ ਨੇ। NSW ਦੇ ਵਿੱਚ ਪੂਰਾ ਮਹੀਨਾ ਮੀਂਹ ਪੈਂਦੇ ਰਹਿਣਗੇ ਔਰ ਜਿਹੜੇ ਈਸਟਰਨ ਮਾਫ ਕਰਨਾ ਜਿਹੜੇ ਕੁਇਨਜ਼ਲੈਂਡ ਦੇ ਸਾਊਥ ਵੈਸਟ ਤੋਂ ਲੈ ਕੇ NSW, ACT, ਕੈਨਬਰਾ,

0: ਹੈ ਕਿ ਅਗਲੇ ਇੱਕ ਹਫਤੇ ਦੇ ਵਿੱਚ 200 mm ਤੱਕ ਬਾਰਿਸ਼ ਹੋ ਜਾਣੀ ਹੈ ਔਰ ਤੇਜ਼ ਹਵਾਵਾਂ ਚੱਲਣਗੀਆਂ। ਕੁਇਨਜ਼ਲੈਂਡ ਸਾਊਥ ਆਸਟ੍ਰੇਲੀਆ ਦੀਆਂ ਬਾਰਡਰਸ ਦੇ ਉੱਤੇ 60 mm ਬਾਰਿਸ਼ ਅਗਲੇ 24 ਘੰਟਿਆਂ ਦੇ ਵਿੱਚ ਹੋਣੀ ਹੈ। BOM ਦੀ ਮਹਿੰਗੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਇਹ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਅਖੀਰ ਦੇ ਵਿੱਚ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਹੋਈ ਖਬਰ ਫਟਾਫਟ ਤੁਹਾਨੂੰ ਦੱਸਦੇ ਚੱਲੀਏ। ਵੈਸੇ ਜਿਸ ਵੇਲੇ ਖਬਰਾਂ ਹੁਣ ਮੁੱਕਣ ਦੇ ਕਿਨਾਰੇ ਨੇ, ਜਰਮਨੀ ਤੇ ਪੈਰਾਗੁਏ ਦੇ ਦਰਮਿਆਨ ਹੋਇਆ ਮੈਚ ਵੀ ਮੁੱਕ ਹੀ ਗਿਆ। ਦੋਹਾਂ ਟੀਮਾਂ ਦੇ ਗੋਲ 1-1 ਦੇ ਉੱਤੇ ਬਰਾਬਰੀ ਤੇ ਰਹੇ ਸੀ ਔਰ ਇਸ ਦਰਮਿਆਨ ਹੁਣ ਇਸ ਤੋਂ ਪਹਿਲਾਂ ਜਿਹੜਾ ਮੈਚ ਹੋਇਆ ਸੀ ਉਹ ਬੜਾ ਇੰਟਰਸਟਿੰਗ ਮੈਚ ਸੀ, ਬ੍ਰਾਜ਼ੀਲ ਬਨਾਮ ਜਾਪਾਨ ਦਾ ਮੈਚ, ਜਿਸ ਨੂੰ ਬ੍ਰਾਜ਼ੀਲ ਨੇ ਜਿੱਤ ਲਿਆ। ਕੈਸਮੀਰੋ ਨੇ 56 ਮਿੰਟ ਦੇ ਵਿੱਚ ਗੋਲ ਕੀਤਾ, ਮਾਰਟੀਨੇਲੀ ਨੇ ਐਕਸਟਰਾ ਟਾਈਮ ਦੇ ਵਿੱਚ ਜਾ ਕੇ ਗੋਲ ਕੀਤਾ। ਜਾਪਾਨ ਦਾ ਗੋਲ 29ਵੇਂ ਮਿੰਟ ਦੇ ਵਿੱਚ ਆਇਆ ਸੀ ਪਰ ਜਾਪਾਨ ਉਸ ਤੋਂ ਬਾਅਦ ਜਿਹੜਾ ਐਕਸਟਰਾ ਟਾਈਮ ਦਾ ਗੋਲ ਸੀ ਉਸ ਤੋਂ ਰਿਕਵਰ ਨਹੀਂ ਸੀ ਕਰ ਸਕਿਆ, ਇਸ ਕਰਕੇ ਇਹ ਮੈਚ ਬ੍ਰਾਜ਼ੀਲ ਦੀ ਝੋਲੀ ਗਿਆ। ਜ਼ਾਹਰ ਜੀ ਗੱਲ ਹੈ ਕਿ ਬ੍ਰਾਜ਼ੀਲ ਹੁਣ ਨੌਕਆਊਟ ਦੌਰ ਦੇ ਵਿੱਚ ਅੱਗੇ ਦਾਖਲ ਹੋ ਗਿਆ ਹੈ। ਤੇ ਜੇਕਰ ਹੁਣ ਅਗਲੇ ਦੌਰ ਦੀ ਗੱਲ ਕਰੀਏ ਤਾਂ ਕੈਨੇਡਾ ਪਹਿਲਾਂ ਹੀ ਅਗਲੇ ਦੌਰ ਦੇ ਵਿੱਚ ਜਾ ਚੁੱਕੇ ਆ ਤੇ ਉਸ ਤੋਂ ਬਾਅਦ ਬ੍ਰਾਜ਼ੀਲ ਹੁਣ ਦੂਜਾ ਮੁਲਕ ਬਣਿਆ। ਜਰਮਨੀ ਤੇ ਪੈਰਾਗੁਏ ਦੇ ਮੈਚ ਦੇ ਵਿੱਚ ਹੁਣ ਐਕਸਟਰਾ ਟਾਈਮ ਦੇ ਵਿੱਚ ਗੋਲ ਕੀਤੇ ਜਾ ਰਹੇ ਨੇ। ਹਾਲ ਫਿਲਹਾਲ ਜਰਮਨੀ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ, ਖਬਰਾਂ ਮੁੱਕ ਲੈਣ ਦਿਓ। ਫੇਸਬੁੱਕ ਦੇ ਉੱਤੇ ਤੁਹਾਨੂੰ ਇਸ ਖਬਰ ਦੇ ਨਾਲ ਵੀ ਅਪਡੇਟ ਕਰਵਾ ਦੇਵਾਂਗੇ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।
8: ready set go Chadston Ford, Dandenong Road te tuhanu udik reya hai Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available, aao te apni navi Ford da test drive karo, business fleet lai gal karo, vehicle experts Tim Forbes ya Cory Nal, radio Hanji de hawale nal pao 3 saal di free service। Chadston Ford, ready set Ford।
9: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 ਔਰ ਵਿਜ਼ਿਟ
10: bansallawyers.com.au.
11: सोना चाहिदा,
12: भरोसा चाहिदा,
11: क्वालिटी ते बाईबैक भी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी, पुराना सोना बाईबैक एंड एक्सचेंज

0: तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजब रेट ते डेली ज्वेलर्स 310/2 मेन स्ट्रीट पॉइंट कुक कॉल 0493536042
1: अज दा विचार अज दी कहानी हर रोज तुसी सुनदे हो शो हां जी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी
2: रेडियो हां जी 1674 आस करदे हां दिन तुहाडा वधिया जा रहा होएगा समा हो चुका अज दी कहानी दा अज दे विचार दा कहिंदे ने एक बारी एक मेला लग्गा है ਭਰੇ ਮੇਲੇ ਦੇ ਵਿੱਚ ਇੱਕ ਫਕੀਰ ਬੈਠਾ ਅੱਖਾਂ ਬੰਦ ਕੀਤੀਆਂ ਆਪਣੀ ਬਿਰਤੀ ਦੇ ਵਿੱਚ ਸਿਰਫ ਇੱਕੋ ਗੱਲ ਦੁਹਰਾ ਰਿਹਾ ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ ਜੋ ਕੁਛ ਮਨ ਦੇ ਵਿੱਚ ਸੋਚਿਆ ਉਹ ਤੁਹਾਡਾ ਪੂਰਾ ਹੋਵੇਗਾ ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ ਜੋ ਤੁਸੀਂ ਸੋਚਿਆ ਉਹ ਤੁਹਾਡਾ ਪੂਰਾ ਹੋਊਗਾ ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ ਲੋਕ ਆਉਂਦੇ ਨੇ ਬਹੁਤੇ ਫਕੀਰ ਨੂੰ ਇਹ ਕਹਿ ਕੇ ਲੰਘ ਜਾਂਦੇ ਨੇ ਕਿ ਸ਼ਾਇਦ ਇਹਦੇ ਮੰਗਣ ਦਾ ਇੱਕ ਢੰਗ ਆ ਕਿ ਜੋ ਸਰਦਾ ਬੰਦਾ ਸੀ ਕੋਈ ਤੇਲੀ ਚਵਾਨੀ ਉਹਦੇ ਅੱਗੇ ਰੱਖ ਕੇ ਅਤੇ ਅੱਗੇ ਚਲਿਆ ਜਾਂਦਾ ਕਿਸੇ ਨੇ ਵੀ ਯਕੀਨ ਨਾ ਕੀਤਾ ਕਿਸੇ ਨੇ ਵੀ ਧਿਆਨ ਨਾ ਦਿੱਤਾ ਕਿ ਫਕੀਰ ਕਹਿ ਕੀ ਰਿਹਾ ਇੱਕ ਨੌਜਵਾਨ ਜਿਹੜਾ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਹੈ ਘਰੋਂ ਵੀ ਹੁਣ ਤਾਨੇ ਮੇਨੇ ਵੱਜਣ ਲੱਗ ਪਏ ਸੀ ਕਿ ਤੂੰ ਕੁਛ ਕਰਦਾ ਨਹੀਂ ਹੈ ਤੂੰ ਵਿਹਲਾ ਹੋਰ ਨਹੀਂ ਕੁਛ ਤਾਂ ਤੇਰਾ ਵਿਆਹ ਹੀ ਕਰ ਦਈਏ ਇਹ ਉਸ ਅਵਸਥਾ ਦੇ ਵਿੱਚ ਹੀ ਜਿਹਨੇ ਕੁਛ ਕਰਨਾ ਸੀ ਫਕੀਰ ਦੀਆਂ ਗੱਲਾਂ ਧਿਆਨ ਦੇ ਨਾਲ ਸੁਣੀਆਂ ਤੇ ਕੋਲ ਬਹਿ ਗਿਆ ਬਾਬਾ ਇੱਕ ਗੱਲ ਤਾਂ ਦੱਸ ਜੋ ਤੂੰ ਕਹਿ ਰਿਹਾ ਕੀ ਸਿਰਫ ਪੈਸੇ ਲੈਣ ਲਈ ਕਹਿ ਰਿਹਾ ਕੀ ਇਹ ਤੇਰਾ ਤਕੀਆ ਕਲਾਮ ਹੈ ਤੈਨੂੰ ਵਧੀਆ ਲੱਗਦਾ ਇੱਦਾਂ ਕਹਿਣਾ ਤੈਨੂੰ ਲੱਗਦਾ ਕਿ ਇੱਦਾਂ ਸੋਹਣੇ ਪੈਸੇ ਬਣ ਜਾਂਦੇ ਨੇ ਜਾਂ ਵਾਕਈ ਇਹਦਾ ਕੋਈ ਮਤਲਬ ਹੈਗਾ ਤੂੰ ਕਹਿੰਦਾ ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ ਜੋ ਤੁਸੀਂ ਬਣਨਾ ਚਾਹੁੰਦੇ ਹੋ ਉਹ ਤੁਸੀਂ ਬਣੋਗੇ ਕੀ ਵਾਕਈ ਇਹਦੇ ਵਿੱਚ ਕੁਛ ਸੱਚਾਈ ਹੈਗੀ ਹੈ ਫਕੀਰ ਨੇ ਅੱਖਾਂ ਖੋਲੀਆਂ ਉਸ ਨੌਜਵਾਨ ਵੱਲ ਵੇਖਿਆ ਤੇ ਕਿਹਾ ਜੇ ਮੇਰੇ ਤੇ ਯਕੀਨ ਰੱਖੇਗਾ ਤੇ ਮੈਂ ਬਿਲਕੁਲ ਸੱਚ ਬੋਲ ਰਿਹਾ ਗੱਲ ਕਰ ਹੈ ਮੇਰੇ ਤੇ ਯਕੀਨ ਲੜਕਾ ਵਿਅੰਗਮਈ ਤਰੀਕੇ ਦੇ ਨਾਲ ਬੋਲਿਆ ਫਕੀਰ ਜੀ ਪਹਿਲਾਂ ਇਹ ਤਾਂ ਸੁਣ ਲਓ ਮੈਂ ਚਾਹੁੰਦਾ ਕੀ ਹਾਂ ਮੈਂ ਬਿਲਕੁਲ ਇੱਕ ਵਿਹਲੜ ਨੌਜਵਾਨ ਹਾਂ ਪੱਲੇ ਮੇਰੇ ਢੇਲਾ ਨਹੀਂ ਪਿਓ ਮੈਨੂੰ ਕੁਛ ਦੇਣਾ ਨਹੀਂ ਚਾਹੁੰਦਾ ਪਰ ਮੈਂ ਹੀਰਿਆਂ ਦਾ ਵਪਾਰੀ ਬਣਨਾ ਚਾਹੁੰਦਾ ਦੱਸੋ ਕਰ ਸਕਦੇ ਹੋ ਮਦਦ ਜੋ ਤੁਸੀਂ ਕਹਿ ਰਹੇ ਹੋ ਕੀ ਵਾਕਈ ਹੋਊਗਾ ਮੇਰੇ ਨਾਲ ਇਹ ਕਹਿ ਕੇ ਹੱਸਣ ਲੱਗ ਪਿਆ ਫਕੀਰ ਨੇ ਧਿਆਨ ਦੇ ਨਾਲ ਗੌਹ ਦੇ ਨਾਲ ਉਸ ਨੌਜਵਾਨ ਦੇ ਚਿਹਰੇ ਵੱਲ ਵੇਖਿਆ ਤੇ ਕਿਹਾ ਹਾਂ ਤੂੰ ਬਣ ਸਕਦਾ ਜੇ ਤੂੰ ਮੇਰੇ ਉੱਤੇ ਵਿਸ਼ਵਾਸ ਰੱਖੇਗਾ ਉਸ ਰੱਬ ਦੇ ਉੱਤੇ ਵਿਸ਼ਵਾਸ ਰੱਖੇਗਾ ਤੇ ਤੂੰ ਜ਼ਰੂਰ ਅਮੀਰ ਬਣ ਸਕਦਾ ਤੂੰ ਜ਼ਰੂਰ ਹੀਰਿਆਂ ਦਾ ਵੱਡਾ ਵਪਾਰੀ ਬਣ ਸਕਦਾ ਫਕੀਰ ਜੀ ਕਿੱਦਾਂ ਮੈਂ ਤੈਨੂੰ ਇੱਕ ਹੀਰਾ ਦੇਵਾਂਗਾ ਉਸ ਹੀਰੇ ਤੋਂ ਤੂੰ ਆਪਣਾ ਵਪਾਰ ਸ਼ੁਰੂ ਕਰ ਤੇ ਹੌਲੀ ਹੌਲੀ ਜੇ ਤੂੰ ਬੜੀ ਸਿਆਣਫ ਦੇ ਨਾਲ ਅੱਗੇ ਤੁਰਿਆ ਤੇ ਇੱਕ ਦਿਨ ਜ਼ਰੂਰ ਵੱਡਾ ਵਪਾਰੀ ਬਣ ਜਾਏਗਾ ਹੁਣ ਨੌਜਵਾਨ ਹੈਰਾਨ ਆ ਕਿ ਫਕੀਰ ਦੇ ਕੋਲ ਹੀਰਾ ਕਿੱਥੋਂ ਆ ਗਿਆ ਢੇਲੀ ਢੇਲੀ ਚਵਾਨੀ ਚਵਾਨੀ ਇੱਥੋਂ ਇਕੱਠੇ ਕਰਕੇ ਇਹਨੇ ਰੋਟੀ ਪਾਣੀ ਖਾਣਾ ਸੋਚਿਆ ਚਲੋ ਪਰਖ ਹੀ ਲੈਂਦੇ ਹਾਂ ਤੇ ਫਕੀਰ ਜੀ ਉਹ ਹੀਰਾ ਮੈਨੂੰ ਦੇਣ ਦੇ ਤੁਸੀਂ ਲਓਗੇ ਕੀ ਮੇਰੇ ਕੋਲ ਤਾਂ ਪੈਸਾ ਵੀ ਕੋਈ ਨਹੀਂ ਉਹ ਹੀਰਾ ਤੇਰੇ ਲਈ ਬਿਲਕੁਲ ਮੁਫਤ ਆ ਕੋਈ ਉਹਦਾ ਪੈਸਾ ਨਹੀਂ ਤੇਰੇ ਕੋਲ ਲੈਣਾ ਹੱਥ ਆਪਣਾ ਅੱਗੇ ਕਰ ਫਕੀਰ ਨੇ ਆਪਣੇ ਝੋਲੇ 'ਚ ਹੱਥ ਪਾਇਆ ਰੱਬ ਰੱਬ ਕੀਤਾ ਆਪਣਾ ਹੱਥ ਨੌਜਵਾਨ ਦੇ ਹੱਥ ਉੱਤੇ ਧਰਿਆ ਤੇ ਕਿਹਾ ਇਹ ਇੱਕ ਵਡਮੁੱਲਾ ਹੀਰਾ ਮੈਂ ਤੈਨੂੰ ਦੇ ਰਿਹਾ ਇਹਦਾ ਨਾਂ ਆ ਵਕਤ ਇਹਦਾ ਨਾਂ ਆ ਸਮਾਂ ਫਕੀਰਾਂ ਦੇ ਕੋਲ ਇੱਦਾਂ ਦੇ ਹੀ ਹੀਰੇ ਹੁੰਦੇ ਨੇ ਕਾਕਾ ਜੇ ਤੂੰ ਸਮੇਂ ਦੀ ਕਦਰ ਕਰੇਗਾ ਸਮਾਂ ਤੇਰੀ ਕਦਰ ਕਰੂਗਾ ਤੇ ਜੇ ਤੂੰ ਮੇਰੇ 'ਤੇ ਵਿਸ਼ਵਾਸ ਕਰੇਗਾ ਤੇ ਇਹ ਕਿਸੇ ਹੀਰੇ ਤੋਂ ਘੱਟ ਨਹੀਂ ਸਾਰੇ ਹੀਰੇ ਇਹਦੇ ਅੱਗੇ ਫਿੱਕੇ ਪੈ ਜਾਂਦੇ ਨੇ ਜੇ ਤੈਨੂੰ ਸਮੇਂ ਦੀ ਕਦਰ ਕਰਨੀ ਆ ਗਈ ਦੂਸਰਾ ਹੱਥ ਅੱਗੇ ਕਰ ਦੂਸਰੇ ਹੱਥ 'ਤੇ ਦੂਸਰਾ ਹੱਥ ਫਕੀਰ ਨੇ ਧਰਿਆ ਰੱਬ ਰੱਬ ਕੀਤਾ ਤੇ ਕਿਹਾ यही रहा विश्वास का। जे तू मेरे कहे उत्ते विश्वास रखेगा ये जानेगा कि रब दे बोल फकीर ने मैनू अगे दिते सी। जे तू सांभ के रखेगा इस विश्वास नू खर्चेगा तू उस समय नू वरतेगा इस विश्वास नू सांभ के रखेगा इस विश्वास नू ते तेनू कोई वड्डा आदमी बन तो नहीं रोक सकता, कोई तेनू हीरियां दा व्यापारी बन तो नहीं रोक सकता। नौजवान का मन तो नहीं मन रहा पर होर कोई चारा भी नहीं है, ना मन के फायदा भी की। फकीर दे चेहरे उत्ते ऐसी एक रूहानी नूर वेख के आया ही नौजवान, थोड़ा जा प्रभाव तो जरूर पै गया। अगले दिन उठा तो उही फकीर का चेहरा फिर अखा अगे घूमी जाए, जी करे कि मैं विश्वास ना करा पर होर चारा भी की ही। एवें खाली हाथ ते हाथ धर के फकीर कहिंदा हे आ समय का हीरा ले जा, कि अनपढ़ नूं मूर्ख बना गल वक्री है, पढ़े लिखे नूं एक दो दिन इसे तरह लंघे। फकीर का चेहरा उस तरह अखा अगे घूमी जाए, होर कोई चारा ना वेखदे सोचा कि चलो अपने काम कार ते लगीए, एवें इस चक्कर दे विच समा बर्बाद करन दे। एक सुनहरे की दुकान के उत्ते पहुंच गया, वह सुनहरा जिहड़ा शहर दे विच सब तो वधिया हीरे वेचदा सी। जाके गल कीती जी मैं इत्थे नौकरी करना चाहुंना, दुकान वाले ने पुछया दस की गरंटी तेरी, ते उही फकीर दीआं गल्लां याद आ गईआं। गरंटी इह है जी मैं समें दी कदर करूंगा ते तुसीं मेरे ते विश्वास कर सकदे हो। शायद सुनहरे नूं उहदीआं गल्लां जच गईआं ते उहनूं रख लिया। हर रोज़ जदों हुण काम दे उत्ते जांदा जां काम करदा अपने हाथ वल वेखदा ते चेता आउंदा कि इस हाथ दे विच मैनूं समें नां दा इक हीरा दित्ता सी फकीर ने, मैं कदी समें तो लेट नहीं होना, कदी अपने काम च कोताही नहीं करनी, जिन्ना समा क्या मालक ने उन्ना समा मैं इमानदारी नाल काम करना, कदी किते मन डोलिया भी कदी किते थोड़ी बहुती बेईमानी करन दा मौका भी मिलिया, पर दूसरा हाथ नाल दी नाल ही चेता आ जांदा कि नहीं मैं विश्वास बना के रखना, मैं अपनी वफादारी बना के रखनी, मेरे उत्ते किसी ने विश्वास किया ये मैं नहीं डोलन देना। पता नहीं क्यों वार बार जो भी कितने इदा का मौका बनता मन डोलन लगता तो वह दोवें हीरे वार बार याद आते रेंदे। मालक ने थोड़ा समा सीधे सीधे तरीके दे नाले दी इमानदारी चैक की, इन्ना प्रभावित होया कि हौली हौली तनखाह वधाउंदा गया। साल कदे विच ही कहिंदे ने कि इस जौहरी दा काम बहुत ज़्यादा वध गया, मुनाफा बहुत ज़्यादा आउण लग पिया ते उस पिछे इस नौजवान दा हाथ सी। हौली हौली एक समा कहिंदे ने उह आया कि इस नौजवान नूं अपने कारोबार दे विच एक छोटा जिहा हिस्सा दे दित्ता इस जौहरी ने, ते हौली हौली वाधा वाधा ये एक कामे तो उसे काम का मालक बन गया, उसे काम का भाईवाल बन गया। तो फिर वह भी समा दूर नहीं सी जो हौली हौली करते कराते उस शहर का सब तो वड्डा जौहरी बन उभरिया। पर अज भी याद करता कि किसी फकीर ने मैनू दो हीरे दिते ते नाले भी कहा ही कि मैं लेना कुछ नहीं, इन्हां हीरियां की कोई कीमत नहीं, पर जदों कितने भी मौका मिले ये हीरे तू अगे किसी नूं दे दी। वैसे वेख्या जावे तां ये हीरे ते सानू साडे वड्डिआं ने साडे पुरखिआं ने साडे बाबिआं ने गुरुआं ने सानू दित्ते ने, जिन्हां दे विच आपां विश्वास करदे हां जिहड़े ग्रंथां नूं आपां पढ़दे हां ये साडे धर्म ने भी सानू दित्ते ने। पर जिथे भी कितें मौका मिलदा उत्थे आपां डोलन लगे मिंट नहीं लाउंदे, शायद ही कदी कोई याद रखता हो बेईमानी कर लग्या कि मेरे गुरु ने मैनू किसी का विश्वास ना तोड़न दे लई भी उपदेश दिते ने, शायद ही किसी नूं याद आउंदा होवे कि मेरे गुरु दे भी उपदेश ने कि समय की कदर कर। ਸ਼ਾਇਦ ਹੀ ਕਿਸੇ ਨੂੰ ਯਾਦ ਕਰਨਾ ਯਾਦ ਔਖਾ ਹੀ ਆਉਂਦਾ ਹੋਵੇ ਕਿਸੇ ਨੂੰ ਕਿ ਮੇਰੇ ਗੁਰੂ ਨੇ ਮੈਨੂੰ ਕਿਰਤ ਕਰਨ ਦੇ ਲਈ ਕਿਹਾ, ਹੱਕ ਹਲਾਲ ਦਾ ਖਾਣ ਦੇ ਲਈ ਕਿਹਾ। ਜ਼ਰੂਰੀ ਨਹੀਂ ਕਿ ਹਰ ਇੱਕ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਫਕੀਰ ਆਉਣ ਅਤੇ ਆ ਕੇ ਹੀਰੇ ਦੇਣ। ਇਹ ਹੀਰੇ ਸਾਨੂੰ ਦਿੱਤੇ ਗਏ ਨੇ ਉਹ ਵੱਖਰੀ ਗੱਲ ਹੈ ਕਿ ਸਾਨੂੰ ਕਦਰ ਨਹੀਂ, ਸਾਨੂੰ ਯਾਦ ਨਹੀਂ, ਜਾਂ ਫਿਰ ਇੱਦਾਂ ਕਹਿ ਲਓ ਕਿ ਸਾਨੂੰ ਵਿਸ਼ਵਾਸ ਨਹੀਂ। ਅਤੇ ਜਿੱਦਣ ਇਹ ਵਿਸ਼ਵਾਸ ਬਣ ਜੂਗਾ ਉਦਣ ਫਿਰ ਤਰੱਕੀ ਕੋਈ ਰੋਕ ਨਹੀਂ ਸਕਦਾ। ਜੋ ਤੁਸੀਂ ਚਾਹੋਗੇ ਉਹ ਤੁਸੀਂ ਵਾਕਈ ਬਣ ਜਾਓਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
6: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
7: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
6: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
8: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟ ਦਾ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-70-48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
9: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
10: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
9: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ ਅੱਜ 30 ਤਰੀਕ ਆ ਜੂਨ ਦੇ ਮਹੀਨੇ ਦੀ ਮੰਗਲਵਾਰ ਦਾ ਦਿਨ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ
1: ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਵਿੱਚ ਮੁੜ ਸੋਧ ਲਈ ਜਿਹੜਾ ਹੈ ਸਰਕਾਰ ਨੂੰ 1 ਮਹੀਨੇ ਦਾ ਸਮਾਂ ਦਿੱਤਾ ਵਿਧਾਨ ਸਭਾ ਦੇ ਸਾਰੇ ਜਿਹੜੇ ਹੈਗੇ ਸਿੱਖ MLA ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੱਲ ਪੇਸ਼ ਹੋਏ ਤੇ ਉੱਧਰ ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਚ BJP ਦੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਵੱਲੋਂ ਪੰਜਾਬੀਆਂ ਖਿਲਾਫ਼ ਕੀਤੀ ਟਿੱਪਣੀ ਦਾ ਜਿਹੜਾ ਹੈ ਮੁੱਦਾ ਜ਼ੋਰਦਾਰ ਢੰਗ ਨਾਲ ਉੱਠਿਆ 2 ਘੰਟੇ ਕੋਈ ਕੰਮ ਕਾਜ ਨਹੀਂ ਹੋਇਆ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਮੇਅਰ ਤੋਂ ਮੰਗ ਕੀਤੀ ਕਿ ਉਹ ਬਿਆਨ ਦੀ ਨਿੰਦਾ ਕਰੇ ਜਾਂ ਮਾਫ਼ੀ ਮੰਗੇ ਉੱਧਰ ਹਰਿਆਣਾ ਰਾਜਸਥਾਨ ਯਮੁਨਾ ਪ੍ਰੋਜੈਕਟ ਸੰਬੰਧੀ ਸਮਝੌਤੇ ਉੱਪਰ ਕੱਲ੍ਹ ਦੋਹਾਂ ਸੂਬਿਆਂ ਨੇ ਕੇਂਦਰੀ ਗ੍ਰਹਿ ਮੰਤਰੀ ਦੀ ਹਾਜ਼ਰੀ ਦੇ ਵਿੱਚ ਦਸਤਖਤ ਕੀਤੇ ਨੇ ਤੇ ਹਰਿਆਣਾ ਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਨੂੰ ਹੁਣ ਪਾਈਪਲਾਈਨ ਰਾਹੀਂ ਜਿਹੜਾ ਹੈਗਾ ਯਮੁਨਾ ਦਾ ਪਾਣੀ ਦਿੱਤਾ ਜਾਏਗਾ ਤੇ ਇਸ ਬਾਰੇ ਜਿਹੜਾ ਹੈਗਾ ਇਸ ਸੰਬੰਧੀ MOU ਬਹੁਤ ਪਹਿਲਾਂ ਜਿਹੜਾ ਹੈ ਸਾਈਨ ਹੋਇਆ ਸੀ ਜਿਹਦੇ ਵਿੱਚ ਬਾਅਦ 'ਚ ਕੋਈ ਕੰਮ ਨਹੀਂ ਸੀ ਹੋਇਆ ਉੱਧਰ ਤਰੁਣ ਚੁੱਗ ਤੇ ਮਲਕਾਰਜਨ ਖੜਗੇ ਸਮੇਤ ਰਾਜ ਸਭਾ ਦੇ ਜਿਹੜੇ ਚੁਣੇ ਹੋਏ 8 ਨਵੇਂ ਜਿਹੜੇ ਮੈਂਬਰ ਸੀ ਉਹਨਾਂ ਨੇ ਕੱਲ੍ਹ ਸਹੁੰ ਚੁੱਕੀ ਹੈ ਤੇ ਨਾਲ ਹੀ ਰਾਮ ਮੰਦਿਰ ਚੜ੍ਹਾਵੇ 'ਚ ਗਵਨ ਦੇ ਮਾਮਲੇ 'ਚ ਅਯੁੱਧਿਆ ਬਾਰ ਐਸੋਸੀਏਸ਼ਨ ਨੇ ਜਿਹੜਾ ਹੈ ਮੁਲਜ਼ਮਾਂ ਦਾ ਕੇਸ ਲੜਨ ਤੋਂ ਇਨਕਾਰ ਕੀਤਾ ਵਕੀਲਾਂ ਨੇ ਕਿਹਾ ਕਿ ਉਹ ਕਿਸੇ ਵੀ ਜਿਹੜੇ ਮੁਲਜ਼ਮ 8 ਇਹਦੇ 'ਚ ਦੋਸ਼ੀ ਠਹਿਰਾਏ ਗਏ ਨੇ ਉਹਨਾਂ ਦੇ ਕੇਸ ਦੀ ਪੈਰਵੀ ਨਹੀਂ ਕਰਨਗੇ ਇਹ ਖਾਸ ਖ਼ਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਇੱਧਰ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕੱਲ੍ਹ ਦੇ ਦਿਨ ਦੀ ਅਤੇ ਇਸ ਸਿਲਸਿਲੇ ਦੇ ਵਿੱਚ ਪਹਿਲਾਂ ਜਾਣ ਲੈਂਦੇ ਹਾਂ ਕੀ ਹੋਇਆ ਵਾਪਰਿਆ ਕਿਹਦਾ ਕਿੱਥੇ ਹੱਥ ਰਿਹਾ ਉੱਤੇ ਰਿਹਾ ਥੱਲੇ ਰਿਹਾ ਜਿਹੜਾ ਕੱਲ੍ਹ ਦੇ ਦਿਨ ਸੱਦਿਆ ਗਿਆ ਸੀ ਜਥੇਦਾਰ ਸਾਹਿਬ ਦੇ ਵੱਲੋਂ ਇਹਨਾਂ MLAs ਨੂੰ ਸਿੱਖ MLAs ਨੂੰ ਅਤੇ ਕੀ ਰਿਹਾ ਕੁੱਲ ਮਿਲਾ ਕੇ ਲੇਖਾ ਜੋਖਾ
1: ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਉਹਦੇ 'ਚ ਜਿਹੜੀਆਂ 2-3 ਗੱਲਾਂ ਬੜੀਆਂ ਜਿਹੜੀਆਂ ਰਹੀਆਂ ਕਿ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਜਥੇਦਾਰ ਨੇ ਜਿਸ ਤਰੀਕੇ ਦੇ ਨਾਲ ਸੱਦਿਆ ਸਾਰੇ ਸਿੱਖ MLAs ਨੂੰ ਭਾਵੇਂ ਉਹ ਕਾਂਗਰਸ ਦੇ ਸੀ ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸੀ ਚਲੋ 1-2 ਜਿਹੜੇ ਛਿਟਪੁਟ ਜਿਹੜੇ ਸੀ ਉਹ ਅਕਾਲੀ ਦਲ ਦੇ ਵੀ ਸੀ ਇੱਕ ਆਜ਼ਾਦ ਸੀ ਤੇ ਉਹਦੇ 'ਚ ਇਹ ਵੀ ਜੋ ਗੱਲ ਕਨਵੇ ਕਰਨਾ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਚਾਹੁੰਦਾ ਸੀ ਜਿਹੜਾ ਜਥੇਦਾਰ ਤੇ ਚਲੋ ਉਹ ਤਾਂ ਇੱਕ ਤਰੀਕੇ ਦੀ ਗੱਲ ਕਨਵੇ ਹੋ ਹੀ ਗਈ ਤੇ ਉਹਨੇ 1 ਮਹੀਨੇ ਦਾ ਜਿਹੜਾ ਹੈਗਾ ਸਮਾਂ ਦਿੱਤਾ ਵੀ ਇਹਦੇ 'ਚ ਜਿਹੜੀ ਆ ਉਹ ਸੋਧ ਕੀਤੀ ਜਾਵੇ ਅਕਾਲ ਤਖ਼ਤ ਨੇ ਜਿਹੜੀ ਤਜਵੀਜ਼ ਕੀਤੀ ਹੈ ਸੋਧ ਉਹਦੇ ਮੁਤਾਬਕ ਸਰਕਾਰ ਸੋਧ ਕਰੇ ਜੇ ਤਾਂ ਸਰਕਾਰ ਨੇ ਵੀ ਕਹਿਤਾ ਸਰਕਾਰ ਵੱਲੋਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਇਹਦੇ ਤੇ ਵਿਚਾਰ ਕਰੇਗੀ ਤੇ ਇਹਦੇ ਨਾਲ ਜਿਹੜੀ ਦੂਜੀ ਗੱਲ ਕਿ ਜਿਸ ਤਰੀਕੇ ਦੇ ਨਾਲ ਉੱਥੇ MLA ਨੂੰ ਪੁੱਛਿਆ ਗਿਆ ਇੱਕ ਤਰੀਕੇ ਦਾ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਕੁਇਜ਼ ਕੀਤਾ ਗਿਆ ਖਾਸ ਕਰਕੇ ਸੱਤਾਧਾਰੀ ਜਿਹੜੀ ਹੈ ਪਾਰਟੀ ਦੇ MLA ਨੂੰ ਗ੍ਰਿਲ ਕੀਤਾ ਗਿਆ ਤੇ ਉੱਥੋਂ ਜਿਹੜੀ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹ ਬਹੁਤਾ ਨਾ ਵਿਧਾਨ ਸਭਾ ਚ ਤਿਆਰੀ ਨਾਲ ਜਾਂਦੇ ਨੇ ਤੇ ਨਾ ਹੀ ਕਿਤੇ ਇਸ ਤਰ੍ਹਾਂ ਦੇ ਪਲੇਟਫਾਰਮ ਤੇ ਚਲੋ ਪਬਲਿਕ ਪਲੇਟਫਾਰਮ ਤੇ ਤਾਂ ਉਹਨਾਂ ਦੇ ਵੈਸੇ ਆਲੇ ਦੁਆਲੇ ਅਮਲਾ ਫੈਲਾ ਤੇ ਜਿਹੜੇ ਉਦਾਂ ਦੇ ਲੋਕ ਹੁੰਦੇ ਨੇ ਤੇ ਜਿੱਥੇ ਉਹਨਾਂ ਨੂੰ ਬਹੁਤੀ ਲੋੜ ਨੀ ਪੈਂਦੀ ਕਿਉਂਕਿ ਉਹਨਾਂ ਦੀ ਬੱਲੇ ਬੱਲੇ ਉਹਨਾਂ ਨੂੰ ਜਿਹੜਾ ਹੈਗਾ ਸਾਰੇ ਲੋਕ ਜਿਹੜੇ ਹੈਗੇ ਆ ਉਹ ਸਤਿਕਾਰ ਕਹਿ ਲਓ ਜਾਂ ਇੱਜ਼ਤ ਕਹਿ ਲਓ ਉਸ ਤਰੀਕੇ ਨਾਲ ਬੁਲਾਉਂਦੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਉਹ ਬਹੁਤ ਵੱਡੇ ਬੰਦੇ ਨੇ ਤੇ ਉੱਥੇ ਤਾਂ ਖੈਰ ਉਹਨਾਂ ਨੂੰ ਇਸ ਤਰ੍ਹਾਂ ਦਾ ਕੁਐਸਚਨ ਜਿਹੜਾ ਹੈ ਨਹੀਂ ਹੁੰਦਾ ਤੇ ਹੁਣ ਇੱਥੇ ਜਿਸ ਤਰ੍ਹਾਂ ਦਾ ਉਹਨਾਂ ਦਾ ਸਵਾਲ ਹੋਏ ਛੋਟੀਆਂ ਛੋਟੀਆਂ ਨੁਕਤਿਆਂ ਤੇ ਉੱਥੇ ਵੀ ਉਹ ਨਿਰੁੱਤਰ ਰਹੇ ਇਹਦਾ ਮਤਲਬ ਇਹ ਹੈ ਕਿ ਉਹ ਬਿਲਕੁਲ ਨਾ ਪੜ੍ਹਦੇ ਆ ਨਾ ਤਿਆਰੀ ਕਰਦੇ ਆ ਨਾ ਤਿਆਰੀ ਨਾਲ ਜਾਂਦੇ ਆ ਨਾ ਉਹਨਾਂ ਨੂੰ ਕਾਨੂੰਨ ਜਿਹੜੀ ਸਿਸਟਮ ਹੈ ਇਹਦੇ ਬਾਰੇ ਜਿਹੜਾ ਹੈ ਉਹ ਕੁਛ ਜਿਹੜਾ ਹੈਗਾ ਪਤਾ ਤੇ ਜਿਹੜੀ ਇਹਦੇ ਚ ਤੀਜੀ ਗੱਲ ਇਹ ਹੋਈ ਤੇ ਜਿਸ ਤਰ੍ਹਾਂ ਇਹ ਇੱਕ ਤਰੀਕੇ ਦੀ ਸਰਕਾਰ ਸਖ਼ਤੇ ਦੇ ਵਿੱਚ ਆ ਗਈ ਸੀ ਇਸ ਗੱਲ ਤੋਂ ਕਿ 29 ਤਰੀਕ ਨੂੰ ਪਤਾ ਨੀ ਕੀ ਹੋਏਗਾ ਪਹਿਲਾਂ ਇਹ ਸੀ ਕਿ MLA ਸੱਤਾਧਾਰੀ ਪਾਰਟੀ ਦੇ ਜਾਣਗੇ ਜਾਂ ਨਹੀਂ ਜਾਣਗੇ ਫਿਰ 1 ਦਿਨ ਪਹਿਲਾਂ ਇਹ ਫੈਸਲਾ ਕੀਤਾ ਗਿਆ ਮੁੱਖ ਮੰਤਰੀ ਤੇ ਮੀਟਿੰਗ 'ਚ ਜਿਹਦੇ 'ਚ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਉਹ ਵੀ ਸ਼ਾਮਿਲ ਸੀ ਅਰਵਿੰਦ ਕੇਜਰੀਵਾਲ ਕਿ ਜਾਣਾ ਚਾਹੀਦਾ ਤੇ ਉਥੋਂ ਇਹ ਲੱਗਦਾ ਕਿ ਸਰਕਾਰ ਵੀ ਜਿਹੜਾ ਹੈਗਾ ਕੁਛ ਹੁਣ ਰਾਹਤ ਮਹਿਸੂਸ ਕਰ ਰਹੀ ਹੈ ਕਿ ਇੱਕ ਵਾਰੀ ਪੇਸ਼ ਹੋ ਕੇ ਚਲੋ ਘੱਟੋ ਘੱਟ ਇਹ ਹੁਣ ਸਰਕਾਰ ਤੇ ਜਾਂ ਏਦਾਂ ਨਹੀਂ ਆਏਗਾ ਕਿ ਅਕਾਲ ਤਖ਼ਤ ਤੋਂ ਮੁਨਕਰ ਨੇ ਜਾਂ ਆਖੀ ਨੇ, ਇਹ ਏਦਾਂ ਦਾ ਕੋਈ ਇਲਜ਼ਾਮ ਜਿਹੜਾ ਦੋਸ਼ ਨਹੀਂ ਲੱਗੇਗਾ। ਤੇ ਜਿਸ ਤਰ੍ਹਾਂ ਦੇ ਮੁੱਖ ਮੰਤਰੀ ਦੇ ਖਿਲਾਫ਼ ਜਿਹੜੀ ਹੈ GPC ਵੱਲੋਂ ਤੇ ਅਕਾਲੀ ਦਲ ਵੱਲੋਂ ਕੰਪੇਨ ਚਲਾਈ ਜਾ ਰਹੀ ਹੈ, ਤੇ ਸੋ ਇਹ ਦੋ ਤਿੰਨ ਗੱਲਾਂ ਜਿਹੜੀਆਂ ਉਹ ਵਾਪਰੀਆਂ। ਇਹਦੇ ਚ ਜਿਹੜਾ ਰਣਜੋਤ ਜੀ, ਇੱਕ ਗੱਲ ਤਾਂ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕਾਰਵਾਈ ਸ਼ੁਰੂ ਕੀਤੀ ਗਈ ਜਥੇਦਾਰ ਸਾਹਿਬ ਵੱਲੋਂ, ਜਾਂ ਇਹ ਕਹਿ ਲਈ ਕਿ ਪੰਜ ਸਿੰਘ ਸਾਹਿਬਾਨ ਵੱਲੋਂ, ਸਿੰਘ ਸਾਹਿਬਾਨ ਤਾਂ ਪੰਜ ਇਸ ਤਰ੍ਹਾਂ ਹੀ ਹੁਣ ਪੰਜੇ ਤਖਤਾਂ ਦੇ ਜਥੇਵਾਰ ਤਾਂ ਇਕੱਠੇ ਹੁੰਦੇ ਨੀ, ਇਹ ਬੜੇ ਲੰਬੇ ਸਮੇਂ ਤੋਂ ਇਹ ਰਵਾਇਤ ਹੈ ਕਿ ਤਿੰਨੋਂ ਜਿਹੜੇ ਤਖ਼ਤ ਪੰਜਾਬ ਦੇ ਵਿੱਚ ਨੇ ਉਹਨਾਂ ਦੇ ਜਥੇਦਾਰ ਤੇ ਪਲੱਸ ਜਿਹੜੇ ਹੈਗੇ ਨਾਲ ਜੋ ਉੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਅਕਾਲ ਤਖ਼ਤ ਸਾਹਿਬ ਦੇ, ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ, ਇਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਉਹਦੇ ਚ ਜਿਹੜਾ ਹੈ ਉਹ ਨਾਲ ਸ਼ਾਮਿਲ ਕਰ ਲਿਆ ਜਾਂਦਾ, ਜਿਸ ਕਰਕੇ ਗਿਣਤੀ ਪੂਰੀ ਪੰਜ ਕਰ ਲਈ ਜਾਂਦੀ ਹੈ। ਤੇ ਪਰ ਜਿਸ ਤਰੀਕੇ ਦੇ ਨਾਲ ਇਹ ਕਾਰਵਾਈ ਸ਼ੁਰੂ ਹੋਈ ਅਕਾਲ ਤਖ਼ਤ ਸਾਹਿਬ ਤੇ, ਇੱਦਾਂ ਨਹੀਂ ਹੋਇਆ ਕਦੇ। ਇਹ ਵੀ ਇੱਕ ਜਿਹੜਾ ਹੈ ਵੱਖਰੀ ਤਰ੍ਹਾਂ ਦਾ ਇੱਕ ਜਿਹਨੂੰ ਆਪਾਂ ਕਹਿ ਲਈਏ ਕਿ ਉੱਥੇ ਹੋਰ ਤਰ੍ਹਾਂ ਦਾ ਜਿਹੜਾ ਮਾਹੌਲ ਸੀ ਜੋ ਪਹਿਲੀ ਵਾਰੀ। ਤੇ ਇੱਕ ਤਾਂ ਇਹ ਹੈ ਕਿ ਜਥੇਦਾਰ ਗੜਗੱਜ, ਬਾਕੀ ਭਾਵੇਂ ਕੋਈ ਤਿਆਰੀ ਨਾਲ ਆਇਆ ਹੋਵੇ ਜਾਂ ਨਾ ਆਇਆ ਹੋਵੇ, ਜਥੇਦਾਰ ਜਿਹੜੇ ਕੁਲਦੀਪ ਸਿੰਘ ਗੜਗੱਜ ਜਿਹੜਾ ਸੀ ਉਹ ਜ਼ਰੂਰ ਤਿਆਰੀ ਨਾਲ ਆਏ ਸੀ, ਤੇ ਉਹਨਾਂ ਨੂੰ ਪਤਾ ਸੀ ਕਿ ਗੱਲ ਕਿਸ ਤਰ੍ਹਾਂ ਕਰਨੀ ਹੈ, ਕਾਰਵਾਈ ਕਿਵੇਂ ਚਲਾਉਣੀ ਹੈ ਜਾਂ ਕਿਵੇਂ ਕੰਟਰੋਲ ਆਪਣੇ ਹੱਥ ਦੇ ਵਿੱਚ ਜਿਹੜਾ ਹੈਗਾ ਉਹ ਰੱਖਣਾ। ਕਿਉਂਕਿ ਉਹ ਜਦੋਂ ਉਹਨਾਂ ਨੇ ਪਹਿਲਾ ਸ਼ਬਦ ਉੱਥੇ ਉਚਾਰਨ ਕੀਤਾ ਤੇ ਸਿੱਧਾ, ਕਿਉਂਕਿ ਪਹਿਲਾਂ ਚਲੋ ਇਹ ਰਵਾਇਤ ਰਹੀ ਹੈ ਕਿ ਸਿੱਧਾ ਸਿੱਧਾ ਧਾਰਨਾ ਦੇ ਨਾਲ ਸ਼ਬਦ ਜਿਹੜਾ ਹੈਗਾ ਉਚਾਰਨ ਕਰਨ ਲਈ ਉਹਨਾਂ ਨੇ ਸ਼ਬਦ ਇਹੋ ਜਿਹਾ ਚੁਣਿਆ ਜਿਹੜਾ ਸਿੱਧਾ ਟਾਰਗੇਟ ਕਰਦਾ ਸੀ ਸਰਕਾਰ ਨੂੰ। ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਣ, ਬੈਠੇ ਸੁੱਤੇ ਚਾਕਰਨ ਏਦਾਂ ਕਰਦਾ ਘਾਓ, ਰਤਪਿਤ ਕੁੱਤੇ ਚੱਟੀ ਜਾਓ। ਤੇ ਉਹ ਉੱਥੇ ਜਿਹੜਾ ਹੈ, ਹਾਲਾਂਕਿ ਬਿਲਕੁਲ ਉਹ ਢੁੱਕਦਾ ਨਹੀਂ ਸੀ ਕਿਸੇ ਵੀ ਰੂਪ ਦੇ ਵਿੱਚ, ਕਿਉਂਕਿ ਜਿਸ ਤਰੀਕੇ ਦੇ ਨਾਲ ਤਲਬ ਕੀਤਾ ਗਿਆ ਸੀ MLA ਨੂੰ ਜਾਂ ਹੋਰ, ਤੇ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉੱਥੇ, ਨਾ ਤਾਂ ਕੋਈ ਰਾਜਿਆਂ ਵਾਲੀ ਗੱਲ ਸੀ ਨਾ ਜਿਹੜੇ ਮੁਕੱਦਮਾ ਵਾਲੀ ਗੱਲ ਸੀ। ਤੇ ਕਿਉਂਕਿ ਉੱਥੇ ਹੋਰ ਜਿਹੜੇ ਹੈ ਬਾਣੀ ਦੇ ਵਿੱਚ ਏਦਾਂ ਦੇ ਬੜੇ ਹੋਰ ਸ਼ਬਦ ਨੇ ਜਿਹੜੇ ਉੱਥੇ ਜਿਹੜੇ ਢੁੱਕਦੇ ਸੀ, ਜਿਹਦੇ ਚ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੈ ਸਟੇਟਸ ਹੈ ਜਾਂ ਦਰਜਾ ਹੈ ਉਹਨੂੰ ਵੀ ਵੱਡਾ ਦੱਸਿਆ ਜਾ ਸਕਦਾ ਸੀ, ਆਇਓ ਸ਼ਰਨ ਤੁਮਾਰੀ ਵਰਗੇ ਹੋਰ ਏਦਾਂ ਦੇ ਸ਼ਬਦ ਬਹੁਤ ਨੇ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵੋਟ ਲੈਂਦੇ ਹਾਂ ਜਾਂ ਤੇ। ਪਰ ਇਹ ਵੀ ਉਹ ਇਸ ਤਰੀਕੇ ਦੇ ਨਾਲ ਉਹ ਇਹ ਸ਼ੁਰੂ ਕੀਤਾ ਗਿਆ ਇਹ ਦੱਸਣ ਵਾਸਤੇ ਕਿ ਜਿਹੜਾ ਹੈ ਤੁਸੀਂ ਇਹ ਤੁਹਾਡਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਤੁਹਾਡਾ ਰੂਪ ਹੈ ਜਾਂ ਇਸ ਤਰ੍ਹਾਂ ਦੀ ਇਹ ਗੱਲ ਹੈ। ਇਹਨਾਂ ਸ਼ਬਦਾਂ ਦਾ ਜਿਹੜਾ ਹੈ ਉਹ ਕੀਰਤਨ ਪਹਿਲਾਂ ਵੀ ਹੁੰਦਾ ਰਿਹਾ, ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਬਲੂ ਸਟਾਰ ਆਪਰੇਸ਼ਨ ਦੇ ਦੌਰਾਨ ਅਕਾਲ ਤਖ਼ਤ ਸਾਹਿਬ ਜਿਹੜੇ ਸੀ ਉਹ ਇੱਕ ਤਰੀਕੇ ਦਾ ਢਾਹ ਗਿਆ ਤੇ ਹੋਰ ਬੜਾ ਕੁਛ ਹੋਇਆ, ਸਾਰਿਆਂ ਨੂੰ ਪਤਾ ਇਹ ਗੱਲ ਦੁਹਰਾਉਣ ਦੀ ਲੋੜ ਨਹੀਂ। ਉਦੋਂ ਬਾਅਦ ਜਦੋਂ ਸਰਵਿਸ ਸ਼ੁਰੂ ਹੋਈ, ਜਦੋਂ ਜੋ ਜੋ ਹਰ ਰੋਜ਼ ਦਾ ਜਿਹੜਾ ਹੈਗਾ ਮਰਿਆਦਾ ਅਨੁਸਾਰ ਜੋ ਨਿਤ ਨੇਮ ਹੈ ਜਾਂ ਉਸ ਤਰ੍ਹਾਂ, ਉਦੋਂ ਵੀ ਫਿਰ ਜਿਹੜੇ ਰਾਗੀ ਸੀ ਕੁਛ ਉਹਨਾਂ ਨੇ ਇਹ ਇੱਦਾਂ ਦੇ ਸ਼ਬਦ ਜਿਹੜੇ ਹੈ ਉਚਾਰਨੇ ਜਿਹੜੇ ਹੈ ਉੱਥੇ ਕੀਰਤਨ ਦੇ ਵਿੱਚ, ਖਾਸ ਕਰਕੇ ਦਰਬਾਰ ਸਾਹਿਬ ਤੋਂ, ਅਕਾਲ ਤਖ਼ਤ ਸਾਹਿਬ ਤੋਂ ਨਹੀਂ ਦਰਬਾਰ ਸਾਹਿਬ ਤੋਂ। ਇਹ ਰਾਜੇ ਸ਼ੀਂ ਮੁਕੱਦਮ ਕੁੱਤੇ, ਚਲੋ ਇਹ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਦਾ ਹੈਗਾ ਇਹ ਸ਼ਬਦ, ਤੇ ਜੋ ਬਾਬਰ ਬਾਣੀ ਦੇ ਵਿੱਚ ਆਉਂਦਾ। ਤੇ ਇਹ ਇਸ ਤੋਂ ਇਲਾਵਾ ਫਿਰ ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਟੇ ਵਰਗੇ ਏਦਾਂ ਦੇ ਜਿਹੜੇ ਹੋਰ ਕਾਫੀ ਉੱਥੇ ਵੀ ਉਦੋਂ ਇਹਨਾਂ ਦਾ ਜਿਹੜਾ ਕੀਰਤਨ ਹੁੰਦਾ ਰਿਹਾ। ਸੋ ਇਸ ਤਰ੍ਹਾਂ ਦੀ ਜਿਹੜੀ ਇੱਕ ਸ਼ੁਰੂਆਤ ਕਰਕੇ ਇੱਕ ਸੰਕੇਤ ਜਥੇਦਾਰ ਨੇ ਜਿਹੜਾ ਸੀ ਉਹ ਦੇ ਦਿੱਤਾ ਵੀ ਉਹ ਕਿਸ ਰੂਪ ਦੇ ਵਿੱਚ ਕਿੱਦਾਂ ਉਹ ਕਰਨਾ ਚਾਹੁੰਦੇ। ਤੇ ਫਿਰ ਉਹਨਾਂ ਨੇ ਜਿਹੜਾ ਸੀ ਅਪੋਜੀਸ਼ਨ ਦੇ MLA ਉਹਨਾਂ ਨੂੰ ਟਾਈਮ ਦਿੱਤਾ, ਤੇ ਇੱਕ ਉਹਨਾਂ ਨੇ ਜਿਹੜਾ ਪਿੱਕ ਐਂਡ ਚੂਜ਼ ਵਾਲਾ ਗੱਲ ਕੀਤੀ ਕਿ ਕਿਹਨੂੰ ਬੁਲਾਉਣਾ, ਕਿਹਨੂੰ ਕੀ ਪੁੱਛਣਾ। ਇਹ ਵੀ ਇੱਕ ਜਿਹੜੀ ਉਹ ਬੜੀ ਕਮਾਲ ਸੀ, ਮੈਂ ਤਿਆਰੀ ਦੀ ਜਿਹੜੀ ਗੱਲ ਕਰ ਰਿਹਾ। ਤੇ ਉਹਨਾਂ ਨੂੰ ਜੋ ਕਾਂਗਰਸ ਦੇ ਜਿਹਦੇ ਚ ਵਿਰੋਧੀ ਧਿਰ ਦੇ ਨੇਤਾ ਵੀ ਬੋਲੇ, ਜਿਹੜੇ ਸੀ ਤ੍ਰਿਪਤ ਰਜਿੰਦਰ ਜਿਹੜੇ ਬਾਜਵਾ ਉਹ ਵੀ ਬੋਲੇ, ਤੇ ਸੁਖਪਾਲ ਖਹਿਰਾ ਬੋਲੇ, ਪ੍ਰਗਟ ਸਿੰਘ ਬੋਲੇ। ਤੇ ਉਹਨਾਂ ਦਾ ਸਾਰਿਆਂ ਦਾ ਇਹੀ ਸੀ ਕਿ ਜਿਹੜਾ ਹੈ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ, ਤੇ ਉਹਨਾਂ ਨੂੰ ਕਾਹਲੀ ਨਾਲ ਛੇਤੀ ਜਿਹੜਾ ਸੀ ਇਹ ਐਕਟ ਦਿੱਤਾ ਗਿਆ। ਜਿਹੜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਤੱਕ ਕਿਹਾ ਕਿ ਉਹਨਾਂ ਨੇ ਕਿਹਾ ਸੀ ਸ਼ੈਸ਼ਨਿਕਤ ਨੂੰ ਹੋਰ ਵਧਾਇਆ ਜਾਵੇ, ਤੇ ਵੀ ਉਹਨਾਂ ਨੇ ਇਹ ਵੀ ਕਿਹਾ ਸੀ ਵੀ SGPC ਨੂੰ ਕੰਸਲਟ ਕੀਤੇ ਬਿਨਾਂ ਜਿਹੜੀ ਹੈ ਇਹ ਜਿਹੜਾ ਹੈ ਕਾਨੂੰਨ ਕਿਵੇਂ ਬਣ ਸਕਦਾ ਹੈ, ਏਦਾਂ ਦੀਆਂ ਜਿਹੜੀਆਂ ਉਹਨੇ ਜਿਹੜੀਆਂ ਕਾਫੀ ਗੱਲਾਂ ਸਿੱਧਾ ਸਿੱਧਾ ਉੱਥੇ ਇਹ ਸਮਝ ਲਓ ਕਿ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਗਿਆ ਸਰਕਾਰ ਦੀ ਬਦਖੋਈ ਕਰਨ ਵਾਸਤੇ ਜਾਂ ਸੱਤਾਧਾਰੀ ਧਿਰ ਦੀ ਬਦਖੋਈ ਕਰਨ ਵਾਸਤੇ, ਤੇ ਹਾਲਾਂਕਿ ਐਕਟ ਬਾਰੇ ਉਹਨਾਂ ਨੇ ਉਸ ਰੂਪ ਚ ਕੋਈ ਜਿਹੜੀ ਉਹ ਗੱਲ ਉਹ ਨਹੀਂ ਕੀਤੀ, ਤੇ ਨਾਲ ਹੀ ਫਿਰ ਇਹ ਕਿਹਾ ਕਿ ਉਹਨਾਂ ਨੂੰ ਮਜਬੂਰੀ ਦੇ ਵਿੱਚ ਜਿਹੜਾ ਹੈ ਇਸ ਦੀ ਤਾਇਦ ਕਰਨੀ ਪਈ, ਇਸ ਐਕਟ ਨੂੰ ਜਿਹੜਾ ਹੈਗਾ ਇਹਦੀ ਪ੍ਰੋੜਤਾ ਕਰਨੀ ਪਈ। ਤੇ ਜਦੋਂ ਉਹਨਾਂ ਨੇ ਜਿਹੜਾ ਸੀ ਸੱਤਾਧਾਰੀ ਧਿਰ ਦੇ ਜਿਹੜੇ ਸੀਗੇ ਜਿਹਦੇ ਚ ਕੁਛ ਮੰਤਰੀ ਵੀ ਸੀ ਤੇ MLA ਵੀ ਸੀ, ਉਹਨਾਂ ਨੂੰ ਬੁਲਾਇਆ, ਉਹਨਾਂ ਨੂੰ ਸਵਾਲ ਇਸ ਤਰ੍ਹਾਂ ਕੀਤੇ ਜਿਵੇਂ ਉਹਨਾਂ ਨੇ ਵਾਰ ਵਾਰ ਇੱਕ ਸ਼ਬਦ ਕਸਟੋਡੀਅਨ ਬਾਰੇ ਪੁੱਛਿਆ, ਤੇ ਇੱਕ MLA ਨੂੰ ਪੁੱਛਿਆ ਕਿ ਕਸਟੋਡੀਅਨ ਕੀ ਹੁੰਦਾ, ਉਹ ਸਫੀਸ਼ੈਂਟ ਜਿਹੜਾ ਜਵਾਬ ਉਹ ਨਹੀਂ ਦੇ ਸਕਿਆ। ਜਿੱਥੋਂ ਪਤਾ ਲੱਗਦਾ ਸੀ ਕਿ ਜਿਹੜੇ MLA ਨੇ ਜਿਵੇਂ ਇਹ ਆਪਣੇ ਹਲਕੇ ਚ ਜਾਂਦੇ ਨੇ ਜਾਂ ਲੋਕਾਂ ਚ ਜਾਂਦੇ ਨੇ, ਭੋਗਾਂ ਤੇ ਜਾਂਦੇ ਨੇ, ਹੋਰ ਇਹੋ ਜਿਹੇ ਪਬਲਿਕ ਉਸਦੇ ਜਾਂਦੇ ਆ, ਉਹਨਾਂ ਨੂੰ ਇਹ ਲੱਗਦਾ ਸੀ ਕਿ ਉੱਥੇ ਹੀ ਵੀ ਇਸ ਤਰ੍ਹਾਂ ਦਾ ਹੀ ਮਾਹੌਲ ਹੋਏਗਾ, ਉਹਨਾਂ ਨੂੰ ਕਿਹੜਾ ਇਹ ਵੀ ਕਿਸ ਏਦਾਂ ਦੀ ਗੱਲ ਦਾ ਕੋਈ ਜਵਾਬ ਦੇਣਾ ਪੈ ਸਕਦਾ, ਉਹਨੂੰ ਇਹ ਵੀ ਚਲੋ ਇਕੱਠੇ ਹੋਏ ਆ ਸਾਰੇ ਜਵਾਬ ਦੇਗਾ ਜਾਂ ਸਪੀਕਰ ਦੇਗਾ ਤੇ ਜਾਂ ਕੋਈ ਹੋਰ ਦੇਗਾ, ਤੇ ਉਹਨਾਂ ਨੂੰ ਮਤਲਬ ਕਿ ਜਿਹਨਾਂ ਨੂੰ ਵੀ ਇਹ ਸਵਾਲ ਪੁੱਛਿਆ ਏਦਾਂ ਦੇ ਜਿਹੜੇ ਸਵਾਲ ਐਕਟ ਬਾਰੇ ਪੁੱਛੇ, ਕੋਈ ਸਫੀਸ਼ੈਂਟ ਜਿਹੜਾ ਹੈਗਾ ਉਹ ਜਵਾਬ ਨਹੀਂ ਦੇ ਸਕੇ। ਜਿਸ ਤਰ੍ਹਾਂ ਇੱਕ ਤਰੀਕੇ ਦੀ ਆਪਾਂ ਸਰਕਾਰ ਦੀ ਕਹਿ ਲਓ ਜਾਂ ਸੱਤਾਧਾਰੀ ਧਿਰ ਦੀ ਕਹਿ ਲਓ ਕਿ ਉਹਦੀ ਇੱਕ ਖਿੱਲੀ ਉੱਡੀ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹ ਇੰਨਾ ਕੁ ਵੀ ਨੀ ਜਿਹੜਾ ਹੈਗਾ ਉਹ ਤਿਆਰੀ ਨਾਲ ਕਰ ਸਕਦੇ, ਜੇ ਉੱਥੋਂ ਉਦੋਂ ਪਾਸ ਹੋਣ ਵੇਲੇ ਜਿਹੜਾ ਸੀ ਉਹ ਉਹਨਾਂ ਨੂੰ ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਜਾਂ ਜਿਸ ਤਰ੍ਹਾਂ ਕਾਂਗਰਸ ਵਾਲੇ ਕਹਿੰਦੇ ਸੀ ਕਿ ਜੀ ਉਹਨਾਂ ਨੂੰ ਤਾਂ ਉਦੋਂ ਮੌਕੇ ਤੇ ਅੱਧੀ ਰਾਤ ਨੂੰ ਜਿਹੜਾ ਹੈਗਾ ਪਾਇਆ ਗਿਆ ਅਗਲੇ ਸੈਸ਼ਨ ਚ ਉਹਨਾਂ ਨੇ ਕਰਨਾ ਸੀ, ਤੇ ਇਹ ਇਸ ਤਰੀਕੇ ਦੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਗਈ। ਤੇ ਪਰ ਇਹ ਕਿ ਹੁਣ ਤਾਂ ਘੱਟਾ ਘੁੱਟ ਜਿਹੜੇ ਸੱਤਾਧਾਰੀ ਧਿਰ ਦੇ MLA ਉਹ ਤਾਂ ਪੜ੍ਹ ਕੇ ਆ ਸਕਦੇ ਸੀ, ਕਿਉਂਕਿ ਐਕਟ ਕੋਈ ਬਹੁਤਾ ਇਹਦਾ ਲੰਬਾ ਚੌੜਾ ਕਰਨਾ ਤਾਂ ਹੈ ਨੀ ਗਾ ਵੀ ਉਹ ਪੜ੍ਹਿਆ ਨੀ ਜਾਂਦਾ ਜਾਂ ਇੰਨੇ ਕੁ ਦਿਨਾਂ ਚ ਉਹਦੀ ਤਿਆਰੀ ਨਹੀਂ ਹੁੰਦੀ, ਤੇ ਉਹਦੀ ਆਰਾਮ ਨਾਲ ਤਿਆਰੀ ਹੋ ਸਕਦੀ, ਇਸ ਤੇ ਜਵਾਬ ਦਿੱਤੇ ਜਾ ਸਕਦੇ ਸੀ। ਇੱਕ ਪੱਤਰਕਾਰ ਦੇ ਤੌਰ ਤੇ ਜਿੰਨਾ ਅਸੀਂ ਜਦੋਂ ਉਹ ਬਾਅਦ ਦੇ ਵਿੱਚ ਆਇਆ ਸਾਹਮਣੇ ਜਾਂ ਨੈਟ ਤੋਂ ਦੇਖ ਕੇ ਜਿਹੜਾ ਵਿਧਾਨ ਸਭਾ ਦੀ ਉਹ ਸਾਈਟ ਤੇ ਪਿਆ ਹੈਗਾ, ਤੇ ਉਹ ਜਦੋਂ ਐਕਟ ਨੂੰ ਦੇਖਿਆ ਤੇ ਸਾਨੂੰ ਵੀ ਸਮਝ ਆਉਂਦੀ ਹੈ ਕਿ ਕਿੱਥੇ ਕਿੱਥੇ ਕੋਈ ਹੋਰ ਇਹਦੇ ਚ ਗੱਲ ਕਲੀਅਰ ਕੀਤੀ ਜਾ ਸਕਦੀ ਹੈ, ਜਿੱਦਾਂ ਹੁਣ ਕਸਟੋਡੀਅਨ ਨੂੰ ਲੈ ਕੇ ਖਾਸ ਕਰਕੇ ਗੱਲ ਚੱਲੀ, ਕਿਉਂਕਿ ਕਸਟੋਡੀਅਨ ਨੂੰ ਲੈ ਕੇ SGPC ਨੇ ਰੌਲਾ ਪਾਇਆ, ਕਸਟੋਡੀਅਨ ਨੂੰ ਸ਼ਬਦ ਨੂੰ ਲੈ ਕੇ ਜਿਹੜੇ ਗ੍ਰੰਥੀ ਨੇ ਰਾਗੀ ਢਾਡੀ ਉਹਨਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਜਿਹੜਾ ਸ਼ਬਦ ਉੱਥੇ ਕੋਈ ਹੋਰ ਬਣਦਾ ਹੀ ਨਹੀਂ ਸੀਗਾ ਜੇ ਉਦਾਂ ਦੇਖਿਆ ਜਾਵੇ, ਤੇ ਕਿਉਂਕਿ ਜਦੋਂ ਅੰਗਰੇਜ਼ੀ ਦੇ ਵਿੱਚ ਸ਼ਬਦ ਕਸਟੋਡੀਅਨ ਦਾ ਅਰਥ ਇਹ ਤਾਂ ਨਹੀਂ ਹੁੰਦਾ, ਜਿਵੇਂ ਉਹ ਅਕਸਰ ਇਹ ਬਾਅਦ ਦੇ ਵਿੱਚ ਕ੍ਰਿਟਿਸਿਜ਼ਮ ਏਦਾਂ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਕਸਟੋਡੀਅਨ ਕਿਵੇਂ ਹੋ ਸਕਦਾ, ਉਹ ਤਾਂ ਸਭ ਤੋਂ ਉੱਚੇ ਨੇ, ਉਹ ਤਾਂ ਗੁਰੂ ਨੇ ਸਾਡੇ, ਤੇ ਇੱਥੇ ਕਸਟੋਡੀਅਨ ਦਾ ਅਰਥ ਇਹ ਵੀ ਨਹੀਂ ਹੁੰਦਾ, ਕਸਟੋਡੀਅਨ ਦਾ ਅਰਥ ਸੇਵਾ ਸੰਭਾਲ ਵੀ ਹੋ ਸਕਦਾ, ਕਿਉਂਕਿ ਅਰਥ ਤਾਂ ਤੁਸੀਂ ਆਪਣੇ ਤਰੀਕੇ ਦੇ ਨਾਲ ਉਹਦੇ ਲੈਣੇ ਆ। ਹੁਣ ਜਿਵੇਂ ਸਰਕਾਰ ਹੈ ਜਾਂ ਸਾਡੀ ਇੰਡੀਆ ਦੀ ਗਵਰਨਮੈਂਟ ਆ, ਉਹ ਸਾਡੇ ਕੰਸਟੀਟਿਊਸ਼ਨ ਦੀ ਸੰਵਿਧਾਨ ਦੀ ਕਸਟੋਡੀਅਨ ਹੈ, ਇਹਦਾ ਮਤਲਬ ਇਹ ਨਹੀਂ ਕਿ ਉਹ ਸੰਵਿਧਾਨ ਤੋਂ ਉੱਪਰ ਹੈ, ਕੰਮ ਕਰਨਾ ਤਾਂ ਉਹਨੇ ਸੰਵਿਧਾਨ ਦੇ ਮੁਤਾਬਕ ਹੀ ਹੈ ਕੰਮ, ਤੇ ਸੋ ਇਸ ਤਰ੍ਹਾਂ ਜਿਹੜਾ ਸੀ ਜੇ ਕਿਉਂਕਿ ਪੜ੍ਹੇ ਹੁੰਦੇ ਉਹਨਾਂ ਨੇ ਕਿਤੇ ਡਿਸਕਸ ਕੀਤਾ ਹੁੰਦਾ ਪੋਲੀਟੀਕਲ ਸਾਇੰਸ ਦੇ ਜਾਂ ਰਿਲੀਜਨ ਦੇ ਜਿਹੜੇ ਮਾਹਰ ਸੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹਨਾਂ ਦਾ ਕੰਮ ਹੈ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਉੱਪਰ ਜਿਹਨਾਂ ਦਾ ਕੰਮ ਹੈ, ਉਹਨਾਂ ਨਾਲ ਕੋਈ ਗੱਲ ਇਹ ਡਿਸਕਸ ਕੀਤੀ ਹੁੰਦੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਹੁਣ ਚਲੋ ਕਾਨੂੰਨ ਪਾਸ ਹੋ ਗਿਆ ਬਸ ਠੀਕ ਹੈ ਠੀਕ ਹੈ, ਤੇ ਉਹ ਕਾਫੀ ਜਿਹੜੀ ਉਹ ਗੱਲ ਰੜਕਦੀ ਰਹੀ ਕਿ ਇਹਨਾਂ ਲੋਕਾਂ ਨੂੰ ਤਿਆਰੀ ਨਾਲ ਆਉਣਾ ਚਾਹੀਦਾ ਸੀ, ਕਿਉਂਕਿ ਸਰਕਾਰ ਚ ਬੈਠੇ ਹੈ ਤੇ ਜਿਹਨਾਂ ਦੀ ਸਰਕਾਰ ਹੈ ਜਿਹੜੀ ਉਹ ਇਸ ਵੇਲੇ ਇਸ ਮਾਮਲੇ ਨੂੰ ਲੈ ਕੇ ਕਸੂਤੀ ਸਥਿਤੀ ਦੇ ਵਿੱਚ ਫਸੀ ਹੋਈ ਹੈ, ਤੇ ਜਾਂ ਫਿਰ ਇਹ ਹੈ ਕਿ ਜਿਸ ਤਰੀਕੇ ਦਾ ਜਵਾਬ ਕੁਲਤਾਰ ਸਿੰਘ ਸੰਧਵਾਂ ਨੇ ਦਿੱਤਾ ਜਾਂ ਜਿਸ ਤਰੀਕੇ ਦਾ ਜਵਾਬ ਜਿਹੜਾ ਸੀਗਾ ਖੇਤੀਬਾੜੀ ਮੰਤਰੀ ਨੇ ਜਿਹੜੇ ਖੁੱਡੀਆਂ ਸਾਹਿਬ ਤੇ ਗੁਰਮੀਤ ਖੁੱਡੀਆਂ ਉਹਨਾਂ ਨੇ ਜਿਹੜਾ ਹੈ ਦਿੱਤਾ, ਤੇ ਉਹਨਾਂ ਨੇ ਇੱਕ ਲਾਈਨ ਚ ਗੱਲ ਮੁਕਾਤੀ, ਉਹ ਕਹਿੰਦੇ ਜੀ ਦੇਖੋ ਇਹਦੇ ਇਸ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਤੇ ਜੋ ਹੁਕਮ ਹੋਏਗਾ ਅਕਾਲ ਤਖ਼ਤ ਸਾਹਿਬ ਦਾ ਜੇ ਉਹਦੇ ਚ ਕੋਈ ਲੱਗਦੀ ਹੈ ਕੋਈ ਗੱਲ ਕੋਈ ਘਾਟ ਵਾਧ ਤੇ ਅਸੀਂ ਉਹਨੂੰ ਵਿਚਾਰ ਕਰਕੇ ਉਹਨੂੰ ਠੀਕ ਕਰ ਲਾਂਗੇ ਜਿਵੇਂ ਹੁਕਮ ਹੋਊਗਾ, ਗੱਲ ਮੁੱਕ ਗਈ। ਤੇ ਸੋ ਇਸ ਤਰੀਕੇ ਦੀ ਜਿਹੜੀ ਸੀ ਉਹ ਕੋਈ ਉਹ ਤਿਆਰੀ ਨਾਲ ਜਿਹੜਾ ਹੈ ਉਹ ਨਹੀਂ ਗਏ, ਸਗੋਂ ਉਲਟਾ ਇੱਕ ਦੋ ਨੇ ਇਹ ਵੀ ਕਿਹਾ ਹਾਂ ਜੀ ਪੁੱਛੋ ਕੀ ਪੁੱਛਦੇ ਹੋ, ਤੇ ਇਸ ਤਰੀਕੇ ਦੇ ਨਾਲ, ਕਿਉਂਕਿ ਜਥੇਦਾਰ ਸਾਹਿਬ ਤਾਂ ਤਿਆਰੀ ਨਾਲ ਗਏ ਸੀ ਪੂਰੀ, ਤੇ ਉਹ ਇਸ ਤਿਆਰੀ ਨਾਲ ਵੀ ਗਏ ਸੀ ਵੀ ਕਿਵੇਂ ਠਿੱਠ ਕਿਵੇਂ ਕਰਨਾ ਹੈਗਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀ ਇੱਕ ਸਾਰਾ ਇਹ ਮਾਹੌਲ ਬਣਿਆ, ਪਰ ਅਖੀਰ ਦੇ ਵਿੱਚ ਚਲੋ ਜਿਹੜੀ ਗੱਲ ਇਸ ਕਰਕੇ ਸਰਕਾਰ ਨੂੰ ਵੀ ਰਾਹਤ ਮਿਲੀ ਬਾਅਦ ਦੇ ਵਿੱਚ, ਜੋ ਕੁਲਤਾਰ ਸਿੰਘ ਸੰਧਵਾਂ ਜੋ ਸਪੀਕਰ ਨੇਗੇ ਉਹਨਾਂ ਦੀ ਸਟੇਟਮੈਂਟ ਪ੍ਰੈਸ ਦੇ ਸਾਹਮਣੇ ਆਈ, ਜਾਂ ਹਰਪਾਲ ਸਿੰਘ ਚੀਮਾ ਜੋ ਸਰਕਾਰ ਵੱਲੋਂ ਗਏ ਸੀ ਉਹਨਾਂ ਦੀ ਸਟੇਟਮੈਂਟ ਆਈ ਕਿ ਅਸੀਂ ਇਹਦੇ ਤੇ ਵਿਚਾਰ ਕਰਾਂਗੇ। ਜਥੇਦਾਰ ਸਾਹਿਬ ਦੀ ਜਦੋਂ ਚਿੱਠੀ ਸਾਨੂੰ ਲਿਖਤੀ ਰੂਪ ਚ ਪਹੁੰਚ ਗਿਆ ਵੀ ਕੀ ਕਿੱਦਾਂ ਦੀਆਂ ਉਹ ਜਿਹੜੀਆਂ ਇਹਦੇ ਚ ਅਮੈਂਡਮੈਂਟ ਜਿਹੜੀਆਂ ਉਹ ਚਾਹੁੰਦੇ ਨੇ, ਤੇ ਇਹ ਸਾਰਾ ਕਰਾਂਗੇ। ਹੁਣ ਉਹਦੇ ਚ ਜਿੱਦਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੈਗੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਨੇ, ਤੇ ਉਹਨਾਂ ਨੇ ਬਾਅਦ ਚ ਪ੍ਰੈਸ ਦੇ ਵਿੱਚ ਵੀ ਕਿਹਾ ਕਿ ਸਰਕਾਰ ਨੇ ਲਕਸ਼ਮਣ ਰੇਖਾ ਦੀ ਉਲੰਘਣਾ ਕੀਤੀ ਹੈ, ਵੀ ਅਸੀਂ ਕਿਹਾ ਸੀ ਕਿ AGPC ਨੂੰ ਜਿਹੜਾ ਹੈਗਾ ਤੇ ਇਹਦੇ ਲਈ ਕੰਸਲਟ ਕਰਨਾ ਜਿਹੜਾ ਉਹ ਜ਼ਰੂਰੀ ਹੈ, ਤੇ ਵੀ SGPC ਨੂੰ ਕੰਸਲਟ ਜਿਹੜਾ ਹੈ ਇਸ ਸੰਬੰਧ ਚ ਕਰ ਲਿਆ ਜਾਵੇ ਤੇ ਫਿਰ ਇਹ ਠੀਕ ਰਹੇਗਾ, ਕਿਉਂਕਿ ਜਿਹੜੀ ਇੱਕ ਲਕਸ਼ਮਣ ਰੇਖਾ ਜਿਹੜੀ ਹੈਗੀ ਉਹ ਇਹਨਾਂ ਨੇ ਉਲੰਘੀ ਹੈ ਸਰਕਾਰ ਨੇ। ਤੇ ਉਹ ਮੇਰਾ ਖਿਆਲ ਹੈ ਕਿ ਇਹ ਵੀ ਐਵੇਂ ਜਿਹੜੀ ਬਾਜਵਾ ਦੀ ਗੱਲ ਕਿ SGPC ਨੂੰ ਇੱਦਾਂ, SGPC ਵੀ ਕੋਈ ਅਥਾਰਟੀ ਨਹੀਂ ਹੈ, ਤੇ SGPC ਇੱਕ ਲੋਕਾਂ ਦੀ ਚੁਣੀ ਹੋਈ ਸੰਸਥਾ ਹੈ ਤੇ ਲੋਕਾਂ ਦੇ ਜਿਹੜੇ ਨੁਮਾਇੰਦੇ ਆ ਗੁਰਦੁਆਰਾ ਪ੍ਰਬੰਧ ਵਾਸਤੇ। SGPC ਤਾਂ ਆਪ ਫਸੀ ਹੋਈ ਹੈ ਕਿੰਨੇ ਮਾਮਲਿਆਂ ਚ, SGPC ਤਾਂ ਜਿਹੜੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਉਹ ਪਤਾ ਨੀ, ਉਹ ਲਾਪਤਾ ਨੇ, ਉਹ ਕਿੱਥੇ ਗਏ ਆ, ਕਿਹਦੇ ਰਾਹੀਂ ਗਏ ਆ, ਉਹਦੇ ਚ ਅਜੇ ਤੱਕ ਕੋਈ ਡਿਸੀਜਨ ਜਿਹੜਾ ਹੈ ਉਹ ਨਹੀਂ ਕਰ ਸਕੀ। SGPC ਨੇ ਕੀ ਇਹਦੇ ਚ ਆਪਣਾ ਉਹ ਦੇਣਾ ਸੀ? SGPC ਤਾਂ ਇਹੀ ਕਹਿ ਸਕਦੀ ਜੋ ਹੁਣ ਬਾਅਦ ਦੇ ਵਿੱਚ ਕਹਿ ਰਹੀ ਹੈ ਕਿ ਉਹ ਇੱਦਾਂ ਦੇ ਇੱਦਾਂ ਜਿਹੜਾ ਹੈ ਉਹ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ ਜਿੱਥੇ ਪ੍ਰਕਾਸ਼ ਆ ਉਹਨਾਂ ਲੋਕਾਂ ਨੂੰ। ਤੇ ਕਮਾਲ ਦੀ ਗੱਲ ਇਹ ਹੈ ਕਿ SGPC ਦੇ ਪ੍ਰਧਾਨ, ਹੋਰ ਮੈਂਬਰ, ਈਵਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਜਦੋਂ ਇਹ ਕਾਨੂੰਨ ਪਾਸ ਨਹੀਂ ਸੀ ਹੋਇਆ ਪਬਲਿਕ ਮੀਟਿੰਗਾਂ ਦੇ ਵਿੱਚ, ਸਮਾਣਾ ਮੋਰਚਾ ਜੋ ਇਸ ਮਾਮਲੇ ਨੂੰ ਲੈ ਕੇ ਲਾਇਆ ਗਿਆ ਇੱਕ ਸਾਬਕਾ ਫੌਜੀ ਵੱਲੋਂ ਕਿ ਇਹਦੇ ਤੇ ਕਾਨੂੰਨ ਬਣੇ, ਨਹੀਂ ਮੈਂ ਟਾਵਰ ਤੋਂ ਨਹੀਂ ਉਤਰਦਾ, ਉੱਥੇ ਬੋਲ ਕੇ ਆਏ, ਲੰਬੀ ਤਕਰੀਰ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ, ਉਹਨਾਂ ਨੇ ਰਿਪੀਟਡਲੀ 10 ਵਾਰੀ ਆਪਣੀ ਤਕਰੀਰ ਦੇ ਵਿੱਚ ਇਹ ਗੱਲ ਕਹੀ ਹੈ ਕਿ ਸਰਕਾਰ ਸਮਰੱਥ ਹੈ, ਵਿਧਾਨ ਸਭਾ ਕਾਨੂੰਨ ਬਣਾ ਸਕਦੀ ਹੈ, ਪਰ ਇਹ ਬਣਾਉਂਦੇ ਨਹੀਂ ਜਾਣ ਕੇ, ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈਗੀ ਹੈ ਬੇਅਦਬੀ ਰੋਕਣ ਵਾਸਤੇ, ਤੇ ਸਰਕਾਰ ਹੀ ਬੇਅਦਬੀ ਰੋਕ ਸਕਦੀ ਹੈ। ਵਾਰ ਵਾਰ ਇਹ ਗੱਲ ਰਿਪੀਟ ਨਹੀਂ, ਜਥੇਦਾਰ ਗੜਗੱਜ ਨੇ ਵੀ ਕਹੀ ਕਿ ਸਰਕਾਰ ਹੀ ਜਿਹੜੀ ਹੈ ਬੇਅਦਬੀ ਰੋਕ ਸਕਦੀ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਵਾਰ ਵਾਰ ਜਿਹੜੀਆਂ ਕਹੀਆਂ, ਹੁਣ ਜਦੋਂ ਕਾਨੂੰਨ ਬਣ ਗਿਆ, ਕਿਉਂਕਿ ਉਹ ਅਕਾਲੀ ਦਲ ਨੂੰ ਸੂਤ ਨਹੀਂ ਸੀ ਬੈਠਦਾ, ਤੇ ਉਹ ਹੁਣ ਫਿਰ ਇਸ ਪਾਸੇ ਨੂੰ ਜਿਹੜੇ ਹੈ ਉਹ ਤੁਰ ਪਏ ਕਿ ਸਾਨੂੰ ਪੁੱਛਿਆ ਨੀ। ਫਿਰ ਜਥੇਦਾਰ ਜੀ ਦਾ ਇਹ ਬਿਆਨ ਆ ਗਿਆ ਕਿ ਸਰਕਾਰ ਕੌਣ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਬਾਰੇ ਕਾਨੂੰਨ ਬਣਾਉਣ ਨੂੰ, ਸਰਕਾਰ ਉਸ ਤੋਂ ਵੱਡੀ ਹੈ, ਉਸ ਤੋਂ ਉੱਚੀ ਹੈ। ਗੱਲ ਗੱਲ ਮਸਲਾ ਤਾਂ ਉਹ ਇੱਥੇ ਹੈ ਹੀ ਨਹੀਂ ਸੀਗਾ ਇਸ ਰੂਪ ਦੇ ਵਿੱਚ ਤਾਂ, ਤੇ ਕਿਉਂਕਿ ਬਾਕੀ ਸਾਰਾ ਕੁਛ ਕਾਨੂੰਨ ਦੇ ਮੁਤਾਬਕ ਹੀ ਜਿਹੜਾ ਉਹ ਚੱਲਦਾ, ਜਾਂ ਤਾਂ ਐਵੇਂ ਕਿ ਸਾਰਾ ਕੁਛ ਏਦਾਂ ਚੱਲਦਾ ਨਹੀਂ ਗਾ। ਤੇ SGPC ਖੁਦ ਇੱਕ ਐਕਟ ਦੇ ਤਹਿਤ ਬਣੀ ਹੋਈ ਸੰਸਥਾ ਹੈ, ਤੇ ਪਰ ਇਹ ਹੈ ਕਿ SGPC ਦੀ ਜਿਹੜੀ ਕਾਰਗੁਜ਼ਾਰੀ ਹੈ ਪਿਛਲੀ, ਉਹਦੇ ਤੇ ਕਿੰਨਾ ਕੁ ਵਿਸ਼ਵਾਸ ਕੀਤਾ ਜਾ ਸਕਦਾ ਕਿ ਉੱਥੇ ਸਾਰਾ ਕੁਛ ਜਿਹੜਾ ਹੈਗਾ ਉਹ ਸਹੀ ਹੁੰਦਾ। ਤੇ SGPC ਦੂਜੇ ਦਿਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਦਲ ਦਿੰਦੀ ਹੈ। ਕਮਾਲ ਦੀ ਗੱਲ ਇਹ ਹੈ ਜੀ, ਪਿਛਲਾ ਅਸੀਂ ਰਣਜੋਤ ਜੀ ਦੇਖਦੇ ਹਾਂ ਨਾ, ਜਦੋਂ ਖਾਸ ਕਰਕੇ ਇੱਕ ਦਿਨ ਪਹਿਲੇ ਮੈਂ ਜ਼ਿਕਰ ਕੀਤਾ ਸੀ ਕਿ ਭਾਈ ਰਣਜੀਤ ਸਿੰਘ ਨੂੰ ਕਿਵੇਂ ਬਦਲਿਆ ਗਿਆ। ਭਾਈ ਰਣਜੀਤ ਸਿੰਘ ਨੇ ਇੱਕ ਅਖਬਾਰ ਦੇ, ਪੰਜਾਬੀ ਅਖਬਾਰ ਦੇ ਜਿਹੜੇ ਸੀਗੇ ਐਡੀਟਰ ਸੀ, ਵੱਡੇ ਪੰਜਾਬੀ ਅਖਬਾਰ ਦੇ ਐਡੀਟਰ ਨੂੰ ਤਲਬ ਕੀਤਾ, ਤੇ ਅਕਾਲ ਤਖ਼ਤ ਸਾਹਿਬ ਤੇ ਜਿਹੜੇ ਕੁਛ ਏਦਾਂ ਦੇ ਕੁਛ ਖਬਰਾਂ ਦੇ ਮਾਮਲਿਆਂ ਚ, ਕੁਛ ਤਸਵੀਰਾਂ ਦੇ ਮਾਮਲਿਆਂ ਚ ਲੈ ਕੇ, ਤੇ ਖਾਸ ਕਰਕੇ ਜਿਹੜੀਆਂ ਤਸਵੀਰਾਂ ਲਾਈਆਂ ਸੀ ਜਿਹੜੀਆਂ ਉਹਦੀਆਂ ਜੋ ਰਾਮ ਰਹੀਮ ਦੀਆਂ, ਜਦੋਂ ਉਹ ਜਾਮੇ ਇਨਸ਼ਾ ਪਲਾ ਲਏ ਸੀਗੇ ਸਲਾਬਪੁਰੇ, ਉਹਦੀਆਂ ਐਡ ਲਾਈਆਂ ਸੀ ਹੋਰ, ਤੇ ਜਦੋਂ ਉਹਨੂੰ ਤਲਬ ਕੀਤਾ, ਜਦੋਂ ਕਿਉਂਕਿ ਸਰਕਾਰ ਨਾਲ ਇੱਕ ਮਿਕ ਹੋ ਕੇ ਚੱਲਦੇ ਸੀ ਉਹ, ਤੇ ਬਾਦਲ ਸਾਹਿਬ ਨੇ ਉਹਦੀ ਫੌਰਨ ਜਿਹੜਾ ਸੀ SGPC ਨੂੰ ਕਹਿ ਕੇ 11 ਵਜੇ ਅਕਾਲ ਤਖ਼ਤ ਤੇ ਉਸ ਸੰਪਾਦਕ ਨੂੰ ਬੁਲਾਇਆ ਸੀ, ਤੇ 9 ਵਜੇ ਜਿਹੜਾ ਹੈਗਾ ਇਹ ਆਦੇਸ਼ ਆ ਗਿਆ ਕਿ ਜਿਹੜਾ ਹੈਗਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਲਾਇਆ ਜਾਂਦਾ, ਤੇ ਉਹਨਾਂ ਦੀ ਥਾਂ ਤੇ ਫਿਰ ਉਸੇ ਵੇਲੇ ਜਥੇਦਾਰ ਬਦਲਿਆ ਗਿਆ। ਪਹਿਲਾਂ ਭਾਈ ਮੋਹਨ ਸਿੰਘ ਨੂੰ ਲਾਇਆ ਗਿਆ, ਕਿਉਂਕਿ ਭਾਈ ਮੋਹਨ ਸਿੰਘ ਜਿਹੜਾ ਸੀਗਾ ਉਸ ਵੇਲੇ ਹੈੱਡ ਗ੍ਰੰਥੀ ਸੀਗੇ, ਤੇ ਇਹ ਹੋਣਗੇ, ਪਰ ਭਾਈ ਮੋਹਨ ਸਿੰਘ ਨੇ ਇਨਕਾਰ ਕਰਤਾ ਜਿਹੜਾ ਹੈ 10 ਮਿੰਟ ਬਾਅਦ ਹੀ, ਕਿਉਂਕਿ ਜਿਹੜੀ ਐਗਜੈਕਟਿਵ ਦੀ ਮੀਟਿੰਗ ਇੱਕ ਸੋਲ ਏਜੰਡੇ ਤੇ ਉਦੋਂ ਬੁਲਾਈ ਐਸ ਜੀ ਪੀ ਸੀ ਨੇ, ਕਿਉਂਕਿ ਜਦੋਂ ਸਪੈਸ਼ਲ ਮੀਟਿੰਗ ਐਗਜੈਕਟਿਵ ਦੀ ਬੁਲਾਉਣੀ ਹੈ ਤਾਂ ਉਹ ਸੋਲ ਏਜੰਡੇ ਤੇ ਹੁੰਦੀ ਹੈ, ਉਹਦੇ 4 ਏਜੰਡੇ ਨਹੀਂ ਡਿਸਕਸ ਕੀਤੇ ਜਾ ਸਕਦੇ। ਤੇ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਭਾਈ ਰਣਜੀਤ ਸਿੰਘ ਦੀ ਥਾਂ ਤੇ ਭਾਈ ਮੋਹਨ ਸਿੰਘ ਹੋਣਗੇ। ਭਾਈ ਮੋਹਨ ਸਿੰਘ ਥੋੜਾ ਜੇ ਬਾਣੀ ਨੂੰ ਸਮਝਣ ਵਾਲੇ ਜਾਂ ਇੱਕ ਇਹ ਕਿ ਸਿੱਖੀ ਸਿਧਾਂਤ ਤੇ ਪਹਿਰਾ ਦੇਣ ਵਾਲੇ ਬੰਦੇ, ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਇਹ ਤਾਂ ਗਲਤ ਕਰਵਾਇਆ ਜਾ ਰਿਹਾ, ਤੇ ਉਹਨਾਂ ਨੇ ਉਹਦੀ ਜਿਹੜਾ ਹੈ ਜਵਾਬ ਦਿੱਤਾ ਤੇ ਮੀਟਿੰਗ ਉਦੋਂ ਇਹ ਹੋ ਗਈ ਸੀ, ਖਤਮ ਹੋ ਗਈ ਸੀ। ਤੇ ਕਮਾਲ ਦੀ ਗੱਲ ਇਹ ਹੈ ਕਿ ਚਲੋ ਐਗਜੈਕਟਿਵ ਦੇ ਮੈਂਬਰ ਅਜੇ ਬੈਠੇ ਸੀ ਤੇ ਇਹ ਸਾਰਾ ਕੁਛ, ਤੇ ਦੁਬਾਰਾ ਫੇਰ ਜਿਹੜੀ ਹੈ ਉਹ ਮੀਟਿੰਗ ਉੱਥੇ ਹੀ ਬੁਲਾ ਲਈ ਗਈ ਕਿ ਨਹੀਂ ਉਹਨਾਂ ਦੀ ਥਾਂ ਤੇ ਫਿਰ ਪੂਰਨ ਸਿੰਘ ਨੂੰ ਲਾਤਾ। ਤੇ 1-2 ਘੰਟਿਆਂ 'ਚ ਹੀ ਜਥੇਦਾਰ ਬਦਲਤਾ, ਪਹਿਲਾਂ ਤਾਂ ਚਲੋ ਭਾਈ ਰਣਜੀਤ ਸਿੰਘ ਨੂੰ ਬਦਲਿਆ, ਮੋਹਨ ਸਿੰਘ ਦਾ ਜਿਹੜਾ ਫਿਰ ਚਿੱਠੀ ਚੁੱਠੀ ਟਾਈਪ ਸਾਰੀ ਉਹ ਹੋ ਗਈ ਸੀ, ਤੇ ਉਦੋਂ ਬਾਅਦ ਉਹਦੀ ਫਿਰ ਭਾਈ ਜਿਹੜਾ ਜਥੇਦਾਰ ਜਿਹੜਾ ਸੀਗਾ ਗਿਆਨੀ ਪੂਰਨ ਸਿੰਘ ਨੂੰ ਲਾਇਆ। ਤੇ ਜਦੋਂ ਪੂਰਨ ਸਿੰਘ ਨੇ ਉਦੋਂ ਬੀਬੀ ਜਗੀਰ ਕੌਰ ਸੀਗੇ ਪ੍ਰਧਾਨ, ਉਹਨਾਂ ਦੇ ਖਿਲਾਫ਼ ਇੱਕ ਫਤਵਾ ਜਾਰੀ ਕੀਤਾ, ਤੇ ਉਹ ਅਜੇ ਅੰਮ੍ਰਿਤਸਰ ਪਹੁੰਚੇ ਵੀ ਨਹੀਂ ਸੀ, ਉਹਨਾਂ ਦੀ ਥਾਂ ਤੇ ਬੈਦਾਂਤੀ ਨੂੰ ਲਾਤਾ। ਮਤਲਬ ਕਿ ਇਹ ਜਿਹੜੀ ਪ੍ਰੈਕਟਿਸ ਜਿਸ ਸੰਸਥਾ ਦੀ ਐਸ ਸੀ ਪੀ ਸੀ ਦੀ ਏਦਾਂ ਦੀ ਰਹੀ ਹੋਵੇ, ਏਦਾਂ ਸਾਰਾ ਜਿਹੜਾ ਹੈਗਾ ਆਪਣੇ ਜਿਹੜੇ ਆਕਾ ਦੀ ਗੱਲ ਜਿਹੜੀ ਮੰਨ ਕੇ ਜਿਹਨੂੰ ਵਾਰ ਵਾਰ ਇਹ ਗੱਲ ਆਉਂਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜਾ ਲਿਫਾਫੇ ਚੋਂ ਪ੍ਰਧਾਨ ਨਿਕਲੂ ਐਸ ਜੀ ਪੀ ਸੀ ਦਾ, ਇਹ ਗੱਲਾਂ ਵੀ ਬਾਅਦ ਦੇ ਵਿੱਚ ਹੁੰਦੀਆਂ ਰਹੀਆਂ। ਜਿੰਨੇ ਵੀ ਉਦੋਂ ਬਾਅਦ ਪ੍ਰਧਾਨ ਲੱਗੇ ਬੀਬੀ ਜਗੀਰ ਕੌਰ ਤੋਂ ਬਾਅਦ ਜਿਹੜੇ ਸੀ ਉਹ ਬਡੂੰਗਰ ਸਾਹਿਬ ਲੱਗੇ, ਫਿਰ ਮੱਕੜ ਲੱਗੇ, ਫਿਰ ਲੌਂਗੋਵਾਲ ਲੱਗੇ, ਫਿਰ ਜਿੰਨੇ ਵੀ ਜਿਹੜੇ ਹੈ ਉਦੋਂ ਬਾਅਦ ਹੁਣ ਧਾਮੀ ਸਾਹਿਬ, ਕਿ ਕਿਸ ਤਰੀਕੇ ਦੇ ਨਾਲ ਉਹ ਪ੍ਰਧਾਨ ਦੀ ਜਿਹੜੀ ਉਹ ਚੋਣ ਹੁੰਦੀ, ਉਹ ਐਸ ਜੀ ਪੀ ਸੀ ਦੇ ਮੈਂਬਰਾਂ ਦੀ ਚੋਇਸ ਨਹੀਂ ਹੁੰਦੀ, ਉਹ ਅਕਾਲੀ ਦਲ ਕੀ ਚਾਹੁੰਦਾ ਉਹਦੀ ਚੋਇਸ ਹੁੰਦੀ ਹੈ। ਤੇ ਸੋ ਉਹ ਵੀ ਉਹਦੇ ਨਾਲ ਕੀ ਕੰਸਲਟ ਕਰਨਾ ਸੀ ਜਾਂ ਉਹ ਕੀ ਕਰ ਸਕਦੇ, ਜਿਹੜੇ ਖੁਦ ਜਿਹੜੀ ਪਾਰਟੀ ਦੀ ਸਰਕਾਰ ਵੇਲੇ ਏਡੀ ਘੋਰ ਬੇਅਦਬੀ ਹੋਈ ਹੋਵੇ, ਜਿਹੜਾ ਬਰਗਾੜੀ ਕਾਂਡ ਹੋਇਆ, ਉਸ ਪਾਰਟੀ ਉਹੀ ਪਾਰਟੀ ਐਸ ਜੀ ਪੀ ਸੀ ਸੱਤਾ ਦੇ ਵਿੱਚ ਹੈ, ਤੇ ਉਹਦੇ ਨਾਲ ਕੀ ਕੰਸਲਟ ਕੀਤਾ ਜਾ ਸਕਦਾ ਸੀ। ਸੋ ਪ੍ਰਤਾਪ ਸਿੰਘ ਬਾਜਵਾ ਤੇ ਇਹ ਅਕਾਲੀ ਦਲ ਬੀਜੇਪੀ ਇਸ ਮਾਮਲੇ ਦੇ ਵਿੱਚ ਹੁਣ ਸਾਰੇ ਇਕੱਠੇ ਹੈਗੇ, ਜਿਹੜੇ ਇੱਥੋਂ ਦੀ ਕਾਂਗਰਸ ਕਹਿ ਲਓ ਜੋ ਕੁਛ ਵੀ ਹੈ, ਤੇ ਪਰ ਇਹ ਵੀ ਇਹਦੇ ਚ ਚਲੋ ਸਾਰਿਆਂ ਦਾ ਪਤਾ ਲੱਗ ਗਿਆ ਕਿ ਕੌਣ ਕਿੰਨੇ ਕੁ ਪਾਣੀ ਦੇ ਵਿੱਚ ਹੈਗਾ, ਤੇ ਇਹ ਵੀ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਕਿ ਨਵੀਂ ਪਰੰਪਰਾ ਜਿਹੜੀ ਹੈ ਇਹ ਸ਼ੁਰੂ ਕਰ ਦਿੱਤੀ ਅਕਾਲ ਤਖ਼ਤ ਸਾਹਿਬ ਤੇ, ਕਿ ਏਦਾਂ ਦੀ ਵੀ ਜਿਹੜੀ ਹੈਗੀ ਹੈ ਉੱਥੇ ਮੀਟਿੰਗ ਬੁਲਾਈ ਜਾਂਦੀ ਹੈ ਜਾਂ ਏਦਾਂ ਦੀ ਵੀ ਪੇਸ਼ੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਹੁੰਦੀ ਹੈ ਜਦੋਂ ਕਿਸੇ ਨੂੰ ਤਲਬ ਕੀਤਾ ਜਾਂਦਾ। ਹਾਲਾਂਕਿ ਪਹਿਲਾਂ ਸਾਰੀ ਗੱਲਬਾਤ ਬੈਠ ਕੇ ਹੁੰਦੀ ਸੀ, ਆਰਾਮ ਨਾਲ ਹੁੰਦੀ ਸੀ, ਤੇ ਇਹ ਕਿਉਂਕਿ ਇੱਕ ਤਰ੍ਹਾਂ ਦਾ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਕਿ ਜਿੱਦਾਂ ਇੱਕ ਇਕੱਠ ਦੇ ਵਿੱਚ ਕੁਇਜ਼ ਹੁੰਦੀ ਹੈ, ਤੇ ਜਾਂ ਇੱਕ ਕਲਾਸ ਰੂਮ ਦੇ ਵਿੱਚ ਟੀਚਰ ਇਕੱਲੇ ਇਕੱਲੇ ਸਟੂਡੈਂਟ ਨੂੰ ਖੜਾ ਕਰਕੇ ਡਾਂਟ ਮਾਰਦਾ, ਇਸ ਤਰ੍ਹਾਂ ਦੀ ਰੂਪ ਦੇ ਵਿੱਚ ਸਾਹਮਣੇ ਆਈ। ਤੇ ਚਲੋ ਇਹਦੇ ਚ ਸਾਰਿਆਂ ਦਾ ਹੀ ਪਤਾ ਲੱਗ ਗਿਆ, ਇਹ ਨਹੀਂ ਕਿ ਆਪਾਂ ਕਹਿ ਸਕਦੇ ਕਿ ਇਕੱਲਾ ਅਕਾਲ ਤਖ਼ਤ ਦੇ ਜਥੇਦਾਰ ਦੀ ਗੱਲ ਹੈ, ਬਾਕੀ ਵੀ ਜਿਹੜੇ ਬੰਦੇ ਆਪਣੇ ਆਪ ਨੂੰ ਨਾਡੂ ਖਾਂ ਘਾਉਂਦੇ ਆ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਤੇ ਉਹਨਾਂ ਦਾ ਪਤਾ ਲੱਗ ਗਿਆ ਕਿੰਨੇ ਕੁ ਪਾਣੀ ਜਾਂ ਕਿੰਨਾ ਕੁ ਉਹਨਾਂ ਦਾ ਲੋਕਾਂ ਪ੍ਰਤੀ ਜਾਂ ਆਪਣੇ ਧਰਮ ਪ੍ਰਤੀ ਕਿੰਨਾ ਕੁ ਕੰਸਰਨ ਹੈ, ਕਿੰਨਾ ਕੁ ਸਰੋਕਾਰ ਉਹ ਰੱਖਦੇ ਆ, ਜਾਂ ਸਿਰਫ ਇਹ ਹੈ ਕਿ ਸੱਤਾ ਹੀ ਹੰਢਾਉਣਾ ਜਾਣਦੇ ਆ, ਉਹਨਾਂ ਦਾ ਵੀ ਜਿਹੜੀ ਹੈ ਉਹ ਸਾਰਾ ਕੁਛ ਇਹ ਸਾਹਮਣੇ ਆ ਗਿਆ।
0: ਸੋ ਇਹਦੇ ਵਿੱਚ ਹੁਣ ਫਿਰ ਆਪਾਂ ਕੀ ਵੇਖਦੇ ਹਾਂ, ਜਿੱਦਾਂ ਸਰਕਾਰ ਦਾ ਤਾਂ ਇਹ ਹੋ ਗਿਆ ਕਿ MLA ਜਿਹੜੇ ਨੇ ਉਹ ਥੋੜ੍ਹਾ ਜਿਹਾ ਚਲੋ ਇੱਕੋ ਸਿਰ ਦੇ ਉੱਤੇ ਤਲਵਾਰ ਲਟਕ ਰਹੀ ਹੁੰਦੀ ਆ, ਉਹ ਥੋੜ੍ਹੇ ਜਿਹੇ ਰਿਲੈਕਸੇਸ਼ਨ ਚਲੋ ਆਫਕੋਰਸ ਉਹ ਮਹਿਸੂਸ ਕਰ ਰਹੇ ਹੋਣਗੇ, ਬਾਕੀ ਉਹਨਾਂ ਦੀ ਜਿਹੜੀ ਨਲੈਕੀ ਆ ਉਹ ਤਾਂ ਪਹਿਲਾਂ ਵੀ ਨਲੈਕੀ ਸੀ ਅਤੇ ਹੁਣ ਵੀ ਨਲੈਕੀ ਰਹਿਣੀ ਆ। ਉਹਦੇ ਵਿੱਚ ਚਲੋ ਲੋਕਾਂ ਨੂੰ ਆਮ ਤੌਰ ਦੇ ਉੱਤੇ ਵੇਖਿਆ ਜਾਵੇ ਤਾਂ ਪਹਿਲਾਂ ਹੀ ਪਤਾ ਸੀ ਕਿ ਕਿੰਨੇ ਕੁ ਬੋਲਣ ਵਾਲੇ ਨੇ ਅਤੇ ਕਿੰਨਿਆਂ ਕੁ ਇਹਨਾਂ ਨੂੰ ਬੋਲਣਾ ਆਉਂਦਾ ਜਾਂ ਫਿਰ ਕਿੰਨੀ ਕੁ ਨੌਲੇਜ ਹੈ, ਕਿਉਂਕਿ ਪਾਰਲੀਮੈਂਟ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਅਤੇ ਹਰ ਇੱਕ ਪਾਰਟੀ ਦੇ ਵਿੱਚੋਂ ਕੁਛ ਗਿਣੇ ਚੁਣੇ ਹੀ ਚਿਹਰੇ ਹੁੰਦੇ ਆ ਜਿਹੜੇ ਜਾ ਕੇ ਉੱਥੇ ਬੋਲਦੇ ਆ, ਬਾਕੀ ਹਰ ਇੱਕ ਪਾਰਟੀ ਦੇ ਵਿੱਚੋਂ ਹੀ ਆਪਾਂ ਵੇਖੀਦਾ ਵੀ ਬਹੁਤੇ ਉੱਥੇ ਸਿਰਫ ਹਾਜ਼ਰੀ ਲਵਾਉਣ ਦੇ ਲਈ ਜਾਂਦੇ ਆ ਅਤੇ ਕਈ ਉਹ ਵੀ ਨਹੀਂ ਜਾਂਦੇ। ਇਹ ਹੋ ਗਿਆ ਇਹਨਾਂ ਦਾ ਪੱਖ। ਉੱਧਰੋਂ ਆਪਾਂ ਇਹ ਕਹਿ ਸਕਦੇ ਹਾਂ ਵੀ ਜੋ ਅਚੀਵ ਕਰਨਾ ਚਾਹੁੰਦੇ ਸੀ ਆਪਾਂ, ਅਤੇ ਇੱਥੇ ਅਕਾਲੀ ਦਲ ਵੀ ਕਹਿ ਸਕਦੇ ਹਾਂ, ਸੋ ਅਕਾਲੀ ਦਲ ਜਾਂ ਦੂਸਰੀਆਂ ਪਾਰਟੀਆਂ ਜੋ ਅਚੀਵ ਕਰਨਾ ਚਾਹੁੰਦੀਆਂ ਸੀ, ਕੀ ਉਸੇ ਤਰੀਕੇ ਦੇ ਨਾਲ ਚੀਜ਼ਾਂ ਉਹ ਅਚੀਵ ਕਰ ਪਾਏ ਜਾਂ ਉਲਟਾ ਹੁਣ ਇੱਕ ਰਿਲੈਕਸੇਸ਼ਨ ਇੱਕ ਰਿਲੈਕਸਿੰਗ ਪੁਆਇੰਟ ਦੇ ਪਾਏ, ਜਾਂ ਕੀ ਇਹਦੇ ਵਿੱਚੋਂ ਅੱਗੇ ਕੁਛ ਖੱਟ ਪਾਉਣਗੇ ਜਾਂ ਖਤਮ ਹੋ ਗਈ ਕਹਾਣੀ ਫਿਰ?
1: ਨਹੀਂ ਦੇਖੋ, ਇੱਕ ਗੱਲ ਬੜੀ ਸਾਫ਼ ਹੈ ਕਿ ਅਕਾਲੀ ਦਲ ਨੂੰ ਨੀ ਮੈਨੂੰ ਲੱਗਦਾ ਕਿ ਇਹਦਾ ਕੋਈ ਫਾਇਦਾ ਹੋਏਗਾ, ਭਾਵੇਂ ਉਹ ਗੁਰਦੁਆਰਿਆਂ ਦੇ ਬਾਹਰ ਪੋਸਟਰ ਲਾ ਲੈਣ ਭਗਵੰਤ ਮਾਨ ਦੇ ਖਿਲਾਫ ਕਰ ਲੈਣ, ਜਾਂ ਜਿਵੇਂ ਉਹ ਵੀਡੀਓ ਵਾਲਾ ਮਸਲਾ ਚੱਲ ਰਿਹਾ ਹੁਣ, ਹੋਰ ਵੀ ਕਹਿੰਦੇ ਵੀਡੀਓ ਦੀ ਤਿਆਰੀ ਹੈ ਆਉਣ ਦੀ, ਤੇ ਇਦਾਂ ਦਾ ਉਹ ਕਰ ਲੈਣਾ, ਉਹਨਾਂ ਦੇ ਹੱਥ ਪੱਲੇ ਫਿਲਹਾਲ ਕੁਛ ਨੀ, ਕਿਉਂਕਿ ਜਦੋਂ ਇਹ ਸਾਰਾ ਕੁਛ ਕਰਦੇ ਆ ਪੈਰਲਲ ਉਹਦੀ ਦੂਜੀਆਂ ਗੱਲਾਂ ਨਾਲ ਸ਼ੁਰੂ ਹੋ ਜਾਂਦੀਆਂ ਨੇ, ਤੇ ਜੋ ਕਿਉਂਕਿ ਜਿਹੜੀ ਇੱਕ ਜਿਹੜੀ ਵੱਡੀ ਘਟਨਾ ਜਿਹੜੀ ਉਹ ਵਾਪਰੀ ਹੈ ਬਰਗਾੜੀ ਕਾਂਡ, ਉਦੋਂ ਪਹਿਲਾਂ ਉਹ ਵੀ ਜਿਹੜਾ ਨਕੋਦਰ ਕਾਂਡ, ਉਹ ਵੀ ਉਦੋਂ ਵੀ ਅਕਾਲੀ ਦਲ ਦੀ ਸਰਕਾਰ, ਫਿਰ ਜਦੋਂ ਨਿਰੰਕਾਰੀ ਕਾਂਡ 1978 ਦਾ ਵਾਪਰਿਆ ਉਦੋਂ ਵੀ ਅਕਾਲੀ ਦਲ ਦੀ ਸਰਕਾਰ, ਇਹ ਗੱਲਾਂ ਦੁਬਾਰਾ ਹੁਣ ਨਿਕਲ ਕੇ ਆ ਰਹੀਆਂ ਨੇ। ਜਿੱਦਾਂ ਇੱਦਾਂ ਦਾ ਪੰਗਾ ਨਾ ਲਿਆ ਜਾਂਦਾ ਸ਼ਾਇਦ ਢੱਕੇ ਢੁੱਕੇ ਰਹਿ ਜਾਂਦੀਆਂ ਨੇ, ਤੇ ਫਿਰ ਉਹਨੂੰ ਕੱਢ ਰਹੇ ਨੇ ਜਿਹੜੇ ਇਹਨਾਂ ਦੇ ਪੀੜਤ ਨੇ ਸਮੇਂ ਸਮੇਂ ਰਹੇ ਨੇ, ਉਹ ਗੱਲਾਂ ਕੱਢ ਰਹੇ ਨੇ। ਤੇ ਇੱਕ ਕੋਈ ਜਿਹੜੇ ਸੀਗੇ ਪ੍ਰਚਾਰਕ ਸੀਗੇ SGPC ਦੇ, ਉਹ ਵਾਰ ਵਾਰ ਇੱਕ ਬਜ਼ੁਰਗ ਉਹਨਾਂ ਦੀ ਗੱਲ ਇਹ ਆ ਰਹੀ ਹੈ ਕਿ ਕਿਵੇਂ ਡੇਰਾ ਸੌਦੇ ਦੇ ਬੰਦਿਆਂ ਨੇ ਉਹਨਾਂ ਨੂੰ ਕੁੱਟਿਆ ਤੇ ਅਧਮਰਿਆ ਕਰਕੇ ਸਿੱਟ ਗਏ, ਤੇ ਪਰ ਉਹਨਾਂ ਦੀ ਜਿਹੜੀ ਸੀ ਕੋਈ ਗੱਲ ਜਿਹੜੀ ਆ ਉਹ ਨਹੀਂ ਸੁਣੀ, ਨਾ ਦਮਦਮਾ ਸਾਹਿਬ ਦੇ ਜਹੇਦਾਰ ਨੇ ਉਦੋਂ ਸੁਣੀ ਤੇ ਨਾ SGPC ਨੇ ਜਿਹੜੀ ਆ ਉਹ ਗੱਲ ਸੁਣੀ, ਉਲਟਾ ਸਗੋਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਗਈ। ਉਹ ਹੁਣ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਜੀ, ਜਿਹਦਾ ਕੋਈ ਇਹਨਾਂ ਕੋਲ ਤੋੜ ਨਹੀਂ, ਕੋਈ ਜਵਾਬ ਨਹੀਂ, ਤੇ ਉਹ ਇਸ ਕਰਕੇ ਹੈਗਾ ਕਿ ਅਕਾਲੀ ਦਲ ਜਿੰਨਾ ਇਹਦਾ ਖਿਲਾਰਾ ਪਾਏਗਾ ਵੱਧ, ਉਹਨਾਂ ਮੇਰਾ ਖਿਆਲ ਹੈ ਬਰਾਬਰੀ ਜੇ ਉਹ ਨੁਕਸਾਨ ਕਰਨਾ ਚਾਹੁੰਦੇ ਆਮ ਆਦਮੀ ਪਾਰਟੀ ਦਾ ਜਾਂ ਭਗਵੰਤ ਮਾਨ ਦਾ, ਬਰਾਬਰ ਨੁਕਸਾਨ ਉਹਨਾਂ ਦਾ ਵੀ ਹੁੰਦਾ। ਹੁਣ ਇਹ ਜੋ ਕਾਂਗਰਸ ਕਿੰਨਾ ਖੱਟ ਪਾਉਂਦੀ ਹੈ, ਜਾਂ ਜਿਹੜੀ ਹੁਣ ਨਵਾਂ ਨਵਾਂ ਜਿਹੜਾ ਹੈਗਾ ਸਰਗਰਮ ਹੋਈ ਸੂਬੇ ਚ BJP, ਉਹ ਕਿੰਨਾ ਕੁ ਖੱਟ ਪਾਉਂਦੀ ਹੈ, ਇਹ ਥੋੜਾ ਜਿਹਾ ਇਹ ਸਮਾਂ ਜਿਹੜਾ ਸੀ ਉਹ ਦੱਸੇਗਾ। ਕਿਉਂਕਿ ਜਿਹੜੀ ਚਲੋ ਇਹ ਤਾਂ ਇੱਕ ਹੋਰ ਤਰ੍ਹਾਂ ਦੀ ਗੱਲ ਸੀ, ਇਹਦੇ ਚ ਜਿਹੜਾ ਸੀਗਾ ਅਕਾਲੀ ਦਲ SGPC ਨੇ ਜਿਹੜਾ ਸੀ ਉਹ ਇਸ ਕਾਨੂੰਨ ਦੇ ਖਿਲਾਫ ਕਿ ਕਿਤੇ ਜਿਹੜੀ ਆਮ ਆਦਮੀ ਪਾਰਟੀ ਮੈਲੇਜ ਨਾ ਲੈ ਜੇ ਇਸ ਕਾਨੂੰਨ ਤੋਂ, ਕਿ ਅਸੀਂ ਬੇਅਦਬੀ ਵਾਲਾ ਏਡਾ ਵੱਡਾ ਕਾਨੂੰਨ ਬਣਾਤਾ ਜਿਹ ਚ ਉਮਰ ਕੈਦ ਦੀ ਸਜ਼ਾ ਤੱਕ ਦਾ ਪ੍ਰਬੰਧ ਹੈ, ਤੇ ਉਹ ਕਿ ਠੀਕ ਨੀ, ਇਹ ਠੀਕ ਨੀ, ਉਹ ਇਹ ਸਾਰਾ ਕੁਛ ਇਹ ਕਰਕੇ ਏਦਾਂ ਦਾ ਰੌਲਾ ਪਾ ਕੇ, ਜਾਂ ਮੁੱਖ ਮੰਤਰੀ ਦੇ ਖਿਲਾਫ਼ ਕਿ ਜਿਹੜੀ ਇਹ ਬੇਅਦਬੀ ਕਰ ਰਹੇ ਨੇ, ਏਦਾਂ ਦੀ ਜਿਹੜੀ ਉਹ ਗੱਲ ਜਿਹੜੀ ਉਹ ਚਲਾ ਕੇ, ਤੇ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਜਿਹੜਾ ਹੈ ਉਹ ਸਾਨੂੰ ਕਿਤੇ ਫਾਇਦਾ ਹੋ ਜਾਏਗਾ, ਤੇ ਉਹ ਤਾਂ ਜਿਹੜੇ ਹੈਗੇ ਆ ਉਹ ਬਹੁਤ ਇਹ ਗੱਲ ਮੁਸ਼ਕਲ ਜਿਹੜੀ ਉਹ ਲੱਗਦੀ ਹੈ। ਤੇ ਜਿੰਨਾ ਕੁ ਉਹ ਜਿੰਨਾ ਕੁ ਡੈਂਟ ਪਾਉਣਾ ਚਾਹੁੰਦੇ ਸੀ ਇਹ ਸਾਰਾ ਕੁਛ ਕਰਕੇ, ਤੇ ਉਹਨਾਂ ਕੁ ਜਿਹੜਾ ਉਹ ਚਲੋ ਉਹਨਾਂ ਨੇ ਉਹ ਕਰ ਲਿਆ, ਪਰ ਉਲਟਾ ਜੇ ਹੁਣ ਅਸੀਂ ਜਦੋਂ ਦੇਖਦੇ ਹਾਂ ਜਿਹੜੇ ਹੁਣ ਇਕੱਠੇ ਕਰ ਰਹੇ ਨੇ ਆਮ ਆਦਮੀ ਪਾਰਟੀ ਕਹਿ ਲਓ ਜਾਂ ਮੁੱਖ ਮੰਤਰੀ ਕਹਿ ਲਓ, ਜਿਹੜੀਆਂ ਲੋਕ ਮੰਡਲੀਆਂ ਦੇ ਪ੍ਰੋਗਰਾਮ ਕਰ ਰਹੇ ਨੇ, ਜਿੱਥੇ ਉੱਥੇ ਜਿਹੜੇ ਇਕੱਠ ਹੋ ਰਹੇ ਨੇ ਲੋਕਾਂ ਦੇ, ਉਹ ਕੋਈ ਇਹ ਨਹੀਂ ਕਿ ਲੋਕਾਂ ਨੂੰ ਡਿਊਟੀਆਂ ਲਾ ਕੇ, ਜਾਂ ਜਿਵੇਂ ਅੱਗੇ ਪੰਚਾਇਤਾਂ ਦੀਆਂ ਜਾਂ ਕਿਹਾ ਜਾਂਦਾ ਸੀ ਕਿ ਇੰਨੇ ਲੋਕ ਆਉਣੇ ਚਾਹੀਦੇ ਨੇ, ਬੱਸਾਂ ਭੇਜੀਆਂ ਸੀ, ਉਵੇਂ ਗੱਲ ਹੈ ਆਪ ਮੁਹਾਰੇ ਲੋਕ ਆ ਰਹੇ ਨੇ, ਤੇ ਉੱਥੇ ਕੋਈ ਅੱਗੋਂ ਕਿਤੇ ਵੀ ਕੋਈ ਕਿਤੇ ਨਾਅਰੇਬਾਜ਼ੀ ਜਾਂ ਕਿਸੇ ਕਿਸਮ ਦਾ ਇਹ ਗੱਲ ਕਿ ਤੂੰ ਗੁਰੂ ਦੁਖੀ ਹੈ ਜਾਂ ਏਦਾਂ ਦੀ ਕਿਤੇ ਕੋਈ ਗੱਲ ਆ ਨਹੀਂ ਰਹੀ ਮੁੱਖ ਮੰਤਰੀ ਦੇ ਖਿਲਾਫ਼, ਉੱਥੋਂ ਇਹ ਲੱਗਦਾ ਕਿ ਉਹ ਤਾਂ ਮੁੱਖ ਮੰਤਰੀ ਜਾਂ ਸਰਕਾਰ ਤਾਂ ਆਪਣਾ ਕੰਮ ਉਸੇ ਰੂਪ ਚ ਕਰੀ ਜਾ ਰਹੀ ਹੈ, ਤੇ ਦੂਜੇ ਪਾਸੇ ਲੋਕਾਂ ਦੇ ਵਿੱਚੋਂ ਇਹ ਪਾਰਟੀਆਂ ਜਿਹੜੀਆਂ ਵੱਡੀਆਂ ਦਾਅਵੇਦਾਰ ਹੁੰਦੀਆਂ ਨੇ ਇਹ ਕਿਤੇ ਨਜ਼ਰ ਨਹੀਂ ਆ ਰਹੀਆਂ, ਨਾ ਅਕਾਲੀ ਦਲ। ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਕਿਤੇ ਜਿਹੜੀ ਪਬਲਿਕ ਗੈਦਰਿੰਗ ਮੇਲਿਆਂ ਨੂੰ ਛੱਡ ਕੇ ਜਾਂ ਹੋਰ ਇਹ ਕਿਤੇ ਉਵੇਂ ਦੀਆਂ ਕਰ ਹੀ ਨਹੀਂ ਰਹੇ, ਤੇ ਹੁਣ SGPC ਦੇ ਰਾਹੀਂ ਸਾਰਾ ਕੁਛ ਕਰਦੇ ਆ ਕਿ SGPC ਮੀਟਿੰਗਾਂ ਸੱਦਦੀ ਹੈ ਜੀ, ਹੁਣ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵੀ ਮੀਟਿੰਗ ਸੱਦੀ ਆ ਗੁਰਦੁਆਰਿਆਂ ਦੇ ਵਿੱਚ, ਉਹਨਾਂ ਨੂੰ ਇਹ ਅਜੇ ਤੱਕ ਪਤਾ ਹੈ ਕਿ ਸਾਡੇ ਸਟਰੈਂਥ ਹੈ ਨਹੀਂ, ਅਸੀਂ ਕੋਈ ਵੱਡਾ ਏਦਾਂ ਦਾ ਗੱਲ ਜਿਹੜੀ ਉਹ ਕਰ ਨਹੀਂ ਸਕਦੇ, ਇਹੀ ਹਾਲ ਜਿਹੜਾ ਉਹ ਕਾਂਗਰਸ ਦਾ। ਹਾਂ ਇਹ ਵੀ ਜਦੋਂ ਅੱਗੇ ਵੋਟਾਂ ਪੈਣੀਆਂ ਭਾਵੇਂ 2027 ਚ ਪੈਣ ਭਾਵੇਂ ਇਸ ਸਾਲ ਲਾਸਟ ਦੇ ਵਿੱਚ ਵੋਟਾਂ ਪੈਣ, ਜੇ ਐਡਵਾਂਸ ਹੋ ਜਾਂਦੀ ਆ ਇਲੈਕਸ਼ਨ ਤੇ ਨੇੜੇ ਆ ਕੇ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਉਹਦੇ ਬਾਰੇ ਅਸੀਂ ਕੁਛ ਕਹਿ ਨਹੀਂ ਸਕਦੇ, ਕਿਉਂਕਿ ਇਹ ਕਈ ਵਾਰੀ ਹਵਾ ਬਦਲ ਵੀ ਜਾਂਦੀ ਹੁੰਦੀ ਹੈ, ਪਰ ਫਿਲਹਾਲ ਉਵੇਂ ਦੀ ਕੋਈ ਪੋਲੀਟੀਕਲ ਜਿਹੜੀ ਮਾਇਲੇਜ ਲੈਣ ਚ ਇਹਦੇ ਚ ਕੋਈ ਕਾਮਯਾਬ ਨਹੀਂ ਹੋ ਸਕਿਆ ਅਕਾਲੀ ਦਲ ਵੀ ਤੇ ਕਾਂਗਰਸ ਵੀ।
0: ਜੀ ਬਿਲਕੁਲ, ਫਿਲਹਾਲ ਤੇ ਸਮਾਂ ਦੱਸੂਗਾ ਇੱਦਾਂ ਗੱਲਬਾਤ ਤੋਂ, ਤੇ ਇਹ ਲੱਗ ਰਿਹਾ ਵੀ ਕਾਂਗਰਸ ਸਗੋਂ ਭਾਵੇਂ ਮਾਈਨਰ ਜਿਹਾ ਹੀ ਹੋਵੇ, ਥੋੜਾ ਜਿਹਾ ਮਾਈਨਸ ਦੇ ਵਿੱਚ ਹੀ ਆ ਸਰਕਾਰ ਤੇ ਹੁਣ ਇਸ ਟਾਈਮ ਦੇ ਉੱਤੇ ਆਪਾਂ ਕਹਿ ਲਈਏ ਅਕਾਲੀ ਦਲ, ਕੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਕਿਹੜਾ ਰੁੱਖ ਦਿੱਤਾ ਜਾਂਦਾ ਤੇ ਕਿਹੜੇ ਤਰੀਕੇ ਦੇ ਨਾਲ ਹੁਣ ਅੱਗੇ ਚੀਜ਼ਾਂ ਵੱਧਦੀਆਂ ਨੇ, ਇਸ ਪਾਸੇ ਜ਼ਰੂਰ ਧਿਆਨ ਰਹੂਗਾ। ਪਰ ਇਹ ਆ ਕਿ ਦੋਵਾਂ ਧਿਰਾਂ ਨੂੰ ਸਿੱਖ ਲੈਣਾ ਚਾਹੀਦਾ ਵਾ ਸਮੇਂ ਤੋਂ, ਨਹੀਂ ਤਾਂ ਫਿਰ ਜੋ ਹਾਲਾਤ ਹੁਣ ਤੱਕ ਬਣ ਗਏ ਨੇ ਅੱਗੇ ਵੀ ਕੁਛ ਬਹੁਤੇ ਵਧੀਆ ਨਹੀਂ ਲੱਗਦੇ ਇਸ ਚੀਜ਼ ਨੂੰ ਲੈ ਕੇ। ਕੋਈ ਵੀ ਕਿਸੇ ਵੀ ਪਾਸਿਓਂ ਵੇਖੀਏ ਤਾਂ ਕੋਈ ਕੱਟੜ ਫੈਨ ਚਲੋ ਹੋਵੇ ਤਾਂ ਉਹ ਗੱਲ ਅਲੱਗ ਆ, ਪਰ ਨਹੀਂ ਤਾਂ ਫਿਰ ਦੋਵੇਂ ਪਾਸਿਆਂ ਆਪਾਂ ਕਹਿ ਲਈਏ ਕਿ ਬਹੁਤੀ ਕੋਈ ਵਧੀਆ ਵਾਹਵਾਈ ਤਾਂ ਕਿਤੇ ਨਹੀਂ ਖੱਟੀ ਜਾ ਰਹੀ ਕਿਸੇ ਵੀ ਪਾਸਿਓਂ। ਫਿਲਹਾਲ ਇਸ ਮਸਲੇ ਦੇ ਉੱਤੇ ਅੱਗੇ ਜੋ ਅਪਡੇਟ ਹੋਣਗੀਆਂ ਫਿਰ ਤੁਹਾਡੇ ਨਾਲ ਸਾਂਝਾ ਪੈਂਦੀਆਂ ਰਹਿਣਗੀਆਂ। ਫਿਲਹਾਲ ਇਜਾਜ਼ਤ ਲੈਂਦੇ ਹਾਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ।
0: ਸੋ ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ
3: ਯਾਰ? ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
6: ready set go Chadston Ford, Dandenong road te tuhanu udik reha hai। Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available। aao te apni navi Ford da test drive karo, business fleet lai gal karo vehicle experts Tim Forbes ya Corey Nal। radio hanji re hawale nal pao 3 saal di free service। Chadston Ford, ready set Ford।
7: Benji, ki haal hai pith dard da?
8: Jadon da sleep and relax da Indian style room wala gadda khareedya, sab kuch theek hai। Thank you ede bare dassan layi।
7: Aur suno, hun sleep and relax har tarah de gaddiyan de naal bed vi banaunde ne। Sleep and relax da ik store Leverton North ate dooja nava store Ohans Road Epping vich vi hai। Man pasand gaddiyan ate storage bed khareedan layi contact karo। Sleep and relax, wake up feeling totally rested। Search us online or call 0433-465-492।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: यार तू इत्थे इनी छेती आके पक्का भी हो गया, की जुगाड़ लाया है?
3: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: जी तुसी बीमार हो ता एआई कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लई कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
5: रेडियो हां जी सुन रहे समूह श्रोतिया नूं वाहिगुरू जी का खालसा वाहिगुरू जी की फतेह। मैं दीदार सिंह, आओ मीरी पीरी दे मालक छेवें पातशाह श्री गुरु हरगोबिंद साहब जी महाराज, उन्हां दे जीवन बारे जानने की कोशिश करिए, जिन्होंने अपने जीवन दे अंदर सिख फौजां दा गठन किया, अकाल तख्त साहब की रचना की, मीरी ते पीरी दियां दो तलवारां धारण कीतियां, जिन्हां दी सिफत दे विच भाई साहब भाई गुरदास जी ने बचन किए ने, दल भंजन गुर सूरमा वड जोधा बहु पारुपकारी। ऐसे सतगुरु जिन्हां दा प्रकाश 1595 ईस्वी नूं गुरु की वडाली अमृतसर विखे गुरु अर्जन देव महाराज जी दे घर माता गंगा जी दी कुख तों होया। गुरु साहब जी दे प्रकाश बारे सिख इतिहास के अंदर बड़ी प्यारी घटना दर्ज है, क्योंकि लम्मा समा गुरु अर्जन देव जी दे घर कोई औलाद नहीं पैदा हुई, इस करके बाबा बुढ़ा जी की अजमत नूं प्रगट करन दे लई गुरु अर्जन देव जी माता गंगा जी नूं बेनती करदे ने कि जा करके उस ब्रह्म ज्ञानी की सेवा करो, जिस दा सदका तुहानू औलाद की प्राप्ति होवेगी। गुरु अर्जन देव महाराज जी दे ऐसे बचना नूं सुन के माता गंगा जी बीड़ बाबा बुढ़ा जी दे अस्थान दे उपर जा के जदों बाबा बुढ़ा जी दे दर्शन करदे ने ते उन्हां दे लई जो तैयार करके प्रशादे लैके गए सन, जदों ये सारियां वस्तां बाबा बुढ़ा जी दे सामने पेश कीतियां गईयां, बाबा बुढ़ा जी ने मिस्से प्रशादे लैके जदों गंढा भन्निया ते गंढे दे विच्चों जदों छोटी गंढेर निकली, तां उस समय बाबा बुढ़ा जी माता गंगा जी नूं बचन करदे ने कि तुहाडे घर एक ऐसा महाबली सूरमा पुत्र पैदा होवेगा जिहड़ा इसे तरह ही जालमां दी धौण भन्नेगा। सो इस तरह साढ़े इतिहास के ये बचन ने कि बाबा बुढ़ा जी दे बचना सदका गुरु हरगोबिंद साहब महाराज जी का प्रकाश हुंदा है। गुरु हरगोबिंद साहब महाराज जी दे प्रकाश तो बाद इन्हां दे घरों ही कई तरह दियां कोझियां साजिशां रचियां जांदियां ने तां जो बालक नूं छोटी उमरे ही खत्म कर दिता जावे, क्योंकि जदों गुरु अर्जन देव जी दे घर कोई औलाद नहीं सी ते इन्हां दे वड्डे भरा पृथ्वी चंद दे मन दे विच इह गल सी कि जेकर गुरियाई मैनू नहीं मिली ते अगे गुरु अर्जन देव जी दी कोई औलाद ना होण करके हुण जिहड़ी गुरियाई है वह मेरे पुत्र मेहरबान नूं मिलेगी। पर ज्यों ही गुरु हरगोबिंद साहब महाराज जी का प्रकाश हो जाता है तो पृथ्वी चंद के मन के अंदर एक ऐसी अग लगी कि उसने कई तरह दिया व्यौंता बना के बाल हरगोबिंद साहब महाराज जी को मरवाउण दियां कोशिशां कीतियां। ਪਹਿਲੀ ਤੇ ਉਸਨੇ ਇੱਕ ਸਪੇਰਾ ਭੇਜਿਆ ਤਾਂ ਜੋ ਸੱਪ ਲੜਾ ਕੇ ਬਾਲਕ ਨੂੰ ਮਾਰ ਦਿੱਤਾ ਜਾਵੇ। ਇੱਕ ਦਾਈ ਦੇ ਥਣਾਂ ਦੇ ਉੱਪਰ ਜ਼ਹਿਰ ਲਗਾਈ ਗਈ ਤਾਂ ਜੋ ਦੁੱਧ ਚੁੰਘ ਕੇ ਬਾਲਕ ਜਿਹੜਾ ਹੈ ਉਹ ਇਸ ਜਹਾਨ ਤੋਂ ਚਲਾ ਜਾਵੇ। ਇਸ ਤੋਂ ਇਲਾਵਾ ਖਿਡਾਵੇ ਨੂੰ ਪੈਸੇ ਦਿੱਤੇ ਕਿ ਉਹ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਬਾਲ ਹਰਗੋਬਿੰਦ ਸਾਹਿਬ ਨੂੰ ਖਵਾਵੇ, ਜਿਸ ਦੇ ਨਾਲ ਇਸ ਬਾਲ ਦੀ ਮੌਤ ਹੋ ਜਾਵੇ। ਪਰ ਅਕਾਲ ਪੁਰਖ ਵਾਹਿਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ। ਪ੍ਰਿਥੀ ਚੰਦ ਦੇ ਵੱਲੋਂ ਜਿੰਨੀਆਂ ਵੀ ਸਾਜ਼ਿਸ਼ਾਂ ਕੀਤੀਆਂ ਗਈਆਂ ਉਹ ਸਾਰੀਆਂ ਸਾਜ਼ਿਸ਼ਾਂ ਅਸਫਲ ਰਹੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਹਰੇਕ ਔਖੀ ਘੜੀ ਦੇ ਵਿੱਚੋਂ ਨਿਕਲ ਕੇ ਸਹੀ ਸਲਾਮਤ ਰਹਿੰਦੇ ਰਹੇ ਹਨ। ਸ਼ੁਕਰਾਨੇ ਦੇ ਵਜੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦੇ ਨੇ, ਜਿਸ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਲੇਪ ਨਾ ਲਾਗੂ ਤਿਲਕਾ ਮੂਲ, ਦੁਸ਼ਟ ਬਾਹਮਣ ਮੂਆ ਹੋਏ ਕੈ ਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ। ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਬਾਲਕ ਦੀ ਸਿਹਤਯਾਬੀ ਦੇ ਲਈ, ਤੰਦਰੁਸਤੀ ਦੇ ਲਈ ਇਹ ਬਚਨ ਉਚਾਰਨ ਕੀਤੇ ਸਨ। ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਦੋਂ ਪ੍ਰਿਥੀ ਚੰਦ ਦੇ ਵੱਲੋਂ ਨਹੀਂ ਚੱਲਦੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਿਹਤਯਾਬ ਹੋ ਕੇ ਜਦੋਂ ਥੋੜ੍ਹੇ ਵਡੇਰੀ ਉਮਰ ਦੇ ਹੁੰਦੇ ਨੇ ਤਾਂ ਗੁਰੂ ਅਰਜਨ ਦੇਵ ਜੀ ਇਹਨਾਂ ਦੀ ਸਿਖਲਾਈ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪਦੇ ਨੇ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਗੁਰਮੁਖੀ ਅੱਖਰਾਂ ਦੀ ਸਿਖਲਾਈ ਦਿੱਤੀ, ਉਸ ਦੇ ਨਾਲ ਨਾਲ ਗੁਰਬਾਣੀ ਦੀ ਸੰਥਿਆ, ਸ਼ਸਤਰਾਂ ਦੀ ਵਰਤੋਂ, ਘੋੜ ਸਵਾਰੀ ਤੇ ਕੁਸ਼ਤੀ ਆਦਿਕ ਜਿਹੜੇ ਯੋਧਿਆਂ ਸੂਰਬੀਰਾਂ ਵਰਗੇ ਕਰਤੱਵ ਸਨ ਉਹਨਾਂ ਦੀ ਸਿਖਲਾਈ ਵੀ ਬਾਬਾ ਬੁੱਢਾ ਜੀ ਦੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਿੱਤੀ ਜਾਂਦੀ ਰਹੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਰਾਨੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਰਵਰਿਸ਼ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਸਮਾਂ ਵੀ ਡਿੱਠਾ ਜਦੋਂ 1604 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਸਮਾਂ ਬੀਤਿਆ ਹੈ 1606 ਈਸਵੀ ਨੂੰ। ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਮਰ ਕੇਵਲ 11 ਸਾਲ ਹੈ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਹੁਕਮ ਜਿਹੜੇ ਨੇ ਉਹ ਜਾਰੀ ਹੁੰਦੇ ਨੇ। 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠ ਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਉਹਨਾਂ ਤੋਂ ਬਾਅਦ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਿਭਾਉਂਦੇ ਹਨ। ਗੁਰਿਆਈ ਦੇ ਉੱਪਰ ਬਿਰਾਜਮਾਨ ਹੁੰਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਕਿਉਂਕਿ ਜਹਾਂਗੀਰ ਦੀ ਕੱਟੜ ਨੀਤੀ ਨੂੰ ਦੇਖਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਜਾਣ ਗਏ ਸਨ ਕਿ ਹੁਣ ਸ਼ਾਂਤਮਈ ਤਰੀਕੇ ਦੇ ਨਾਲ ਬੈਠਿਆ ਨਹੀਂ ਜਾ ਸਕਦਾ, ਹੁਣ ਲੋੜ ਹੈ ਕੌਮ ਦੇ ਵਿੱਚ ਕੌਮੀ ਜਜ਼ਬਾ ਭਰਨ ਦਾ, ਇਹਨਾਂ ਨੂੰ ਸ਼ਸਤਰ ਵਿੱਦਿਆ ਦੇਣ ਦਾ। ਇਸ ਕਰਕੇ 1606 ਈਸਵੀ ਨੂੰ ਗੁਰਿਆਈ ਦੇ ਉੱਪਰ ਬਿਰਾਜਮਾਨ ਹੁੰਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਨੂੰ ਇਹ ਹੁਕਮ ਕਰਦੇ ਨੇ ਕਿ ਜਿਹੜਾ ਵੀ ਸਾਡੇ ਦਰਸ਼ਨਾਂ ਦੇ ਲਈ ਆਏ ਚੰਗੇ ਚੰਗੇ ਘੋੜੇ ਭੇਟ ਕਰੇ, ਚੰਗੇ ਚੰਗੇ ਸ਼ਸਤਰ ਲੈ ਕੇ ਆਵੇ। ਗੁਰੂ ਸਾਹਿਬ ਜੀ ਦਾ ਇਹ ਹੁਕਮ ਸੁਣ ਕੇ ਤੇ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲਈ ਚੰਗੇ ਘੋੜੇ ਤੇ ਸ਼ਸਤਰ ਭੇਟ ਕਰਨ ਦੇ ਲਈ ਲਿਆਉਂਦੀਆਂ ਨੇ। ਇਸ ਤੋਂ ਇਲਾਵਾ ਸਿੱਖਾਂ ਦੇ ਵਿੱਚ ਜੋਸ਼ ਭਰਨ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਢਾਡੀ ਵਾਰਾਂ ਗਾਉਣ ਦੀ ਪਰੰਪਰਾ ਵੀ ਆਰੰਭ ਕਰਵਾਈ। ਗੁਰੂ ਸਾਹਿਬ ਜੀ ਨੇ 12 ਫੁੱਟ ਦਾ ਉੱਚਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ, ਕਿਉਂਕਿ ਜਹਾਂਗੀਰ ਦੇ ਵੱਲੋਂ ਇਹ ਬਚਨ ਕੀਤੇ ਗਏ ਸਨ ਕਿ ਕੋਈ ਵੀ 2 ਫੁੱਟ ਤੋਂ ਉੱਚਾ ਥੜਾ ਨਹੀਂ ਬਣਾ ਸਕਦਾ। ਗੁਰੂ ਸਾਹਿਬ ਜੀ ਨੇ ਆਣ ਸ਼ਾਨ ਤੇ ਆਪਣੀ ਅਣਖ ਨੂੰ ਬਰਕਰਾਰ ਰੱਖਣ ਦੇ ਲਈ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਕਿ ਇਹ ਅਕਾਲ ਦਾ ਤਖਤ ਹੈ, ਉਸ ਅਕਾਲ ਪੁਰਖ ਦਾ ਤਖਤ ਹੈ। ਐਸੀਆਂ ਕਾਰਵਾਈਆਂ ਦਾ ਪਤਾ ਜਦੋਂ ਜਹਾਂਗੀਰ ਨੂੰ ਲੱਗਦਾ ਹੈ ਤੇ ਜਹਾਂਗੀਰ ਗੁਰੂ ਸਾਹਿਬ ਜੀ ਦੇ ਉੱਪਰ ਸਖਤੀ ਕਰਦਾ ਹੈ ਤਾਂ ਜੋ ਸਿੱਖੀ ਦਾ ਪ੍ਰਚਾਰ ਇਹਨਾਂ ਦੇ ਵੱਲੋਂ ਨਾ ਕੀਤਾ ਜਾਵੇ। ਐਸੀਆਂ ਸਖਤੀਆਂ ਨੂੰ ਦੇਖਦਿਆਂ ਹੋਇਆਂ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਪਹਿਲਾਂ ਹੀ ਤਿਆਰ ਕਰਦੇ ਰਹੇ ਨੇ। ਸਮਾਂ ਬਤੀਤ ਹੋਇਆ, ਜਹਾਂਗੀਰ ਦੇ ਵੱਲੋਂ ਇਹ ਹੁਕਮ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿਖੇ ਲੰਮਾ ਸਮਾਂ ਨਜ਼ਰਬੰਦ ਰਹਿੰਦੇ ਨੇ। ਜਦੋਂ ਗੁਰੂ ਸਾਹਿਬ ਜੀ ਰਿਹਾਅ ਹੁੰਦੇ ਨੇ ਤੇ ਉੱਥੇ ਨਜ਼ਰਬੰਦ ਰਾਜਿਆਂ ਨੂੰ ਵੀ ਛਡਾ ਕੇ ਆਪਣੇ ਨਾਲ ਲੈ ਕੇ ਆਉਂਦੇ ਨੇ। ਉਸੇ ਦਿਨ ਤੋਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੰਦੀ ਛੋੜ ਤਾਤਾ ਕਿਹਾ ਜਾਣ ਲੱਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਤੋਂ ਬਾਅਦ ਸਰਕਾਰ ਦੀ ਨੀਤੀ ਨੂੰ ਦੇਖਦਿਆਂ ਹੋਇਆਂ ਜਾਂ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ ਚਾਰ ਜੰਗਾਂ ਲੜੀਆਂ। ਪਹਿਲੀ ਜੰਗ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੀ, ਜਿਹਨੂੰ ਪਿਪਲੀ ਸਾਹਿਬ ਦੀ ਜੰਗ ਵੀ ਕਿਹਾ ਜਾਂਦਾ। ਦੂਸਰੀ ਜੰਗ ਹਰਗੋਬਿੰਦਪੁਰ ਦੀ ਜੰਗ, ਤੀਸਰੀ ਮਹਿਰਾਜ ਅਤੇ ਚੌਥੀ ਕਰਤਾਰਪੁਰ ਦੀ ਜੰਗ ਗੁਰੂ ਸਾਹਿਬ ਜੀ ਨੇ ਲੜੀ। ਇਹਨਾਂ ਜੰਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿੱਖਾਂ ਦੀ ਯੋਗ ਅਗਵਾਈ ਕੀਤੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਰਾਏ ਸਾਹਿਬ ਜੀ ਨੂੰ ਬਖਸ਼ ਕੇ ਆਪ 1644 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜੋਤੀ ਜੋਤ ਸਮਾ ਜਾਂਦੇ ਨੇ।
6: ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸ। ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ।

0: ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। 30 ਜੂਨ 2026 ਮੰਗਲਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਹਾਊਸ਼ ਕਰਦੇ ਹਾਂ ਸ਼ੁਰੂਆਤ, ਤੇ ਫਿਰ ਆਸਟ੍ਰੇਲੀਆ ਤੇ ਫੀਫਾ ਦੇ ਵਿੱਚ ਹੋਏ ਉਲਟ ਫੇਰ ਦੇ ਨਾਲ ਜੁੜੀਆਂ ਖਬਰਾਂ ਵੀ ਤੁਹਾਡੇ ਨਾਲ ਕਰਦੇ ਹਾਂ ਸਾਂਝੀਆਂ।

ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਉਹੀ ਖਬਰ ਜਿਸ ਦਾ ਸਵੇਰ ਦੀਆਂ ਖਬਰਾਂ ਦੇ ਵਿੱਚ ਅਸੀਂ ਅੰਦਾਜ਼ਾ ਲਗਾ ਰਹੇ ਸੀ ਕਿ ਅਮਰੀਕਾ ਦੀ ਤਰਫ ਤੋਂ ਤਾਂ ਟਿੱਪਣੀ ਆ ਗਈ। ਦੇਖੀਏ ਕਿ ਇਰਾਨ ਅਮਰੀਕਾ ਦੀ ਟਿੱਪਣੀ ਨੂੰ ਮੰਨਦਾ ਜਾਂ ਅਮਰੀਕਾ ਨੇ ਜਿਹੜਾ ਦਾਅਵਾ ਕੀਤਾ ਹੈ ਕਿ ਨਹੀਂ। ਦੁਪਹਿਰ ਹੁੰਦਿਆਂ ਉਹੀ ਗੱਲ ਹੋਈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਆਰਾ ਦੋਹਾ ਦੇ ਵਿੱਚ ਇਰਾਨ ਦੇ ਨਾਲ ਹੋਣ ਵਾਲੀ ਬੈਠਕ ਦੇ ਦਾਅਵੇ ਨੂੰ ਖਾਰਜ ਹੀ ਕਰ ਦਿੱਤਾ। ਬੀਬੀਸੀ ਫਾਰਸੀ ਦੀ ਸੇਵਾ ਦੇ ਮੁਤਾਬਕ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਕਈ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਰਾਨ ਅਮਰੀਕੀ ਪੱਖ ਦੇ ਨਾਲ ਕਿਸੇ ਵੀ ਕਿਸਮ ਦੀ ਕਿਸੇ ਵੀ ਪੱਧਰ ਦੇ ਉੱਤੇ ਕੋਈ ਬੈਠਕ ਨਹੀਂ ਕਰੇਗਾ। ਉਹਨਾਂ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਹੈ ਕਿ ਅਮਰੀਕਾ ਦੇ ਵਿੱਚ ਅਮਰੀਕੀ ਪ੍ਰਤੀਨਿਧੀਆਂ ਦੀ ਯਾਤਰਾ ਦਾ ਇਰਾਨੀ ਪ੍ਰਤੀਨਿਧੀ ਮੰਡਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬੀਬੀਸੀ ਦੀ ਸੇਵਾ ਦੇ ਮੁਤਾਬਕ ਇਰਾਨ ਦੇ ਉਪ ਵਿਦੇਸ਼ ਮੰਤਰੀ ਤੇ ਤਕਨੀਕੀ ਗੱਲਬਾਤ ਦੇ ਪ੍ਰਮੁੱਖ ਕਾਜ਼ੇਮ ਗਰੀਬਾਬਾਦੀ ਨੇ ਕਿਹਾ ਹੈ ਕਿ ਇਸ ਹਫ਼ਤੇ ਐਸੀ ਕੋਈ ਵੀ ਬੈਠਕ ਨਾ ਤਾਂ ਅਸੀਂ ਯੋਜਨਾਬੱਧ ਕੀਤੀ ਸੀ ਤੇ ਨਾ ਹੀ ਇਸ ਕਿਸਮ ਦੀ ਸਾਨੂੰ ਕੋਈ ਜਾਣਕਾਰੀ ਹੈ। ਇਰਾਨ ਦੇ ਅਧਿਕਾਰੀਆਂ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਦੇ ਦਾਅਵੇ ਤੋਂ ਬਾਅਦ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਇਰਾਨ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਸਾਡੇ ਨਾਲ ਬੈਠਕ ਕਰੋ ਤੇ ਹੁਣ 30 ਜੂਨ ਨੂੰ ਅਮਰੀਕੀ ਤੇ ਇਰਾਨੀ ਵਫਦ ਦੋਹਾ ਦੇ ਵਿੱਚ ਮਿਲਣਗੇ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਦੱਸਿਆ ਕਿ ਟਰੰਪ ਦੇ ਪ੍ਰਤੀਨਿਧੀ ਸਟੀਵ ਵਿਟਕੋਫ ਤੇ ਜੈਰਡ ਕੁਸ਼ਨਰ ਇਸ ਬੈਠਕ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਉੱਥੇ ਹੀ ਅਗਲੀ ਖਬਰ ਅਫਗਾਨਿਸਤਾਨ ਦੇ ਨਾਲ ਜੁੜੀ, ਜਿੱਥੇ ਸੰਯੁਕਤ ਰਾਸ਼ਟਰ ਦੇ ਅਫਗਾਨਿਸਤਾਨ ਮਿਸ਼ਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਐਤਵਾਰ ਦੇ ਦਿਨ ਸਰਹੱਦ ਦੇ ਨਾਲ ਲੱਗਦੇ ਅਫਗਾਨ ਸੂਬਿਆਂ ਦੇ ਵਿੱਚ ਹਵਾਈ ਹਮਲੇ ਕੀਤੇ ਤੇ ਫੌਜੀ ਭੇਜ ਕੇ ਜ਼ਮੀਨੀ ਮੁਹਿੰਮ ਵੀ ਚਲਾਈ। ਇਸ ਦੇ ਵਿੱਚ ਘੱਟੋ ਘੱਟ 28 ਆਮ ਨਾਗਰਿਕਾਂ ਦੀ ਮੌਤ ਹੋ ਗਈ। UNMA ਦੇ ਮੁਤਾਬਕ ਇਹਨਾਂ ਹਮਲਿਆਂ ਦੇ ਵਿੱਚ 49 ਲੋਕ ਜ਼ਖਮੀ ਹੋਏ ਨੇ। ਮ੍ਰਿਤਕਾਂ ਤੇ ਜ਼ਖਮੀਆਂ ਦੇ ਵਿੱਚ ਮਹਿਲਾਵਾਂ ਤੇ ਬੱਚੇ ਸ਼ਾਮਲ ਨੇ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਕਹਿਣਾ ਹੈ ਕਿ ਹਮਲੇ ਦੇ ਵਿੱਚ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਨੂੰ ਇੱਕ ਬੜੀ ਹੀ ਗਲਤ ਕਾਰਵਾਈ ਦੱਸਦਿਆਂ ਹੋਇਆਂ, ਅੱਤਿਆਚਾਰ ਕਾਰਵਾਈ ਦੱਸਦਿਆਂ ਹੋਇਆਂ, ਇਸ ਨੂੰ ਇੱਕ ਡਰਾਵਨੀ ਕਾਰਵਾਈ ਵੀ ਦੱਸਿਆ। ਉੱਥੇ ਹੀ ਪਾਕਿਸਤਾਨ ਦੀ ਤਰਫ ਤੋਂ ਕਿਹਾ ਗਿਆ ਕਿ ਅਫਗਾਨਿਸਤਾਨ ਦੇ ਪਕਤਿਕਾ ਤੇ ਕੁਨਾਰ ਸੂਬਿਆਂ ਦੇ ਵਿੱਚ ਕੱਟੜਪੰਥੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੋਵੇਂ ਗੁਆਂਢੀ ਦੇਸ਼ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਵੀ ਕਈ ਹਫ਼ਤਿਆਂ ਤੱਕ ਝੜਪਾਂ ਦੇ ਵਿੱਚ ਸ਼ਾਮਲ ਹੋਏ ਸੀ। ਬਾਅਦ ਦੇ ਵਿੱਚ ਜੰਗਬੰਦੀ ਦੇ ਉੱਤੇ ਸਹਿਮਤੀ ਜਿਤਾਈ ਗਈ ਸੀ ਪਰ ਮਗਰੋਂ ਇਹ ਸਮਝੌਤਾ ਟੁੱਟ ਗਿਆ। ਇੱਧਰ ਭਾਰਤ ਦੇ ਨਾਲ ਜੁੜੀਆਂ ਖ਼ਬਰਾਂ 'ਚ, ਜਿੱਥੇ ਭਾਰਤ ਨੇ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵੀ ਜ਼ਾਹਰ ਕੀਤੀ ਹੈ। ਇਸ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ। ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਅਫਗਾਨ ਖੇਤਰ ਦੇ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹੈ ਜਿੱਥੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਇਹ ਖੁੱਲ੍ਹੀ ਆਕ੍ਰਾਮਕ ਕਾਰਵਾਈ ਅਫਗਾਨਿਸਤਾਨ ਦੀ ਸੋਵਰੈਨਿਟੀ ਦੇ, ਉਹਨਾਂ ਦੀ ਪ੍ਰਭੂਸੱਤਾ ਦੇ ਉੱਤੇ ਇੱਕ ਹਮਲਾ ਹੈ ਤੇ ਇਸ ਦੇ ਲਈ ਖਤਰਾ ਵੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਹਮਲੇ ਪਾਕਿਸਤਾਨ ਦੇ ਲਾਪਰਵਾਹ ਵਿਵਹਾਰ ਨੂੰ ਵੀ ਦਰਸਾਉਂਦੇ ਨੇ ਤੇ ਆਪਣੀਆਂ ਕੌਮਾਂਤਰੀ ਪੱਧਰ ਦੇ ਉੱਤੇ ਅਸਫਲਤਾਵਾਂ ਨੂੰ ਵੀ ਦੇ ਉੱਤੇ ਵੀ ਧਿਆਨ ਭਟਕਾਉਣ ਦੇ ਲਈ ਕੀਤਾ ਗਿਆ ਇੱਕ ਹਮਲਾ। ਇਸ ਤੋਂ ਇਲਾਵਾ ਭਾਰਤ ਨੇ ਅਫਗਾਨਿਸਤਾਨ ਦੀ ਜਿਹੜੀ ਸੰਪ੍ਰਭਤਾ ਉਸ ਦੇ ਉੱਤੇ ਇਸ ਨੂੰ ਆਪਣਾ ਇਸ ਦੀ ਆਪਣੀ ਹਮਾਇਤ ਜਤਾਈ। ਪਾਕਿਸਤਾਨ ਫੌਜਾਂ ਦੀ ਤਰਫ ਤੋਂ ਐਤਵਾਰ ਤੇ ਸੋਮਵਾਰ ਦੀ ਰਾਤਾਂ ਦੇ ਦਰਮਿਆਨ ਅਫਗਾਨਿਸਤਾਨ ਦੇ ਵਿੱਚ ਜ਼ਮੀਨੀ ਤੇ ਹਵਾਈ ਹਮਲਿਆਂ ਦੀ ਗੱਲ ਕਬੂਲੀ ਵੀ ਗਈ ਸੀ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਅਮਰੀਕਾ ਦੀ ਟ੍ਰੇਡ ਡੀਲ ਆਪਣੇ ਆਖਰੀ ਦੌਰ ਦੇ ਵਿੱਚ ਹੈ। ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਭਾਰਤ ਤੇ ਅਮਰੀਕਾ ਵਪਾਰ ਸਮਝੌਤਾ ਗੱਲਬਾਤ ਦੇ ਵਿੱਚ ਸਿਰਫ 1-2% ਦਾ ਕੰਮ ਰੁਕਿਆ ਹੋਣ ਕਰਕੇ ਲਟਕਿਆ ਹੋਇਆ, ਜਦਕਿ ਇਹ ਵੀ ਛੇਤੀ ਪੂਰਾ ਹੋ ਜਾਏਗਾ। ਉਹਨਾਂ ਭਰੋਸਾ ਜਤਾਇਆ ਕਿ ਲਗਭਗ 18 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਜਲਦ ਆਪਣਾ ਆਖਰੀ ਰੂਪ ਧਾਰ ਲਏਗਾ। ਵਾਸ਼ਿੰਗਟਨ ਦੇ ਵਿੱਚ ਆਯੋਜਿਤ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਲੀਡਰਸ਼ਿਪ ਸਮਿਟ ਨੂੰ ਸੰਬੋਧਨ ਕਰਦਿਆਂ ਹੋਇਆਂ ਸਰਜੀਓ ਗੌਰ ਨੇ ਕਿਹਾ ਕਿ ਉਹ ਇਸ ਸਮਝੌਤੇ ਦੇ ਪੂਰਾ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਆਸਵੰਦ ਹੈ ਕਿਉਂਕਿ ਦੋਹਾਂ ਦੇਸ਼ਾਂ ਨੂੰ ਇਸ ਦਾ ਫਾਇਦਾ ਹੋਣਾ ਹੈ। ਉਹਨਾਂ ਕਿਹਾ ਕਿ ਇਸ ਸਮਝੌਤੇ ਦੇ ਆਖਰੀ ਗੇੜ ਦੇ ਵਿੱਚ ਪਹੁੰਚਣ ਦੇ ਨਾਲ ਹੀ
ਦੋਹਾਂ ਧਿਰਾਂ ਦੇ ਲਈ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਕਾਫੀ ਅਹਿਮ ਨੇ ਉਹ ਬਚੀਆਂ ਨੇ ਔਰ ਉਹਨਾਂ ਨੂੰ 1-2% ਮੰਨ ਸਕਦੇ ਹੋ। ਇਸ ਤੋਂ ਇਲਾਵਾ ਸਰਜੀਓ ਗੌਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਰਫ ਤੋਂ ਸੰਭਾਵਿਤ ਤੌਰ ਦੇ ਉੱਤੇ ਕੀਤੀ ਜਾ ਰਹੀ ਅਮਰੀਕਾ ਯਾਤਰਾ ਦੇ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਦੇ ਦਰਮਿਆਨ ਉਹਨਾਂ ਨੂੰ ਸੱਦਾ ਦਿੱਤਾ ਸੀ, ਜੇਕਰ ਅਸੀਂ ਉੱਥੇ ਉਹ ਫਿਰ ਇੱਥੇ ਆਉਂਦੇ ਨੇ ਤਾਂ ਸਾਨੂੰ ਖੁਸ਼ੀ ਹੋਏਗੀ। ਮੈਨੂੰ ਪਤਾ ਹੈ ਕਿ ਦਸੰਬਰ ਦੇ ਵਿੱਚ G20 ਸਮਿਟ ਦੇ ਲਈ ਉਹ ਅਮਰੀਕਾ ਆਉਣ ਜਾ ਰਹੇ ਨੇ। ਉਧਰ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਰਾਮ ਮੰਦਿਰ ਦੇ ਨਾਲ ਜੁੜੀ ਖਬਰ, ਇਹ ਹਾਲੇ ਭਾਰਤ ਦੇ ਵਿੱਚ ਜਿਹੜੇ ਨੇਤਾ ਨੇ ਜਾਂ ਸੱਤਾਧਾਰੀ ਧਿਰ ਹੈ ਉਹਨਾਂ ਦਾ ਘੱਟੋ ਘੱਟ ਤਾਂ ਇਸ ਖਬਰ ਦੇ ਨਾਲ ਹਾਲੇ ਲੈਣਾ ਦੇਣਾ ਲੱਗਿਆ ਰਹੇਗਾ। ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਅਯੋਧਿਆ ਪੁਲਿਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਕਿ ਚੜਾਵਾ ਚੋਰੀ ਦੇ ਵਿੱਚ ਉਹਨਾਂ ਦੀ ਕੋਈ ਵੀ ਭੂਮਿਕਾ ਨਹੀਂ ਹੈ। ਚੰਪਤ ਰਾਏ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਚੜਾਵੇ ਦੇ ਵਿੱਚ ਹੇਰਫੇਰ ਦੀ ਖਬਰ ਮਿਲੀ ਉਹ ਐਕਟਿਵ ਹੋ ਗਏ। ਉਹਨਾਂ ਕਿਹਾ ਕਿ ਚੜਾਵਾ ਚੋਰੀ ਦੇ ਮਾਮਲੇ ਦੇ ਵਿੱਚ ਸ਼ੱਕੀ ਵਿਅਕਤੀ ਫੜੇ ਵੀ ਗਏ ਨੇ ਔਰ ਇਹ ਵੀ ਗੱਲ ਮੰਨੀ ਕਿ ਇਸ ਦੇ ਹੇਰਫੇਰ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਸੀ। ਚੰਪਤ ਰਾਏ ਨੇ ਕਿਹਾ ਕਿ ਮੈਂ ਮੰਨਦਾ ਕਿ ਜੇਕਰ ਇਸ ਦੇ ਵਿੱਚ ਹੇਰਫੇਰ ਹੋਇਆ ਹੈ ਤਾਂ ਉਸਦੀ ਪੂਰੀ ਜ਼ਿੰਮੇਵਾਰੀ ਲਈ ਜਾਣੀ ਚਾਹੀਦੀ ਹੈ। ਦੱਸ ਦਈਏ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਤੇ ਅਨਿਲ ਮਿਸ਼ਰਾ ਨੇ ਅਸਤੀਫਾ ਵੀ ਦੇ ਦਿੱਤਾ। ਇਸ ਤੋਂ ਬਾਅਦ ਅਯੋਧਿਆ ਪੁਲਿਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਗਏ। ਰਾਮ ਮੰਦਿਰ ਚੜਾਵਾ ਚੋਰੀ ਦੇ ਵਿੱਚ ਅਯੋਧਿਆ ਪੁਲਿਸ ਨੇ ਹੁਣ ਤੱਕ ਟੀਨੂ ਯਾਦਵ ਸਣੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ। ਹਾਲਾਂਕਿ ਕਿਸੇ ਵੀ ਕਿਉਂਕਿ VIPs ਦੇ ਨਾਲ ਜੁੜਿਆ ਹੋਇਆ ਇਹ ਟਰੱਸਟ ਹੈ, ਕਿਸੇ ਵੀ VIP ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਧਰ ਇਸੇ ਹੀ ਮਾਮਲੇ ਦੇ ਵਿੱਚ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਮੁੱਖ ਅਜੇ ਰਾਏ ਦਾ ਕਹਿਣਾ ਹੈ ਕਿ ਅਯੋਧਿਆ ਦੇ ਇੱਕ ਹੋਟਲ ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਨਜ਼ਰਬੰਦ ਕਰਕੇ ਰੱਖਿਆ। ਰਾਏ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਵਿੱਚ ਅਸਲ 'ਚ ਉਹ ਵੀਡੀਓ ਦੇ ਅੰਦਰ ਦੋ ਪੁਲਿਸ ਅਧਿਕਾਰੀ ਵੀ ਨਜ਼ਰ ਆ ਰਹੇ ਨੇ। ਇਸ ਵੀਡੀਓ 'ਚ ਇੱਕ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ। ਵੀਡੀਓ 'ਚ ਉਹ ਪੁਲਿਸ ਅਧਿਕਾਰੀ ਤੋਂ ਸਵਾਲ ਪੁੱਛ ਰਹੇ ਨੇ ਕਿ ਕੀ ਦਰਸ਼ਨ ਦੇ ਲਈ ਵੀ ਹੁਣ ਸਰਕਾਰ ਰੋਕੇਗੀ। ਇਸ ਦੇ ਉੱਤੇ ਇੱਕ ਵਿਅਕਤੀ ਕਹਿੰਦਾ ਨਹੀਂ, ਅਸੀਂ ਦਰਸ਼ਨ ਕਰਵਾ ਦੇਵਾਂਗੇ। ਅਜੇ ਰਾਏ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਕਾਂਗਰਸ ਦਾ ਇੱਕ ਵਫਦ ਮੰਗਲਵਾਰ ਯਾਨੀ ਅੱਜ ਦੇ ਦਿਨ ਅਯੋਧਿਆ 'ਚ ਰਾਮਲਲਾ ਦੇ ਦਰਸ਼ਨ ਅਤੇ ਪੂਜਾ ਕਰਨ ਦੇ ਲਈ ਜਾਣ ਵਾਲਾ ਸੀ। ਉਹਨਾਂ ਕਿਹਾ ਕਿ ਮੈਂ ਅਯੋਧਿਆ ਨਹੀਂ ਪਹੁੰਚ ਪਾਇਆ ਕਿਉਂਕਿ ਭਾਜਪਾ ਸਰਕਾਰ ਇੰਨੀ ਡਰ ਗਈ ਹੈ ਕਿ ਮੈਨੂੰ ਹੋਟਲ ਤੋਂ ਹੀ ਗ੍ਰਿਫਤਾਰ ਕਰਕੇ ਆਪਣੀ ਜੀਪ 'ਚ ਬਿਠਾ ਕੇ ਲਿਜਾ ਰਹੇ ਨੇ। ਅਯੋਧਿਆ ਦੇ ਵਿੱਚ ਜ਼ਮੀਨ ਘੁਟਾਲੇ ਅਤੇ ਚੜਾਵਾ ਚੋਰੀ ਦੇ ਨਾਲ ਜੁੜੇ ਇਹਨਾਂ ਮਸਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਹੁਣ ਕਾਂਗਰਸ ਦੇ ਸੂਬਾਈ ਪ੍ਰਮੁੱਖ ਦਾ ਅਯੋਧਿਆ ਦੌਰਾ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਖਬਰ ਏਜੰਸੀ PTI ਨੇ ਕਾਂਗਰਸ ਦੇ ਇੱਕ ਬਿਆਨ ਦੇ ਹਵਾਲੇ ਦੇ ਨਾਲ ਦੱਸਿਆ ਕਿ ਅਯੋਧਿਆ ਜਾਣ ਵਾਲੇ ਇਸ ਵਫਦ ਦੀ ਅਗਵਾਈ ਖੁਦ ਸੂਬੇ ਦੇ ਵਿੱਚ ਕਾਂਗਰਸ ਦੇ ਪ੍ਰਮੁੱਖ ਅਜੇ ਰਾਏ ਕਰਨਗੇ, ਪਰ ਇਸ ਦੇ ਵਿੱਚ ਅਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ, ਸੀਤਾਪੁਰ ਤੋਂ ਸੰਸਦ ਮੈਂਬਰ ਰਾਕੇਸ਼ ਰਾਠੌੜ, ਪ੍ਰਯਾਗਰਾਜ ਤੋਂ ਸੰਸਦ ਮੈਂਬਰ ਉਜਵਲ ਰਮਨ ਸਿੰਘ ਤੇ ਬਾਰਾਂਬੰਕੀ ਤੋਂ MP ਤਨੁਜ ਪੁਨੀਆ ਵੀ ਸ਼ਾਮਲ ਨੇ। ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਦੇ ਵਿੱਚ ਇਹ ਆਖਰੀ ਖਬਰ ਜਿੱਥੇ ਇੰਡੀਆ ਗਠਜੋੜ ਨੇ ਚੋਣਾਂ ਦੇ ਨਾਲ ਜੁੜੇ ਮੁੱਦੇ ਦੇ ਉੱਤੇ ਚੀਫ ਜਸਟਿਸ ਨੂੰ ਚਿੱਠੀ ਭੇਜੀ ਹੈ। ਇਹ ਕਹਿਣਾ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ। ਉਹਨਾਂ ਦੱਸਿਆ ਕਿ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਯਾਨੀ ਇੰਡੀਆ ਦੇ 23 ਘਟਕ ਦਲਾਂ ਦੇ ਵਿੱਚੋਂ ਇੱਕ ਆਜ਼ਾਦ ਮੈਂਬਰ ਨੇ ਚੋਣ ਕਮਿਸ਼ਨ ਦੀ ਵਿਸ਼ੇਸ਼ ਤੀਬਰ ਸਮੀਖਿਆ ਯਾਨੀ SIR ਪ੍ਰਕਿਰਿਆ ਦੇ ਨਾਲ ਜੁੜੇ ਤੇ ਚੋਣਾਂ ਦੇ ਨਾਲ ਜੁੜੇ ਹੋਰਨਾਂ ਕਈ ਮੁੱਦਿਆਂ ਦੇ ਉੱਤੇ ਚੀਫ ਜਸਟਿਸ ਸੂਰਿਆ ਕਾਂਤ ਨੂੰ ਇੱਕ ਸਾਂਝੀ ਚਿੱਠੀ ਭੇਜੀ ਹੈ। ਇੰਡੀਆ ਗਠਜੋੜ ਦੇ ਘਟਕ ਦਲਾਂ ਨੇ 8 ਜੂਨ ਨੂੰ ਹੋਈ ਬੈਠਕ ਦੇ ਵਿੱਚ ਚੀਫ ਜਸਟਿਸ ਨੂੰ ਚਿੱਠੀ ਭੇਜਣ ਦਾ ਫੈਸਲਾ ਵੀ ਕੀਤਾ ਸੀ। ਉਸੇ ਫੈਸਲੇ ਦੇ ਤਹਿਤ ਇਹ ਕਦਮ ਲਿਆ ਗਿਆ। ਜੈਰਾਮ ਰਮੇਸ਼ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ 8 ਜੂਨ 2026 ਨੂੰ ਇੰਡੀਆ ਗਠਜੋੜ ਦੀ ਬੈਠਕ 'ਚ 21 ਪਾਰਟੀਆਂ ਅਤੇ ਇੱਕ ਆਜ਼ਾਦ ਮੈਂਬਰ ਨੇ ਹਿੱਸਾ ਲਿਆ ਸੀ ਅਤੇ ਇਸੇ ਮੁੱਦੇ ਦੇ ਉੱਤੇ ਇਹ ਚਿੱਠੀ ਭੇਜੀ ਗਈ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਇੱਕ ਭਿਆਨਕ ਸੜਕੀ ਹਾਦਸੇ ਦੇ ਨਾਲ ਜੁੜੀ ਖਬਰ, ਜਿੱਥੇ ਇੱਕ ਸੁਖਦ ਤੇ ਇੱਕ ਮਾੜੀ ਖਬਰ ਹੈ। ਮਾੜੀ ਖਬਰ ਇਹ ਹੈ ਕਿ ਸਿਡਨੀ ਦੇ ਇੱਕ ਵੱਡੇ
ਦੱਖਣੀ ਹਿੱਸੇ ਦੇ ਵਿੱਚ ਪੈਂਦੇ ਹਾਈਵੇ ਦੇ ਉੱਤੇ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਬਲਕਿ 6 ਸੈਮੀ ਟ੍ਰੇਲਰ ਆਪਸ ਦੇ ਵਿੱਚ ਭਿੜ ਗਏ ਤੇ ਅੱਗ ਲੱਗਣ ਦੀ ਘਟਨਾ ਦਾ ਸ਼ਿਕਾਰ ਹੋ ਗਏ। ਸਾਰੇ ਜਲ ਕੇ ਧੂੰ ਧੂੰ ਕਰਦੇ ਦਿਖਾਈ ਦਿੱਤੇ। ਦੱਸ ਦਈਏ ਕਿ ਗਨਿੰਗ ਦੇ ਵਿੱਚ ਗੋਲਬਨ ਦੇ ਪੱਛਮ ਦੇ ਵਿੱਚ ਇਹ ਪੈ ਜਾਂਦਾ ਜਦੋਂ ਸਿਡਨੀ ਤੋਂ ਕੈਨਬਰਾ ਨੂੰ ਜਾਂਦੇ ਹਾਂ, ਤੇ ਹਿਊਮ ਹਾਈਵੇ ਦੇ ਉੱਤੇ ਇਹ ਹਾਦਸਾ ਹੋਇਆ ਸੀ ਜਿਸ ਦੇ ਚੱਲਦਿਆਂ ਹਿਊਮ ਹਾਈਵੇ ਦੇ ਉੱਤੇ ਦੋਵਾਂ ਦਿਸ਼ਾਵਾਂ ਦੇ ਵਿੱਚ ਟ੍ਰੈਫਿਕ ਬੰਦ ਕਰ ਦਿੱਤੀ ਗਈ ਸੀ ਅੱਜ ਸਵੇਰ ਵੇਲੇ। ਪੁਲਿਸ ਤੇ ਫਾਇਰ ਰੈਸਕਿਊ NSW ਨੇ ਦੱਸਿਆ ਕਿ ਇਸ ਦੇ ਵਿੱਚ 7 ਟਰੱਕ ਜਿਹੜੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਜਾ ਚੁੱਕੇ ਨੇ। ਇੱਕ ਡਰਾਈਵਰ ਨੂੰ ਇਹਨਾਂ ਸੱਤਾਂ ਦੇ ਵਿੱਚੋਂ ਇੱਕ ਦੇ ਡਰਾਈਵਰ ਨੂੰ ਦੋਸ਼ੀ ਵੀ ਪਾਇਆ ਗਿਆ, ਜਦਕਿ ਬਾਕੀਆਂ ਦੇ ਉੱਤੇ ਫਿਲਹਾਲ ਕਿਸੇ ਕਿਸਮ ਦੇ ਕੋਈ ਦੋਸ਼ ਆਇਤ ਨਹੀਂ ਕੀਤੇ ਗਏ ਨੇ। ਪਰ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਟਰੱਕ ਡਰਾਈਵਰ ਮਾਮੂਲੀ ਰੂਪ ਦੇ ਵਿੱਚ ਜ਼ਖਮੀ ਜ਼ਰੂਰ ਹੋਏ ਨੇ। ਸੁਖਦ ਖਬਰ ਇਹ ਹੈ ਕਿ ਬੇਸ਼ੱਕ ਵੱਡੇ ਪੱਧਰ ਦੇ ਉੱਤੇ ਜਾਨੀ ਨੁਕਸਾਨ, ਮਾਫ਼ ਕਰਨਾ, ਮਾਲੀ ਨੁਕਸਾਨ ਹੋਇਆ ਹੋਵੇ, ਪਰ ਜਾਨੀ ਨੁਕਸਾਨ ਜਿਹੜਾ ਉਹ ਬਚ ਗਿਆ, ਯਾਨੀ ਕਿ ਸਾਰੇ ਡਰਾਈਵਰ ਫਿਲਹਾਲ ਸੱਟਾਂ ਫੇਟਾਂ ਤੋਂ ਬਾਅਦ ਉਹਨਾਂ ਦੇ ਵਿੱਚੋਂ ਕਈਆਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਹੈ। NSW ਦੇ NSW ਦੇ ਐਕਟਿੰਗ ਜਿਹੜੇ ਪੁਲਿਸ ਇੰਸਪੈਕਟਰ ਨੇ ਵਾਲਦਮੇਰ ਮਿਹੋ, ਉਹਨਾਂ ਨੇ ਦੱਸਿਆ ਕਿ ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਦੇ ਲਈ ਕਈ ਘੰਟਿਆਂ ਤੱਕ ਜਦੋਜਹਿਦ ਕਰਨੀ ਪਈ ਹੈ। ਅੱਗ ਬੁਝਾਊ ਮਹਿਕਮੇ ਦੇ ਲਗਭਗ 30 ਟਰੱਕ ਮੌਕੇ ਦੇ ਉੱਤੇ ਮੌਜੂਦ ਰਹੇ ਨੇ। ਅੱਗ ਲੱਗਣ ਦੀ ਭਾਰੀ ਵਜ੍ਹਾ, ਇੱਕ ਵਜ੍ਹਾ ਤਾਂ ਟਰੱਕ ਜਿਹੜਾ ਹੋ ਸਕਦਾ, ਪਰ ਉਸ ਤੋਂ ਬਾਅਦ ਹਾਦਸਾ ਜਿਹੜਾ ਹੋ ਸਕਦਾ, ਪਰ ਉਸ ਤੋਂ ਬਾਅਦ ਜਿਹੜੇ ਨੇ ਇਹਨਾਂ ਟਰੱਕਾਂ ਦੇ ਅੰਦਰ ਪਿਆ ਸਮਾਨ ਜ਼ਿੰਮੇਦਾਰ ਮੰਨਿਆ ਜਾ ਰਿਹਾ। ਦੱਸਿਆ ਗਿਆ ਹੈ ਕਿ ਇੱਕ ਟਰੱਕ ਦੇ ਵਿੱਚ ਤਾਂ 8 ਟਨ ਬੁਟੇਨ ਦੇ ਕੇਨ ਸੀ। ਬੁਟੇਨ ਇੱਕ ਕਿਸਮ ਦਾ ਜਨਲਸ਼ੀਲ ਤੱਤ ਹੁੰਦਾ, ਇੱਕ ਕਿਸਮ ਦਾ ਲਿਕੁਇਡ ਫਿਊਲ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਇੱਕ ਟਰੱਕ ਦੇ ਵਿੱਚ ਰੇਜ਼ਿਨ, ਇੱਕ ਟਰੱਕ ਦੇ ਵਿੱਚ ਮੈਮਰੀ ਫੋਮ ਭਰੀ ਹੋਈ ਸੀ, ਅਤੇ ਚੌਥੇ ਟਰੱਕ ਦੇ ਵਿੱਚ ਜਿਹੜਾ ਸੀ ਉਹ ਅਲਕੋਹਲ ਦੇ ਨਾਲ ਪੈਕ ਸੀ। ਯਾਨੀ ਕਿ ਇਸ ਅੱਗ ਦੇ ਵਿੱਚ ਜਿਹੜਾ ਸ਼ਰਾਬ ਅਤੇ ਇਸ ਤੋਂ ਇਲਾਵਾ ਬੁਟੇਨ ਕੇਨਸ ਦਾ ਤੜਕਾ ਲੱਗਿਆ, ਉਸਦੇ ਚੱਲਦਿਆਂ ਇਹ ਅੱਗ ਹੋਰ ਜ਼ਿਆਦਾ ਭੜਕ ਗਈ ਹੈ। ਔਰ ਇਸ ਦਰਮਿਆਨ ਦੁਪਹਿਰ ਵੇਲੇ ਦੀਆਂ ਖਬਰਾਂ ਦੀ ਅਪਡੇਟ ਇਹ ਸੀ ਕਿ ਇਸ ਪੂਰੇ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਸੀ। ਫਾਇਰ ਐਂਡ ਰੈਸਕਿਊ NSW ਦੇ ਬੁਲਾਰੇ ਨੇ ਦੱਸਿਆ ਕਿ ਹਾਲੇ ਸਫਾਈ ਕਰਨ ਦੇ ਵਿੱਚ ਬੜੀ ਮਸ਼ਕਤ ਕਰਨੀ ਪਏਗੀ। ਸਭ ਤੋਂ ਵੱਡੀ ਚੁਣੌਤੀ ਤਾਂ ਇਹ ਰਹੀ ਹੈ ਕਿ ਉਹਨਾਂ ਦੇ ਦਮਕਲ ਕਰਮੀਆਂ ਨੂੰ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਕਾਫੀ ਮਸ਼ਕਤਾਂ ਦਾ ਸਾਹਮਣਾ ਕਰਨਾ ਪਿਆ। ਉਧਰ ਵਿਕਟੋਰੀਆ ਦੇ ਵਿੱਚ ਹੁਣ ਜਦੋਂ ਕਾਨੂੰਨ ਬਦਲ ਹੀ ਜਾਣਾ, ਯਾਨੀ ਵਰਕ ਫਰੋਮ ਹੋਮ ਦਾ ਸਰਕਾਰ ਕਾਨੂੰਨ ਲੈ ਕੇ ਹੀ ਆ ਰਹੀ ਹੈ, ਅਜਿਹੇ ਸਮੇਂ ਦੇ ਵਿੱਚ ਵਿਕਟੋਰੀਆ ਸੂਬੇ ਦੇ ਅੰਦਰ ਜਿਹੜੇ ਲੋਕ ਨੇ ਉਹ ਆਪਣੀ ਨੌਕਰੀ ਤੋਂ ਹੱਥ ਧੋ ਬੈਠਣਗੇ। ਦੱਸ ਦਈਏ ਕਿ ਇਸ ਸਮੇਂ ਦੇ ਦਰਮਿਆਨ ਇਹ ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਦੇ ਵਿੱਚ 1 ਸਪਤੰਬਰ ਤੋਂ ਇਹ ਰੈਗੂਲਰ ਕੈਜੂਅਲ ਅਤੇ ਪਾਰਟ ਟਾਈਮ ਜਿਹੜੇ ਕਰਮਚਾਰੀ ਨੇ ਉਹ ਘਰੋਂ ਕੰਮ ਕਰ ਸਕਦੇ ਨੇ, ਕਿਉਂਕਿ ਵਿਕਟੋਰੀਆ ਸਰਕਾਰ ਦੇ ਇਸ ਨਵੇਂ ਕਾਨੂੰਨ ਦੇ ਤਹਿਤ ਇਹ ਛੋਟ ਜਿਹੜੀ ਉਹ ਦੇ ਦਿੱਤੀ ਗਈ ਸੀ। ਔਰ ਇਸ ਦਰਮਿਆਨ ਉਹ ਬਿਜ਼ਨਸਿਸ ਜਿਨ੍ਹਾਂ ਦੇ ਵਿੱਚ 15 ਜਾਂ ਉਸ ਤੋਂ ਵੀ ਘੱਟ ਕਰਮਚਾਰੀ ਨੇ ਉਹਨਾਂ ਨੂੰ ਵੀ ਇਸ ਦਾਇਰੇ ਦੇ ਵਿੱਚ ਲਿਆਂਦਾ ਜਾਏਗਾ, ਪਰ ਉਹ ਅਗਲੇ ਸਾਲ ਤੋਂ 1 ਜੁਲਾਈ 2027 ਤੋਂ। ਹਾਲ ਫਿਲਹਾਲ 15 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਬਿਜ਼ਨਸਿਸ ਨੂੰ ਆਪਣੇ ਕਰਮਚਾਰੀਆਂ ਨੂੰ ਵਰਕ ਫਰੋਮ ਹੋਮ ਦੀ ਇਜਾਜ਼ਤ ਦੇਣੀ ਹੋਏਗੀ। ਸਾਰੇ 5 ਜਾਂ 7 ਦਿਨ ਜਿੰਨੀ ਦੇਰ ਵੀ ਉਹ ਕੰਮ ਕਰਦੇ ਨੇ ਉਸ ਸਮੇਂ ਦੇ ਲਈ ਨਹੀਂ, ਬਲਕਿ ਵਰਕ ਫਰੋਮ ਹੋਮ ਦੇ ਤਹਿਤ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਅਜਿਹੇ ਦੇ ਵਿੱਚ। ਵਿਕਟੋਰੀਆ ਦੀਆਂ ਘੱਟੋ ਘੱਟ ਅੱਧੀਆਂ ਕੰਪਨੀਆਂ ਦਾ ਇਹ ਕਹਿਣਾ ਹੈ ਕਿ ਜੇਕਰ ਘਰੋਂ ਕੰਮ ਕਰਵਾਉਣਾ ਹੀ ਹੈ ਤਾਂ ਫਿਰ ਵਿਕਟੋਰੀਆ ਤੋਂ ਹੀ ਕਿਉਂ ਕਰਵਾਈਏ, ਤਾਂ ਫਿਰ ਇਸ ਦੇ ਲਈ ਵਿਦੇਸ਼ਾਂ ਤੋਂ ਜਿਹੜੀ ਮਦਦ ਲਈ ਜਾ ਸਕਦੀ ਹੈ। ਇਸ ਦਾ ਮਤਲਬ ਇਹ ਹੈ ਕਿ ਸਸਤੀ ਲੇਬਰ ਤੋਂ ਸਸਤੇ ਰੇਟ ਦੇ ਉੱਤੇ ਕੰਮ ਕਰਵਾਇਆ ਜਾ ਸਕਦਾ, ਉਹੀ ਕੰਮ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਆਫਿਸ ਸੈਟਿੰਗ ਦੇ ਵਿੱਚ ਕਰਮਚਾਰੀ ਕਰਦੇ ਨੇ, ਅਤੇ ਇੱਥੇ ਕਾਫੀ ਖਰਚਾ ਹੁੰਦਾ। ਇਸ ਦਰਮਿਆਨ ਹਾਲੇ ਫਿਲਹਾਲ ਅਲੱਗ ਅਲੱਗ ਯੂਨੀਅਨਸ ਦਾ ਕੀ ਕਹਿਣਾ, ਆਮ ਲੋਕਾਂ ਦਾ ਕੀ ਕਹਿਣਾ, ਮੀਡੀਆ ਦੇ ਪ੍ਰਤੀਕਰਮ ਵੀ ਇਸ ਖਬਰ ਦੇ ਉੱਤੇ ਸਾਹਮਣੇ ਨਹੀਂ ਆਏ ਨੇ। ਯਹੂਦੀ ਭਾਈਚਾਰੇ ਦੇ ਨਾਲ ਜੁੜੇ ਫੈਡਰਲ ਵਿਕਟੋਰੀਅਨ MP ਵਿਕਟੋਰੀਆ ਤੋਂ ਆਉਂਦੇ ਜਿਹੜੇ MP ਨੇ ਉਹਨਾਂ ਨੇ ਹੁਣ
ਐਂਟੀ ਸੈਮੀਟਿਜ਼ਮ ਦੇ ਉੱਤੇ ਸਖ਼ਤ ਨਿਯਮ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਹੈ ਤੇ ਕਿਹਾ ਹੈ ਕਿ ਇਹਨਾਂ ਦੇ ਉੱਤੇ ਹੁੰਦੇ ਹਮਲਿਆਂ ਨੂੰ ਰੋਕਣ ਦੇ ਲਈ ਜਿਹੜੇ ਇਸ ਮਾਮਲੇ ਦੇ ਵਿੱਚ ਇੱਕ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ। ਜੋਸ਼ ਬੰਜ ਜਿਨ੍ਹਾਂ ਦੇ ਇਲੈਕਟ੍ਰੋਲੇਟ ਦਫ਼ਤਰ ਦੇ ਉੱਤੇ ਨਾ ਸਿਰਫ ਭੰਨ ਤੋੜ ਕੀਤੀ ਗਈ ਬਲਕਿ ਕੁਝ ਹੀ ਘੰਟਿਆਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਦਫ਼ਤਰ ਨੁਕਸਾਨ ਕਰ ਦਿੱਤਾ ਗਿਆ। ਅਜਿਹੇ ਦੇ ਵਿੱਚ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਵੀ ਜਿਹੜੀ ਹੈ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਐਂਟੀ ਸੈਮੀਟਿਜ਼ਮ ਨੂੰ ਕਿਤੇ ਹਵਾ ਨਾ ਮਿਲ ਸਕੇ। ਇਸ ਕਿਸਮ ਦੀ ਇੱਕ ਜਿਹੜੀ ਇਨਕੁਆਇਰੀ ਵੀ ਅਲੱਗ ਤੋਂ ਤੋਰੀ ਗਈ ਹੈ ਜਿਹੜਾ ਜੋਸ਼ ਬੰਸ ਦੇ ਇਲੈਕਟ੍ਰੋਲੇਟ ਦਫ਼ਤਰ ਮੈਲਬਨ ਦੇ ਸੈਂਟ ਕਿਲਦਾ ਦੇ ਵਿੱਚ ਪੈਂਦਾ ਅਤੇ ਇੱਥੇ ਇਸ ਕਿਸਮ ਦੀਆਂ ਇਹ ਘਟਨਾਵਾਂ ਕਿਉਂ ਵਾਪਰੀਆਂ, ਕਿਉਂ ਇਹਨਾਂ ਦੇ ਦਫ਼ਤਰ ਦੇ ਉੱਤੇ ਹਮਲੇ ਕੀਤੇ ਗਏ, ਕਿਉਂ ਇਹਨਾਂ ਦੇ ਪੋਸਟਰ ਨੂੰ ਲਾਲ ਰੰਗ ਦਾ ਕਰਕੇ ਅਤੇ ਫਿਰ ਉੱਤੇ ਕਾਟੇ ਮਾਰ ਦਿੱਤੇ ਗਏ। ਅਜਿਹੇ ਦੇ ਵਿੱਚ ਚੰਗੀ ਗੱਲ ਇਹ ਰਹੀ ਕਿ ਉਸ ਵਕਤ ਜੋਸ਼ ਬੰਨ ਦੇ ਦਫ਼ਤਰ ਦੇ ਵਿੱਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ NSW ਦੇ ਵਿੱਚ 1 July ਤੋਂ ਬੜੇ ਸਾਰੇ ਨਿਯਮ ਕਾਨੂੰਨ ਬਦਲਣ ਜਾ ਰਹੇ ਨੇ। ਜੇਕਰ ਤੁਸੀਂ NSW ਦੇ ਵਿੱਚ ਰਹਿੰਦੇ ਹੋ ਤਾਂ ਮਨੀ ਲਾਂਡਰਿੰਗ ਤੋਂ ਲੈ ਕੇ ਛੋਟੇ ਵਪਾਰਕ ਅਦਾਰਿਆਂ ਦੇ ਲਈ ਕੁਝ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਹੋਈਆਂ ਨੇ। ਨਵਾਂ ਫਾਈਨੈਂਸ਼ੀਅਲ ਈਅਰ ਯਾਨੀ ਕਿ 1 July ਤੋਂ ਜਿਹੜੇ ਵਾਹਨ ਚਾਲਕ ਨੇ NSW ਭਰ ਦੇ ਵਿੱਚ ਉਹ ਕਿਸੇ ਵੀ ਟੋਲ ਰੋਡ ਤੋਂ ਗੁਜ਼ਰ ਸਕਦੇ ਨੇ ਹਫ਼ਤੇ ਦਾ ਵੱਧ ਤੋਂ ਵੱਧ ਜਿਹੜਾ ਬਿੱਲ ਹੈ ਉਹਨਾਂ ਨੂੰ ਉਹ ਬਿੱਲ ਕਹਿ ਲਈਏ ਜਾਂ ਇਹ ਕਹਿ ਲਈਏ ਕਿ ਟੋਲ ਜਿਹੜਾ ਉਹ $60 ਨਹੀਂ ਹੁਣ $50 ਹੀ ਪਏਗਾ। 1 July ਤੋਂ ਇਹ ਨਿਯਮ ਤਬਦੀਲੀ ਕੀਤੀ ਜਾ ਰਹੀ ਹੈ ਔਰ ਇਸੇ ਦੇ ਤਹਿਤ ਜਿਹੜੇ $10 ਘੱਟ ਕੀਤੇ ਗਏ ਨੇ ਡਰਾਈਵਰ ਦੇ ਤਾਂ ਕਿ ਉਹਨਾਂ ਦੀ ਬਚਤ ਹੋ ਸਕੇ। ਸਰਕਾਰ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਸਿਰਫ ਇਹ ਹਾਲੇ ਫਿਲਹਾਲ 1 ਸਾਲ ਦੇ ਲਈ ਇਹ ਫੈਸਲਾ ਜਿਹੜਾ ਲਿਆ ਗਿਆ, ਉਸ ਤੋਂ ਬਾਅਦ ਕਾਰ ਰਜਿਸਟ੍ਰੇਸ਼ਨ ਦੇ ਉੱਤੇ ਸੂਬਾਈ ਸਰਕਾਰ ਜਿਹੜੀ ਉਹ $100 ਔਫ ਕਰਕੇ ਦੇਵੇਗੀ ਤੁਹਾਨੂੰ ਜੇਕਰ ਤੁਹਾਡੀ ਰੈਜੋ ਡਿਊ ਹੈ 1 July ਤੋਂ ਬਾਅਦ, ਅਤੇ ਮੋਟਰਸਾਈਕਲ ਦੇ ਉੱਤੇ $80 ਦੀ ਕਿਸ਼ਤ ਜਿਹੜੀ ਉਹ ਰਿਨਿਊ ਕੀਤੀ ਜਾਏਗੀ। ਉੱਥੇ ਓਪਲ ਕਾਰਡ ਦੇ ਉੱਤੇ ਵੀ ਜਿਹੜੇ ਕਿਰਾਏ ਨੇ ਉਹ ਵਧਣਗੇ। ਇਹਨਾਂ ਦੇ ਵਿੱਚ ਦੱਸ ਦਈਏ ਕਿ 2025 ਦੇ ਮੁਕਾਬਲੇ 2026 ਦੇ ਵਿੱਚ ਪਿਛਲੇ 12 ਮਹੀਨਿਆਂ ਦੇ ਵਿੱਚ ਓਪਲ ਦੇ ਕਿਰਾਏ ਕੁਝ ਵਧੇ ਨੇ, ਪਰ ਸਰਕਾਰ ਦੀ ਤਰਫ ਤੋਂ ਇਹਨਾਂ ਨੂੰ ਫਿਲਹਾਲ ਫਰੀਜ਼ ਕੀਤਾ ਗਿਆ ਇਹਨਾਂ ਕਿਰਾਇਆਂ ਨੂੰ। ਯਾਨੀ 2025 'ਚ ਜਿਹੜੇ ਕਿਰਾਏ ਸੀ ਉਹੀ ਫਿਲਹਾਲ ਬਰਕਰਾਰ ਰਹਿਣਗੇ, ਉਹਨਾਂ ਤੋਂ ਘੱਟ ਕਟੌਤੀ ਹੋਰ ਨਹੀਂ ਕੀਤੀ ਗਈ ਹੈ। 3 ਘੰਟੇ ਦੇ ਲਈ ਘੱਟੋ ਘੱਟ ਜਿਹੜੀ ਬਿਜਲੀ ਆ ਉਹ NSW ਦੇ ਵਿੱਚ ਮੁਫ਼ਤ ਹੋ ਸਕੇਗੀ। ਉਹ 3 ਘੰਟੇ ਉਹ ਹੋਣਗੇ ਜਦੋਂ ਸੂਰਜ ਆਪਣੇ ਚਰਮ ਦੇ ਉੱਤੇ ਹੁੰਦਾ ਹੈ। ਅਜਿਹੇ ਦੇ ਵਿੱਚ ਸੋਲਰ ਸ਼ੇਅਰ ਆਫਰ ਜਿਹੜਾ ਹੈ SSO ਇਸ ਦੀ ਗੱਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜੇਕਰ ਤੁਸੀਂ ਕੁਇਨਜ਼ਲੈਂਡ ਦੇ ਦੱਖਣ ਪੂਰਬੀ ਪੂਰੇ ਦੇ ਪੂਰੇ NSW ਇਹਨਾਂ ਸਟੇਟਾਂ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਸੋਲਰ ਸ਼ੇਅਰ ਆਫਰ ਦੇ ਤਹਿਤ ਤੁਹਾਨੂੰ 3 ਘੰਟੇ ਜਿਹੜੇ ਨੇ ਉਹ ਬਿਜਲੀ ਵਰਤਣ ਦੇ ਉਸਦੇ ਉੱਤੇ ਕੋਈ ਵੀ ਖਰਚਾ ਨਹੀਂ ਪਏਗਾ। 1 July 2026 ਤੋਂ ਸਾਊਥ ਈਸਟ ਕੁਇਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਦੇ ਵਿੱਚ ਇਸ ਲਾਗੂ ਹੋ ਰਹੇ ਨਿਯਮ ਦੇ ਲਈ ਕੁਝ ਸ਼ਰਤਾਂ ਵੀ ਨੇ। ਸ਼ਰਤਾਂ ਇਹ ਨੇ ਕਿ ਉਦਾਹਰਣ ਦੇ ਤੌਰ ਦੇ ਉੱਤੇ ਜੇਕਰ ਤੁਸੀਂ ਇਹਨਾਂ ਸੂਬਿਆਂ ਦੇ ਵਿੱਚ ਰਹਿੰਦੇ ਹੋ ਅਤੇ ਤੁਹਾਡੇ ਕੋਲ ਸੋਲਰ ਪੈਨਲ ਲੱਗਿਆ ਹੋਇਆ NSW ਅਤੇ ਸਾਊਥ ਈਸਟ ਕੁਇਨਜ਼ਲੈਂਡ ਦੇ ਵਿੱਚ ਸਵੇਰ ਦੇ 11 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਅਤੇ ਸਾਊਥ ਆਸਟ੍ਰੇਲੀਆ 'ਚ ਦੁਪਹਿਰ ਦੇ 2 ਵਜੇ ਤੋਂ 3 ਵਜੇ ਤੱਕ ਬਿਜਲੀ ਵਰਤਣ ਦੇ ਉੱਤੇ ਕੋਈ ਵੀ ਖਰਚਾ ਨਹੀਂ ਲਿਆ ਜਾਏਗਾ। ਉੱਥੇ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਤੇ ਕੁਇਨਜ਼ਲੈਂਡ ਦੀ ਤਰਫ ਤੋਂ ਆਪਣੇ ਉਸ ਫੈਸਲੇ ਦੇ ਉੱਤੇ ਹੁਣ ਵਾਪਸ ਮੁੜਨਾ ਪਿਆ ਜਿਸ ਫੈਸਲੇ ਦੇ ਤਹਿਤ ਕੁਇਨਜ਼ਲੈਂਡ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਜਿਪਟ ਦੇ ਖਿਲਾਫ ਹੋਣ ਵਾਲੇ ਆਸਟ੍ਰੇਲੀਆ ਦੇ ਯਾਨੀ ਸੌਕਰ ਉਸ ਦੇ ਮੈਚ ਦੇ ਵਿੱਚ ਸ਼ਰਾਬ ਪੀਣ ਦੀ ਜਿਹੜੀ ਇੱਕ ਇਜਾਜ਼ਤ ਹੈ ਉਹ ਰੋਕ ਦਿੱਤੀ ਗਈ ਸੀ
ਕਿਹਾ ਗਿਆ ਸੀ ਕਿ ਤੜਕ ਸਵੇਰ ਵੇਲੇ ਕੁਇਨਜ਼ਲੈਂਡ ਦੇ ਵਸਨੀਕ ਜਿਹੜੇ ਨੇ ਮੈਚ ਦੇਖਦਿਆਂ ਹੋਇਆਂ ਸ਼ਰਾਬ ਨਹੀਂ ਪੀ ਸਕਣਗੇ ਹੁਣ, ਪਰ ਕੁਇਨਜ਼ਲੈਂਡ ਦੀ ਸਰਕਾਰ ਨੇ ਇਸ ਦੇ ਉੱਤੇ ਯੂ ਟਰਨ ਲਿਆ। NSW ਦੇ ਵਿੱਚ ਸਰਕਾਰ ਦੀ ਤਰਫ ਤੋਂ ਘੱਟੋ ਘੱਟ 5-6 ਜਿਹੜੇ ਇਸ ਕਿਸਮ ਦੇ ਫੁੱਟਬਾਲ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਇਵੈਂਟ ਕਰਵਾਏ ਜਾ ਰਹੇ ਨੇ, ਔਰ ਉੱਥੇ ਸਵੇਰ ਵੇਲੇ ਹੋ ਰਹੇ ਇਸ ਮੈਚ ਦੇ ਦਰਮਿਆਨ ਕਿਸੇ ਕਿਸਮ ਦੀ ਕੋਈ ਕਟੌਤੀ ਵੀ ਨਹੀਂ ਕੀਤੀ ਜਾ ਰਹੀ, ਯਾਨੀ ਕਿ ਨਾ ਤਾਂ ਸਮੇਂ ਦੀ ਕੋਈ ਕਟੌਤੀ ਕੀਤੀ ਜਾ ਰਹੀ ਹੈ ਅਤੇ ਨਾ ਹੀ NSW ਸਰਕਾਰ ਦੀ ਤਰਫ ਤੋਂ ਕੋਈ ਪਾਬੰਦੀ ਲਗਾਈ ਜਾ ਰਹੀ ਹੈ ਇਸ ਕਿਸਮ ਦੇ ਜਿਹੜੇ ਸ਼ਰਾਬ ਪੀਣ ਦੇ ਮੌਕੇ ਨੇ। ਦੱਸ ਦਈਏ ਕਿ ਫੀਫਾ ਵਿਸ਼ਵ ਕੱਪ ਦੇ ਵਿੱਚ ਬਹੁਤ ਵੱਡੇ ਉਲਟ ਫੇਰ ਹੋਏ ਨੇ ਅੱਜ ਦੇ ਦਿਨ। ਬ੍ਰਾਜ਼ੀਲ ਜਾਪਾਨ ਦਾ ਮੈਚ ਹੋਇਆ, ਇਸ ਤੋਂ ਪਹਿਲਾਂ ਨੀਦਰਲੈਂਡ ਮੋਰੱਕੋ ਦਾ ਮੈਚ ਹੋਇਆ, ਜਰਮਨੀ ਅਤੇ ਪੈਰਾਗੁਏ ਦਾ ਮੈਚ ਹੋਇਆ। ਇਸ ਦਰਮਿਆਨ ਜਿਹੜੇ ਬਹੁਤ ਵੱਡੇ ਵੱਡੇ ਮੁਲਕ ਸੀ, ਫੁੱਟਬਾਲ ਦੀ ਦੁਨੀਆ ਦੇ ਬਾਦਸ਼ਾਹ ਸੀ, ਉਦਾਹਰਣ ਦੇ ਤੌਰ ਦੇ ਉੱਤੇ 3 ਵਾਰ ਦਾ ਚੈਂਪੀਅਨ ਜਰਮਨੀ, ਨੀਦਰਲੈਂਡ ਦੇ ਵਿੱਚ ਪੈਨਲਟੀ ਸ਼ੂਟ ਤੋਂ ਹਾਰ ਕੇ ਜਿਹੜਾ ਉਹ ਹੁਣ ਬਾਹਰ ਹੋ ਗਿਆ, ਅਤੇ ਉੱਧਰ ਦੂਸਰੇ ਪਾਸੇ ਮੋਰੱਕੋ ਨੇ ਵੀ ਆਪਣਾ ਮੁਕਾਬਲਾ ਜਿੱਤ ਲਿਆ। ਵਿਸ਼ਵ ਕੱਪ ਦੇ ਵਿੱਚ ਆਖਰੀ ਜਿਹੜੇ 32 ਟੀਮਾਂ ਨੇ ਉਹਨਾਂ ਦੇ ਵਿੱਚ 1-1 ਮੈਚ ਹੋਏਗਾ ਅਤੇ ਨੌਕਆਊਟ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਦੂਜਾ ਮੌਕਾ ਨਹੀਂ ਮਿਲੇਗਾ। ਦੱਸ ਦਈਏ ਕਿ ਹਾਲ ਫਿਲਹਾਲ ਜਿਹੜੇ ਵਿਸ਼ਵ ਕੱਪ ਦੇ ਵਿੱਚ ਇਹ ਮੈਚ ਨੇ ਉਹਨਾਂ ਦੇ ਤਹਿਤ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅੱਜ ਦੇ ਦਿਨ ਫਰਾਂਸ ਬਨਾਮ ਸਵੀਡਨ, ਕੋਟੇ ਡੀ ਐਵਰੀ ਬਨਾਮ ਨਾਰਵੇ ਅਤੇ ਮੈਕਸੀਕੋ ਬਨਾਮ ਇਕਵਾਡੋਰ ਦਾ ਮੈਚ ਹੋਣਾ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਵੱਲੋਂ ਏਸ਼ੀਅਨ ਗੇਮਸ 2026 ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ। ਇਸ ਵਾਰ ਏਸ਼ੀਅਨ ਗੇਮਸ ਸਪਤੰਬਰ ਮਹੀਨੇ ਦੇ ਵਿੱਚ ਜਾਪਾਨ ਦੇ ਅੰਦਰ ਹੋ ਰਹੀਆਂ ਨੇ। ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਵਾਰ ਮੌਜੂਦਾ ਚੈਂਪੀਅਨ ਦੇ ਤੌਰ ਦੇ ਉੱਤੇ ਖੇਡੇਗੀ ਅਤੇ ਪਿਛਲੀ ਵਾਰ ਚੀਨ ਦੇ ਵਿੱਚ ਹੋਏ ਏਸ਼ੀਅਨ ਗੇਮਸ ਦੇ ਮਾਮਲੇ ਦੇ ਦਰਮਿਆਨ ਭਾਰਤ ਨੇ ਗੋਲਡ ਮੈਡਲ ਵੀ ਜਿੱਤਿਆ ਸੀ, ਪਰ ਏਸ਼ੀਅਨ ਗੇਮਸ ਦੇ ਲਈ ਭਾਰਤ ਦੀ ਮਹਿਲਾਵਾਂ ਦੀ ਟੀਮ ਦਾ ਐਲਾਨ ਜਿਹੜਾ ਕੀਤਾ ਗਿਆ ਉਸ 'ਚ ਕਪਤਾਨੀ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਹੀ ਸੰਭਾਲੀ ਗਈ ਹੈ, ਉਹ ਕਪਤਾਨ ਸਮ੍ਰਿਤੀ ਮੰਦਾਨਾ, ਇਸ ਤੋਂ ਇਲਾਵਾ ਵਿਕਟ ਕੀਪਰ ਰਿਚਾ ਘੋਸ਼ ਅਤੇ ਜੀ ਕਮਲੀਨੀ ਨੂੰ ਥਾਂ ਦਿੱਤੀ ਗਈ ਹੈ। ਸ਼ੁਰੂਆਤੀ ਬੱਲੇਬਾਜ਼ਾਂ ਦੇ ਵਿੱਚ ਸ਼ਿਫਾਲੀ ਵਰਮਾ, ਜਮੀਮਾ ਰੋਡਰਿਕਸ, ਦੀਪਤੀ ਸ਼ਰਮਾ, ਰਿਚਾ ਘੋਸ਼, ਕਮਲਿਨੀ ਜੀ ਕਮਲਿਨੀ, ਭਾਰਤੀ ਫੁੱਲਮਾਲੀ, ਰੇਣੂਕਾ ਠਾਕਰ, ਕ੍ਰਾਂਤੀ ਗੌੜ, ਅਰੁੰਧਤੀ ਰੈਡੀ, ਸ਼੍ਰਿਅੰਕਾ ਪਾਟਿਲ ਅਤੇ ਰਾਧਾ ਯਾਦਵ ਅਤੇ ਨੰਦਨੀ ਸ਼ਰਮਾ ਦੇ ਨਾਮ ਸ਼ਾਮਲ ਨੇ। ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਮੰਗਲਵਾਰ ਦੇ ਦਿਨ ਅੱਜ ਇਸ ਪ੍ਰੋਗਰਾਮ ਡਰਾਈਬੈਕ ਸ਼ੋ ਦੇ ਵਿੱਚ ਖਬਰਾਂ ਤੋਂ ਪਹਿਲਾਂ ਥੋੜੀ ਜਿਹੀਆਂ ਟੈਕਨੀਕਲ ਪ੍ਰੋਬਲਮ ਆਈਆਂ ਪਰ ਹੁਣ ਉਹ ਹੱਲ ਹੋ ਗਈਆਂ ਨੇ। ਅੱਜ ਦੇ ਦਿਨ ਪ੍ਰੋਗਰਾਮ ਇਨਸਾਈਟ ਰਿਪੋਰਟ ਤੁਹਾਡੇ ਤੱਕ ਲੈ ਕੇ ਆਉਣਾ, ਸ਼ਾਮ ਨੂੰ 5 ਵਜੇ ਲਾਈਵ ਉਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਵਾਂਗੇ। ਪਰ ਕੁਛ ਗਾਣੇ ਜਿਹੜੇ ਨੇ ਉਹ ਨਵੇਂ ਨਵੇਂ ਰਿਲੀਜ਼ ਹੋ ਗਏ ਨੇ, ਸੋ ਉਹਨਾਂ ਗਾਣਿਆਂ ਦੇ ਨਾਲ ਆ ਉਹ ਸਾਂਝ ਪਾਉਂਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਔਰ ਕੌਫੀ ਵੀ ਆ ਗਏ ਆ, ਕੌਫੀ ਆ ਗਈ ਹੁੰਦਾ ਹੁੰਦਾ ਪਰ ਕੌਫੀ ਆ ਗਿਆ ਕਿਉਂਕਿ ਗੀਤ ਹੈ ਜਿਹਦੀ ਉਡੀਕ ਕੀਤੀ ਜਾ ਰਹੀ ਸੀ ਅਮਰਿੰਦਰ ਗਿੱਲ ਦੇ ਇਸ ਗਾਣੇ ਦੀ ਵੀ ਰਿਲੀਜ਼ ਹੋ ਗਈ ਹੈ, ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ।

ਕੈਰੀ ਔਨ ਜੱਟਾਂ ਦੇ ਵਿੱਚ ਇਹ ਗਾਣਾ ਤੁਸੀਂ ਸੁਣ ਰਹੇ ਹੋ ਤੇ ਹੁਣ ਉਹ ਗਾਣਾ ਜਿਹਦੀ ਉਡੀਕ ਸੀਗੀ ਪਿਛਲੇ ਮਹੀਨੇ ਤੋਂ ਕੌਫੀ ਅਮਰਿੰਦਰ ਗਿੱਲ ਦਾ ਉਹ ਗਾਣਾ ਵੀ ਸੁਣਾਉਂਦੇ ਹਾਂ ਤੇ ਉਹ ਤੋਂ ਬਾਅਦ ਇੱਕ ਹੋਰ ਨਵਾਂ ਗਾਣਾ ਹਾਲ ਮਿੱਤਰਾ ਸਿਮਰਨ ਢਾਡਲੀ ਦਾ ਇਹ ਛੋਟੇ ਜਿਹੇ 5 ਸੈਕਿੰਡ ਦੇ ਕਮਰਸ਼ੀਅਲ ਤੋਂ ਬਾਅਦ।

ਥੋੜੀ ਜੀ ਉਡੀਕਾਂ ਕਰਨੀਆਂ ਪੈਣਗੀਆਂ ਤੁਹਾਨੂੰ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਲਈ, ਕਿਉਂਕਿ ਥੋੜ੍ਹੀ ਜਿਹੀ ਜ਼ਿਆਦਾ ਨਹੀਂ, 5-7 ਮਿੰਟ ਥੋੜ੍ਹਾ ਜਿਹਾ ਡਿਲੇ ਹੋ ਜਾਏਗਾ। ਸਾਡੇ ਬੱਤੀ ਚਲੀ ਗਈ ਸੀਗੀ ਅਤੇ ਬੱਤੀ ਜਾਣ ਦੇ ਚੱਲ ਕੇ ਸਾਡਾ ਵੀ ਪ੍ਰੋਗਰਾਮ ਥੋੜ੍ਹਾ ਜਿਹਾ ਡਿਲੇ ਹੋ ਗਿਆ। ਬਟ ਐਨੀਵੇਜ਼ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਤੁਹਾਡੇ ਤੱਕ ਇਨਸਾਈਟ ਰਿਪੋਰਟ ਅੱਜ ਦੇ ਦਿਨ। ਅੱਗੇ ਚੱਲ ਕੇ ਬਣੇ ਰਹੋ ਰੇਡੀਓ ਹਾਂਜੀ 1674 AM 'ਤੇ।

ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਆ ਕੇ ਕਰਦੇ ਹਾਂ ਗੱਲਬਾਤ ਅੱਜ ਦੇ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ। ਸੋ ਅਗਲੇ ਸੈਗਮੈਂਟ ਦੇ ਵਿੱਚ ਹੋ ਸਕਦਾ ਹੈ ਇਨਸਾਈਟ ਰਿਪੋਰਟ ਛੋਟਾ ਹੋਵੇ ਪਰ ਪੂਰਾ ਐਨ ਕੰਮ ਦਾ ਹੋਊਗਾ, ਸੁਣਨ ਲਾਇਕ ਹੋਊ।

0: Energy, 1674 AM, 24/7 Indian Radio, Sydney ka apna Indian Radio Station.
1: ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਸਿੱਖ ਫੌਜਾਂ ਦਾ ਗਠਨ ਕੀਤਾ, ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਜਿਨ੍ਹਾਂ ਦੀ ਸਿਫਤ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਾਰੂ ਪਕਾਰੀ। ਐਸੇ ਸਤਿਗੁਰੂ ਜਿਨ੍ਹਾਂ ਦਾ ਪ੍ਰਕਾਸ਼ 1595 ਈਸਵੀ ਨੂੰ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖ ਤੋਂ ਹੋਇਆ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਸਿੱਖ ਇਤਿਹਾਸ ਦੇ ਅੰਦਰ ਬੜੀ ਪਿਆਰੀ ਘਟਨਾ ਦਰਜ ਹੈ, ਕਿਉਂਕਿ ਲੰਮਾ ਸਮਾਂ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਹੀਂ ਪੈਦਾ ਹੋਈ। ਇਸ ਕਰਕੇ ਬਾਬਾ ਬੁੱਢਾ ਜੀ ਦੀ ਅਜ਼ਮਤ ਨੂੰ ਪ੍ਰਗਟ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਬੇਨਤੀ ਕਰਦੇ ਨੇ ਕਿ ਜਾ ਕਰਕੇ ਉਸ ਬ੍ਰਹਮ ਗਿਆਨੀ ਦੀ ਸੇਵਾ ਕਰੋ, ਜਿਸ ਦਾ ਸਦਕਾ ਤੁਹਾਨੂੰ ਔਲਾਦ ਦੀ ਪ੍ਰਾਪਤੀ ਹੋਵੇਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਐਸੇ ਬਚਨਾਂ ਨੂੰ ਸੁਣ ਕੇ ਮਾਤਾ ਗੰਗਾ ਜੀ ਬੀੜ ਬਾਬਾ ਬੁੱਢਾ ਜੀ ਦੇ ਅਸਥਾਨ ਦੇ ਉੱਪਰ ਜਾ ਕੇ ਜਦੋਂ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਦੇ ਨੇ ਅਤੇ ਉਹਨਾਂ ਦੇ ਲਈ ਜੋ ਤਿਆਰ ਕਰਕੇ ਪ੍ਰਸ਼ਾਦੇ ਲੈ ਕੇ ਗਏ ਸਨ, ਜਦੋਂ ਇਹ ਸਾਰੀਆਂ ਵਸਤਾਂ ਬਾਬਾ ਬੁੱਢਾ ਜੀ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ, ਬਾਬਾ ਬੁੱਢਾ ਜੀ ਨੇ ਮਿੱਸੇ ਪ੍ਰਸ਼ਾਦੇ ਲੈ ਕੇ ਜਦੋਂ ਗੰਢਾ ਭੰਨਿਆ ਅਤੇ ਗੰਢੇ ਦੇ ਵਿੱਚੋਂ ਜਦੋਂ ਛੋਟੀ ਗੰਢੇਰ ਨਿਕਲੀ ਤਾਂ ਉਸ ਸਮੇਂ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਬਚਨ ਕਰਦੇ ਨੇ ਕਿ ਤੁਹਾਡੇ ਘਰ ਇੱਕ ਐਸਾ ਮਹਾਂਬਲੀ ਸੂਰਮਾ ਪੁੱਤਰ ਪੈਦਾ ਹੋਵੇਗਾ ਜਿਹੜਾ ਇਸੇ ਤਰ੍ਹਾਂ ਹੀ ਜਾਲਮਾਂ ਦੀ ਧੌਣ ਭੰਨੇਗਾ। ਸੋ ਇਸ ਤਰ੍ਹਾਂ ਸਾਡੇ ਇਤਿਹਾਸ ਦੇ ਇਹ ਬਚਨ ਨੇ ਕਿ ਬਾਬਾ ਬੁੱਢਾ ਜੀ ਦੇ ਬਚਨਾਂ ਸਦਕਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਬਾਅਦ ਇਹਨਾਂ ਦੇ ਘਰੋਂ ਹੀ ਕਈ ਤਰ੍ਹਾਂ ਦੀਆਂ ਕੋਝੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ ਤਾਂ ਜੋ ਬਾਲਕ ਨੂੰ ਛੋਟੀ ਉਮਰੇ ਹੀ ਖਤਮ ਕਰ ਦਿੱਤਾ ਜਾਵੇ, ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਹੀਂ ਸੀ ਅਤੇ ਇਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਜੇਕਰ ਗੁਰਿਆਈ ਮੈਨੂੰ ਨਹੀਂ ਮਿਲੀ ਅਤੇ ਅੱਗੇ ਗੁਰੂ ਅਰਜਨ ਦੇਵ ਜੀ ਦੀ ਕੋਈ ਔਲਾਦ ਨਾ ਹੋਣ ਕਰਕੇ ਹੁਣ ਜਿਹੜੀ ਗੁਰਿਆਈ ਹੈ ਉਹ ਮੇਰੇ ਪੁੱਤਰ ਮਿਹਰਬਾਨ ਨੂੰ ਮਿਲੇਗੀ। ਪਰ ਜਿਉਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਪ੍ਰਿਥੀ ਚੰਦ ਦੇ ਮਨ ਦੇ ਅੰਦਰ ਇੱਕ ਐਸੀ ਅੱਗ ਲੱਗੀ ਕਿ ਉਸਨੇ ਕਈ ਤਰ੍ਹਾਂ ਦੀਆਂ ਵਿਉਂਤਾਂ ਬਣਾ ਕੇ ਬਾਲ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਪਹਿਲੀ ਤਾਂ ਉਸਨੇ ਇੱਕ ਸਪੇਰਾ ਭੇਜਿਆ ਤਾਂ ਜੋ ਸੱਪ ਲੜਾ ਕੇ ਬਾਲਕ ਨੂੰ ਮਾਰ ਦਿੱਤਾ ਜਾਵੇ, ਇੱਕ ਦਾਈ ਦੇ ਥਣਾਂ ਦੇ ਉੱਪਰ ਜ਼ਹਿਰ ਲਗਾਈ ਗਈ ਤਾਂ ਜੋ ਦੁੱਧ ਚੁੰਘ ਕੇ ਬਾਲਕ ਜਿਹੜਾ ਹੈ ਉਹ ਇਸ ਜਹਾਨ ਤੋਂ ਚਲਾ ਜਾਵੇ। ਇਸ ਤੋਂ ਇਲਾਵਾ ਖਿਡਾਵੇ ਨੂੰ ਪੈਸੇ ਦਿੱਤੇ ਕਿ ਉਹ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਬਾਲ ਹਰਗੋਬਿੰਦ ਸਾਹਿਬ ਨੂੰ ਖਵਾਵੇ, ਜਿਸ ਦੇ ਨਾਲ ਇਸ ਬਾਲ ਦੀ ਮੌਤ ਹੋ ਜਾਵੇ। ਪਰ ਅਕਾਲ ਪੁਰਖ ਵਾਹਿਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ। ਪ੍ਰਿਥੀ ਚੰਦ ਦੇ ਵੱਲੋਂ ਜਿੰਨੀਆਂ ਵੀ ਸਾਜ਼ਿਸ਼ਾਂ ਕੀਤੀਆਂ ਗਈਆਂ ਉਹ ਸਾਰੀਆਂ ਸਾਜ਼ਿਸ਼ਾਂ ਅਸਫਲ ਰਹੀਆਂ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਹਰੇਕ ਔਖੀ ਘੜੀ ਦੇ ਵਿੱਚੋਂ ਨਿਕਲ ਕੇ ਸਹੀ ਸਲਾਮਤ ਰਹਿੰਦੇ ਰਹੇ ਹਨ। ਸ਼ੁਕਰਾਨੇ ਦੇ ਵਜੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦੇ ਨੇ, ਜਿਸ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਲੇਪ ਨਾ ਲਾਗੋ ਤਿਲਕਾ ਮੂਲ, ਦੁਸਤ ਬਾਹਮਣ ਮੂਆ ਹੋਏ ਕੈ ਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ। ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਬਾਲਕ ਦੀ ਸਿਹਤਯਾਬੀ ਦੇ ਲਈ, ਤੰਦਰੁਸਤੀ ਦੇ ਲਈ ਇਹ ਬਚਨ ਉਚਾਰਨ ਕੀਤੇ ਸਨ। ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਦੋਂ ਪ੍ਰਿਥੀ ਚੰਦ ਦੇ ਵੱਲੋਂ ਨਹੀਂ ਚੱਲਦੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਿਹਤਯਾਬ ਹੋ ਕੇ ਜਦੋਂ ਥੋੜੇ ਵਡੇਰੀ ਉਮਰ ਦੇ ਹੁੰਦੇ ਨੇ ਤਾਂ ਗੁਰੂ ਅਰਜਨ ਦੇਵ ਜੀ ਇਹਨਾਂ ਦੀ ਸਿਖਲਾਈ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪਦੇ ਨੇ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਗੁਰਮੁਖੀ ਅੱਖਰਾਂ ਦੀ ਸਿਖਲਾਈ ਦਿੱਤੀ ਉਸ ਦੇ ਨਾਲ ਨਾਲ ਗੁਰਬਾਣੀ ਦੀ ਸੰਥਿਆ, ਸ਼ਸਤਰਾਂ ਦੀ ਵਰਤੋਂ, ਘੋੜ ਸਵਾਰੀ ਅਤੇ ਕੁਸ਼ਤੀ ਆਦਿਕ ਜਿਹੜੇ ਯੋਧਿਆਂ ਸੂਰਬੀਰਾਂ ਵਰਗੇ ਕਰਤੱਬ ਸਨ ਉਹਨਾਂ ਦੀ ਸਿਖਲਾਈ ਵੀ ਬਾਬਾ ਬੁੱਢਾ ਜੀ ਦੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਿੱਤੀ ਜਾਂਦੀ ਰਹੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਰਾਨੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਰਵਰਿਸ਼ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਸਮਾਂ ਵੀ ਡਿੱਠਾ ਜਦੋਂ 1604 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਸਮਾਂ ਬੀਤਿਆ ਹੈ 1606 ਈਸਵੀ ਨੂੰ। ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਮਰ ਕੇਵਲ 11 ਸਾਲ ਹੈ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਹੁਕਮ ਜਿਹੜੇ ਨੇ ਉਹ ਜਾਰੀ ਹੁੰਦੇ ਨੇ। 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠ ਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਉਹਨਾਂ ਤੋਂ ਬਾਅਦ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਿਭਾਉਂਦੇ ਹਨ। ਗੁਰਿਆਈ ਦੇ ਉੱਪਰ ਬਿਰਾਜਮਾਨ ਹੁੰਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਕਿਉਂਕਿ ਜਹਾਂਗੀਰ ਦੀ ਕੱਟੜ ਨੀਤੀ ਨੂੰ ਦੇਖਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਜਾਣ ਗਏ ਸਨ ਕਿ ਹੁਣ ਸ਼ਾਂਤਮਈ ਤਰੀਕੇ ਦੇ ਨਾਲ ਬੈਠਿਆ ਨਹੀਂ ਜਾ ਸਕਦਾ। ਹੁਣ ਲੋੜ ਹੈ ਕੌਮ ਦੇ ਵਿੱਚ ਕੌਮੀ ਜਜ਼ਬਾ ਭਰਨ ਦਾ, ਇਹਨਾਂ ਨੂੰ ਸ਼ਸਤਰ ਵਿੱਦਿਆ ਦੇਣ ਦਾ। ਇਸ ਕਰਕੇ 1606 ਈਸਵੀ ਨੂੰ ਗੁਰਿਆਈ ਦੇ ਉੱਪਰ ਬਿਰਾਜਮਾਨ ਹੁੰਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਨੂੰ ਇਹ ਹੁਕਮ ਕਰਦੇ ਨੇ ਕਿ ਜਿਹੜਾ ਵੀ ਸਾਡੇ ਦਰਸ਼ਨਾਂ ਦੇ ਲਈ ਆਏ ਚੰਗੇ ਚੰਗੇ ਘੋੜੇ ਭੇਟ ਕਰੇ, ਚੰਗੇ ਚੰਗੇ ਸ਼ਸਤਰ ਲੈ ਕੇ ਆਵੇ। ਗੁਰੂ ਸਾਹਿਬ ਜੀ ਦਾ ਇਹ ਹੁਕਮ ਸੁਣ ਕੇ ਅਤੇ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲਈ ਚੰਗੇ ਘੋੜੇ ਅਤੇ ਸ਼ਸਤਰ ਭੇਟ ਕਰਨ ਦੇ ਲਈ ਲਿਆਉਂਦੀਆਂ ਨੇ। ਇਸ ਤੋਂ ਇਲਾਵਾ ਸਿੱਖਾਂ ਦੇ ਵਿੱਚ ਜੋਸ਼ ਭਰਨ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਢਾਡੀ ਵਾਰਾਂ ਗਾਉਣ ਦੀ ਪਰੰਪਰਾ ਵੀ ਆਰੰਭ ਕਰਵਾਈ। ਗੁਰੂ ਸਾਹਿਬ ਜੀ ਨੇ 12 ਫੁੱਟ ਦਾ ਉੱਚਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਕਿਉਂਕਿ ਜਹਾਂਗੀਰ ਦੇ ਵੱਲੋਂ ਇਹ ਬਚਨ ਕੀਤੇ ਗਏ ਸਨ ਕਿ ਕੋਈ ਵੀ 2 ਫੁੱਟ ਤੋਂ ਉੱਚਾ ਥੜਾ ਨਹੀਂ ਬਣਾ ਸਕਦਾ। ਗੁਰੂ ਸਾਹਿਬ ਜੀ ਨੇ ਆਣ ਸ਼ਾਨ ਅਤੇ ਆਪਣੀ ਅਣਖ ਨੂੰ ਬਰਕਰਾਰ ਰੱਖਣ ਦੇ ਲਈ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਕਿ ਇਹ ਅਕਾਲ ਦਾ ਤਖਤ ਹੈ, ਉਸ ਅਕਾਲ ਪੁਰਖ ਦਾ ਤਖਤ ਹੈ। ਐਸੀਆਂ ਕਾਰਵਾਈਆਂ ਦਾ ਪਤਾ ਜਦੋਂ ਜਹਾਂਗੀਰ ਨੂੰ ਲੱਗਦਾ ਹੈ ਅਤੇ ਜਹਾਂਗੀਰ ਗੁਰੂ ਸਾਹਿਬ ਜੀ ਦੇ ਉੱਪਰ ਸਖਤੀ ਕਰਦਾ ਹੈ ਤਾਂ ਜੋ ਸਿੱਖੀ ਦਾ ਪ੍ਰਚਾਰ ਇਹਨਾਂ ਦੇ ਵੱਲੋਂ ਨਾ ਕੀਤਾ ਜਾਵੇ। ਐਸੀਆਂ ਸਖਤੀਆਂ ਨੂੰ ਦੇਖਦਿਆਂ ਹੋਇਆਂ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਪਹਿਲਾਂ ਹੀ ਤਿਆਰ ਕਰਦੇ ਰਹੇ ਨੇ। ਸਮਾਂ ਬਤੀਤ ਹੋਇਆ, ਜਹਾਂਗੀਰ ਦੇ ਵੱਲੋਂ ਇਹ ਹੁਕਮ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿਖੇ ਲੰਮਾ ਸਮਾਂ ਨਜ਼ਰਬੰਦ ਰਹਿੰਦੇ ਨੇ। ਜਦੋਂ ਗੁਰੂ ਸਾਹਿਬ ਜੀ ਰਿਹਾਅ ਹੁੰਦੇ ਨੇ ਤਾਂ ਉੱਥੇ ਨਜ਼ਰਬੰਦ ਰਾਜਿਆਂ ਨੂੰ ਵੀ ਛਡਾ ਕੇ ਆਪਣੇ ਨਾਲ ਲੈ ਕੇ ਆਉਂਦੇ ਨੇ। ਉਸੇ ਦਿਨ ਤੋਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੰਦੀ ਛੋੜ ਤਾਤਾ ਕਿਹਾ ਜਾਣ ਲੱਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਤੋਂ ਬਾਅਦ ਸਰਕਾਰ ਦੀ ਨੀਤੀ ਨੂੰ ਦੇਖਦਿਆਂ ਹੋਇਆਂ ਜਾਂ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ 4 ਜੰਗਾਂ ਲੜੀਆਂ। ਪਹਿਲੀ ਜੰਗ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੀ, ਜਿਹਨੂੰ ਪਿਪਲੀ ਸਾਹਿਬ ਦੀ ਜੰਗ ਵੀ ਕਿਹਾ ਜਾਂਦਾ। ਦੂਸਰੀ ਜੰਗ ਹਰਗੋਬਿੰਦਪੁਰ ਦੀ ਜੰਗ, ਤੀਸਰੀ ਮਹਿਰਾਜ ਅਤੇ ਚੌਥੀ ਕਰਤਾਰਪੁਰ ਦੀ ਜੰਗ ਗੁਰੂ ਸਾਹਿਬ ਜੀ ਨੇ ਲੜੀ। ਇਹਨਾਂ ਜੰਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿੱਖਾਂ ਦੀ ਯੋਗ ਅਗਵਾਈ ਕੀਤੀ ਤੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਰਾਏ ਸਾਹਿਬ ਜੀ ਨੂੰ ਬਖਸ਼ ਕੇ ਆਪ 1644 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜੋਤੀ ਜੋਤ ਸਮਾ ਜਾਂਦੇ ਨੇ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।

0: ब्रोकर्स अपने इंश्योरेंस से हर लोड ले। याद रखो बस अमरिंदर गिद्दा कॉल 0491-999-555। शर्ता लागू।
1: जदों भी कॉमेडी मूवी दी गल हुंदी है तां एक मूवी दा नाम हमेशा आउंदा है, ओह मूवी जिन्हें सब नू हसा हसा के लोटपोट कीता।
2: कह रहे हो?
1: ओह मूवी जिदी स्टोरी ने ब्रेन रॉट कीता।
2: कह रहे हो?
3: गिप्पी ग्रेवाल, बिन्नू टिनो, सरगुन मेहता फिर तो लेके आ रहे ने पंजाबी सिनेमा दी सब तो बड़ी फ्रेंचाइज कैरी ऑन जट्टा 4, जिथे एडवोकेट टिलो फिर कहेंगे
4: पर टिलो ने काला कोट एवे नहीं पाया।
1: दिस 26 जून कैरी ऑन जट्टा 4 दे नाल थिएटर्स होंगे लाफ्टर द स्टेडियम, क्योंकि ये सिर्फ फिल्म नहीं ए लाफ्टर द फेस्टिवल है।
5: आ किथे वज गई तेरी गड्डी?
6: गड्डी ता ठीक हो जू पर इंश्योरेंस वालिया नू लीगल वालिया नू एथे प्रदेश विच समझाऊंगा किवें।
5: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालिया ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलती है, ऑल प्राइवेट एंड इंश्योरेंस ऑथोराइज काम ते। फ्री लीगल एडवाइस लाइक कॉल करो 0383-85-77-48 ते। सिंक स्मैश रिपेयर, 8 ग्रेस वे, रेवन हॉल।
7: जे तुसी बीमार हो ता एआई कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
8: Ready, set, go! Chadston Ford, Dandenong Road ते तुहानू उडीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business plate लाई गल करो, vehicle experts, Tim Forbes या कोरी नाल, Radio हांजी दे हवाले नाल पाओ 10 साल दी free service। Chadston Ford, ready, set, Ford!
9: चलदी दा नाम गड्डी, आते सुनिया ही होना। ते तुहाडी गड्डी कोई भी होवे, उनू चलाउण लई ऑल मेजर ब्रांड्स दे टायर्स, अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सुमर्टन रोड, कैंपलफील्ड। कॉल 03908-6655 और विजिट tireforce.com.au।
10: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पार्टे करनो बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
11: सोना चाहिदा?
12: भरोसा चाहिदा?
11: क्वालिटी ते बाईबैक भी चाहिदा? चले आओ दिल्ली ज्वेलर्स, स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा? गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
13: टेंशन टेंशन मेरी टेंशन
14: की होया,
13: एथे इमिग्रेशन दे इन्ने पंगे ने यार, मुकदे ही नहीं।
14: काका जी टेंशन छड्डो, फोन चको, कॉल करो वीवा इमिग्रेशन नु, जिथे इमिग्रेशन एक्सपर्ट हरपाल सिंह बाजवा, एम्प्लॉय स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
13: या 90-77-97-33
14: या ईमेल info@vivaimmigration.com.au।
13: याद रखो 9077-9733।
14: वीवा इमिग्रेशन एंड एजुकेशन कंसल्टेंट,
13: हर कदम तो आड़े नाल।
15: रोज रोज शॉपिंग हुंदिया ने, पता नहीं केड़ा देवता राजी कीता इन्होंने।
16: सूरज देवता
15: की मतलब?
16: ओ कमलिए, सन करंट वालिया तो जदा इन्होंने सोलर पैनल लगवाया ता इन्हां दी सेविंग्स वध गई।
15: मैनू नहीं पता, आपा भी सोलर पैनल लगवाना है हुणे।
16: तुसी भी करो बचत ते लगवाओ सोलर पैनल। कॉल सन करंट 0400 4640 46 94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
12: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
17: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
12: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
18: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ, ਅਤੇ ਤੁਸੀਂ ਵੀ ਖਿੱਚ ਲਓ ਤਿਆਰੀਆਂ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਹਰਮੀਤ। ਤੂੰ
19: ਰਾਮ ਰਾਮ ਭਾਈਆਂ ਨੇ ਉਨਕੀ ਲਗਾਈਆਂ ਨੇ ਛੋਟਿਆਂ ਦੇ ਪਿਆਰ ਬੜੇ ਕਾ ਆਸ਼ੀਰਵਾਦ ਲੈ ਕੇ ਹਾਜ਼ਰ ਹੋ ਗਏ ਜੀ। ਲਾਫਟਰ ਥੈਰੇਪੀ ਮੈਂ ਛੁੱਟੀਆਂ ਵਾਲੀ ਥੈਰੇਪੀ ਰੇ, ਸਾਰੇ ਬੱਚੇ ਉੱਠ ਗਏ ਮੇਰੇ ਹਿਸਾਬ ਤੇ।
18: ਮੈਂ ਨਾ ਬੱਚੇ ਤੇ ਤੁਹਾਡੇ ਨਾਲੋਂ ਵੀ ਪਹਿਲਾਂ ਤੇ ਗਾੜੀ ਤੇ ਨਹਾ ਧੋ ਕੇ ਤੇ ਤਿਆਰ ਹੋ ਕੇ ਬੈਠੇ ਆ ਵੀ ਲਿਆਓ ਚੁਟਕਲਾ, ਆਓ ਚੁਟਕਲਾ ਪਾਓ ਬਾਜ਼ਾਰ ਤੇ।
19: ਅੱਜ ਤਾਂ ਮੌਸਮ ਵੀ ਬੜਾ ਗਿੱਲਾ ਗਿੱਲਾ
18: ਹੈ,
19: ਸਿੱਲੇ ਸਿੱਲੇ ਚੁਟਕਲੇ ਆਉਣੇ ਅੱਜ।
18: ਆਹ ਮੈਲਬਨ 'ਚ ਤੇ ਫਿਰ ਇੱਦਾਂ ਹੀ ਆ। ਚਲੋ ਆਓ ਫਿਰ ਆਪਾਂ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਭਾਈ ਚੁਟਕਲੇ। ਥੈਂਕ ਯੂ ਸਭ ਤੋਂ ਪਹਿਲਾਂ ਤਾਂ ਤੁਸੀਂ ਛੁੱਟੀਆਂ ਦੇ ਵਿੱਚ ਵੀ ਇਹ ਨੇਮ ਬਰਕਰਾਰ ਰੱਖਿਆ, ਅਤੇ ਹੁਣ ਤਾਂ ਵੈਸੇ ਵੀ ਨਹੀਂ ਕੋਈ ਚੱਕਰ ਵੀ ਪਹਿਲਾਂ ਵਾਲਾ ਬਾਅਦ ਵਾਲਾ, ਅਤੇ ਹੁਣ ਆਪਾਂ ਜਿਹੜਾ ਜਿਹੜਾ ਜਿੱਦਾਂ ਆਇਆ ਸੀ ਉੱਦਾਂ ਉੱਦਾਂ ਹੀ ਆਪਾਂ ਲੈ ਲੈਂਦੇ ਹਾਂ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਆ ਜਾਂਦਾ ਜੀ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
20: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ।
19: ਸਤਿ ਸ਼੍ਰੀ ਅਕਾਲ,
18: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਭੂਰ ਜੀ ਪੈਂਦੀ ਆ,
19: ਆਵਾਜ਼ ਚੱਲਣ ਦੀ, ਮੀਂਹ ਪੈਣ ਡਿਆ।
18: ਤੁਹਾਡੇ ਵੀ ਪੈਂਦੀ? ਤੁਸੀਂ ਕਿੱਥੇ ਰਹਿੰਦੇ ਹੋ? ਟਾਰਨੈਟ
20: ਨਹੀਂ,
18: ਪਾਣੀ
20: ਦੇ ਨਾਲ ਵੀ ਨੀ ਭੇਜਦੀ।
18: ਉਹ ਕਿਹੜੀ ਚੀਜ਼ ਜਿਹੜੀ ਪਾਣੀ ਨਾਲ ਵੀ ਭੇਜਦੀ? ਪਾਣੀ ਦਾ ਤੁਪਕਾ ਹੈ, ਬਰਫ
19: ਪਾਣੀ ਨਾਲ ਨਹੀਂ ਭੇਜਦੀ
18: ਹੈ। ਉਹ ਆ ਗਿਆ ਚੇਤਾ, ਕੈਂਡਲ।
19: ਇਹ ਵੀ ਗੱਲ ਸਹੀ ਹੈ, ਅਸੀਂ ਫਿੱਟ ਕਰ ਹੀ ਲੈਣੀ ਹੈ।
18: ਮੈਂ ਭੈਣ ਜੀ ਕੈਂਡਲ ਕਿਹਾ, ਤੁਸੀਂ ਫਾਇਰ ਤੇ ਚੱਲ ਗਏ ਜੋ ਸਾਧ ਹੀ ਛੱਡ ਗਏ ਜੋ।
19: ਨਹੀਂ, ਕੈਂਡਲ ਨੂੰ ਫਾਇਰ ਤੇ ਲਾਉਣੀ ਪੈਂਦੀ ਹੈ।
18: ਹੈ ਫਾਇਰ ਆ,
19: ਫਾਇਰ ਪੁੱਤਰ
18: ਪਾਣੀ ਨਾਲ ਵੀ ਨੀ ਭੇਜਦੀ, ਕਿਹੜੀ ਚੀਜ਼ ਇਹੋ ਜੀ? ਹਾਂ, ਪਾਣੀ ਨਾਲ ਵੀ ਨੀ ਭੇਜਦੀ। ਓਕੇ, ਚੱਲ ਯਾਰ, ਹਾਰ ਗਏ ਫਿਰ ਆਪਾਂ।
19: ਦੱਸ, ਸਵੇਰੇ ਸਵੇਰੇ ਜੋਰ ਲਾਣਾ ਪੈਂਦਾ।
18: ਪੈਂਦੇ
19: ਮੀਂਹ ਚ
18: ਪਰਛਾਵਾਂ ਵੇਖਿਆ ਕਦੀ?
20: ਜਿਹੜਾ
18: ਮੀਂਹ ਧੁੱਪੇ ਪਈ ਜਾਂਦਾ ਓਹਨੂੰ ਕੀ ਕਹਿੰਦੇ ਆ?
20: ਪਤਾ ਨੀ,
18: ਓਹਨੂੰ ਕਹਿੰਦੇ ਕਾਣਾ ਮੀਂਹ,
0: ਓਹਨੂੰ ਕਹਿੰਦੇ ਕਿੱਧਰ ਗੱਡੀ ਦਾ ਵਿਆਹ,
18: ਕਾਣਾ ਕਾਣਾ
20: ਕਾਣਾ
18: ਕਾਣਾ ਮੀਂਹ। ਵਾਹ, ਹਾਂ ਥੈਂਕ ਯੂ ਵਰਨਾ,
0: ਐਡਾ ਕਾਣਾ ਮੀਂਹ।
20: ਥੈਂਕ ਯੂ
18: ਸੁਖਵਿੰਦਰ ਭੈਣ ਜੀ, ਸਤਿ ਸ੍ਰੀ ਅਕਾਲ ਪੁੱਤ। ਸੁਖਵਿੰਦਰ ਭੈਣ ਜੀ, ਮੈਂ ਲਾ ਲਿਆ ਤੁਹਾਡਾ ਹਿਸਾਬ, ਉਧਰੋਂ ਜਾਣਾ ਆਪ ਦੱਸ ਜਾਂਦਾ, ਉਧਰੋਂ ਤੁਸੀਂ ਭੇਜ ਦਿੰਦੇ ਜੀ।
0: ਬਸ ਕਵੀ ਜੀ, ਮੈਂ ਐਂਟਰ ਕਰਨ ਲੱਗੀ ਸੀ। ਵੈਰੀ ਗੁੱਡ,
18: ਚਲੋ ਥੈਂਕ ਯੂ ਭਾਈ, ਚਲੋ ਮੰਨ ਲੈਂਦੇ, ਚਲੋ ਕੋਈ ਮੰਨਣਾ ਹੀ ਪੈਣਾ, ਕੀ ਕਰ ਸਕਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਯੁਵਰਾਜ, ਤੁਸੀਂ ਆਉਂਦੇ ਰਹੋ।
0: ਯੁਵਰਾਜ ਸਿੰਘ ਜੀ,
20: ਹੋ
18: ਤੁਸੀਂ?
0: ਜਿਦਾਂ ਮੀਂਹ ਪੈ ਰਿਹਾ, ਸਨੋ ਪਾਏਗੀ, ਤੁਸੀਂ ਜਾ ਕੇ ਵੈਲਕਮ ਕਰੇ ਸਨੋ ਦਾ।
18: ਮਸ਼ੀਨਾਂ ਤੇ ਪਾਉਂਦੀਆਂ ਹੀ ਆ ਨਾ।
20: ਹਾਂਜੀ, ਨਕਲੀ ਸਨੋ।
18: ਹਾਲੇ ਇੰਨੀ ਸਨੋ ਨਹੀਂ ਪਈ, ਮਤਲਬ
20: ਬਰਫ
0: ਲੈ ਜੋ ਇੱਥੋਂ, ਇੱਥੋਂ ਲੈ ਜੋ ਬਰਫ,
18: ਬਰਫ ਵਾਲੇ ਭਾਈ ਸਾਹਿਬ ਹੈਗੇ ਆਪਣੇ,
0: ਮੋੜੋ ਟਰੱਕ ਉੱਧਰ ਨੂੰ ਥੋੜਾ ਜਿਹਾ।
18: ਕੀ ਸੁਣਾਓਗੇ?
20: ਇੱਕ ਚੁਟਕਲਾ।
0: ਹਾਂਜੀ
20: ਹਾਂਜੀ। ਇੱਕ ਬੰਦੇ ਬੰਦੇ ਨੂੰ ਇੱਕ ਬੰਦੇ ਦਾ ਐਕਸੀਡੈਂਟ ਹੋ ਜਾਂਦਾ, ਤੇ ਉਹ ਐਕਸੀਡੈਂਟ ਕਰਦਾ ਬੰਦਾ, ਤੇ ਵਕੀਲ ਕੋਲ ਜਾਂਦਾ, ਕਹਿੰਦਾ ਵੀ ਦੱਸੋ ਹੁਣ ਆਪਾਂ ਕੀ ਕਰੀਏ। ਤੇ ਵਕੀਲ ਕਹਿੰਦਾ ਦੇਖ ਹੁਣ ਗਲਤੀ ਤਾਂ ਤੇਰੀ ਆ, ਤੇ ਬਚਣ ਦਾ ਤੇਰਾ ਕੋਈ ਹੋਰ ਹੱਲ ਤਾਂ ਹੈ ਨੀ, ਤੂੰ ਬਸ ਐਂ ਕਹਿ ਦੀ। ਜਦੋਂ ਜੱਜ ਨੇ ਤੈਨੂੰ ਕੁਛ ਪੁੱਛਿਆ, ਐ ਐ ਐ, ਤੇ ਜਦੋਂ ਵੀ ਕੁਛ ਪੁੱਛੂਗੀ ਬਸ ਕੁਛ ਬੋਲੀ ਨਾ, ਐ ਕਹਿ ਦੀ। ਤੇ ਉਹ ਅਦਾਲਤ ਜਾਂਦੇ ਆ, ਤੇ ਜੱਜ ਕੁਛ ਵੀ ਪੁੱਛਦਾ, ਕਹਿੰਦਾ ਐ ਐ ਐ, ਤੇ ਉਹ ਜੱਜ ਕਹਿੰਦੇ ਇਹ ਬੰਦਾ ਨਾ ਸਹੀ ਨੀ ਲੱਗਦਾ, ਤੇ ਇਹਨੂੰ ਸਜ਼ਾ ਤਾਂ ਕੋਈ ਕਰ ਨੀ ਸਕਦੇ, ਵੀ ਇਹਨੂੰ ਛੱਡ ਦੋ। ਤੇ ਉਹਨੂੰ ਛੱਡਤਾ, ਤੇ ਵਕੀਲ ਬਾਹਰ ਆ ਕੇ ਕਹਿੰਦਾ ਕਹਿੰਦਾ ਮੇਰੀ ਫੀਸ ਤਾਂ ਦੇ ਦੋ। ਉਹ ਬੰਦਾ ਕਹਿੰਦਾ ਐ ਐ ਐ
0: ਐਡਾ ਤੁਸ਼ਾਰ ਕਪੂਰ ਬਣਿਆ।
18: ਥੈਂਕ ਯੂ ਯਸ਼ਕਾ,
20: ਥੈਂਕ ਯੂ। ਯੂਵੀ ਵੀ ਸੁਣਾਓਗਾ?
18: ਹਾਂਜੀ ਲਿਆਓ ਜੀ, ਯੂਵੀ ਕੋ ਵੀ ਸੁਣ ਲੈਂਦੇ ਹਾਂ। ਮੈਂ ਕਿਹਾ ਠੰਡ ਲੱਗਦੀ ਆ, ਏਦਾਂ ਹੋਇਆ ਕਦੀ ਤੈਨੂੰ?
0: ਹਜੇ ਹੋਣਾ
18: ਹੈ, ਜਦੋਂ ਤੁਸੀਂ ਬਰਫ਼ ਤੇ ਜਾਂਦੇ ਹੋ ਉਦੋਂ ਏਦਾਂ ਹੋਇਆ ਕਦੀ?
20: ਨਹੀਂ, ਕਿਉਂਕਿ ਮੈਂ ਪਹਿਲਾਂ ਹੀ ਬਹੁਤ ਕੱਪੜੇ ਪਾ ਕੇ ਜਾਂਦਾ, ਮੰਮਾ ਮੈਨੂੰ ਇੰਨੇ ਕੱਪੜੇ ਪੈਕ ਕਰਕੇ ਦੇ ਦਿੰਦੇ।
18: ਠੰਡ ਕਿਵੇਂ ਆ? ਅੱਛਾ, ਅਲਮਾਰੀ ਵੇਲੀ ਕਰਕੇ ਜਾਂਦੇ ਜੇ ਫਿਰ ਤੁਸੀਂ?
20: ਹਾਂਜੀ।
18: ਕੀ ਸੁਣਾਓਗੇ ਫਿਰ?
20: ਇੱਕ ਚੁਟਕਲਾ।
18: ਹਾਂਜੀ।
20: ਇੱਕ ਵਾਰੀ ਉਹ ਪੱਪੂ ਆਪਦੇ ਸਿਰ ਤੇ ਹੱਥ ਰੱਖ ਕੇ ਨਾ ਕਿਤਾਬ ਦੇ ਆਮ ਵੇਲੇ ਦੇਖ ਰਿਹਾ ਹੁੰਦਾ। ਮੈਡਮ ਕਹਿੰਦੀ ਵੀ ਪੱਪੂ ਤੈਨੂੰ ਇਹ ਕੁਐਸਚਨ ਪਰੇਸ਼ਾਨ ਕਰ ਰਹੇ ਆ? ਤੇ ਫਿਰ ਪੱਪੂ ਕਹਿੰਦਾ ਨਹੀਂ ਮੈਡਮ ਜੀ, ਕੁਐਸਚਨ ਤਾਂ ਸਹੀ ਆ, ਇਹਨਾਂ ਦੇ ਆਨਸਰ ਪਰੇਸ਼ਾਨ ਕਰ।
18: ਮੰਨਤ, ਕੀ ਹਾਲ ਚਾਲ ਆ? ਫਤਿਹ
0: ਹੋਏ ਹੋਏ ਹੋਏ
20: ਸਾਰੇ
18: ਚੱਲ ਚੱਲੇ ਤੁਸੀਂ
20: ਚੱਲੇ
19: ਸਾਡਾ ਸੇਮ ਜਵਾਬ ਵੀ ਬਰਫ਼ ਤਾਂ ਹੈ ਨੀ ਉੱਥੇ
18: ਜਿਹੜੇ ਜਿਹੜੇ ਬੰਦੇ ਕੋਲ ਟਾਈਮ ਨਾ ਹੋਏ ਤਾਂ ਕਹਿੰਦਾ ਹੁੰਦਾ
19: ਨਹੀਂ
18: ਬਰਫ਼ ਤਾਂ ਥੋੜ੍ਹੀ ਮਤਲਬ ਹੈ ਆਊਟਿੰਗ ਦੇ ਨਾਲ ਜ਼ਰੂਰੀ ਥੋੜ੍ਹੀ ਉਹਨਾਂ ਨੇ ਬਰਫ਼ ਬਰਫ਼ ਕਰਕੇ ਜਾਣਾ ਬਰਫ਼ ਤਾਂ ਬੰਦਾ ਫਰਿੱਜ 'ਚ ਬਹਿ ਲੇ
20: ਹਾਂ
18: ਸੇਮ ਥੋੜ੍ਹੀ ਹੁੰਦੀ ਆ ਉੱਥੇ ਫਿਰ ਮੰਨਤ ਤੁਸੀਂ ਰਹੋਗੇ ਰਾਤ ਬਰਫ਼ ਤੇ ਮੰਮੀ ਪਾਪਾ ਵੇਖ ਲੋ ਤੁਹਾਨੂੰ ਬਰਫ਼ ਹਲੇ ਸ਼ੁਰੂ ਹੋਈਆਂ ਛੁੱਟੀਆਂ ਤੇ ਲੈ ਚੱਲੇ ਆ
19: ਤੁਸੀਂ ਲੈ ਕੇ ਆਇਓ ਬਰਫ਼ ਉੱਥੋਂ ਇੱਥੇ ਠੀਕ ਹੈ ਜਦੋਂ ਪੈ ਗਈ ਨਾ ਫਰੈਸ਼ ਬਰਫ਼ ਵੇਖਣੀ ਅਸੀਂ ਵੇਖੀ ਨੀ ਕਦੀ ਅਸੀਂ ਕਦੀ ਬਰਫ਼ ਨੀ ਵੇਖੀ
20: ਅਸੀਂ ਨਾਲੇ ਕੱਲ ਬਹੁਤ ਸਾਰੇ ਸਨੋ ਸ਼ਾਪਿੰਗ ਕੀਤੀ ਸਨੋ ਗੀਅਰ ਵਗੈਰਾ ਦੇ ਲਈ
18: ਓ ਅੱਛਾ ਫਿਰ
20: ਤੇ ਅੱਜ ਅਸੀਂ ਨਾਲ ਲੈ ਕੇ ਚੱਲੇ ਸਭ
18: ਵੇਖੋ ਕਿਤੇ ਪਗਰਾ ਹੀ ਨਾ ਆਇਓ
19: ਇਹ ਹੈ
20: ਅਸੀਂ ਐਨਕੋਂਡਾ ਗਏ ਸੀਗੇ ਜਿਹਨੇ ਸਨੋ ਤੇ ਜਾਣਾ ਨਾ ਨਵਾਂ ਸਨੋ ਗੀਅਰ ਚਾਹੀਦਾ ਤਾਂ ਜ਼ਰੂਰ ਐਨਕੋਂਡਾ ਜਾਇਓ ਸਨੋ ਗੀਅਰ ਦੇ ਲਈ
18: ਓ ਵਾਹ ਤੁਹਾਨੂੰ ਉਹਨਾਂ ਪੈਸੇ ਤੇ ਨਹੀਂ ਦਿੱਤੇ ਕਿਤੇ
19: ਪੌਣੇ ਕਿੱਥੇ ਆ ਸੁਣੋ ਤਾਂ ਹੈ ਨੀ ਮੈਂ ਜੇ ਦੋ ਵਾਰੀ ਹੋਰ ਕਹਿਣਾ ਗੱਡੀ ਰਾਹ ਚ ਮੋੜ ਲੈ
18: ਪੈ ਜਾਣੀ ਪੈ ਜਾਣੀ ਇਹਨਾਂ ਦੇ ਜਾਂਦੇ ਨੂੰ
19: ਅਸੀਂ ਪਵਾ ਦੇਣੀ ਜਾਂਦੇ ਵੇਖੀ ਜਾਂਦੇ ਜਾਂਦੇ ਪਵਾ ਦੇਣੀ
18: ਹੋਰ ਕੀ ਸੁਣਾਓਗੇ ਮਨਦ
20: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
18: ਹਾਂਜੀ
20: ਬਾਲਕ ਤੂੰ ਬਹੁਤ ਜ਼ਿਆਦਾ ਮੱਛਰ ਹੋ ਗਏ ਤੂੰ ਹੁਣ ਇਹਨਾਂ ਨੂੰ ਮਾਰ ਦੇ ਨੌਕਰ ਜਿਹੜਾ ਨੌਕਰ ਸੀਗਾ ਉਹ ਬਹੁਤ ਆਲਸੀ ਸੀ ਤੇ ਥੋੜੇ ਦੇਰ ਬਾਅਦ ਫੇਰ ਮੱਛਰ ਬੋਲਣ ਲੱਗ ਗਏ ਤੇ ਫੇਰ ਮਾਸਟਰ ਉਹਨੂੰ ਦੁਆਰ ਤੋਂ ਕਹਿੰਦਾ ਮਾਲਕ ਕਿ ਤੂੰ ਮੱਛਰ ਕਿਉਂ ਨੀ ਮਾਰੇ ਤੇ ਫਿਰ ਜਿਹੜਾ ਨੌਕਰ ਸੀਗਾ ਉਹ ਕਹਿੰਦਾ ਇਹ ਮੱਛਰ ਤਾਂ ਮੈਂ ਮਾਰਦੇ ਸੀਗੇ ਇਹ ਹੁਣ ਮੈਂ ਪਤਰੀਆਂ ਬੋਲਦੀਆਂ ਨੇ
18: ਵੇ ਮਾਸਕਿਟੋ
19: ਪੀ ਪੀ ਕੌਣ ਕਰੇਗਾ
18: ਹਾਏ ਵੇ ਲੂਈ ਵੇ ਤੇਰੇ ਧੱਫੜ ਵੇ ਇੱਧਰ ਆਉਂਦੀਆਂ ਮਨ ਹਾਏ ਵੇ ਮੱਛਰ ਦਾਨੀਆਂ ਵੇ ਥੈਂਕ ਯੂ ਮਨ
19: ਇਹ ਦਿਲ ਚ ਲਾ ਗਏ
20: ਦੀਦੀ ਤੇ ਬਹੁਤ ਜਿਆਦਾ ਬਦਲਾ ਲੈਣਾ ਮੈਂ ਮੰਮਾ ਤੇ ਪਾਪਾ ਤੇ ਸਪੈਸ਼ਲੀ ਮੰਮਾ ਤੇ
18: ਕੀ ਬਰਫ਼ ਸੁੱਟਣੀ ਆ
20: ਨਹੀਂ
18: ਆਪਾਂ ਏਦਾਂ ਕਰਾਂਗੇ ਨਾ ਇੱਕ ਮਿੰਟ ਆਪਾਂ ਏਦਾਂ ਕਰਾਂਗੇ ਪਾਪਾ ਮੇਰੀ ਗੱਲ ਸੁਣ ਆਪਾਂ ਏਦਾਂ ਕਰਾਂਗੇ ਤੂਰ ਸਾਹਿਬ ਅਸੀਂ ਏਦਾਂ ਕਰਾਂਗੇ ਵੀ ਇਹਨਾਂ ਨੇ ਤੇ ਹੋ ਕੇ ਆ ਜਾਣਾ ਤੇ ਇਹਨਾਂ ਨੇ ਮੁੜ ਕੇ ਕੱਪੜੇ ਇੱਥੇ ਥੋੜੀ ਸ਼ੋਪਿੰਗ ਸੈਂਟਰ ਥੋੜੀ ਪਾਈ ਫਿਰਨੇ ਆ ਆਪਾਂ ਇਹਨਾਂ ਦੇ ਕੱਪੜੇ ਲੈ ਕੇ ਤੇ ਜਦੋਂ ਜਾਣਾ ਹੋਗਾ ਚੱਲ ਜਾਵਾਂਗੇ
19: ਵੈਰੀ ਨਾਈਸ ਵਧੀਆ ਕੰਮ ਠੀਕ ਹੋ ਜਾਣਾ
20: ਪਰ ਤੁਹਾਡੇ ਲੈ ਜੋ ਮੈਨੂੰ ਤਾਂ ਕੁਛ ਨਹੀਂ ਬਸ ਮੇਰੇ ਕੱਪੜੇ ਨਾ ਲੈ ਕੇ ਆ ਕਿਉਂਕਿ ਤੁਹਾਡੇ ਆਉਣੇ ਨਹੀਂ ਗਏ
18: ਆਪਣੇ ਤੇਰੇ ਕੱਪੜੇ ਪਾਉਣਗੇ ਸਾਡੇ ਬੱਚੇ
19: ਹਾਂ
18: ਹੈਂ ਤੇ ਤੇਰੇ ਪਾਪੇ ਦੇ ਕੱਪੜੇ ਪਾਵਾਂਗੇ ਆਪਾਂ
19: ਅਸੀਂ ਪਾ ਲਾਂਗੇ
18: ਨਾ ਉੱਥੇ ਆਪਾਂ ਜਦੋਂ ਕਿਰਾਏ ਤੇ ਲੈਣੇ ਆ ਤੇ ਉਹ ਦੂਜਿਆਂ ਦੇ ਦਿੰਦੇ ਆ
19: ਕਿੰਨੇ ਜਿਹੜੇ ਪਾਉਂਦੇ
18: ਅਸੀਂ ਤੁਹਾਨੂੰ ਕਿਰਾਇਆ ਦੇ ਦਾਂਗੇ ਕਿਰਾਇਆ ਲੈ ਲਿਓ ਯਾਰ
20: ਤੁਹਾਨੂੰ
18: ਆਪਾਂ ਜੇ ਕਿਰਾਇਆ ਦੇ ਦਾਂਗੇ ਥੋੜਾ ਜਿਹਾ ਤੇ ਤੁਹਾਡੇ ਪੈਸੇ ਵਾਪਸ ਆ ਜਾਣਗੇ ਥੋੜਾ ਫਾਇਦਾ ਹੋ ਜੂਗਾ ਤੁਹਾਡਾ
20: ਚੱਲ
18: ਤੁਸੀਂ ਦੇ ਤੇ ਦਿਓ ਵੱਡੇ ਵੇਖਾਂਗੇ ਆਪਾਂ
19: ਹਾਂ ਬਾਅਦ ਚ ਵੇਖਾਂਗੇ ਕੀ ਕਰਨਾ ਅਸੀਂ
20: ਸਾਡੀ
19: ਸ਼ਰਿੰਕ ਹੋ ਜਾਏ ਬਰਫ਼ ਪੈਣੀ ਠੰਡ ਪੈਣੀ ਠੰਡ ਚ ਸ਼ਰਿੰਕ ਹੋ ਜਾਂਦਾ ਆਪਾਂ ਪਾਣੀ ਉੱਥੇ ਜਾ ਕੇ
18: ਯੁਵਰਾਜ ਮੰਨ ਗਿਆ ਝਾਟੀ ਫਤਿਹ ਯਾਰ ਮੰਨਦਾ ਹੀ ਨਹੀਂ ਆ
20: ਨਹੀਂ ਤੁਸੀਂ
18: ਉਹਦਾ ਆਪੇ ਮੈਸੇਜ ਆਇਆ ਵਾ ਅੰਕਲ ਜੀ ਪੈਸੇ ਨਾ ਖਰਚੋ ਸਾਡੇ ਕੱਪੜੇ ਲੈ ਲਿਓ ਆ ਮੈਸੇਜ ਆ ਗਿਆ ਉਹਦਾ
19: ਪਤਾ ਜੇ ਕੱਪੜੇ ਖੁੱਲੇ ਹੋ ਗਏ ਨਾ ਉਹ ਫਿਰ ਅਸੀਂ ਜਦੋਂ ਬਰਫ਼ ਪੈ ਗਈ ਉੱਥੇ ਪਾਵਾਂਗੇ ਨਾ ਉਹ ਫਿਰ ਸ਼ਰਿੰਕ ਹੋ ਜਾਣਗੇ ਠੰਡ ਨਾਲ ਫਿਰ ਪੂਰੇ ਆ ਜਾਣਗੇ ਠੀਕ ਹੈ ਨਾ
20: ਨਾ
18: ਕੁਛ ਖਾਂਦੀ ਨਾ ਕੁਛ ਪੀਵੇ ਤੇ ਫੇਰ ਵੀ ਵੱਧਦੀ ਰਹਿੰਦੀ ਆ ਜਬਾਨ ਚਲੋ ਆਂਟੀ ਓ ਦੱਸੋ ਬਾਈ
19: ਹੁਣ ਤੁੱਟ ਗਈ ਹੋਣੀ
18: ਹਾਂ ਨਹੀਂ ਅੱਛਾ ਓਕੇ ਸੋਰੀ ਸੋਰੀ
19: ਉਹ ਸੁੱਤੇ ਪਏ ਹਜੇ ਸਾਰੀ ਆਂਟੀ ਸੁੱਤੀਆਂ ਹਜੇ
18: ਪਰ ਆਂਸਰ ਮੈਨੂੰ ਠੀਕ ਲੱਗਦਾ ਈ ਇਹਨਾਂ ਦਾ ਮੈਨੂੰ ਮੈਨੂੰ ਆਂਸਰ ਠੀਕ ਲੱਗਦਾ ਈ ਇਹਨਾਂ ਦਾ ਓਦਾਂ ਇਹਦਾ ਆਂਸਰ ਕੈਂਡਲ ਇਹਦਾ ਆਂਸਰ ਉਮਰ ਉਮਰ ਉਮਰ ਏਜ ਏਜ ਏਜ
19: ਹਾਂ
18: ਏਜ ਹੈ ਨਹੀਂ ਇਹ ਸੁਖਵਿੰਦਰ ਆਂਟੀ ਮੈਂ ਨੀ ਹੈਲਪ ਲਈ ਇਹਨਾਂ ਨੇ ਆਪੇ ਨਾ ਮੈਸੇਜ ਕਰਕੇ ਦੋਵਾਂ ਆਂਟੀਆਂ ਨੇ ਤੇ ਮੇਰੇ ਅੱਗੇ ਕਰਤਾ ਗੁਰਜੀਤ ਆਂਟੀ ਨੂੰ ਤੇ ਸੁਖਵਿੰਦਰ ਆਂਟੀ ਨੂੰ ਇਹ ਧੱਕੇ ਨਾਲ ਮੈਂ ਕਿਹਾ ਮੈਂ ਨੀ ਵੇਖਣਾ ਵੇਖਣਾ ਤੇ ਮੇਰੇ ਅੱਗੇ ਕਰ ਦਿੰਦੀਆਂ
20: ਮੈਸੇਜ
18: ਯਾਰ ਮੈਨੂੰ ਵੇਖਣਾ ਪੈਂਦਾ ਨਾ ਉਧਰ ਕਿਉਂਕਿ ਫਿਰ ਆਵਾਜ਼ ਵੀ ਵੱਧ ਘੱਟ ਹੋਣ ਡੀ ਹੁੰਦੀ ਨਾ ਉਹ ਤੇ ਮੈਂ ਤੇ ਮੋਨੀਟਰ ਕਰਦਾ ਵਾ
19: ਉਹਨੇ ਕੰਪਿਊਟਰ ਵੇਖਣਾ ਹੁੰਦਾ
18: ਅਸੀਂ ਨਹੀਂ ਵੇਖਣਾ ਹੁੰਦਾ
19: ਉਹ ਸਾਰੇ
18: ਪਰ ਮੈਂ ਅੱਖਾਂ ਬੰਦ ਕਰਕੇ ਫਿਰ ਗੱਲ ਨੀ ਨਾ ਬਣਦੀ ਨਾਲੇ ਤੁਹਾਨੂੰ ਕੀ ਤੁਸੀਂ ਤੇ ਫਾਈਨ ਕਰ ਹੀ ਦਿੱਤਾ
20: ਕਿਉਂਕਿ ਹੈਲਪ ਨਹੀਂ ਲੈ ਸਕਦੇ ਤੇ ਉਹਨਾਂ ਨੇ ਜਾਣ ਕੇ ਹੈਲਪ ਦਿੱਤੀ
18: ਚੱਲ ਕੋਈ ਨੀ ਮਾਰਾਂਗੇ ਥੈਂਕ ਯੂ
19: ਬਾਏ ਬਾਏ ਬਾਏ
18: ਕਰੋ ਥੈਂਕ ਯੂ ਇੰਜੋਏ ਕਰੋ ਤੁਸੀਂ ਭਾਈ ਬਰਫਾਂ ਦੇ ਉੱਤੇ
19: ਕੋਂਡਾ ਦੇ ਸੇਲਸਮੈਨ
18: ਹਾਂ ਉਹ ਵਾਹ ਆ ਕੀ ਲੱਗਾ ਵੀ ਵਾਹ ਆ ਕਿਹਨੇ ਲਾਇਆ ਵੀ
19: ਸਾਨੂੰ ਓਲਡ ਦੇ ਬਾਗ
18: ਵੈਰੀ ਨਾਈਸ ਵਾਹ ਕਿਆ ਕਮਾਲ ਦੀ ਗੱਲ ਹੈ ਆ ਭਾਈ ਆ ਜਿਹਨੇ ਲਾਇਆ ਵਾ ਇਹਦਾ ਕਰ ਲਓ ਇਲਾਜ ਤੁਸੀਂ ਇਹ ਕੰਮ ਖਰਾਬ ਜੇ
19: ਇਹ ਸਾਨੂੰ ਓਲਡ ਦੇ ਬਾਗ
18: ਇਹ ਮੈਂ ਤੁਹਾਨੂੰ ਸੁਣਾਉਣ ਦੇ ਲਈ ਆਨ ਕੀਤਾ ਵੀ ਜਿਹਦਾ ਵੀ ਹੈਗਾ ਵਾ ਇਹਨੂੰ ਬੰਦ ਕਰ ਲਓ ਥੈਂਕ ਯੂ ਸੋ ਇਹ ਭਾਈ ਛੇਤੀ ਤੋਂ ਛੇਤੀ ਤੁਸੀਂ ਬੰਦ ਕਰੋ ਤੇ ਆਪਾਂ ਗੱਡੀ ਅੱਗੇ ਤੋਰੀਏ ਤੇ ਜੇ ਤੁਸੀਂ ਆਹ ਵਾਲਾ ਬੰਦ ਨਾ ਕੀਤਾ ਤੇ ਫਿਰ ਮੈਨੂੰ ਤੁਹਾਨੂੰ ਬੰਦ ਕਰਕੇ ਵੇਖਣਾ ਪੈਣਾ
19: ਤਾਰ ਕੱਢਣੀ ਪੈਣੀ
18: ਜੀ ਸੋ ਔਨ ਸੀਰੀਅਸ ਨੋਟ ਆਹ ਜਿਹਦੀ ਪਿੱਛੇ ਲੱਗੀ ਆ ਆਹ ਵਾਲੀ ਟੋਨ ਪਲੀਜ਼ ਬੰਦ ਕਰ ਲਿਓ ਤੇ ਨਹੀਂ ਤੇ ਮੈਨੂੰ ਤੁਹਾਡਾ ਫੋਨ ਬੰਦ ਕਰਨਾ ਪੈਣਾ ਇਹ ਉਹਨਾਂ ਅੱਗੇ ਬੇਨਤੀ ਹੈ ਜਿਹੜੇ ਇਸ ਟਾਈਮ ਉਹਦੇ ਤੇ ਨੇ ਹੋਲ ਤੇ ਨੇ ਠੀਕ ਹੈ ਜੀ ਤੇ ਥੈਂਕ ਯੂ ਤੁਹਾਡਾ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੇ ਚਲੋ ਫਿਰ ਤੁਸੀਂ ਹੁਣ ਉਦੋਂ ਮੈਂ ਤੁਹਾਡਾ ਪਿੱਕ ਕਰਦਾ ਵਾਂ ਜਦੋਂ ਤੁਸੀਂ ਇਹ ਬੰਦ ਕਰ ਲਓਗੇ। ਸ਼੍ਰੇਆ ਸਤਿ ਸ਼੍ਰੀ ਅਕਾਲ। ਹੈਲੋ
3: ਸ਼੍ਰੇਆ,
18: ਸ਼੍ਰੇਆ ਕਵੀਰ ਜੀ, ਹੈਲੋ ਸ਼੍ਰੇਆ, ਕੀ ਗੱਲ?
3: ਓਹੋ,
18: ਮੈਨੂੰ ਲੱਗਦਾ ਉੱਠਦੇ ਫੜਾਤਾ ਉਹ। ਚੱਲ ਕੋਈ ਨਹੀਂ, ਸਾਹ ਲਓ ਭਾਈ। ਤੁਸੀਂ ਕੁਲਵੀਰ ਜੀ ਕਹਿੰਦੇ ਆਪਾਂ ਨਹੀਂ ਇੰਨਾ ਪੈਨ ਦੇ ਸਕਦੇ, ਅਤੇ ਬਲਜੀਤ ਜੀ ਕਹਿੰਦੇ ਨੇ ਵੀ ਅੱਛਾ ਇਹ ਜੋ ਓਕੇ ਠੀਕ ਹੈ ਠੀਕ ਹੈ। ਅਤੇ ਧੰਨਵਾਦ ਜੀ ਕਹਿੰਦੇ ਭਾਈ, ਕੁਛ ਬੱਚੇ ਤੁਹਾਨੂੰ ਅੰਕਲ ਕਹਿੰਦੇ ਨੇ ਅਤੇ ਤੂਰ ਸਾਹਿਬ ਨੂੰ ਵੀਰ ਜੀ, ਪਰ ਉਹਨਾਂ ਨੂੰ ਕੀ ਪਤਾ ਕਿ ਵੀਰ ਜੀ ਅੰਕਲ ਜੀ ਨਾਲੋਂ 3 ਸਾਲ ਵੱਡੇ ਨੇ, ਹੈ ਪਰ ਉਮਰ 'ਤੇ ਲਗਾਉਂਦੇ ਨੇ ਨਾ।
3: ਇਹ ਕੌਣ ਹੈ, ਇਹ ਕੌਣ ਹੈ,
18: ਇਹ ਗੁਪਤ ਦਾਨ ਆ,
3: ਇਹਨਾਂ ਨੂੰ ਟ੍ਰਿਲੀਅਨ ਫਾਈਨ ਦਿੰਦੇ ਹਾਂ ਆਪਾਂ,
18: ਟ੍ਰਿਲੀਅਨ ਫਾਈਨ। ਸਤਿ ਸ਼੍ਰੀ ਅਕਾਲ,
3: ਦੇਖੋ ਰੱਬ ਦਾ ਰੂਪ ਹੁੰਦੇ ਨੇ, ਪਛਾਣ ਲੈਂਦੇ ਆ ਬਾਈ।
18: ਸਤਿ ਸ਼੍ਰੀ ਅਕਾਲ। ਅਤੇ ਜਸਵਿੰਦਰਪਾਲ ਜੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਲੱਗੀ। ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਕਿ ਸਿੱਖਿਆ ਦਾ ਇੱਕ ਕਹਾਣੀ ਰਹੀ ਅੱਜ ਦੀ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਹੈ ਜੀ। ਤਰਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕ੍ਰਿਗਵਨ ਤੋਂ ਅੱਜ ਦੀ ਕਹਾਣੀ ਬੜੀ ਵਧੀਆ ਸੀ। ਅਤੇ ਗਾਬਾ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਅਤੇ ਗੁਰਦੀਪ ਸਿੰਘ ਢਿੱਲੋਂ ਜੀ ਕਹਿੰਦੇ ਕਿ ਕੇਲਿਆਂ ਦੇ ਪਿੰਡ ਤੋਂ ਇਨਿਸਫੋਲ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ। ਧੰਨਵਾਦ ਜੀ ਤੁਹਾਡਾ। ਅਤੇ ਸਤਿ ਸ਼੍ਰੀ ਅਕਾਲ। ਅਤੇ ਕਹਿੰਦੇ ਕਿ ਡਰਾਈਵ ਸੇਫ ਕਰਿਓ, ਅੱਜ ਸੜਕਾਂ ਗਿੱਲੀਆਂ ਨੇ। ਹਾਂ ਬਿਲਕੁਲ ਜੀ, ਸਾਡੇ ਵੱਲੋਂ ਵੀ ਇਹ ਬੇਨਤੀ। ਧੰਨਵਾਦ ਤੁਹਾਡਾ ਮੰਨਾ ਗਿਲ ਜੀ, ਬਹੁਤ ਵਧੀਆ ਤੁਸੀਂ ਯਾਦ ਦਵਾਇਆ ਕਿ ਅੱਜ ਖਿਆਲ ਆਪਣਾ ਕੁਛ ਵਧੇਰੇ ਰੱਖਿਓ ਗੱਡੀ ਚਲਾਉਂਦਿਆਂ। ਪਰਮਜੋਤਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਬਲਜੀਤ ਵਾਲੀਆ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਵ ਏ ਗ੍ਰੇਟ ਡੇ। ਅਤੇ ਸੁਖਵਿੰਦਰ ਭੈਣ ਜੀ ਤੁਹਾਡਾ ਧੰਨਵਾਦ, ਗੁਰਜੀਤ ਜੀ ਧੰਨਵਾਦ। ਇਕਬਾਲ ਸੈਣੀ ਜੀ ਕਹਿੰਦੇ ਨੇ ਕਿ ਆਪ ਸਭ ਨੂੰ, ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਅਤੇ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਆਓ ਆਪਾਂ ਵਾਪਸ ਆਉਂਦੇ ਹਾਂ ਬੱਚਿਆਂ ਵੱਲ ਨੂੰ। ਅਤੇ ਬੇਨਤੀ ਫਿਰ ਉਹੀ ਜਿਹੜੀ ਆਪਾਂ ਪਹਿਲਾਂ ਕਰਕੇ ਗਏ ਹਾਂ ਵੀ ਜੇ ਭਾਈ ਤੁਸੀਂ ਫਿਰ ਆ ਪਿੱਛੇ ਟੋਨਾ ਟਾਨਾ ਜੀਆਂ ਚਲਾਈਆਂ ਅਤੇ ਫਿਰ ਮੈਨੂੰ ਦੁਬਾਰਾ ਕੱਟਣਾ ਪੈਣਾ ਅਤੇ ਫਿਰ ਆਪਣਾ ਰੁਕਾਵਟ ਕੇ ਲਈ ਖੇਦ ਹੈ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ ਬੁੱਤੋ।
3: ਠੰਡਕ ਪੈ ਗਈ ਹੋਣੀ ਹੁਣ ਸੁਣ ਕੇ, ਜੈਲਸੀ ਕਰ ਰਹੇ ਸੀ।
18: ਕੀ ਕਰਦੇ ਹੁੰਦੇ ਹੋ ਛੁੱਟੀਆਂ ਚ?
20: ਮੈਜਿਕ ਸ਼ੋ ਤੇ ਜਾਣਾ।
18: ਤੁਹਾਨੂੰ ਪਤਾ ਮੈਨੂੰ ਵੀ ਮੈਜਿਕ ਸ਼ੋ ਆਉਂਦਾ ਵਾ?
20: ਨਹੀਂ।
18: ਲੈ ਤੁਸੀਂ ਜਦੋਂ ਆਓਗੇ ਤੁਹਾਨੂੰ ਮੈਂ ਵਿਖਾਉਂਗਾ ਮੈਜਿਕ ਸ਼ੋ। ਆਬਰਾ ਕਡਾਬਰਾ ਟੋਪੀ ਲਾ ਕੇ ਟਿੰਡ ਵਿਖਾਊਂਗਾ ਤੁਹਾਨੂੰ ਮੈਂ।
3: ਨਹੀਂ ਨਹੀਂ, ਜਦੋਂ ਆਂਟੀ ਗੁੱਸੇ ਚ ਹੁੰਦੇ ਨਾ ਅੰਕਲ, 2 ਮਿੰਟ ਚ ਕਰੋ ਗਾਇਬ ਹੋ ਜਾਂਦੇ।
18: ਆਬਰਾ ਕਡਾਬਰਾ, ਮੇਰੇ ਕੋਲ ਸ਼ੱਕ ਲੱਗਾ ਬੂਮ ਬੂਮ ਵਾਲੀ ਪੈਨਸਲ ਹੈਗੀ ਆ।
3: ਤੁਸੀਂ ਵੇਖੀ ਪੈਨਸਲ?
18: ਤੁਸੀਂ ਵੇਖੀ ਕਿ ਨਹੀਂ? ਲੱਡੂ ਕਰਾਰੇ? ਹਾਂ ਇਹੋ ਹੀ ਆ, ਇਕੱਠੇ ਰਹਿੰਦੇ ਤੇ ਖੱਟੇ ਪੈਂਦੇ।
3: ਨਹੀਂ, ਇਕੱਠੇ ਰਹਿੰਦੇ ਇਕੱਠੇ ਪੈਂਦੇ।
18: ਹਾਂ ਤੇ ਲੱਡੂ ਕਰਾਰੇ ਹੁੰਦੇ ਆ
3: ਇਹ ਹੈਗੀਆਂ ਆਈਸ।
18: ਨਹੀਂ ਯਾਰ ਇਹ ਗਲਤ ਹੈ ਬਾਜ਼ਾਰ।
3: ਅੱਖਾਂ ਇਕੱਠੀਆਂ ਬੰਦ ਹੁੰਦੀਆਂ ਭਾਜੀ,
18: ਹੈ
3: ਉਹ ਤੁਸੀਂ ਨਾ ਅੱਖਾਂ ਜੋੜਨੀਆਂ ਨੇ।
18: ਮੈਂ ਬੜੇ ਬੰਦੇ ਵੇਖੇ ਜਿਨ੍ਹਾਂ ਦੀ ਨਹੀਂ ਹੁੰਦੀ ਇਕੱਠੀਆਂ ਬੰਦ।
19: ਉਹ ਲਾਡਣ ਜਗ੍ਹਾ ਵੇਖਦੇ ਨੇ ਨਾ ਮੈਂ ਖੱਬੇ ਪਾਸੇ ਸੱਜੇ ਵੇਖਣਾ ਸੱਜੇ ਪਾਸੇ ਖੱਬੇ ਵੇਖਦਾ
18: ਥੈਂਕ ਯੂ ਬਹੁਤ
19: ਵਾਹ ਇਹ ਤਾਂ
18: ਐਂਬਰ ਐਂਬਰ ਸੁਣਾਉਂਗੀ
19: ਇਹ ਤਾਂ ਬੁੱਝ ਲਿਆ ਸੀ
20: ਹਾਂਜੀ
18: ਹਾਂ ਪਾਣੀ ਪੀਓ ਤੁਸੀਂ ਬੁੱਝ ਲਿਆ ਵਾ
19: ਓਹੋ
18: ਵਧਾਈ ਹੋਵੇ ਤੁਹਾਨੂੰ ਤੁਸੀਂ ਵਧਾਈ ਹੋਵੇ ਬੁੱਝ ਲਿਆ
20: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਰਾਮ ਰਾਮ ਥਾਓ
18: ਓਏ ਸਤਿ ਸ਼੍ਰੀ ਅਕਾਲ
19: ਰਾਮ ਰਾਮ ਰਾਮ ਰਾਮ
18: ਐਂਬਰ ਤੇ ਬੜੀ ਪਿਆਰੀ ਸਤਿ ਸ਼੍ਰੀ ਅਕਾਲ ਕਰਦੀ ਆ
19: ਇਤਨੀ ਕਿਊਟ ਸੀ ਰਾਮ ਰਾਮ ਹੂੰ
20: ਥੈਂਕ ਯੂ
18: ਓ ਐਂਬਰ ਠੀਕ ਹੈ ਹੁਣ
20: ਹਾਂਜੀ
18: ਕਿੱਦਾਂ ਠੀਕ ਹੋਈ ਐਂਬਰ ਮੈਨੂੰ ਦੱਸੋ ਤੁਸੀਂ ਕੀ ਕੀਤਾ ਤੁਸੀਂ ਤੁਸੀਂ ਰੈਸਟ ਕੀਤੀ ਕਿ ਦਵਾਈ ਖਾਧੀ
20: ਦਵਾਈ ਲੈ ਗਈ
18: ਅੱਛਾ ਦਵਾਈ ਖਾਧੀ
19: ਦਵਾਈ ਤੋਂ ਬਾਅਦ ਰੈਸਟ
18: ਦਵਾਈ ਖਾਧੀ ਤੇ ਨਾ ਰੈਸਟ ਕੀਤੀ
19: ਯਾ
20: ਹਾਂਜੀ
18: ਓਕੇ ਓਕੇ ਤੇ ਇਲਾਹੀ ਠੀਕ ਆ
20: ਨਹੀਂ
18: ਕੀ ਹੋਇਆ ਉਹਨੂੰ
20: ਉਹ ਸਿੱਖਦਾ
18: ਓ ਤੁਸੀਂ ਫਿਰ ਉਹਦੀ ਟੇਕ ਕੇਅਰ ਕਰਦੇ ਹੁੰਦੇ ਹੋ ਕੀ ਕਰਦੇ ਹੁੰਦੇ ਹੋ ਤੁਸੀਂ ਫਿਰ ਟੋਏ ਟੋਏ ਦੇ ਨਾਲ
20: ਖੇਡਦੇ
18: ਤੁਸੀਂ ਉਹਦਾ ਉਹਦਾ ਫੇਸ ਵਾਈਪ ਕਰ ਦਿੰਦੇ ਹੁੰਦੇ ਹੋ
20: ਹਾਂਜੀ
18: ਓਏ ਤੁਸੀਂ ਤੇ ਬੜੇ ਰਿਸਪੋਨਸੀਬਲ ਸਿਸਟਰ ਹੋ ਤੁਸੀਂ ਤੇ
19: ਹੈਲਪ ਕਰਦੇ ਪੂਰੀ ਮਮਾ
18: ਨਾਈਸ ਸਿਸਟਰ ਕੀ ਸੁਣਾਓਗੇ ਸਿਸਟਰ
20: ਰਾਈਮ
18: ਹਾਂ ਰਾਈਮ ਓਕੇ
20: ਰੋ ਰੋ ਰੋ ਯੂ ਬੋ ਅੰਡਰਨੀਥ ਦ ਸੀ ਹਾ ਹਾ ਫੋਲਡ ਆਨ ਸਬਮਰੀਨ
18: ਟੂ ਰਿੰਗ ਰਿੰਗ ਰੋਜ਼ ਹੀ ਸਾਨੂੰ ਤੇ ਆਉਂਦੀ ਹੋ
20: ਅੱਛਾ
18: ਬੋਟ ਦੇ ਕੋਈ ਕਿਸ਼ਤੀ ਕੁਸ਼ਤੀ ਦੀ ਗੱਲ ਆ ਕੋਈ ਓਕੇ ਇਹ ਬੜੀ ਔਖੀ ਆ ਤੇ ਤੁਸੀਂ ਕਿੱਦਾਂ ਯਾਦ ਕਰ ਲਈ ਆ ਉਹ ਤੇਗ ਦੀਦੀ ਨੇ ਕਰਵਾਈ ਆ ਓਏ ਵੇਖਿਆ ਤੁਸੀਂ ਜਦੋਂ ਜਿੱਦਾਂ ਤੇਗ ਦੀਦੀ ਤੁਹਾਨੂੰ ਯਾਦ ਕਰਵਾ ਦਿੰਦੇ ਆ ਤੇ ਫਿਰ ਤੁਸੀਂ ਇਲਾਹੀ ਨੂੰ ਯਾਦ ਕਰਵਾ ਦਿਆ ਕਰਨਾ ਹਾਂ ਇਲਾਹੀ ਨੇ ਵੇਖਿਆ ਤੁਹਾਨੂੰ ਬਿਗ ਦੀਦੀ ਬਣਾ ਤਾ ਤੁਹਾਨੂੰ ਹੈ ਨਾ ਤੁਸੀਂ ਓਦਾਂ ਤੁਸੀਂ ਛੋਟੇ ਦੀਦੀ ਹੋ ਨਾ ਘਰ ਚ ਤੇ ਇਲਾਹੀ ਨੇ ਤੁਹਾਨੂੰ ਬਿਗ ਦੀਦੀ ਬਣਾ ਤਾ ਥੈਂਕ ਯੂ ਇਲਾਹੀ ਇੱਥੇ ਨੀ ਆ ਤੁਹਾਡਾ ਦਿਨ ਵਧੀਆ ਵਧੀਆ ਰਵੇ ਥੈਂਕ ਯੂ ਥੈਂਕ ਯੂ ਰੱਬ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ ਪੁੱਤ ਥੈਂਕ ਯੂ ਤੁਸੀਂ ਬਹੁਤ ਸਾਰੇ ਜਣੇ ਸਵੇਰੇ ਸਵੇਰੇ ਸਾਰਿਆਂ ਨੂੰ ਖੁਸ਼ੀਆਂ ਦੇ ਕੇ ਜਾਂਦੇ ਹੋ ਥੈਂਕ ਯੂ ਤੇ ਨੈਕਸਟ ਨੈਕਸਟ ਕੌਣ ਹੈ ਸਾਡੇ ਨਾਲ ਨੈਕਸਟ ਸਾਡੇ ਨਾਲ ਫਿਰ ਹੋਊਗੀ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ ਸਾਰਾ ਬਾਜ਼ਾਰ ਘੁੰਮਿਆ ਕੱਲ
20: ਤੁਸੀਂ ਵਿਆਹੀ ਪਿਆਰੀ ਕਾਲੀ
18: ਤੇ ਹੋਰ ਸਾਰਾ ਬਾਜ਼ਾਰ ਘੁੰਮਿਆ ਇਹਨੂੰ ਇਹਨੂੰ ਨਾ ਆਪਣੇ ਮਰੂਦ ਜੇ ਨੂੰ ਸਿਹਰਾ ਨੀ ਪਸੰਦ ਆਇਆ ਮੱਥਾ ਬੜਾ ਵੱਡਾ
20: ਆਈਡੀਆ
18: ਮੈਨੂੰ ਠੀਕ ਲੱਗਾ ਅੱਜ ਕਰਕੇ ਵੇਨੇ ਆ ਉਹਦੇ ਤੇ
20: ਤਿਆਰੀ ਕਰਦੇ
19: ਮੈਂ ਹਾਂ ਮੈਂ ਆਪਣੀ ਧੋਤੀ ਬੰਨ ਲਈ
18: ਹਰਿਆਣਵੀ ਡਰੈਸ ਪਾ ਕੇ ਆਉਣਗੇ ਨਾ
19: ਤੁਹਾਡੀ ਤਿਆਰੀ ਹੋ ਗਈ ਆ ਬਿਊਟੀ ਪਾਰਲਰ ਜਾ ਹੀ ਕਦੋਂ ਜਾਣਾ ਉਹਨੇ ਬੁੱਕ ਕਰ ਲਿਆ ਉਹਨੇ
18: ਸੁੱਖ ਆਂਟੀ ਨੂੰ ਮੈਂ ਕਹਿ ਤਾ ਸੀ ਹੋਰ ਨਾ ਕਿਸੇ ਨੂੰ ਕਿਹੋ ਪਰ ਕਰਾਉਗੀ ਕੀ ਭਿੰਡੀ ਭਿੰਡੀ ਜੂੜਾ ਕਰੂਗੀ ਕਿ ਵਾਲ ਖੁੱਲੇ ਛੱਡੂਗੀ ਭਿੰਡੀ ਗੁੱਤ ਕਰੂਗੀ ਓਏ ਹੋਏ ਫਿਰ ਤੇ ਬੜੀ ਸੋਹਣੀ ਲੱਗੂਗੀ ਤੁਹਾਡੀ ਭਿੰਡੀ ਪਰ ਓਹਨੂੰ ਕਿਹਾ ਮੈਂ ਜਿਲਬ ਜੀ ਨਾ ਛੱਡੇ ਵਿਆਹ ਵਾਲੇ ਦਿਨ ਵਿਆਹ ਵਾਲੇ ਦਿਨ ਨਾ ਓਹਨੂੰ ਨਿੰਬੂ ਲਾ ਦਿਓ ਥੋੜਾ ਜਿਹਾ ਹਾਂ ਫਿਰ ਉਹ ਜਿਲਬ ਨੀ ਨਾ ਛੱਡੂਗੀ ਸਟਿੱਕੀ ਸਟਿੱਕੀ ਨੀ ਹੋਊਗੀ ਨਾ ਨਿੰਬੂ ਨਾਲ
3: ਓਹਨੇ ਜੁੱਤੀ ਪਾਉਣੀ ਕਿ ਹੀਲ ਪਾਉਣੀ ਆ ਭਿੰਡੀ ਦਾ ਮੂੰਹ ਨਿਕਲਾ
18: ਵਾਹ ਜਿੱਦਾਂ ਤੁਸੀਂ ਗਣਾਈ ਜਾਂਦੇ ਹੋ ਇੱਥੇ ਰਿਚਰਡ ਅੰਕਲ ਕਹਿੰਦੇ ਮੈਨੂੰ ਮੈਨੂੰ ਮੌਕਾ ਦਿਓ
3: ਸਾਡੀ ਕੋਈ ਗੱਲ ਨੀ ਕਰਦਾ ਤੁਸੀਂ ਮਹੀਨਾ ਕੁ ਰੇੜਕਾ ਪਾਇਆ
18: ਜਿੱਡੀ ਜਿੱਡੀ ਤੁਸੀਂ ਸੋਹਣੀ ਐਕਸਪਲੇਨੇਸ਼ਨ ਦੇ ਰਹੇ ਹੋ ਨਾ ਭਿੰਡੀ ਦੀ ਉਹ ਤਾਂ ਰਿਚਰਡ ਅੰਕਲ ਕਹਿੰਦੇ ਯਾਰ ਮੇਰੇ ਨਾਲ ਕਰਾ ਦਿਓ ਅਮਰੂਦ ਬਾਅਦ ਚ ਵਿਆਹ ਜਾਊਗੇ ਹੈ ਤਾਂ ਨੀ ਵੇਖ ਲਓ ਜੇ ਹਾਲੇ ਵੀ ਅਮਰੂਦ ਤੇ ਚਲੋ ਫਿਰ ਵੀ ਹਾਲੇ ਉਹਨੂੰ ਆਪਾਂ ਕਹਿ ਸਕਦੇ ਅਮਰੂਦ ਨੂੰ ਵੀ ਯਾਰ ਤੈਨੂੰ ਕਿਹੜਾ ਸਿਹਰਾ ਫਿੱਟ ਆਉਣ ਡਿਆ ਇੱਕ ਬੰਦਾ ਪਹਿਲਾਂ ਬੈਠਾ ਮੁੱਕਰਦੀ ਨੀ ਆ ਓਕੇ ਤੇ ਕੋਈ ਉਹਦੀ ਹੋਰ ਨੀ ਹੈਗੀ ਕੋਈ ਪੱਕੜ ਜੀ ਭਿੰਡੀ ਉਹਨਾਂ ਦੇ ਪਰਿਵਾਰ ਚ ਕੋਈ ਪੱਕੀ ਭਿੰਡੀ ਹੋਵੇ ਹੈ ਵੇਖ ਲਿਓ ਗੱਲ ਕਰਕੇ ਵੇਖ ਲਿਓ
3: ਕਿੱਦਾਂ ਕਹਿਣਗੇ ਨਾ ਗਵਾਵੇ ਨੂੰ ਨਾ ਗਵਾਵਾ ਵਾਵਾ
18: ਕੀ ਸੁਣਾਓਗੇ ਤੁਸੀਂ
20: ਰਲ
18: ਮਿਲ ਕੇ ਨਾ ਤੁਸੀਂ ਨਾ ਇੱਕ ਵੈਡਿੰਗ ਪਲੈਨਰ ਵਾਲੀ ਤੁਸੀਂ ਕੰਪਨੀ ਖੋਲ ਲੋ ਨਹੀਂ ਖੋਲਣੀ ਹਾਏ ਕਿਉਂ
3: ਮੈਚਿੰਗ
18: ਜੀ ਲੀੜੇ ਕੱਪੜਿਆਂ ਦੀ ਕਰ ਲਾਂਗੇ ਇੱਕ ਫੋਟੋ ਤੇ ਭੇਜੋ ਚੀਰਾ ਦੇ ਕੇ ਨਾ ਮਸਾਲਾ ਭਰ ਦਿਓ ਥੋੜਾ
3: ਜਿਹਾ ਛੇਤੀ ਕਰੋ ਇਸ ਤੋਂ ਪਹਿਲਾਂ ਸਾਡਾ ਮੂਹ ਪੀਲਾ ਹੋਏ
20: ਪਿੰਡੀ ਦਾ ਭਰਾ ਕਰੇਲਾ ਹੈਗਾ
18: ਅੱਛਾ
20: ਓਹਦਾ ਉਹਦੀ ਸ਼ਰਟ ਨੇ ਜਦੋਂ ਉਹਨੇ ਨੇ ਮਿਲ ਨੀ ਕਰਨੀ ਉਹਨੂੰ ਪਿਆਜ ਚਾਹੀਦੇ 5 ਕਿਲੋ
18: ਅੱਛਾ ਪਿਆਜ 5 ਕਿਲੋ
3: ਭਿੰਡੀ ਦਾ ਪਰਾਗ ਕਰੇਲਾ ਅਮਰੂਦ ਦਾ ਸਾਲਾ ਸਾਲੇ ਤਾਂ ਹੀ ਕੋੜੇ ਹੁੰਦੇ ਕਿੱਡਾ ਕੋੜਾ ਕਰੇਲਾ ਬਣਾਇਆ

0: ਚਿੱਟਾ।
1: ਓਏ
2: ਬੜਾ
1: ਬੱਲੇ ਬੱਲੇ ਬੱਲੇ,
3: ਇਹ ਡਿਮਾਂਡ ਸਾਡੇ ਪਾਸ ਹੋਣੀ ਚਾਹੀਦੀ।
1: ਅਮਰੂਦ ਕਹਿੰਦਾ ਤਾਂ ਹੈਗਾ ਸੀ ਕੱਲੀ ਚਿੜੀਆਂ ਲੈ ਲਈਆਂ ਮੈਂ,
3: ਇਹ ਹੁਣ ਸਾਡਾ ਅਮਰੂਦ ਮੋੜਾ ਮੋਟਾ ਦਾ ਫਾਇਦਾ ਤੁਸੀਂ ਚੁੱਕਣਾ ਨਾ, ਤੁਸੀਂ ਹੁਣ ਕੁੜੀ ਦੇ ਕੇ ਆਸਾਨ ਕਰਨ ਡੇ।
0: ਚਲ ਹਿੰਦੀ ਦੀ ਪੂਆ ਹੈਗੀ ਮੇਥੀ, ਉਹਦੀ ਸ਼ਰਤਾ ਨੇ ਜਦੋਂ ਉਹਨਾਂ ਨੇ ਮਿਲ ਨੀ ਕਰਨੀ, ਉਹਨੂੰ ਆਲੂ ਚਾਹੀਦੇ 2 ਕਿਲੋ।
1: ਅੱਛਾ, ਆਲੂ ਦਾ ਤੇ ਚੇਤਾ ਹੀ ਨਹੀਂ ਸੱਚ ਤੇ,
3: ਭੁੱਲ ਹੀ ਗਏ ਯਾਰ ਬਸ।
1: ਹਾਂ, ਆਲੂ ਦਾ ਚੇਤਾ ਹੀ ਨਹੀਂ, ਆਲੂ ਸੱਚ।
0: ਹਿੰਦੀ ਦੀ ਮਾਸੀ ਹੈਗੀ ਪਾਲਕ,
1: ਆਲੂ ਆਲੂ ਪਤਾ ਸਾਡੇ ਆਲੇ ਪਾਸਿਓਂ ਹਲਵਾਈ ਆ, ਕੇਟਰਿੰਗ ਆਲੂ ਦੀ ਆ। ਤੁਹਾਡੇ ਦਿਮਾਗ ਚ ਕੋਈ ਆ ਗਿਆ ਬੰਦਾ? ਨਹੀਂ ਨਹੀਂ, ਕੋਈ ਮਕਸਦ ਨੀ ਸੀ ਇਹਦਾ। ਹਾਂ ਨਹੀਂ, ਆਲੂ ਜਿਹੜਾ ਨਾ ਉਹ ਆਲੂ ਕੇਟਰਿੰਗ ਕਰਦਾ ਵਾ, ਤੇ ਪਿਆਜ਼ ਤੇ ਉਹਦੇ ਨਾਲ ਹੀ ਹੁੰਦਾ ਵਾ, ਦੋਵੇਂ ਜਣੇ ਕੇਟਰਿੰਗ ਕਰਦੇ ਆ।
3: ਲਾਲ ਪਿਆਜ਼? ਲਾਲ ਪਿਆਜ਼ ਨਾਲ ਹੁੰਦਾ?
1: ਹਾਂ, ਲਾਲ ਹੀ ਹੁੰਦਾ ਸੀ ਪਹਿਲਾਂ, ਹੁਣ ਉਹ ਚੁੱਲ੍ਹੇ ਤੇ ਕੰਮ ਕਰ ਕਰਕੇ ਉਹ ਹੋ ਗਿਆ ਚਿੱਟਾ ਜਿਹਾ, ਹੁਣ ਉਹ ਲਾਲ ਨੀ ਰਿਹਾ, ਲਾਲ ਨੀ ਰਿਹਾ ਹੁਣ,
3: ਲਾਲ ਨੀ ਰਿਹਾ।
1: ਨਹੀਂ ਹੁਣ ਨੀ।
0: ਹਾਂ ਓਕੇ, ਤੇ ਪਿੰਡੀ ਦੀ ਮਾਸੀ ਹੈਗੀ ਪਾਲਕ, ਤੇ ਉਹਨੂੰ
1: ਟੋਕਰੀ ਚਾਹੀਦੀ ਮਿਲਣੀ ਜਦੋਂ ਕਰਨੀ। ਹਾਂ, ਟੋਕਰੀ
0: ਚਾਹੀਦੀ ਆ, ਅਸੀਂ ਤੇ ਰੱਸੀ
3: ਲਿਆਂਦੀ ਸੀ ਉਹਦੇ ਲਈ। ਸਾਡੇ ਵੱਲੋਂ ਇੱਧਰ ਫੁੱਫੜੋ ਦਾ ਸਰੋਂ ਦਾ ਸਾਗ ਸਰੋਂ ਕਰਾਉਣੇ ਮਿਲਣੀ।
1: ਬਾਕੀ ਨੈਕਸਟ ਕੱਲ, ਬਾਕੀ ਕੱਲ ਕੱਲ ਕੱਲ ਫਿਰ
3: ਸਾਰੀਆਂ
1: ਸਾਰੀਆਂ ਚੀਜ਼ਾਂ ਅੱਜ ਹੀ ਹੋ ਜਾਣੀਆਂ।
3: ਪਰ ਵੀਰ ਨਹੀਂ
0: ਕਰਦਾ, ਫਿਰ ਮੈਂ ਇੱਕ ਲਾਸਟ ਵਾਲੀ ਕਰਾਂ।
1: ਹਾਂਜੀ ਹਾਂਜੀ ਹਾਂਜੀ,
0: ਹਰਮੀਤ ਅੰਕ ਸਰਬਾਲਾ ਹੈ ਗਿਆ ਅਮਰੂਦ।
3: ਓ ਮੈਨੂੰ ਟਾਈਮ ਨਾ ਖਵਾ ਦੇ ਕਿਤੇ, ਮੈਂ ਲੜਾਈ ਨਾ ਖਾ ਜਾ।
1: ਸਰਬਾਲਾ ਕਿਤੇ ਲਾੜੇ ਨੂੰ ਦੰਦੀ ਨਾ ਵੜਦੇ। ਅਮਰੂਦ ਦੇ ਲਈ ਡਰੈਸ ਲਈ ਆ, ਨੈਟ ਵਾਲੀ ਜਿਹੜੀ ਹੁੰਦੀ ਨਾ, ਜਿਹੜਾ ਉਹ ਜਿਹੜੀ ਉਹ ਅੱਜ ਕੱਲ ਰੱਖੀ ਹੁੰਦੀ ਨੀ ਸ਼ੋਪਸ ਦੇ ਉੱਤੇ, ਉਹਨਾਂ ਨੇ ਚਿੱਟੇ ਰੰਗ ਦੀ ਵਾਈਟ ਵਾਈਟ ਨੈਟ ਵਾਲੀ, ਉਹ ਵਾਲੀ ਉਹ ਵਾਲੀ ਲਈ ਆ। ਉਹ ਰੇਡ ਵੀ ਗਿਆ ਨਾ, ਤਾਂ ਵੀ ਉਹਨੂੰ ਸੱਟ ਨੀ ਲੱਗਣੀ। ਹਾਂ ਲੈ,
3: ਜਿੰਨਾ ਮਰਜ਼ੀ
1: ਉਹ ਤੇ ਭਾਵੇਂ ਤੁਸੀਂ
3: ਫਲੈਕਸੀਬਲ ਡਰੈਸ ਹੈ ਨਾ।
1: ਹੋਰ ਤੇਰੀ ਵੀ ਕੋਈ ਹਿੱਸੇਦਾਰੀ ਹੈਗੀ ਵਿਆਹ ਚ ਕਿ ਨਹੀਂ? ਕੀ ਤੁਸੀਂ ਕੀ ਕਰ ਰਹੇ ਹੋ ਵਿਆਹ ਚ?
0: ਸਿੱਖਿਆ
1: ਪੜੂਗੀ, ਸਿਰਾ ਪੜੂਗੀ ਸਿੱਖਿਆ, ਨਹੀਂ ਉਹਨਾਂ ਵੱਲੋਂ ਸਿੱਖਿਆ
0: ਨਹੀਂ। ਲੱਡੂ ਬਣਾਓਗੇ?
3: ਲੇਡੀਜ਼ ਲਵਾਈ ਚਾੜੀ।
1: ਓਕੇ,
0: ਵਿਸ਼ਾਲ ਅੰਕਲ ਸਿੰਗਰ ਭੰਗੜਾ ਪਾਓਗੇ?
1: ਓਕੇ, ਆਰਕੈਸਟਰਾ?
0: ਪ੍ਰੀਤਿੰਦਰ ਅੰਕਲ ਗੱਲਾਂ ਕਰਨਗੇ?
1: ਅੱਛਾ ਅੱਛਾ, ਐਂਕਰਿੰਗ ਕਰਨਗੇ ਹੈਂ? ਹੋਰ
0: ਸੈਂਟਾ ਅੰਕਲ ਸਿੰਗਰ ਹੋਗੇ?
1: ਓ ਸਾਰੇ ਬੰਦੇ ਭਗਤਾ ਤੇ ਕੁੜੀ
3: ਸਾਰੀ ਤਿਆਰ ਕਰੀ ਬੈਠੀ।
1: ਵਾਹ, ਤੇ ਉਹ ਵੀਰ ਜੀ ਨੂੰ ਵੀ ਕੋਈ ਹਿੱਸੇਦਾਰੀ ਹੈਗੀ ਕਿ ਨਹੀਂ?
0: ਨਹੀਂ।
1: ਆਹ ਲਿਓ ਵੀਰ ਜੀ ਨਾਲ ਕਰਾਉਂ ਹਾਂ ਗੱਲ।
0: ਵੀਰ ਜੀ ਸੁੱਤਾ ਹੋਇਆ?
1: ਓ ਲੈ,
3: ਤਾਂ ਹੀ ਤੇ ਹਿੱਸੇਦਾਰੀ।
1: ਵੀਰ ਜੀ ਨੇ ਸੁੱਤੇ ਹੀ ਰਹਿ ਜਾਣਾ,
3: ਉਹ ਬੇਬੀ
1: ਵਿਆਹ ਹੋ ਜਾਣਾ ਇਧਰ। ਥੈਂਕ ਯੂ ਐਸ਼ਲਿਨ।
3: ਵਾਹ,
0: ਥੈਂਕ ਯੂ,
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇੱਧਰ ਤਾਂ ਪੂਰਿਆ ਮਤਲਬ ਮਾਹੌਲ ਚਾਲ ਬਣਿਆ, ਤੇ ਪੂਰੀ ਮਾਰੋ ਮਾਰ ਚੱਲਣ ਡਈ ਵਿਆਹ ਦੀ,
3: ਸਬਜੀ ਮੰਡੀ ਬਣਾਈ।
1: ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ, ਅੱਜ ਮੈਂ ਨਾਂ ਠੀਕ ਲਿਆ? ਹਾਂਜੀ। ਨੋ ਥੈਂਕ ਯੂ।

0: ਕੀ ਹਾਲ ਤੁਹਾਡਾ?
1: ਵਧੀਆ, ਤੁਸੀਂ ਦੱਸੋ?
0: ਹਾਂਜੀ ਅਸੀਂ ਠੀਕ ਹਾਂ ਬੁੱਤੋ, ਕੀ ਸੁਣਾਓਗੇ ਅੱਜ?
1: ਪਹਿਲਾਂ ਮੈਂ ਤੁਹਾਨੂੰ ਅੱਜ ਦਾ ਵਿਚਾਰ ਸੁਣਾਵਾਂਗੀ।
0: ਹਾਂਜੀ,
1: ਇੱਕ ਹੋਰ ਚੀਜ਼।
0: ਪਲੀਜ਼ ਪਲੀਜ਼ ਪਲੀਜ਼।
1: ਨਤੀਜਿਆਂ ਦਾ ਕੱਦ ਸਦਾ ਮਿਹਨਤ ਦੀ ਖੁਰਾਕ ਤੇ ਨਿਰਭਰ ਕਰਦਾ ਹੈ। ਇਸਦਾ ਮੀਨਿੰਗ ਹੈ ਕਿ ਇਨਸਾਨ ਨੂੰ ਪੂਰੀ ਇਮਾਨਦਾਰੀ ਨਾਲ ਮਿਹਨਤ ਕਰਨੀ ਚਾਹੀਦੀ ਹੈ ਤੇ ਪਰਮਾਤਮਾ ਸਾਡੀ ਕੀਤੀ ਹੋਈ ਮਿਹਨਤ ਦਾ ਚੰਗਾ ਫਲ ਦਿੰਦਾ ਹੈ।
0: ਵਾਹ, ਵੈਰੀ ਨਾਈਸ, ਤੁਸੀਂ ਤੇ ਬਹੁਤ ਬੀਬੇ ਬੀਬੇ ਵਿਚਾਰ ਲੈ ਕੇ ਆਉਂਦੇ ਹੋ ਬੀਬੇ ਪੋਤੇ ਹੋ।
1: ਥੈਂਕ ਯੂ,
0: ਵੈਰੀ ਨਾਈਸ। ਹੁਣ ਕਿਹੜੀ ਗੱਲ?
1: ਇੱਕ ਗਾਣਾ ਟਾਈਪ ਦਾ।
0: ਓਕੇ,
2: ਗਾਣਾ ਟਾਈਪ।
0: ਹਾਂਜੀ।
1: ਹੱਲਾ ਮੇਰਾ ਜੀਵੇ ਢੋਲਾ ਗੋਲ ਗੱਪੇ ਵਿੱਚ ਕਾਂਜੀਏ, ਉਹ ਜੁਗ ਜੁਗ ਜੀਵੇ ਚੈਨਲ ਸਾਡਾ ਰੇਡੀਓ। ਹਾਂਜੀ,
0: ਵੈਰੀ ਨਾਈਸ, ਥੈਂਕ ਯੂ। ਆਹ ਤੇ ਬਹੁਤ ਸੋਹਣਾ ਬਣਾਇਆ ਤੁਸੀਂ, ਥੈਂਕ ਯੂ।
1: ਅੱਜ ਅਸੀਂ ਵੈਰੀ ਬਿਜ਼ੀ ਨਹੀਂ ਜਾ ਰਹੇ।
0: ਨਹੀਂ ਜਾ ਰਹੇ, ਮੀਂਹ ਪੈ ਰਿਹਾ ਨਾ।
1: ਫਿਰ ਪਾਪਾ ਨੇ ਕਿਹਾ ਕਿ ਅਸੀਂ ਟਾਈਮ ਜ਼ੋਨ ਜਾਂਦੇ।
0: ਹਾਂ, ਅੱਜ ਟਾਈਮ ਜ਼ੋਨ ਠੀਕ ਆ,
2: ਕੋਈ ਠੀਕ ਰਹੇ।
0: ਹੋਰ ਮੀਂਹ ਪੈਣ ਡਿਆ। ਗੁੱਡ ਗੁੱਡ ਗੁੱਡ ਗੁੱਡ,
2: ਸਾਰੇ ਟਾਈਮ ਰੁਕ ਕੇ ਬਹਿ ਗਏ ਨਾ।
0: ਟਾਈਮ ਜ਼ੋਨ ਵਧੀਆ ਵਾ, ਹੈ ਨਾ?
1: ਹਾਂਜੀ,
0: ਟਾਈਮ ਜ਼ੋਨ ਠੀਕ ਆ। ਹਾਂਜੀ ਹਾਂਜੀ ਹਾਂਜੀ, ਚਾਹ ਪੀ ਲਈ? ਤੁਸੀਂ ਪੀ ਲਈ?
1: ਹਾਂਜੀ।
0: ਓਕੇ, ਕੀ ਦੁੱਧ ਪੀਤਾ? ਕੀ ਖਾਦਾ ਨਾਲ?
1: ਬਿਸਕਿਟ।
0: ਓ, ਤੁਹਾਨੂੰ ਕਿਹੜੇ ਬਿਸਕਿਟ ਪਸੰਦ ਆ?
1: ਓਰੀਓ ਤੇ ਚਾਕਲੇਟ ਵਾਲੇ ਗੁੱਡੇ।
0: ਓਏ, ਤੇ ਅੱਜ ਕਿਹੜੇ ਖਾਦੇ ਆ?
1: ਚਾਕਲੇਟ
0: ਵਾਲੇ। ਓਕੇ ਓਕੇ, ਗੁੱਡ ਗੁੱਡ, ਯਮ, ਥੈਂਕ ਯੂ ਨਾਹਦ। ਥੈਂਕ ਯੂ ਪੁੱਤੂ, ਤੁਹਾਡਾ ਵੀ ਦਿਨ ਵਧੀਆ ਰਹੇ, ਥੈਂਕ ਯੂ। ਅਤੇ ਹੁਣ ਸਾਡੇ ਮਤਲਬ ਆ ਗਏ ਨੇ ਇੱਧਰ, ਸੋਰੀ, ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਸੀਸ। ਸਤਿ ਸ਼੍ਰੀ ਅਕਾਲ
2: ਅਸੀਸ, ਅੱਜ ਤਾਂ ਭੁੱਲ ਗਏ ਸੀ ਅੰਕਲ ਤੈਨੂੰ।
0: ਹੋਰ, ਸੁੱਤੀ ਰਹਿ ਗਈ ਰਜਾਈ ਚ ਪਈ ਨਾ, ਤੇ ਮੈਨੂੰ ਪਤਾ ਨੀ ਲੱਗਾ ਵੀ ਉੱਥੇ ਪਈ ਆ।
2: ਨਹੀਂ, ਇਹ ਤੈਨੂੰ ਅੰਕਲ ਭੁੱਲ ਗਿਆ ਸੀ
0: ਅੱਜ। ਹੋਰ, ਮੈਂ ਤੇ ਚਲ ਚਲੇ ਬੂਹਾ ਬੰਦ ਕਰਕੇ।
1: ਤੁਸੀਂ ਕਿਵੇਂ ਹੋ?
0: ਅਸੀਂ ਬਹੁਤ ਵਧੀਆ, ਤੁਸੀਂ ਦੱਸੋ ਕਿਵੇਂ ਹੋ?
1: ਮੈਂ ਠੀਕ ਹਾਂ।
0: ਓਕੇ, ਗੁੱਡ ਗੁੱਡ ਗੁੱਡ ਗੁੱਡ।
2: ਤੂੰ ਕਿਹੜਾ ਸੂਟ ਪਾਉਣਾ
0: ਉਹਦੇ ਵਿਆਹ ਤੇ? ਹਾਂ,
2: ਸ਼ਰਾਰਾ ਲਈ।
0: ਤੁਸੀਂ ਵਿਆਹ ਤੇ ਗਿੱਧਾ ਪਾ ਦੋਗੇ ਨਾ, ਭਿੰਡੀ ਦੇ ਵਿਆਹ ਤੇ?
1: ਹਾਂ,
0: ਹੈ
1: ਠੀਕ ਆ।
0: ਗਿੱਧਾ ਪਾ ਦੋਗੇ, ਗਾਣਾ ਬੋਲ ਦੋਗੇ ਨਾ? ਹੈ,
2: ਬੋਲੀ ਜ਼ਿੰਮੇਵਾਰੀ ਤੇਰੇ ਕੋਲ।
0: ਆਹੋ, ਸੁਹਾਗ ਘੋੜੀਆਂ
2: ਤਵਨੀਤ ਨੇ ਕਿਹਾ ਸੀ।
0: ਠੀਕ ਆ, ਤਿਆਰੀ ਕਰ ਲਓ ਫਿਰ। ਓਕੇ,
2: ਵੈਰੀ ਗੁੱਡ।
1: ਤੇਰਾ ਸੂਟ ਪਾਵਾਂ ਮੈਂ?
0: ਹਾਏ, ਤੁਹਾਡੇ ਕੋਲ ਤੇ ਕਿੰਨੇ ਸੂਟ ਆ, ਜਿਦਾਂ ਕੋਈ ਕੋਈ ਗ੍ਰੀਨ ਟੱਚ ਵਾਲਾ ਪਾ ਲਿਓ, ਕਿਉਂਕਿ ਜਿਦਾਂ ਸੋਰੀ ਲਾਲ ਲਾਲ ਸੂਟ ਪਾ ਲਿਓ, ਕਿਉਂਕਿ ਭਿੰਡੀ ਨੇ ਲਾਲ ਪਾਉਣਾ ਨਾ, ਤੇ ਹਾਂ ਹਾਂ, ਸ਼ਰਾਰਾ ਲਾਲ ਹੋ ਜੂਗਾ। ਹਾਂ, ਥੋੜਾ ਜਿਹਾ ਟੱਚ ਚਾਹੀਦਾ ਬਸ, ਲਾਲ
1: ਲਾਲ ਸ਼ਰਾਰਾ ਹੈਗਾ।
0: ਹਾਂ ਬਸ ਠੀਕ ਆ ਉਹ, ਤੇ ਜਿੰਨਾ ਕੋਲ ਨਹੀਂ ਨਾ ਹੋਊਗਾ ਲਾਲ, ਉਹ ਹੱਥ ਚ ਮਿਰਚ ਫੜ ਲਿਆਉਣਗੇ।
2: ਨਹੀਂ, ਉਹ ਪਿੰਡੀ ਦੀ ਸ਼ੇਲੀ ਦੇ ਕੱਪੜੇ।
0: ਹਾਂ, ਜਾਂ ਫਿਰ ਉਹ ਲਾਲ ਜੀ ਦੀ ਉਂਗਲ ਫੜ ਕੇ ਤੁਰੇ ਫਿਰਨਗੇ।
1: ਚਲੋ,
0: ਇਹ ਨਾਈਸ ਆ।
1: ਫਿਰ ਲਾਲ ਜੇ ਨਹੀਂ ਹੋ ਨਾ, ਕੋਈ ਪਲੇਨ ਟੀ ਸ਼ਰਟ ਪਾ ਕੇ ਨਾ, ਉਹ ਤੇ ਉਹ ਰੰਗੋਲੀ ਵਾਲਾ ਲਾਲ ਕਲਰ ਟੀ ਸ਼ਰਟ ਤੇ ਲਾ ਲਾਂਗੇ
0: ਨਹੀਂ ਉਹਦਾ ਹੋਰ ਇਲਾਜ ਹੈਗਾ ਸਾਡੇ ਕੋਲ ਜੇ ਨਹੀਂ ਨਾ ਲਾਲ ਹੋਊਗਾ ਉਹਨੂੰ ਉਹ 5 ਮਿੰਟ ਪਹਿਲਾਂ ਆ ਜੇ ਉਹਨੂੰ ਪਹਿਲਾਂ ਚਪੇੜਾਂ ਨਾਲ ਲਾਲ ਕਰ ਲਾਂਗੇ ਉਹਦਾ ਇੱਕ ਪਾਸਾ ਲਾਲ ਕਰ ਲਾਂਗੇ ਉਹਦਾ ਪਹਿਲਾਂ ਹੈ ਨਾ ਅਸੀਂ ਸੀ ਇਹ ਨਾਈਸ ਆਈਡੀਆ ਵਾ ਚਪੇੜਾ ਨੀ ਮਾਰਦੇ ਫਿਰ ਉਹਨਾਂ ਨੂੰ ਦੋਵਾਂ ਹੱਥਾਂ ਦੇ ਨਾਲ ਏਦਾਂ ਏਦਾਂ ਏਦਾਂ ਏਦਾਂ ਰੱਬ ਕਰ ਦਾਂਗੇ ਉਹਨਾਂ ਦਾ ਮੂੰਹ ਹੈਨਾ ਲਾਲ ਲਾਲ ਜਿਹਾ ਹੋ ਜਾਵੇ ਉਹਨਾਂ ਦੀ ਗੱਲਾਂ ਗੱਲਾਂ ਪੁੱਟ ਕੇ ਯੁਮ ਯੁਮ ਯੁਮ ਯੁਮ ਕਰਕੇ
1: ਨਹੀਂ ਉਹਨਾਂ ਨੂੰ ਕਿਤੇ ਗਰਮ ਜਿੱਦੇ ਧੁੱਪ ਹੋਏ ਉਹਦੇ ਕਰ ਲਾਂਗੇ ਵਿਆਹ
0: ਥੋੜੀ ਦੇਰ ਖਿਲਾਰਾਂਗੇ ਆ ਠੀਕ ਹੈ ਵੈਰੀ ਨਾਈਸ ਮੀਂਹ ਪੈਂਦਾ ਹੋਗਾ ਫਿਰ ਹੀਟਰ
1: ਮੈਨੂੰ ਆਈ ਡੋਂਟ ਨੀਡ ਦੋਸ ਥਿੰਗਸ ਕਿਉਂਕਿ ਮੈਂ ਤਾਂ ਸ਼ਰਾਰਾ ਪਾਉਂ
0: ਹਾਂ ਹੋਰ ਕੀ ਕੋਈ ਜੋ ਮਰਜ਼ੀ ਕਰੇ ਉਹਦੇ ਕੋਲ ਤਾਂ ਹੈਗਾ ਵਾ ਚਲੋ ਕੀ ਸੁਣਾਓਗੇ ਫਿਰ ਸ਼ਰਾਰਾ ਪਾ ਕੇ
1: ਦੱਸੋ ਕੌਣ ਸੀ ਉਹਨਾਂ ਨਾਂ ਕੀ ਸੀ
0: ਰਾਜੇ ਦਾ
1: ਨਹੀਂ ਬੱਚਿਆਂ ਦਾ
2: ਗੋਰੇ
0: ਜੇ ਸੀ ਤੇ ਮੁੰਡੇ ਦਾ ਜੂੜਾ ਸੀ ਕੇ ਮੁੰਡੇ ਦੀ ਕਟਿੰਗ ਸੀ ਪ੍ਰਿੰਸ ਸੀ ਓਹਦਾ ਥੋੜੇ ਦਿਨ ਪਹਿਲਾਂ ਬਰਥਡੇ ਸੀ ਉਹ ਜਿਹੜਾ ਜਿਹੜਾ ਮੁੰਡਾ ਸੀ ਗਾ ਓਹਦਾ ਥੋੜੇ ਦਿਨ ਪਹਿਲਾਂ ਬਰਥਡੇ ਵੀ ਸੀ
1: ਮੁੰਡੇ
0: ਦਾ ਨਾਂ ਸੀ ਪ੍ਰਿੰਸ ਮੀਤ ਦੀਪ ਪ੍ਰਿੰਸ ਥੈਂਕ ਯੂ ਮੈਂ ਨਾ ਹੁਣ ਬਾਕੀ ਤੁਸੀਂ ਭਾਈ ਬ੍ਰੇਕ ਤੋਂ ਬਾਅਦ ਕਰ ਲਿਓ 10 ਵਜੇ ਤੋਂ ਤੇ ਹੁਣ ਮਸਾਂ ਸਾਡੇ ਕੋਲੋਂ ਭੱਜ ਕੇ ਬੱਸ ਹੀ ਫੜੀ ਜਾਣੀ ਆ ਹਾਂਜੀ ਲਾਲ ਜੀ ਕੀ ਹਾਲ ਨੇ ਤੁਹਾਡੇ ਕੋਲ ਹੈਗਾ ਕੁਛ ਲਾਲ ਕੇ ਚਪੇੜਾ ਨਾ ਕਰਾਉਣਾ ਹੈ ਕੋਈ ਲਾਲ ਹੈਗਾ ਤੁਹਾਡੇ ਕੋਲ ਪਾਉਣ ਲਈ ਹਾਂ ਲਾਲ ਥੀਮ ਰੱਖਿਆ ਜੇ ਤੁਸੀਂ ਭਿੰਡੀ ਵੱਲੋਂ ਆਉਣਾ ਤੇ ਫਿਰ ਲਾਲ ਪਾਉਣਾ ਪੈਣਾ ਤੇ ਜੇ ਇੱਧਰ ਮਰੂਦ ਵੱਲੋਂ ਜਾਣਾ ਫਿਰ ਗ੍ਰੀਨ ਪਾਉਣਾ ਪੈਣਾ
3: ਜੀਬੋ ਗਰੀਬ
0: ਇਹਦੇ ਚ ਕੀ ਆ ਤੁਸੀਂ ਸਹੀ ਕਰ ਲੋ ਹਲੇ ਕਿਹੜੇ ਬਣ ਗਏ ਕੱਪੜੇ ਹੈ, ਤੁਸੀਂ ਦੱਸ ਦੋ ਭਾ ਕੀ ਲਾਈਕ ਕਰਦੇ ਤੁਸੀਂ?
3: ਤਲੀ ਤੇ ਧਰਕੇ
0: ਲਿਆਉਣਾ ਯਾਰ ਲਾੜੇ ਨੂੰ,
4: ਜਦੋਂ ਜੱਸੇਵਾਲ ਗਏ ਸੀ ਨਾ ਵਿਆਹ ਚ, ਲੋਕੀ ਘੋੜੀ ਚੜ ਗਏ ਨਾ, ਇਹਨਾਂ ਘੋੜੀ ਕਾਛੇ ਪਾਈ ਹੋਈ
0: ਘੋੜੀ ਕੱਚੇ ਮਾਰ ਕੇ

0: वाह वाह वाह, तेरी इमेजिनेशन।
1: इन्हां दी ते फिर घोड़ी भी उल्ट होनी है ना, इन्हां दी होनी लाड़ा तेरा नी घोड़ी सोना। नहीं भरा वो वधिया है, घोड़ी कच्चे मार के।
0: नहीं अजकल अनाज घोर नहीं चलता पिया, कहना जो
2: जो जो सानी ने कहना रीवन कटे हो है ना, इन्होंने घोड़ी अपने सज्जी खच काशे कट कट ना कभी काशे रख के फिर रीवन।
0: क्यों लाल जी अजकल वो नहीं चलता पिया, जिहड़े जसवाल साहब दे वर्गा बंदा सी घर दे कहिंदे वी एडे वजन वधा लिया ते थोड़ा बहुत सैर नूं जाया करो, रनिंग रुनिंग करिया करो। कहिंदे मैं सवेरे सवेरे उठ के रनिंग निकल गया जसवाल साहब, 10 मिनट बाद इन्हां दे साह कहिंदे वी तूं रुक गया कि असीं रुकीए। झाड़ कट वाह जी लाल जी।
2: अपने ना भाभी ना अपना अद्धे राती उठ के ना तूर साहब जी कहिंदे, भाभी कहिंदे जी मैं ना सुपने ना अपना शिमले घूमन गई जी,
0: खबर पहुंची तो है पर पूरी नहीं पहुंची। नाल जी गया अपने सोहरिया ना गांधे जाते, इन्हें सस ने लामा देता दी अनीता भाभी नूं भी तैनू दीदा नी साडी बेइज्जती कराती, लाल ने तोड़िए ची आ गया कपड़े पा के आवे चाचे कपड़े पा के तोड़िए बनी फिर लक दे नाल ते कहिंदे लाल जी शर्म करया करो भी साडी बेइज्जती कराती। लाल जी कहिंदे काहदी बेइज्जती, जिनी वार तुहाडी कुड़ी तुसीं उहनूं सूट दे नाल मेरा तोड़िए ला दिंदे, जिहड़ी दित्ती मैं उही पा के आउणी, जिनी वार तुहाडी कुड़ी आई है। चलो
2: कल परसों आई है, कल परसों कदा कदा अजे परसों याद है मैं तेरे को स्कूट मंगया ही ते तुसीं मना करता ही ते मैं अपने दिल ते पत्थर रख लिया ओ पत्थर फिर
1: ਰਜਿੰਦਰ ਪਾਵਾ ਜੀ ਕਹਿੰਦੇ ਨੇ ਧੰਨਵਾਦ, ਬਹੁਤ ਮਿਹਰਬਾਨੀ ਜੀ, ਖੁਸ਼ ਥਾਂ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਬਹੁਤ ਸ਼ੁਕਰੀਆ ਤੁਹਾਡਾ। ਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਰਿਚਰਡ ਜੀ ਕਹਿੰਦੇ ਨੇ ਕਿ ਜਿੰਦਾਬਾਦ ਹੈ ਜਿੰਦਾਬਾਦ, ਭਿੰਡੀ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ। ਹਾਂ ਤਾਂ ਅਸੀਂ ਤਾਂ ਵੇਖ ਲਓ ਕਰਤੀ ਜਿੰਦਾਬਾਦ, ਕਹਿੰਦੇ ਆਈ ਐਮ ਐਵਰ ਰੈਡੀ। ਵਾਹ ਠੀਕ ਹੈ ਫਿਰ ਬਣ ਗਈ ਗੱਲ, ਫਿਰ ਫਿਰ ਤੁਸੀਂ ਓਕੇ ਰਿਪੋਰਟ ਹੋ ਗਿਆ ਕੰਮ। ਮਨ ਸਾਹਿਬ ਕਹਿੰਦੇ ਕਿ ਜੈਸਮੀਨ ਭੈਣ ਜੀ ਰੇਡੀਓ ਵਾਲਿਆਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ, ਥੈਂਕ ਯੂ।
0: ਜੈਸਮੀਨ ਤੋਂ ਬਰਥਡੇ
1: ਹੈ? ਅੱਛਾ ਪਤਾ ਨਹੀਂ,
0: ਮੁਬਾਰਕ ਹੈ ਜੈਸਮੀਨ ਜੀ,
1: ਨਹੀਂ ਪਤਾ ਕਰ ਲੈਂਦੇ ਹਾਂ। ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ $180 ਹੋ ਗਿਆ ਰੇਟ 22 ਕੈਰਟ ਦਾ। ਧੰਨਵਾਦ ਜੀ ਤੁਹਾਡਾ ਨਾ ਪ੍ਰਿਜ, ਬਹੁਤ ਸ਼ੁਕਰੀਆ। ਅਤੇ ਸ਼ੇਰਗਲ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵੈਰੀ ਗੁੱਡ ਮੋਰਨਿੰਗ। ਜਗਜੀਤ ਗਿੱਲ ਜੀ ਸਿੰਗਾਪੁਰ ਤੋਂ ਭੇਜਦੇ ਨੇ ਮੈਸੇਜ, ਵਾਜਵਾ ਧੰਨਵਾਦ ਜੀ ਤੁਹਾਡਾ, ਬਹੁਤ ਮਿਹਰਬਾਨੀ। ਅਤੇ ਹੱਸਦੇ ਖੇਡਦੇ ਰਹੋ ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਅਤੇ ਰੇਡੀਓ ਹਾਂਜੀ ਅਤੇ
0: 1674
1: ਤੇ AM

0: ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਉਹੀ ਖਬਰ ਜਿਸ ਦਾ ਸਵੇਰ ਦੀਆਂ ਖਬਰਾਂ ਦੇ ਵਿੱਚ ਅਸੀਂ ਅੰਦਾਜ਼ਾ ਲਗਾ ਰਹੇ ਸੀ ਕਿ ਅਮਰੀਕਾ ਦੀ ਤਰਫ ਤੋਂ ਤਾਂ ਟਿੱਪਣੀ ਆ ਗਈ। ਦੇਖੀਏ ਕਿ ਇਰਾਨ ਅਮਰੀਕਾ ਦੀ ਟਿੱਪਣੀ ਨੂੰ ਮੰਨਦਾ ਜਾਂ ਅਮਰੀਕਾ ਨੇ ਜਿਹੜਾ ਦਾਅਵਾ ਕੀਤਾ ਹੈ ਕਿ ਨਹੀਂ। ਦੁਪਹਿਰ ਹੁੰਦਿਆਂ ਹੁੰਦਿਆਂ ਉਹੀ ਗੱਲ ਹੋਈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਆਰਾ ਦੋਹਾ ਦੇ ਵਿੱਚ ਇਰਾਨ ਦੇ ਨਾਲ ਹੋਣ ਵਾਲੀ ਬੈਠਕ ਦੇ ਦਾਅਵੇ ਨੂੰ ਖਾਰਜ ਹੀ ਕਰ ਦਿੱਤਾ। ਬੀਬੀਸੀ ਫਾਰਸੀ ਦੀ ਸੇਵਾ ਦੇ ਮੁਤਾਬਕ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਜ਼ਮਾਇਲ ਬਕਈ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਰਾਨ ਅਮਰੀਕੀ ਪੱਖ ਦੇ ਨਾਲ ਕਿਸੇ ਵੀ ਕਿਸਮ ਦੀ ਕਿਸੇ ਵੀ ਪੱਧਰ ਦੇ ਉੱਤੇ ਕੋਈ ਬੈਠਕ ਨਹੀਂ ਕਰੇਗਾ। ਉਹਨਾਂ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਹੈ ਕਿ ਅਮਰੀਕਾ ਦੇ ਵਿੱਚ ਅਮਰੀਕੀ ਪ੍ਰਤੀਨਿਧੀਆਂ ਦੀ ਯਾਤਰਾ ਦਾ ਇਰਾਨੀ ਪ੍ਰਤੀਨਿਧੀ ਮੰਡਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬੀਬੀਸੀ ਦੀ ਸੇਵਾ ਦੇ ਮੁਤਾਬਕ ਇਰਾਨ ਦੇ ਉਪ ਵਿਦੇਸ਼ ਮੰਤਰੀ ਤੇ ਤਕਨੀਕੀ ਗੱਲਬਾਤ ਦੇ ਪ੍ਰਮੁੱਖ ਕਾਜ਼ੇਮ ਗਰੀਬਾਬਾਦੀ ਨੇ ਕਿਹਾ ਹੈ ਕਿ ਇਸ ਹਫ਼ਤੇ ਐਸੀ ਕੋਈ ਵੀ ਬੈਠਕ ਨਾ ਤਾਂ ਅਸੀਂ ਯੋਜਨਾਬੱਧ ਕੀਤੀ ਸੀ ਅਤੇ ਨਾ ਹੀ ਇਸ ਕਿਸਮ ਦੀ ਸਾਨੂੰ ਕੋਈ ਜਾਣਕਾਰੀ ਹੈ। ਇਰਾਨ ਦੇ ਅਧਿਕਾਰੀਆਂ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਦੇ ਦਾਅਵੇ ਤੋਂ ਬਾਅਦ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਇਰਾਨ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਸਾਡੇ ਨਾਲ ਬੈਠਕ ਕਰੋ ਅਤੇ ਹੁਣ 30 ਜੂਨ ਨੂੰ ਅਮਰੀਕੀ ਅਤੇ ਇਰਾਨੀ ਵਫਦ ਦੋਹਾ ਦੇ ਵਿੱਚ ਮਿਲਣਗੇ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਦੱਸਿਆ ਕਿ ਟਰੰਪ ਦੇ ਪ੍ਰਤੀਨਿਧੀ ਸਟੀਵ ਵਿਟਕੋਫ ਅਤੇ ਜੈਰਡ ਕੁਸ਼ਨਰ ਇਸ ਬੈਠਕ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਉੱਥੇ ਹੀ ਅਗਲੀ ਖਬਰ ਅਫਗਾਨਿਸਤਾਨ ਦੇ ਨਾਲ ਜੁੜੀ, ਜਿੱਥੇ ਸੰਯੁਕਤ ਰਾਸ਼ਟਰ ਦੇ ਅਫਗਾਨਿਸਤਾਨ ਮਿਸ਼ਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਐਤਵਾਰ ਦੇ ਦਿਨ ਸਰਹੱਦ ਦੇ ਨਾਲ ਲੱਗਦੇ ਅਫਗਾਨ ਸੂਬਿਆਂ ਦੇ ਵਿੱਚ ਹਵਾਈ ਹਮਲੇ ਕੀਤੇ ਅਤੇ ਫੌਜੀ ਭੇਜ ਕੇ ਜ਼ਮੀਨੀ ਮੁਹਿੰਮ ਵੀ ਚਲਾਈ। ਇਸ ਦੇ ਵਿੱਚ ਘੱਟੋ ਘੱਟ 28 ਆਮ ਨਾਗਰਿਕਾਂ ਦੀ ਮੌਤ ਹੋ ਗਈ। UNMA ਦੇ ਮੁਤਾਬਕ ਇਹਨਾਂ ਹਮਲਿਆਂ ਦੇ ਵਿੱਚ 49 ਲੋਕ ਜ਼ਖਮੀ ਹੋਏ ਨੇ। ਮ੍ਰਿਤਕਾਂ ਅਤੇ ਜ਼ਖਮੀਆਂ ਦੇ ਵਿੱਚ ਮਹਿਲਾਵਾਂ ਅਤੇ ਬੱਚੇ ਸ਼ਾਮਲ ਨੇ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਕਹਿਣਾ ਹੈ ਕਿ ਹਮਲੇ ਦੇ ਵਿੱਚ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਨੂੰ ਇੱਕ ਬੜੀ ਹੀ ਗਲਤ ਕਾਰਵਾਈ ਦੱਸਦਿਆਂ ਹੋਇਆਂ, ਅੱਤਿਆਚਾਰ ਕਾਰਵਾਈ ਦੱਸਦਿਆਂ ਹੋਇਆਂ, ਇਸ ਨੂੰ ਇੱਕ ਡਰਾਵਨੀ ਕਾਰਵਾਈ ਵੀ ਦੱਸਿਆ। ਉੱਥੇ ਹੀ ਪਾਕਿਸਤਾਨ ਦੀ ਤਰਫ ਤੋਂ ਕਿਹਾ ਗਿਆ ਕਿ ਅਫਗਾਨਿਸਤਾਨ ਦੇ ਪਕਤਿਕਾ ਅਤੇ ਕੁਨਾਰ ਸੂਬਿਆਂ ਦੇ ਵਿੱਚ ਕੱਟੜਪੰਥੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਦੋਵੇਂ ਗੁਆਂਢੀ ਦੇਸ਼ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਵੀ ਕਈ ਹਫ਼ਤਿਆਂ ਤੱਕ ਝੜਪਾਂ ਦੇ ਵਿੱਚ ਸ਼ਾਮਲ ਹੋਏ ਸੀ। ਬਾਅਦ ਦੇ ਵਿੱਚ ਜੰਗਬੰਦੀ ਦੇ ਉੱਤੇ ਸਹਿਮਤੀ ਜਿਤਾਈ ਗਈ ਸੀ ਪਰ ਮਗਰੋਂ ਇਹ ਸਮਝੌਤਾ ਟੁੱਟ ਗਿਆ। ਇੱਧਰ ਭਾਰਤ ਦੇ ਨਾਲ ਜੁੜੀਆਂ ਖ਼ਬਰਾਂ 'ਚ, ਜਿੱਥੇ ਭਾਰਤ ਨੇ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਵੀ ਜ਼ਾਹਰ ਕੀਤੀ ਹੈ। ਇਸ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਅਫਗਾਨ ਖੇਤਰ ਦੇ ਵਿੱਚ ਪਾਕਿਸਤਾਨ ਦੇ ਹਵਾਈ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹੈ ਜਿੱਥੇ ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਇਹ ਖੁੱਲ੍ਹੀ ਆਕ੍ਰਾਮਕ ਕਾਰਵਾਈ ਅਫਗਾਨਿਸਤਾਨ ਦੀ ਸੋਵਰੈਨਿਟੀ ਦੇ ਉਹਨਾਂ ਦੀ ਪ੍ਰਭੂਸੱਤਾ ਦੇ ਉੱਤੇ ਇੱਕ ਹਮਲਾ ਹੈ ਅਤੇ ਇਸ ਦੇ ਲਈ ਖਤਰਾ ਵੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਮਲੇ ਪਾਕਿਸਤਾਨ ਦੇ ਲਾਪਰਵਾਹ ਵਿਵਹਾਰ ਨੂੰ ਵੀ ਦਰਸਾਉਂਦੇ ਨੇ ਅਤੇ ਆਪਣੀਆਂ ਕੌਮਾਂਤਰੀ ਪੱਧਰ ਦੇ ਉੱਤੇ ਅਸਫਲਤਾਵਾਂ ਨੂੰ ਵੀ ਦੇ ਉੱਤੇ ਵੀ ਧਿਆਨ ਭਟਕਾਉਣ ਦੇ ਲਈ ਕੀਤਾ ਗਿਆ ਇੱਕ ਹਮਲਾ। ਇਸ ਤੋਂ ਇਲਾਵਾ ਭਾਰਤ ਨੇ ਅਫਗਾਨਿਸਤਾਨ ਦੀ ਜਿਹੜੀ ਸੰਪ੍ਰਭਤਾ ਹੈ ਉਸ ਦੇ ਉੱਤੇ ਇਸ ਦੀ ਆਪਣੀ ਹਮਾਇਤ ਜਤਾਈ ਪਾਕਿਸਤਾਨ ਫੌਜਾਂ ਦੀ ਤਰਫ ਤੋਂ। ਐਤਵਾਰ ਅਤੇ ਸੋਮਵਾਰ ਦੀ ਰਾਤਾਂ ਦੇ ਦਰਮਿਆਨ ਅਫਗਾਨਿਸਤਾਨ ਦੇ ਵਿੱਚ ਜ਼ਮੀਨੀ ਅਤੇ ਹਵਾਈ ਹਮਲਿਆਂ ਦੀ ਗੱਲ ਕਬੂਲੀ ਵੀ ਗਈ ਸੀ। ਉੱਥੇ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਅਮਰੀਕਾ ਦੀ ਟ੍ਰੇਡ ਡੀਲ ਆਪਣੇ ਆਖਰੀ ਦੌਰ ਦੇ ਵਿੱਚ ਹੈ। ਅਮਰੀਕਾ ਦੇ ਰਾਜਦੂਤ ਸਰਜੀਓ ਗੌਰ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਭਾਰਤ ਅਤੇ ਅਮਰੀਕਾ ਵਪਾਰ ਸਮਝੌਤਾ ਗੱਲਬਾਤ ਦੇ ਵਿੱਚ ਸਿਰਫ 1-2% ਦਾ ਕੰਮ ਰੁਕਿਆ ਹੋਣ ਕਰਕੇ ਲਟਕਿਆ ਹੋਇਆ, ਜਦਕਿ ਇਹ ਵੀ ਛੇਤੀ ਪੂਰਾ ਹੋ ਜਾਏਗਾ। ਉਹਨਾਂ ਭਰੋਸਾ ਜਤਾਇਆ ਕਿ ਲਗਭਗ 18 ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇਹ ਸਮਝੌਤਾ ਜਲਦ ਆਪਣਾ ਆਖਰੀ ਰੂਪ ਧਾਰ ਲਏਗਾ। ਵਾਸ਼ਿੰਗਟਨ ਦੇ ਵਿੱਚ ਆਯੋਜਿਤ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਲੀਡਰਸ਼ਿਪ ਸਮਿਟ ਨੂੰ ਸੰਬੋਧਨ ਕਰਦਿਆਂ ਹੋਇਆਂ ਸਰਜੀਓ ਗੌਰ ਨੇ ਕਿਹਾ ਕਿ ਉਹ ਇਸ ਸਮਝੌਤੇ ਦੇ ਪੂਰਾ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਆਸਵੰਦ ਹੈ ਕਿਉਂਕਿ ਦੋਹਾਂ ਦੇਸ਼ਾਂ ਨੂੰ ਇਸ ਦਾ ਫਾਇਦਾ ਹੋਣਾ ਹੈ। ਉਹਨਾਂ ਕਿਹਾ ਕਿ ਇਸ ਸਮਝੌਤੇ ਦੇ ਆਖਰੀ ਗੇੜ ਦੇ ਵਿੱਚ ਪਹੁੰਚਣ ਦੇ ਨਾਲ ਹੀ ਦੋਹਾਂ ਧਿਰਾਂ ਦੇ ਲਈ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਕਾਫ਼ੀ ਅਹਿਮ ਨੇ। ਉਹ ਬੱਚੀਆਂ ਨੇ ਔਰ ਉਹਨਾਂ ਨੂੰ 1-2% ਮੰਨ ਸਕਦੇ ਹੋ। ਇਸ ਤੋਂ ਇਲਾਵਾ ਸਰਜੀਓ ਗੌਰ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਰਫ ਤੋਂ ਸੰਭਾਵਿਤ ਤੌਰ ਦੇ ਉੱਤੇ ਕੀਤੀ ਜਾ ਰਹੀ ਅਮਰੀਕਾ ਯਾਤਰਾ ਦੇ ਬਾਰੇ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਦੇ ਦਰਮਿਆਨ ਉਹਨਾਂ ਨੂੰ ਸੱਦਾ ਦਿੱਤਾ ਸੀ, ਜੇਕਰ ਅਸੀਂ ਉੱਥੇ ਉਹ ਫਿਰ ਇੱਥੇ ਆਉਂਦੇ ਨੇ ਤਾਂ ਸਾਨੂੰ ਖੁਸ਼ੀ ਹੋਏਗੀ। ਮੈਨੂੰ ਪਤਾ ਹੈ ਕਿ ਦਸੰਬਰ ਦੇ ਵਿੱਚ G20 ਸਮਿਟ ਦੇ ਲਈ ਉਹ ਅਮਰੀਕਾ ਆਉਣ ਜਾ ਰਹੇ ਨੇ। ਉਧਰ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਰਾਮ ਮੰਦਿਰ ਦੇ ਨਾਲ ਜੁੜੀ ਖਬਰ, ਇਹ ਹਾਲੇ ਭਾਰਤ ਦੇ ਵਿੱਚ ਜਿਹੜੇ ਨੇਤਾ ਨੇ ਜਾਂ ਸੱਤਾਧਾਰੀ ਧਿਰ ਹੈ ਉਹਨਾਂ ਦਾ ਘੱਟੋ ਘੱਟ ਤਾਂ ਇਸ ਖਬਰ ਦੇ ਨਾਲ ਹਾਲੇ ਲੈਣਾ ਦੇਣਾ ਲੱਗਿਆ ਰਹੇਗਾ। ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਅਯੋਧਿਆ ਪੁਲਿਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਕਿ ਚੜਾਵਾ ਚੋਰੀ ਦੇ ਵਿੱਚ ਉਹਨਾਂ ਦੀ ਕੋਈ ਵੀ ਭੂਮਿਕਾ ਨਹੀਂ ਹੈ। ਚੰਪਤ ਰਾਏ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਚੜਾਵੇ ਦੇ ਵਿੱਚ ਹੇਰਫੇਰ ਦੀ ਖਬਰ ਮਿਲੀ ਉਹ ਐਕਟਿਵ ਹੋ ਗਏ। ਉਹਨਾਂ ਕਿਹਾ ਕਿ ਚੜਾਵਾ ਚੋਰੀ ਦੇ ਮਾਮਲੇ ਦੇ ਵਿੱਚ ਸ਼ੱਕੀ ਵਿਅਕਤੀ ਫੜੇ ਵੀ ਗਏ ਨੇ ਔਰ ਇਹ ਵੀ ਗੱਲ ਮੰਨੀ ਕਿ ਇਸ ਦੇ ਹੇਰਫੇਰ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਸੀ। ਚੰਪਤ ਰਾਏ ਨੇ ਕਿਹਾ ਕਿ ਮੈਂ ਮੰਨਦਾ ਕਿ ਜੇਕਰ ਇਸ ਦੇ ਵਿੱਚ ਹੇਰਫੇਰ ਹੋਇਆ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਲਈ ਜਾਣੀ ਚਾਹੀਦੀ ਹੈ। ਦੱਸ ਦਈਏ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਤੇ ਅਨਿਲ ਮਿਸ਼ਰਾ ਨੇ ਅਸਤੀਫਾ ਵੀ ਦੇ ਦਿੱਤਾ ਹੈ। ਇਸ ਤੋਂ ਬਾਅਦ ਅਯੋਧਿਆ ਪੁਲਿਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਗਏ। ਰਾਮ ਮੰਦਿਰ ਚੜਾਵਾ ਚੋਰੀ ਦੇ ਵਿੱਚ ਅਯੋਧਿਆ ਪੁਲਿਸ ਨੇ ਹੁਣ ਤੱਕ ਟੀਨੂ ਯਾਦਵ ਸਣੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਕਿਸੇ ਵੀ, ਕਿਉਂਕਿ VIPs ਦੇ ਨਾਲ ਜੁੜਿਆ ਹੋਇਆ ਇਹ ਟਰੱਸਟ ਹੈ, ਕਿਸੇ ਵੀ VIP ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਧਰ ਇਸੇ ਹੀ ਮਾਮਲੇ ਦੇ ਵਿੱਚ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਮੁੱਖ ਅਜੇ ਰਾਏ ਦਾ ਕਹਿਣਾ ਹੈ ਕਿ ਅਯੋਧਿਆ ਦੇ ਇੱਕ ਹੋਟਲ ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਨਜ਼ਰਬੰਦ ਕਰਕੇ ਰੱਖਿਆ। ਰਾਏ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਜਿਨ੍ਹਾਂ ਦੇ ਵਿੱਚ ਅਸਲ 'ਚ ਉਹ ਵੀਡੀਓ ਦੇ ਅੰਦਰ ਦੋ ਪੁਲਿਸ ਅਧਿਕਾਰੀ ਵੀ ਨਜ਼ਰ ਆ ਰਹੇ ਨੇ। ਇਸ ਵੀਡੀਓ 'ਚ ਇੱਕ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ। ਵੀਡੀਓ 'ਚ ਉਹ ਪੁਲਿਸ ਅਧਿਕਾਰੀ ਤੋਂ ਸਵਾਲ ਪੁੱਛ ਰਹੇ ਨੇ ਕਿ ਕੀ ਦਰਸ਼ਨ ਦੇ ਲਈ ਵੀ ਹੁਣ ਸਰਕਾਰ ਰੋਕੇਗੀ। ਇਸ ਦੇ ਉੱਤੇ ਇੱਕ ਵਿਅਕਤੀ ਕਹਿੰਦਾ, ਨਹੀਂ, ਅਸੀਂ ਦਰਸ਼ਨ ਕਰਵਾ ਦੇਵਾਂਗੇ। ਅਜੇ ਰਾਏ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਕਾਂਗਰਸ ਦਾ ਇੱਕ ਵਫਦ ਮੰਗਲਵਾਰ ਯਾਨੀ ਅੱਜ ਦੇ ਦਿਨ ਅਯੋਧਿਆ 'ਚ ਰਾਮਲਲਾ ਦੇ ਦਰਸ਼ਨ ਅਤੇ ਪੂਜਾ ਕਰਨ ਦੇ ਲਈ ਜਾਣ ਵਾਲਾ ਸੀ। ਉਹਨਾਂ ਕਿਹਾ ਕਿ ਮੈਂ ਅਯੋਧਿਆ ਨਹੀਂ ਪਹੁੰਚ ਪਾਇਆ ਕਿਉਂਕਿ ਭਾਜਪਾ ਸਰਕਾਰ ਇੰਨੀ ਡਰ ਗਈ ਹੈ ਕਿ ਮੈਨੂੰ ਹੋਟਲ ਤੋਂ ਹੀ ਗ੍ਰਿਫਤਾਰ ਕਰਕੇ ਆਪਣੀ ਜੀਪ 'ਚ ਬਿਠਾ ਕੇ ਲਿਜਾ ਰਹੇ ਨੇ। ਅਯੋਧਿਆ ਦੇ ਵਿੱਚ ਜ਼ਮੀਨ ਘਟਾਲੇ ਅਤੇ ਚੜਾਵਾ ਚੋਰੀ ਦੇ ਨਾਲ ਜੁੜੇ ਇਹਨਾਂ ਮਸਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਹੁਣ ਕਾਂਗਰਸ ਦੇ ਸੂਬਾਈ ਪ੍ਰਮੁੱਖ ਦਾ ਅਯੋਧਿਆ ਦੌਰਾ ਚਰਚਾ ਦਾ ਵਿਸ਼ਾ ਬਣ ਰਿਹਾ। ਖਬਰ ਏਜੰਸੀ PTI ਨੇ ਕਾਂਗਰਸ ਦੇ ਇੱਕ ਬਿਆਨ ਦੇ ਹਵਾਲੇ ਦੇ ਨਾਲ ਦੱਸਿਆ ਕਿ ਅਯੋਧਿਆ ਜਾਣ ਵਾਲੇ ਇਸ ਵਫਦ ਦੀ ਅਗਵਾਈ ਖੁਦ ਸੂਬੇ ਦੇ ਵਿੱਚ ਕਾਂਗਰਸ ਦੇ ਪ੍ਰਮੁੱਖ ਅਜੇ ਰਾਏ ਕਰਨਗੇ। ਪਰ ਇਸ ਦੇ ਵਿੱਚ ਅਮੇਠੀ ਤੋਂ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ, ਸੀਤਾਪੁਰ ਤੋਂ ਸੰਸਦ ਮੈਂਬਰ ਰਾਕੇਸ਼ ਰਾਠੌਰ, ਪ੍ਰਯਾਗਰਾਜ ਤੋਂ ਸੰਸਦ ਮੈਂਬਰ ਉਜਵਲ ਰਮਨ ਸਿੰਘ ਅਤੇ ਬਾਰਾਂਬੰਕੀ ਤੋਂ MP ਤਨੁਜ ਪੁਨੀਆ ਵੀ ਸ਼ਾਮਲ ਨੇ। ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਇਹਨਾਂ ਦੇ ਵਿੱਚ ਇਹ ਆਖਰੀ ਖਬਰ ਹੈ ਜਿੱਥੇ ਇੰਡੀਆ ਗਠਜੋੜ ਨੇ ਚੋਣਾਂ ਦੇ ਨਾਲ ਜੁੜੇ ਮੁੱਦੇ ਦੇ ਉੱਤੇ ਚੀਫ ਜਸਟਿਸ ਨੂੰ ਚਿੱਠੀ ਭੇਜੀ ਹੈ। ਇਹ ਕਹਿਣਾ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ। ਉਹਨਾਂ ਦੱਸਿਆ ਕਿ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ ਯਾਨੀ ਇੰਡੀਆ ਦੇ 23 ਘਟਕ ਦਲਾਂ ਦੇ ਵਿੱਚੋਂ ਇੱਕ ਆਜ਼ਾਦ ਮੈਂਬਰ ਨੇ ਚੋਣ ਕਮਿਸ਼ਨ ਦੀ ਵਿਸ਼ੇਸ਼ ਤੀਬਰ ਸਮੀਖਿਆ ਯਾਨੀ SIR ਪ੍ਰਕਿਰਿਆ ਦੇ ਨਾਲ ਜੁੜੇ ਅਤੇ ਚੋਣਾਂ ਦੇ ਨਾਲ ਜੁੜੇ ਹੋਰਨਾਂ ਕਈ ਮੁੱਦਿਆਂ ਦੇ ਉੱਤੇ ਚੀਫ ਜਸਟਿਸ ਸੂਰਿਆ ਕਾਂਤ ਨੂੰ ਇੱਕ ਸਾਂਝੀ ਚਿੱਠੀ ਭੇਜੀ ਹੈ। ਇੰਡੀਆ ਗਠਜੋੜ ਦੇ ਘਟਕ ਦਲਾਂ ਨੇ 8 ਜੂਨ ਨੂੰ ਹੋਈ ਬੈਠਕ ਦੇ ਵਿੱਚ ਚੀਫ ਜਸਟਿਸ ਨੂੰ ਚਿੱਠੀ ਭੇਜਣ ਦਾ ਫੈਸਲਾ ਵੀ ਕੀਤਾ ਸੀ। ਉਸੇ ਫੈਸਲੇ ਦੇ ਤਹਿਤ ਇਹ ਕਦਮ ਲਿਆ ਗਿਆ। ਜੈਰਾਮ ਰਮੇਸ਼ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ 8 ਜੂਨ 2026 ਨੂੰ ਇੰਡੀਆ ਗਠਜੋੜ ਦੀ ਬੈਠਕ 'ਚ 21 ਪਾਰਟੀਆਂ ਅਤੇ ਇੱਕ ਆਜ਼ਾਦ ਮੈਂਬਰ ਨੇ ਹਿੱਸਾ ਲਿਆ ਸੀ ਅਤੇ ਇਸੇ ਮੁੱਦੇ ਦੇ ਉੱਤੇ ਇਹ ਚਿੱਠੀ ਭੇਜੀ ਗਈ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਇੱਕ ਭਿਆਨਕ ਸੜਕੀ ਹਾਦਸੇ ਦੇ ਨਾਲ ਜੁੜੀ ਖਬਰ, ਜਿੱਥੇ ਇੱਕ ਸੁਖਦ ਅਤੇ ਇੱਕ ਮਾੜੀ ਖਬਰ ਹੈ। ਮਾੜੀ ਖਬਰ ਇਹ ਹੈ ਕਿ ਸਿਡਨੀ ਦੇ ਇੱਕ ਵੱਡੇ ਦੱਖਣੀ ਹਿੱਸੇ ਦੇ ਵਿੱਚ ਪੈਂਦੇ ਹਾਈਵੇ ਦੇ ਉੱਤੇ 1 ਨਹੀਂ 2 ਨਹੀਂ 3 ਨਹੀਂ ਬਲਕਿ 6 ਸੈਮੀ ਟ੍ਰੇਲਰ ਆਪਸ ਦੇ ਵਿੱਚ ਭਿੜ ਗਏ ਤੇ ਅੱਗ ਲੱਗਣ ਦੀ ਘਟਨਾ ਦਾ ਸ਼ਿਕਾਰ ਹੋ ਗਏ। ਸਾਰੇ ਜਲ ਕੇ ਧੂੰ ਧੂੰ ਕਰਦੇ ਦਿਖਾਈ ਦਿੱਤੇ। ਦੱਸ ਦਈਏ ਕਿ ਗਨਿੰਗ ਦੇ ਵਿੱਚ ਗੋਲਬਨ ਦੇ ਪੱਛਮ ਦੇ ਵਿੱਚ ਇਹ ਪੈ ਜਾਂਦਾ ਜਦੋਂ ਸਿਡਨੀ ਤੋਂ ਕੈਨਬਰਾ ਨੂੰ ਜਾਂਦੇ ਹਾਂ, ਤੇ ਹਿਊਮ ਹਾਈਵੇ ਦੇ ਉੱਤੇ ਇਹ ਹਾਦਸਾ ਹੋਇਆ ਸੀ ਜਿਸ ਦੇ ਚੱਲਦੇ ਹਿਊਮ ਹਾਈਵੇ ਦੇ ਉੱਤੇ ਦੋਵਾਂ ਦਿਸ਼ਾਵਾਂ ਦੇ ਵਿੱਚ ਟ੍ਰੈਫਿਕ ਬੰਦ ਕਰ ਦਿੱਤੀ ਗਈ ਸੀ ਅੱਜ ਸਵੇਰ ਵੇਲੇ। ਪੁਲਿਸ ਤੇ ਫਾਇਰ ਰੈਸਕਿਊ NSW ਨੇ ਦੱਸਿਆ ਕਿ ਇਸ ਦੇ ਵਿੱਚ 7 ਟਰੱਕ ਜਿਹੜੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਜਾ ਚੁੱਕੇ ਨੇ। ਇੱਕ ਡਰਾਈਵਰ ਨੂੰ ਇਹਨਾਂ 7 ਦੇ ਵਿੱਚੋਂ ਇੱਕ ਦੇ ਡਰਾਈਵਰ ਨੂੰ ਦੋਸ਼ੀ ਵੀ ਪਾਇਆ ਗਿਆ, ਜਦਕਿ ਬਾਕੀਆਂ ਦੇ ਉੱਤੇ ਫਿਲਹਾਲ ਕਿਸੇ ਕਿਸਮ ਦੇ ਕੋਈ ਦੋਸ਼ ਆਇਤ ਨਹੀਂ ਕੀਤੇ ਗਏ ਨੇ। ਪਰ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਟਰੱਕ ਡਰਾਈਵਰ ਮਾਮੂਲੀ ਰੂਪ ਦੇ ਵਿੱਚ ਜ਼ਖਮੀ ਜ਼ਰੂਰ ਹੋਏ ਨੇ। ਸੁਖਦ ਖਬਰ ਇਹ ਹੈ ਕਿ ਬੇਸ਼ੱਕ ਵੱਡੇ ਪੱਧਰ ਦੇ ਉੱਤੇ ਜਾਨੀ ਨੁਕਸਾਨ, ਮਾਫ ਕਰਨਾ, ਮਾਲੀ ਨੁਕਸਾਨ ਹੋਇਆ ਹੋਵੇ, ਪਰ ਜਾਨੀ ਨੁਕਸਾਨ ਜਿਹੜਾ ਉਹ ਬਚ ਗਿਆ, ਯਾਨੀ ਕਿ ਸਾਰੇ ਡਰਾਈਵਰ ਫਿਲਹਾਲ ਸੱਟਾਂ ਫੇਟਾਂ ਤੋਂ ਬਾਅਦ ਉਹਨਾਂ ਦੇ ਵਿੱਚੋਂ ਕਈਆਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਹੈ। NSW ਦੇ NSW ਦੇ ਐਕਟਿੰਗ ਜਿਹੜੇ ਪੁਲਿਸ ਇੰਸਪੈਕਟਰ ਨੇ ਵਾਲਦਮੇਰ ਮਿਹੋ, ਉਹਨਾਂ ਨੇ ਦੱਸਿਆ ਕਿ ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਦੇ ਲਈ ਕਈ ਘੰਟਿਆਂ ਤੱਕ ਜਦੋਜਹਿਦ ਕਰਨੀ ਪਈ ਹੈ। ਅੱਗ ਬੁਝਾਊ ਮਹਿਕਮੇ ਦੇ ਲਗਭਗ 30 ਟਰੱਕ ਮੌਕੇ ਦੇ ਉੱਤੇ ਮੌਜੂਦ ਰਹੇ ਨੇ। ਅੱਗ ਲੱਗਣ ਦੀ ਭਾਰੀ ਵਜ੍ਹਾ, ਇੱਕ ਵਜ੍ਹਾ ਤਾਂ ਟਰੱਕ ਜਿਹੜਾ ਹੋ ਸਕਦਾ, ਪਰ ਉਸ ਤੋਂ ਬਾਅਦ ਹਾਦਸਾ ਜਿਹੜਾ ਹੋ ਸਕਦਾ, ਪਰ ਉਸ ਤੋਂ ਬਾਅਦ ਜਿਹੜੇ ਨੇ ਇਹਨਾਂ ਟਰੱਕਾਂ ਦੇ ਅੰਦਰ ਪਿਆ ਸਮਾਨ ਜ਼ਿੰਮੇਦਾਰ ਮੰਨਿਆ ਜਾ ਰਿਹਾ। ਦੱਸਿਆ ਗਿਆ ਹੈ ਕਿ ਇੱਕ ਟਰੱਕ ਦੇ ਵਿੱਚ ਤਾਂ 8 ਟਨ ਬੁਟੇਨ ਦੇ ਕੇਨ ਸੀ। ਬੁਟੇਨ ਇੱਕ ਕਿਸਮ ਦਾ ਜਨਲਸ਼ੀਲ ਤੱਤ ਹੁੰਦਾ, ਇੱਕ ਕਿਸਮ ਦਾ ਲਿਕੁਇਡ ਫਿਊਲ ਕਿਹਾ ਜਾ ਸਕਦਾ। ਇਸ ਤੋਂ ਇਲਾਵਾ ਇੱਕ ਟਰੱਕ ਦੇ ਵਿੱਚ ਰੇਜ਼ਿਨ, ਇੱਕ ਟਰੱਕ ਦੇ ਵਿੱਚ ਮੈਮਰੀ ਫੋਮ ਭਰੀ ਹੋਈ ਸੀ, ਅਤੇ ਚੌਥੇ ਟਰੱਕ ਦੇ ਵਿੱਚ ਜਿਹੜਾ ਸੀ ਉਹ ਅਲਕੋਹਲ ਦੇ ਨਾਲ ਪੈਕ ਸੀ। ਯਾਨੀ ਕਿ ਇਸ ਅੱਗ ਦੇ ਵਿੱਚ ਜਿਹੜਾ ਸ਼ਰਾਬ ਅਤੇ ਇਸ ਤੋਂ ਇਲਾਵਾ ਬੁਟੇਨ ਕੇਨਸ ਦਾ ਤੜਕਾ ਲੱਗਿਆ, ਉਸ ਦੇ ਚੱਲਦਿਆਂ ਇਹ ਅੱਗ ਹੋਰ ਜ਼ਿਆਦਾ ਭੜਕ ਗਈ ਹੈ। ਔਰ ਇਸ ਦਰਮਿਆਨ ਦੁਪਹਿਰ ਵੇਲੇ ਦੀਆਂ ਖਬਰਾਂ ਦੀ ਅਪਡੇਟ ਇਹ ਸੀ ਕਿ ਇਸ ਪੂਰੇ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਸੀ। ਫਾਇਰ ਐਂਡ ਰੈਸਕਿਊ NSW ਦੇ ਬੁਲਾਰੇ ਨੇ ਦੱਸਿਆ ਕਿ ਹਾਲੇ ਸਫਾਈ ਕਰਨ ਦੇ ਵਿੱਚ ਬੜੀ ਮੁਸ਼ਕਤ ਕਰਨੀ ਪਏਗੀ। ਸਭ ਤੋਂ ਵੱਡੀ ਚੁਣੌਤੀ ਤਾਂ ਇਹ ਰਹੀ ਹੈ ਕਿ ਉਹਨਾਂ ਦੇ ਦਮਕਲ ਕਰਮੀਆਂ ਨੂੰ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ਕਤਾਂ ਦਾ ਸਾਹਮਣਾ ਕਰਨਾ ਪਿਆ। ਉਧਰ ਵਿਕਟੋਰੀਆ ਦੇ ਵਿੱਚ ਹੁਣ ਜਦੋਂ ਕਾਨੂੰਨ ਬਦਲ ਹੀ ਜਾਣਾ, ਯਾਨੀ ਵਰਕ ਫਰੋਮ ਹੋਮ ਦਾ ਸਰਕਾਰ ਕਾਨੂੰਨ ਲੈ ਕੇ ਹੀ ਆ ਰਹੀ ਹੈ, ਅਜਿਹੇ ਸਮੇਂ ਦੇ ਵਿੱਚ ਵਿਕਟੋਰੀਆ ਸੂਬੇ ਦੇ ਅੰਦਰ ਜਿਹੜੇ ਲੋਕ ਨੇ ਉਹ ਆਪਣੀ ਨੌਕਰੀ ਤੋਂ ਹੱਥ ਧੋ ਬੈਠਣਗੇ। ਦੱਸ ਦਈਏ ਕਿ ਇਸ ਸਮੇਂ ਦੇ ਦਰਮਿਆਨ ਇਹ ਕਿਹਾ ਜਾ ਰਿਹਾ ਹੈ ਕਿ ਵਿਕਟੋਰੀਆ ਦੇ ਵਿੱਚ 1 ਸਪਤੰਬਰ ਤੋਂ ਇਹ ਰੈਗੂਲਰ, ਕੈਜੂਅਲ ਅਤੇ ਪਾਰਟ ਟਾਈਮ ਜਿਹੜੇ ਕਰਮਚਾਰੀ ਨੇ ਉਹ ਘਰੋਂ ਕੰਮ ਕਰ ਸਕਦੇ ਨੇ, ਕਿਉਂਕਿ ਵਿਕਟੋਰੀਆ ਸਰਕਾਰ ਦੇ ਇਸ ਨਵੇਂ ਕਾਨੂੰਨ ਦੇ ਤਹਿਤ ਇਹ ਛੋਟ ਜਿਹੜੀ ਉਹ ਦੇ ਦਿੱਤੀ ਗਈ ਸੀ। ਔਰ ਇਸ ਦਰਮਿਆਨ ਉਹ ਬਿਜ਼ਨਸਿਸ ਜਿਨ੍ਹਾਂ ਦੇ ਵਿੱਚ 15 ਜਾਂ ਉਸ ਤੋਂ ਵੀ ਘੱਟ ਕਰਮਚਾਰੀ ਨੇ ਉਹਨਾਂ ਨੂੰ ਵੀ ਇਸ ਦਾਇਰੇ ਦੇ ਵਿੱਚ ਲਿਆਂਦਾ ਜਾਏਗਾ, ਪਰ ਉਹ ਅਗਲੇ ਸਾਲ ਤੋਂ 1 ਜੁਲਾਈ 2027 ਤੋਂ। ਹਾਲ ਫਿਲਹਾਲ 15 ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੇ ਬਿਜ਼ਨਸਿਸ ਨੂੰ ਆਪਣੇ ਕਰਮਚਾਰੀਆਂ ਨੂੰ ਵਰਕ ਫਰੋਮ ਹੋਮ ਦੀ ਇਜਾਜ਼ਤ ਦੇਣੀ ਹੋਵੇਗੀ। ਸਾਰੇ 5 ਜਾਂ 7 ਦਿਨ ਜਿੰਨੀ ਦੇਰ ਵੀ ਉਹ ਕੰਮ ਕਰਦੇ ਨੇ ਉਸ ਸਮੇਂ ਦੇ ਲਈ ਨਹੀਂ, ਬਲਕਿ ਵਰਕ ਫਰੋਮ ਹੋਮ ਦੇ ਤਹਿਤ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਅਜਿਹੇ ਦੇ ਵਿੱਚ ਵਿਕਟੋਰੀਆ ਦੀਆਂ ਘੱਟੋ ਘੱਟ ਅੱਧੀਆਂ ਕੰਪਨੀਆਂ ਦਾ ਇਹ ਕਹਿਣਾ ਹੈ ਕਿ ਜੇਕਰ ਘਰੋਂ ਕੰਮ ਕਰਵਾਉਣਾ ਹੀ ਹੈ ਤਾਂ ਫਿਰ ਵਿਕਟੋਰੀਆ ਤੋਂ ਹੀ ਕਿਉਂ ਕਰਵਾਈਏ, ਤਾਂ ਫਿਰ ਇਸ ਦੇ ਲਈ ਵਿਦੇਸ਼ਾਂ ਤੋਂ ਜਿਹੜੀ ਮਦਦ ਲਈ ਜਾ ਸਕਦੀ ਹੈ। ਇਸ ਦਾ ਮਤਲਬ ਇਹ ਹੈ ਕਿ ਸਸਤੀ ਲੇਬਰ ਤੋਂ ਸਸਤੇ ਰੇਟ ਦੇ ਉੱਤੇ ਕੰਮ ਕਰਵਾਇਆ ਜਾ ਸਕਦਾ, ਉਹੀ ਕੰਮ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਆਫਿਸ ਸੈਟਿੰਗ ਦੇ ਵਿੱਚ ਕਰਮਚਾਰੀ ਕਰਦੇ ਨੇ, ਅਤੇ ਇੱਥੇ ਕਾਫੀ ਖਰਚਾ ਹੁੰਦਾ। ਇਸ ਦਰਮਿਆਨ ਹਾਲੇ ਫਿਲਹਾਲ ਅਲੱਗ ਅਲੱਗ ਯੂਨੀਅਨਸ ਦਾ ਕੀ ਕਹਿਣਾ, ਆਮ ਲੋਕਾਂ ਦਾ ਕੀ ਕਹਿਣਾ, ਮੀਡੀਆ ਦੇ ਪ੍ਰਤੀਕਰਮ ਵੀ ਇਸ ਖਬਰ ਦੇ ਉੱਤੇ ਸਾਹਮਣੇ ਨਹੀਂ ਆਏ ਨੇ। ਯਹੂਦੀ ਭਾਈਚਾਰੇ ਦੇ ਨਾਲ ਜੁੜੇ ਫੈਡਰਲ ਵਿਕਟੋਰੀਅਨ MP, ਵਿਕਟੋਰੀਆ ਤੋਂ ਆਉਂਦੇ ਜਿਹੜੇ MP ਨੇ, ਉਹਨਾਂ ਨੇ ਹੁਣ ਐਂਟੀ ਸੈਮੀਟਿਜ਼ਮ ਦੇ ਉੱਤੇ ਸਖ਼ਤ ਨਿਯਮ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਹੈ, ਅਤੇ ਕਿਹਾ ਹੈ ਕਿ ਇਹਨਾਂ ਦੇ ਉੱਤੇ ਹੁੰਦੇ ਹਮਲਿਆਂ ਨੂੰ ਰੋਕਣ ਦੇ ਲਈ ਜਿਹੜੇ ਹੈ ਇਸ ਮਾਮਲੇ ਦੇ ਵਿੱਚ ਇੱਕ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ। ਜੋਸ਼ ਬੰਸ ਜਿਨ੍ਹਾਂ ਦੇ ਇਲੈਕਟੋਰੇਟ ਦਫ਼ਤਰ ਦੇ ਉੱਤੇ ਨਾ ਸਿਰਫ ਭੰਨ ਤੋੜ ਕੀਤੀ ਗਈ ਬਲਕਿ ਕੁਝ ਹੀ ਘੰਟਿਆਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦਾ ਦਫ਼ਤਰ ਨੁਕਸਾਨ ਕਰ ਦਿੱਤਾ ਗਿਆ। ਅਜਿਹੇ ਦੇ ਵਿੱਚ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਵੀ ਜਿਹੜੀ ਹੈ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਐਂਟੀ ਸੈਮੀਟਿਜ਼ਮ ਨੂੰ ਕਿਤੇ ਹਵਾ ਨਾ ਮਿਲ ਸਕੇ। ਇਸ ਕਿਸਮ ਦੀ ਇੱਕ ਜਿਹੜੀ ਇਨਕੁਆਇਰੀ ਵੀ ਅਲੱਗ ਤੋਂ ਤੋਰੀ ਗਈ ਹੈ ਜਿਹੜਾ ਜੋਸ਼ ਬੰਸ ਦੇ ਇਲੈਕਟੋਰੇਟ ਦਫ਼ਤਰ ਮੈਲਬਨ ਦੇ ਸੈਂਟ ਕਿਲਦਾ ਦੇ ਵਿੱਚ ਪੈਂਦਾ ਅਤੇ ਇੱਥੇ ਇਸ ਕਿਸਮ ਦੀਆਂ ਇਹ ਘਟਨਾਵਾਂ ਕਿਉਂ ਵਾਪਰੀਆਂ, ਕਿਉਂ ਇਹਨਾਂ ਦੇ ਦਫ਼ਤਰ ਦੇ ਉੱਤੇ ਹਮਲੇ ਕੀਤੇ ਗਏ, ਕਿਉਂ ਇਹਨਾਂ ਦੇ ਪੋਸਟਰ ਨੂੰ ਲਾਲ ਰੰਗ ਦਾ ਕਰਕੇ ਅਤੇ ਫਿਰ ਉੱਤੇ ਕਾਟੇ ਮਾਰ ਦਿੱਤੇ ਗਏ। ਅਜਿਹੇ ਦੇ ਵਿੱਚ ਚੰਗੀ ਗੱਲ ਇਹ ਰਹੀ ਕਿ ਉਸ ਵਕਤ ਜੋਸ਼ ਬੰਸ ਦੇ ਦਫ਼ਤਰ ਦੇ ਵਿੱਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ ਜਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ NSW ਦੇ ਵਿੱਚ 1 July ਤੋਂ ਬੜੇ ਸਾਰੇ ਨਿਯਮ ਕਾਨੂੰਨ ਬਦਲਣ ਜਾ ਰਹੇ ਨੇ। ਜੇਕਰ ਤੁਸੀਂ NSW ਦੇ ਵਿੱਚ ਰਹਿੰਦੇ ਹੋ ਤਾਂ ਮਨੀ ਲਾਂਡਰਿੰਗ ਤੋਂ ਲੈ ਕੇ ਛੋਟੇ ਵਪਾਰਕ ਅਦਾਰਿਆਂ ਦੇ ਲਈ ਕੁਝ ਕਾਨੂੰਨਾਂ ਦੇ ਵਿੱਚ ਤਬਦੀਲੀਆਂ ਹੋਈਆਂ ਨੇ। ਨਵਾਂ ਫਾਈਨੈਂਸ਼ੀਅਲ ਈਅਰ ਯਾਨੀ ਕਿ 1 July ਤੋਂ ਜਿਹੜੇ ਵਾਹਨ ਚਾਲਕ ਨੇ NSW ਭਰ ਦੇ ਵਿੱਚ ਉਹ ਕਿਸੇ ਵੀ ਟੋਲ ਰੋਡ ਤੋਂ ਗੁਜ਼ਰ ਸਕਦੇ ਨੇ ਹਫ਼ਤੇ ਦਾ ਵੱਧ ਤੋਂ ਵੱਧ ਜਿਹੜਾ ਬਿੱਲ ਹੈ ਉਹਨਾਂ ਨੂੰ ਉਹ ਬਿੱਲ ਕਹਿ ਲਈਏ ਜਾਂ ਇਹ ਕਹਿ ਲਈਏ ਕਿ ਟੋਲ ਜਿਹੜਾ ਉਹ $60 ਨਹੀਂ ਹੁਣ $50 ਹੀ ਪਏਗਾ। 1 July ਤੋਂ ਇਹ ਨਿਯਮ ਤਬਦੀਲੀ ਕੀਤੀ ਜਾ ਰਹੀ ਹੈ ਔਰ ਇਸੇ ਦੇ ਤਹਿਤ ਜਿਹੜੇ $10 ਘੱਟ ਕੀਤੇ ਗਏ ਨੇ ਡਰਾਈਵਰ ਦੇ ਤਾਂ ਕਿ ਉਹਨਾਂ ਦੀ ਬਚਤ ਹੋ ਸਕੇ। ਸਰਕਾਰ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਸਿਰਫ ਇਹ ਹਾਲੇ ਫਿਲਹਾਲ 1 ਸਾਲ ਦੇ ਲਈ ਇਹ ਫੈਸਲਾ ਜਿਹੜਾ ਲਿਆ ਗਿਆ, ਉਸ ਤੋਂ ਬਾਅਦ ਕਾਰ ਰਜਿਸਟ੍ਰੇਸ਼ਨ ਦੇ ਉੱਤੇ ਸੂਬਾਈ ਸਰਕਾਰ ਜਿਹੜੀ ਉਹ $100 ਔਫ ਕਰਕੇ ਦੇਵੇਗੀ ਤੁਹਾਨੂੰ ਜੇਕਰ ਤੁਹਾਡੀ ਰੈਜੋ ਡਿਊ ਹੈ 1 July ਤੋਂ ਬਾਅਦ, ਅਤੇ ਮੋਟਰਸਾਈਕਲ ਦੇ ਉੱਤੇ $80 ਦੀ ਕਿਸ਼ਤ ਜਿਹੜੀ ਉਹ ਰਿਨਿਊ ਕੀਤੀ ਜਾਏਗੀ। ਉੱਥੇ ਓਪਲ ਕਾਰਡ ਦੇ ਉੱਤੇ ਵੀ ਜਿਹੜੇ ਕਿਰਾਏ ਨੇ ਉਹ ਵਧਣਗੇ। ਇਹਨਾਂ ਦੇ ਵਿੱਚ ਦੱਸ ਦਈਏ ਕਿ 2025 ਦੇ ਮੁਕਾਬਲੇ 2026 ਦੇ ਵਿੱਚ ਪਿਛਲੇ 12 ਮਹੀਨਿਆਂ ਦੇ ਵਿੱਚ ਓਪਲ ਦੇ ਕਿਰਾਏ ਕੁਝ ਵਧੇ ਨੇ, ਪਰ ਸਰਕਾਰ ਦੀ ਤਰਫ ਤੋਂ ਇਹਨਾਂ ਨੂੰ ਫਿਲਹਾਲ ਫਰੀਜ਼ ਕੀਤਾ ਗਿਆ ਇਹਨਾਂ ਕਿਰਾਇਆਂ ਨੂੰ। ਯਾਨੀ 2025 'ਚ ਜਿਹੜੇ ਕਿਰਾਏ ਸੀ ਉਹੀ ਫਿਲਹਾਲ ਬਰਕਰਾਰ ਰਹਿਣਗੇ, ਉਹਨਾਂ ਤੋਂ ਘੱਟ ਕਟੌਤੀ ਹੋਰ ਨਹੀਂ ਕੀਤੀ ਗਈ ਹੈ। 3 ਘੰਟੇ ਦੇ ਲਈ ਘੱਟੋ ਘੱਟ ਜਿਹੜੀ ਬਿਜਲੀ ਆ ਉਹ NSW ਦੇ ਵਿੱਚ ਮੁਫ਼ਤ ਹੋ ਸਕੇਗੀ। ਉਹ 3 ਘੰਟੇ ਉਹ ਹੋਣਗੇ ਜਦੋਂ ਸੂਰਜ ਆਪਣੇ ਚਰਮ ਦੇ ਉੱਤੇ ਹੁੰਦਾ ਹੈ। ਅਜਿਹੇ ਦੇ ਵਿੱਚ ਸੋਲਰ ਸ਼ੇਅਰ ਆਫਰ ਜਿਹੜਾ ਹੈ SSO ਇਸ ਦੀ ਗੱਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਜੇਕਰ ਤੁਸੀਂ ਕੁਇਨਜ਼ਲੈਂਡ ਦੇ ਦੱਖਣ ਪੂਰਬੀ ਪੂਰੇ ਦੇ ਪੂਰੇ NSW ਇਹਨਾਂ ਸਟੇਟਾਂ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਸੋਲਰ ਸ਼ੇਅਰ ਆਫਰ ਦੇ ਤਹਿਤ ਤੁਹਾਨੂੰ 3 ਘੰਟੇ ਜਿਹੜੇ ਨੇ ਉਹ ਬਿਜਲੀ ਵਰਤਣ ਦੇ ਉਸ ਦੇ ਉੱਤੇ ਕੋਈ ਵੀ ਖਰਚਾ ਨਹੀਂ ਪਏਗਾ। 1 July 2026 ਤੋਂ ਸਾਊਥ ਈਸਟ ਕੁਇਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਸ ਦੇ ਵਿੱਚ ਇਸ ਲਾਗੂ ਹੋ ਰਹੇ ਨਿਯਮ ਦੇ ਲਈ ਕੁਝ ਸ਼ਰਤਾਂ ਵੀ ਨੇ। ਸ਼ਰਤਾਂ ਇਹ ਨੇ ਕਿ ਉਦਾਹਰਣ ਦੇ ਤੌਰ ਦੇ ਉੱਤੇ ਜੇਕਰ ਤੁਸੀਂ ਇਹਨਾਂ ਸੂਬਿਆਂ ਦੇ ਵਿੱਚ ਰਹਿੰਦੇ ਹੋ ਅਤੇ ਤੁਹਾਡੇ ਕੋਲ ਸੋਲਰ ਪੈਨਲ ਲੱਗਿਆ ਹੋਇਆ NSW ਅਤੇ ਸਾਊਥ ਈਸਟ ਕੁਇਨਜ਼ਲੈਂਡ ਦੇ ਵਿੱਚ ਸਵੇਰ ਦੇ 11 ਤੋਂ ਦੁਪਹਿਰ ਦੇ 2 ਤੱਕ ਅਤੇ ਸਾਊਥ ਆਸਟ੍ਰੇਲੀਆ 'ਚ ਦੁਪਹਿਰ ਦੇ 2 ਤੋਂ 3 ਤੱਕ ਬਿਜਲੀ ਵਰਤਣ ਦੇ ਉੱਤੇ ਕੋਈ ਵੀ ਖਰਚਾ ਨਹੀਂ ਲਿਆ ਜਾਏਗਾ। ਉੱਥੇ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਅਤੇ ਕੁਇਨਜ਼ਲੈਂਡ ਦੀ ਤਰਫ ਤੋਂ ਆਪਣੇ ਉਸ ਫੈਸਲੇ ਦੇ ਉੱਤੇ ਹੁਣ ਵਾਪਸ ਮੁੜਨਾ ਪਿਆ ਜਿਸ ਫੈਸਲੇ ਦੇ ਤਹਿਤ ਕੁਇਨਜ਼ਲੈਂਡ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਜਿਪਟ ਦੇ ਖਿਲਾਫ ਹੋਣ ਵਾਲੇ ਆਸਟ੍ਰੇਲੀਆ ਦੇ ਯਾਨੀ ਸੌਕਰ ਉਸ ਦੇ ਮੈਚ ਦੇ ਵਿੱਚ ਸ਼ਰਾਬ ਪੀਣ ਦੀ ਜਿਹੜੀ ਇੱਕ ਇਜਾਜ਼ਤ ਹੈ ਉਹ ਰੋਕ ਦਿੱਤੀ ਗਈ ਸੀ। ਕਿਹਾ ਗਿਆ ਸੀ ਕਿ ਤੜਕ ਸਵੇਰ ਵੇਲੇ ਕੁਇਨਜ਼ਲੈਂਡ ਦੇ ਵਸਨੀਕ ਜਿਹੜੇ ਨੇ ਮੈਚ ਦੇਖਦਿਆਂ ਹੋਇਆਂ ਸ਼ਰਾਬ ਨਹੀਂ ਪੀ ਸਕਣਗੇ ਹੁਣ, ਪਰ ਕੁਇਨਜ਼ਲੈਂਡ ਦੀ ਸਰਕਾਰ ਨੇ ਇਸ ਦੇ ਉੱਤੇ ਯੂ ਟਰਨ ਲਿਆ। NSW ਦੇ ਵਿੱਚ ਸਰਕਾਰ ਦੀ ਤਰਫ ਤੋਂ ਘੱਟੋ ਘੱਟ 5-6 ਜਿਹੜੇ ਇਸ ਕਿਸਮ ਦੇ ਫੁੱਟਬਾਲ ਦੇ ਨਾਲ ਜੁੜੇ ਹੋਏ ਅਲੱਗ ਅਲੱਗ ਇਵੈਂਟ ਕਰਵਾਏ ਜਾ ਰਹੇ ਨੇ ਔਰ ਉੱਥੇ ਸਵੇਰ ਵੇਲੇ ਹੋ ਰਹੇ ਇਸ ਮੈਚ ਦੇ ਦਰਮਿਆਨ ਕਿਸੇ ਕਿਸਮ ਦੀ ਕੋਈ ਕਟੌਤੀ ਵੀ ਨਹੀਂ ਕੀਤੀ ਜਾ ਰਹੀ ਯਾਨੀ ਕਿ ਨਾ ਤਾਂ ਸਮੇਂ ਦੀ ਕੋਈ ਕਟੌਤੀ ਕੀਤੀ ਜਾ ਰਹੀ ਹੈ ਅਤੇ ਨਾ ਹੀ NSW ਸਰਕਾਰ ਦੀ ਤਰਫ ਤੋਂ ਕੋਈ ਪਾਬੰਦੀ ਲਗਾਈ ਜਾ ਰਹੀ ਹੈ ਇਸ ਕਿਸਮ ਦੇ ਜਿਹੜੇ ਸ਼ਰਾਬ ਪੀਣ ਦੇ ਮੌਕੇ ਨੇ ਦੱਸ ਦਈਏ ਕਿ ਫੀਫਾ ਵਿਸ਼ਵ ਕੱਪ ਦੇ ਵਿੱਚ ਬਹੁਤ ਵੱਡੇ ਉਲਟ ਫੇਰ ਹੋਏ ਨੇ ਅੱਜ ਦੇ ਦਿਨ ਬ੍ਰਾਜ਼ੀਲ ਜਪਾਨ ਦਾ ਮੈਚ ਹੋਇਆ ਇਸ ਤੋਂ ਪਹਿਲਾਂ ਨੀਦਰਲੈਂਡ ਮੋਰੱਕੋ ਦਾ ਮੈਚ ਹੋਇਆ ਜਰਮਨੀ ਅਤੇ ਪੈਰਾਗੁਏ ਦਾ ਮੈਚ ਹੋਇਆ ਇਸ ਦਰਮਿਆਨ ਜਿਹੜੇ ਬਹੁਤ ਵੱਡੇ ਵੱਡੇ ਮੁਲਕ ਸੀ ਫੁੱਟਬਾਲ ਦੀ ਦੁਨੀਆ ਦੇ ਬਾਦਸ਼ਾਹ ਸੀ ਉਦਾਹਰਣ ਦੇ ਤੌਰ ਦੇ ਉੱਤੇ 3 ਵਾਰ ਦਾ ਚੈਂਪੀਅਨ ਜਰਮਨੀ ਨੀਦਰਲੈਂਡ ਦੇ ਵਿੱਚ ਪੈਨਲਟੀ ਸ਼ੂਟ ਤੋਂ ਹਾਰ ਕੇ ਜਿਹੜਾ ਉਹ ਹੁਣ ਬਾਹਰ ਹੋ ਗਿਆ ਅਤੇ ਉੱਧਰ ਦੂਸਰੇ ਪਾਸੇ ਮੋਰੱਕੋ ਨੇ ਵੀ ਆਪਣਾ ਮੁਕਾਬਲਾ ਜਿੱਤ ਲਿਆ ਵਿਸ਼ਵ ਕੱਪ ਦੇ ਵਿੱਚ ਆਖਰੀ ਜਿਹੜੇ 32 ਟੀਮਾਂ ਨੇ ਉਹਨਾਂ ਦੇ ਵਿੱਚ ਇੱਕ ਇੱਕ ਮੈਚ ਹੋਏਗਾ ਅਤੇ ਨੌਕਆਊਟ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਉਹਨਾਂ ਨੂੰ ਦੂਜਾ ਮੌਕਾ ਨਹੀਂ ਮਿਲੇਗਾ ਦੱਸ ਦਈਏ ਕਿ ਹਾਲ ਫਿਲਹਾਲ ਜਿਹੜੇ ਵਿਸ਼ਵ ਕੱਪ ਦੇ ਵਿੱਚ ਇਹ ਮੈਚ ਨੇ ਉਹਨਾਂ ਦੇ ਤਹਿਤ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅੱਜ ਦੇ ਦਿਨ ਫਰਾਂਸ ਬਨਾਮ ਸਵੀਡਨ ਕੋਟੇ ਡੀ ਐਵਰੀ ਬਨਾਮ ਨਾਰਵੇ ਅਤੇ ਮੈਕਸੀਕੋ ਬਨਾਮ ਇਕਵਾਡੋਰ ਦਾ ਮੈਚ ਹੋਣਾ ਹੈ ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਵੱਲੋਂ ਏਸ਼ੀਅਨ ਗੇਮਸ 2026 ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਇਸ ਵਾਰ ਏਸ਼ੀਅਨ ਗੇਮਸ ਸਪਤੰਬਰ ਮਹੀਨੇ ਦੇ ਵਿੱਚ ਜਾਪਾਨ ਦੇ ਅੰਦਰ ਹੋ ਰਹੀਆਂ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਵਾਰ ਮੌਜੂਦਾ ਚੈਂਪੀਅਨ ਦੇ ਤੌਰ ਦੇ ਉੱਤੇ ਖੇਡੇਗੀ ਅਤੇ ਪਿਛਲੀ ਵਾਰ ਚੀਨ ਦੇ ਵਿੱਚ ਹੋਏ ਏਸ਼ੀਅਨ ਗੇਮਸ ਦੇ ਮਾਮਲੇ ਦੇ ਦਰਮਿਆਨ ਭਾਰਤ ਨੇ ਗੋਲਡ ਮੈਡਲ ਵੀ ਜਿੱਤਿਆ ਸੀ ਪਰ ਏਸ਼ੀਅਨ ਗੇਮਸ ਦੇ ਲਈ ਭਾਰਤ ਦੀ ਮਹਿਲਾਵਾਂ ਦੀ ਟੀਮ ਦਾ ਐਲਾਨ ਜਿਹੜਾ ਕੀਤਾ ਗਿਆ ਉਸ ਕਪਤਾਨੀ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਹੀ ਸੰਭਾਲੀ ਗਈ ਹੈ ਉਹ ਕਪਤਾਨ ਸਮ੍ਰਿਤੀ ਮੰਦਾਨਾ ਇਸ ਤੋਂ ਇਲਾਵਾ ਵਿਕਟ ਕੀਪਰ ਰਿਚਾ ਘੋਸ਼ ਅਤੇ ਜੀ ਕਮਲੀਨੀ ਨੂੰ ਥਾਂ ਦਿੱਤੀ ਗਈ ਹੈ ਸ਼ੁਰੂਆਤੀ ਬੱਲੇਬਾਜ਼ਾਂ ਦੇ ਵਿੱਚ ਸ਼ਿਫਾਲੀ ਵਰਮਾ ਜਮੀਮਾ ਰੋਡਰਿਕਸ ਦੀਪਤੀ ਸ਼ਰਮਾ ਰਿਚਾ ਘੋਸ਼ ਕਮਲਿਨੀ ਜੀ ਕਮਲਿਨੀ ਭਾਰਤੀ ਫੁੱਲਮਾਲੀ ਰੇਣੂਕਾ ਠਾਕਰ ਕ੍ਰਾਂਤੀ ਗੌੜ ਅਰੁੰਧਤੀ ਰੈਡੀ ਸ਼੍ਰਿਅੰਕਾ ਪਾਟਿਲ ਅਤੇ ਰਾਧਾ ਯਾਦਵ ਅਤੇ ਨੰਦਨੀ ਸ਼ਰਮਾ ਦੇ ਨਾਮ ਸ਼ਾਮਲ ਨੇ ਬਹਿਰਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਸੁਣਦੇ ਰਹੋ ਰੇਡੀਓ ਹਾਂਜੀ 1674 AM
1: ਜੀ ਕੀ ਹਾਲ ਹੈ ਪਿੱਠ ਦਰਦ ਦਾ ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
2: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433465492 ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ Ford.
3: Wow, teri sabji di khushbu ate taste vich kuch ta kamal hai. Mainu vi dass de secret.
4: Amrit, eh kamal hai Gold Leaf Dairy de pure New Zealand ghee da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
3: Tusi vi ajj hi buy karo Gold Leaf da pure New Zealand ghee apne nede de Indian grocery store to. Visit Gold Leaf Dairy.com

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ,
4: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਜੀ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ ਨਾਨਕਿਆਂ ਦਾ ਪਿੰਡ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਨਾਨਕੇ ਤੁਸੀਂ ਪਹੁੰਚ ਚੁੱਕੇ ਹੋਗੇ ਲਿਖਿਆ ਸੀ ਰਾਜ ਲਹਿਲ ਨੇ ਲਹਿਰ ਲਹਿਲਾਂ ਹਾਂ ਰਾਜ ਲਹਿਲਾਂ ਲਹਿਲਾਂ ਕੀ ਪਿੰਡ ਹੋਊਗਾ ਕੋਈ ਚਲੋ ਦੱਸੋ ਜੇ ਕੋਈ ਇਹਦੇ ਲਾਗੇ ਬਣਿੰਦਾ ਵਾ ਅਤੇ ਧੰਨਵਾਦ ਜੀ ਆਸ ਕਰਦੇ ਹਾਂ ਕਿ ਤੁਸੀਂ ਸੋਹਣਾ ਦੇਣਾ ਰੇੜੇ ਪਾ ਲਿਆ ਹੋਊਗਾ ਚਾਹ ਪਾਣੀ ਪੀ ਲਿਆ ਹੋਊਗਾ ਰੋਟੀ ਪਾਣੀ ਛਕ ਲਿਆ ਹੋਊਗਾ ਅਤੇ ਮੀਂਹ ਦਾ ਆਨੰਦ ਮਾਣ ਰਹੇ ਹੋਗੇ ਜੇਕਰ ਤੁਸੀਂ ਮੈਲਬਨ ਦੇ ਵਿੱਚ ਹੋ ਅਤੇ ਜੇ ਕਿਤੇ ਹੋ ਰਹੇ ਹੋ ਅਤੇ ਜ਼ਿਆਦਾ ਵੀ ਆਨੰਦ ਮਾਣ ਰਹੇ ਹੋ ਤੁਸੀਂ ਦੱਸ ਸਕਦੇ ਹੋ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਮੇਰੇ ਨਾਲ ਨੇ ਹਰਮੀਤ ਧੂਰ
1: ਹਾਂਜੀ ਇੱਕ ਵਾਰ ਸਾਰਿਆਂ ਨੂੰ ਫਿਰ ਰਾਮ ਰਾਮ ਅਤੇ ਸਤਿ ਸ਼੍ਰੀ ਅਕਾਲ ਅਤੇ ਜਿੱਦਾਂ ਕਿ ਭਾਅ ਜੀ ਨੇ ਗੱਲ ਕੀਤੀ ਗਾਣਾ ਬੜਾ ਸੋਹਣਾ ਲਾਇਆ ਭਾਅ ਜੀ ਨਾਨਕੇ ਵਾਲਾ ਛੁੱਟੀਆਂ ਦਾ ਮੌਸਮ ਚੱਲਣ ਇਸ ਕਰਕੇ ਲਾਤਾ
0: ਹਾਂ ਕਿਉਂਕਿ ਨਿਆਣਿਆਂ ਦੀਆਂ ਛੁੱਟੀਆਂ ਨਾ ਅਤੇ ਫਿਰ ਆਪਣੀਆਂ ਵੀ ਛੁੱਟੀਆਂ ਯਾਦ ਆ ਜਾਂਦੀਆਂ ਬੰਦੇ ਨੂੰ
1: ਪਰ ਗਾਂਹ ਨਾਨਕੇ ਨਿਆਣੇ ਨਾਨਕਿਆਂ ਦੇ ਜਾਂਦੇ ਨਿਆਣਕੇ ਗਾਂਹ ਅੱਗੇ ਨਾਨਕਿਆਂ ਦੇ ਨਿਕਲੇ ਹੁੰਦੇ ਉਹ ਗਾਂਹ ਅੱਗੇ ਨਿਕਲੇ ਹੁੰਦੇ
0: ਹਾਂ ਉਹ ਤਾਂ ਫਿਰ ਮੈਨੇਜਮੈਂਟ ਜੀ ਕਰਨੀ ਪੈਂਦੀ ਅੱਛਾ ਉਹ ਵੀ ਤਾਂ ਹੁੰਦਾ ਵਾ ਜ਼ਿਆਦਾਤਰ ਤਾਂ ਹੁੰਦਾ ਵਾ ਜੇ ਟਿਊਨਿੰਗ ਹਿੱਲੀ ਹੋਵੇ
1: ਹਾਂ
0: ਨਾਨਕਿਆਂ ਦੇ ਨਾਲ ਟਿਊਨਿੰਗ ਮੰਮੀ ਦੀ ਹਿੱਲੀ ਹੋਵੇ ਨਾ ਅਤੇ ਫਿਰ ਉਹ ਚੀਜ਼ਾਂ ਹੁੰਦੀਆਂ ਵੀ ਅੱਗੇ ਜਾਂਦਿਆਂ ਨੂੰ ਭਰਜਾਈਆਂ ਲੈ ਕੇ ਗਾਂਹ ਤੁਰ ਪੈਂਦੀਆਂ ਵੀ ਅਸੀਂ ਨਹੀਂ ਤਾਂ ਮੱਥੇ ਲੱਗਣਾ
1: ਸਾਡੇ ਸਾਡੇ ਜਿੱਦਾਂ ਮੇਰੇ ਮੰਮੀ ਨੇ ਪੰਜ ਭੈਣਾਂ ਦੋ ਭਰਾ ਅਤੇ ਨਾਨਕੇ ਛੁੱਟੀਆਂ ਦੇ ਵਾਹਵਾ ਰੌਣਕ ਲੱਗੀ ਹੁੰਦੀ ਨਾ ਅਤੇ ਮਾਮੀ ਸਾਡੀ ਨੇ ਮਜ਼ਾਕ 'ਚ ਕਹਿਣਾ ਕਰਨਾ ਲੈ ਆ ਗਏ ਹੁਣ ਥਾਣਾ ਦੇ ਥਾਣ ਪੁਰਾਣੇ ਬਣੇ ਕੱਪੜੇ ਇਹਨਾਂ ਵਾਸਤੇ
0: ਅਤੇ ਉਦੋਂ ਤਾਂ ਇਹੋ ਹੁੰਦਾ ਸੀ ਥਾਣ ਵੀ ਤੁਸੀਂ ਨਿਆਣੇ ਦਾ ਲਿਆਂਦਾ ਆਪਣੇ ਉਹਦੇ ਵੀ ਵਿੱਚੋਂ ਹੀ ਬਣ ਜਾਣੇ ਉਹਨਾਂ ਦੇ ਵਿੱਚੋਂ ਬਣ ਜਾਣੇ
1: ਇੰਨੇ ਸਾਰੇ ਇਕੱਠੇ ਨੇ ਸਾਡੇ ਸੁੱਖ ਨਾ ਸਾਡੇ ਘਰ 'ਚ ਕਿੰਡਰਗਾਰਟਨ ਖੁੱਲ੍ਹਾ ਹੁੰਦਾ ਸੀ ਨਾਨਕਿਆਂ ਦੇ ਇੰਨੇ ਤਾਂ ਜਵਾਕ ਹੁੰਦੇ ਸੀ ਉੱਥੇ
0: ਲਗਭਗ ਹਰ ਇੱਕ ਘਰ 'ਚ ਹੀ ਮੈਨੂੰ ਲੱਗਦਾ ਉਦੋਂ ਤਾਂ ਇੱਦਾਂ ਹੀ ਆਂਢ ਗੁਆਂਢ ਇਕੱਠਾ ਹੋ ਜਾਣਾ ਮਾਮੇ ਵੀ
1: ਪੰਜ ਮਾਸੀਆਂ ਦੇ
0: ਆਰਾਮ ਨਾਲ ਦੋ ਦਿਨ ਤਿੰਨ ਤਿੰਨ ਦਿਨ ਹੁੰਦੇ ਸੀ ਸਾਰਿਆਂ ਦੇ
1: ਹਾਂ ਉਹ ਤਾਂ ਐਵੇਂ ਜਿਵੇਂ ਕਿੰਡਰਗਾਰਟਨ ਖੁੱਲ੍ਹਾ ਹੁੰਦਾ ਸੀ ਫਿਰਦੇ ਹੁਣ ਇੱਥੇ ਆਰਾਮ ਨਾਲ ਕੁਰਲੋਬਾ ਹੋਈ ਦੀ ਨਾ
0: ਕਿਉਂਕਿ ਤੁਸੀਂ ਜਾਣਾ ਉੱਧਰੋਂ ਤੁਹਾਡੀਆਂ ਮਾਸੀਆਂ ਜਿੰਨੀਆਂ ਵੀ ਆ ਉਹਨਾਂ ਨੇ ਆਉਣਾ ਅਤੇ ਇੱਧਰੋਂ ਤੁਹਾਡੇ ਜਿਹੜੇ ਮਾਮਿਆਂ ਦੇ ਜੋ ਵੀ ਆਂਢ ਗੁਆਂਢ ਵਾਲੇ ਆ
1: ਆਓ ਗਾਂ
0: ਠੀਕ ਠਾਕ ਜਿਹਾ ਤੇ ਵੋਲਿਊਮ ਹੋ ਜਾਂਦਾ ਸੀ
1: ਮੰਮੀ ਹੁਣ ਦੇ ਚਾਚੇ ਤਾਏ ਹੋਣੀ ਗਾਂ ਉਹਨਾਂ ਦੀ ਕੁੜੀਆਂ ਉਹ ਵੀ ਆਉਂਦੀਆਂ ਸਾਰੀਆਂ
0: ਹਾਂ
1: ਤੇ ਉਹ ਗਾਂ ਸੁੱਖ ਨਾਲ ਜਿਹੜੀ ਸਾਡੇ ਨਾਨਕੇ ਵਾਲੀ ਗਲੀ ਸੀ ਨਾ ਉਹ ਗਲੀ ਦੇ ਇੱਕ ਪਾਸੇ ਖੇਤ ਸੀ ਇੱਕ ਪਾਸੇ ਘਰ ਸੀਗੇ ਤੇ ਸਾਰੀ ਟੋਟਲੀ ਗਲੀ ਮੇਰੇ ਨਾਨਕਿਆਂ ਦੀ ਮੇਰੇ ਨਾਨੇ ਦੇ ਚਾਚੇ ਤਾਏ ਸਾਰੇ ਭਰਾ ਇਕੱਠੇ ਰਹਿੰਦੇ ਨਾ ਤੇ ਬਸ ਅਸੀਂ ਵੀ ਗਲੀ ਬਲੋਕ ਕਰ ਦੇਣੀ ਇਹ ਸਾਡੀ ਹੋਈ ਇੱਧਰ ਕਿਸੇ ਨੇ ਨਹੀਂ ਆਉਣਾ ਹੁਣ
0: ਇੱਧਰ ਨਹੀਂ ਕਿਸੇ ਨੂੰ ਵੜਨਾ ਇੱਕ ਚੀਜ਼ ਹੋ ਰਹੀ ਨਾ ਹੁਣ ਥੋੜ੍ਹਾ ਜਿਹਾ ਅਲੱਗ ਹੋ ਗਿਆ ਸਿਸਟਮ ਪਰ ਉਦੋਂ ਇਹ ਹੁੰਦਾ ਸੀ ਵੀ ਵੱਡੇ ਵੀ ਸਾਰੇ ਨਾਲ ਹੀ ਖੇਡ ਲੈਂਦੇ
1: ਹਾਂ
0: ਨਿੱਕਿਆਂ ਦੇ ਨਾਲ
1: ਬੜਾ
0: ਉਹੀ ਗੇਮਾਂ
1: ਜਿੱਦਾਂ ਮੈਨੂੰ ਸਾਡਾ ਇੱਕ ਚੇਤੇ ਆ ਮੈਨੂੰ ਗੱਲ ਆ ਗਈ ਵਿੱਚ ਮੈਂ ਟੋਕਤਾ ਸਾਨੂੰ ਸੋਰੀ ਮੇਰਾ ਮਾਸੀ ਦਾ ਮੁੰਡਾ ਮੰਮੀ ਦੇ ਗਾਂ ਭੂਆ ਦਾ ਦੋਤਰਾ ਉਹਨੇ ਜਦੋਂ ਜਾਣਾ ਨਾਨਕੇ ਅਸੀਂ ਤਾਂ ਜਾ ਕੇ ਨਾਨਕੇ ਦੇ ਇੰਜੋਏ ਕਰਨਾ ਖੇਡਣਾ ਉਹਨੇ ਜਾਣਾ ਜਦੋਂ ਨਾਨਕਿਆਂ ਦੇ ਨਾ ਮੰਮੀ ਦੀ ਭੂਆ ਦਾ ਘਰ ਵੀ ਮੇਰੇ ਨਾਨੇ ਦੇ ਨਾਲ ਹੀ ਸੀਗਾ ਘਰ ਲਾਗੇ ਹੀ ਉਹਨਾਂ ਦੇ ਨਾ
0: ਅਤੇ
1: ਉਹਦੇ ਜਾ ਜਦੋਂ ਉਹਨੇ ਨਾਨਕਿਆਂ ਦੇ ਆਉਣਾ ਤਾਂ ਗਾਂ ਉਹਦੇ ਮਾਮੇ ਨੇ ਉਹਨੂੰ ਖੇਤਾਂ 'ਚ ਲੈਣਾ ਕਣਕ ਕਢਾਉਣ ਵਾਸਤੇ ਕਿਉਂਕਿ ਗਰਮੀ ਛੁੱਟੀ ਹੁੰਦੀ ਸੀ ਉਦੋਂ ਜਾਂ ਕੰਮ ਕਰਾਉਣ ਵਾਸਤੇ ਉਹਨੇ ਲੜ ਪੈਣਾ ਤਾਂ ਮਾਮਾ ਜੇ ਕੰਮ ਕਰਾਉਣੇ ਮੈਂ ਉਹਦੇ ਘਰ ਨਾ ਕਰਾਂ ਜਾ ਕੇ ਤੇਰੇ ਕੋਲ ਕਹਦੇ ਵਾਸਤੇ ਕਹਿੰਦਾ ਇੱਥੇ ਆ ਕੰਮ ਤਾਂ ਕਰਾ ਹੁਣ ਜਾਣ ਲੱਗੇ ਪੈਸੇ ਨਹੀਂ ਲੈ ਕੇ ਜਾਣੇ
0: ਉਹ ਡਿਪੈਂਡ ਕਰਦਾ ਨਾ ਫਿਰ ਮਾਮਾ ਕਿਹੜੀ ਕਿਸਮ ਦਾ ਮਾਮੇ ਵੀ ਕਈ ਸਕੀਮੀ ਹੁੰਦੇ
1: ਆ ਛੋਟੇ ਮਾਮੇ ਜ਼ਿਆਦਾ ਕਰਦੇ ਹੁੰਦੇ ਨਾ
0: ਹਾਂ ਫਿਰ ਉਹ ਮਾਮਿਆਂ ਨਾਲ ਅਤੇ ਚਾਚਿਆਂ ਨਾਲ ਫਿਰ ਅਲੱਗ ਤਰ੍ਹਾਂ ਦੀ ਸਾਂਝ ਹੁੰਦੀ ਹੈ ਅਲੱਗ ਤਰ੍ਹਾਂ ਦੀ ਯਾਰੀ ਹੁੰਦੀ ਹੈ ਇੱਕ ਮਤਲਬ ਯਾਰੀ ਵੀ ਹੁੰਦੀ ਆ ਰਿਸ਼ਤੇਦਾਰੀ ਵੀ ਹੁੰਦੀ ਆ ਡਿਪੈਂਡ ਕਰਦਾ ਕੀ ਹੈ ਜਾਂ ਫਿਰ ਉਹ ਇੱਕ ਤਰ੍ਹਾਂ ਦਾ ਕਈ ਤਾਂ ਬਿਲਕੁਲ ਹਮ ਉਮਰ ਜਿਹੇ ਵੀ ਹੁੰਦੇ ਆ ਨਾ
1: ਫਿਰ ਇੱਕ ਇੱਕ ਰੋੜਾ ਹੋਰ ਹੁੰਦਾ ਸੀ ਸਾਡੇ ਪਿੰਡ ਜਿਵੇਂ ਇੱਕ ਦੁਕਾਨ ਹੁੰਦੀ ਸੀ ਨਾਨਕਿਆਂ ਦੇ ਪਿੰਡ ਉੱਥੇ ਉਹ ਨਾ ਬੰਟੇ ਵਾਲੇ ਮਿਲਦੇ ਹੁੰਦੇ ਸੀ ਉਹ ਕੋਲਡ ਡਰਿੰਕ ਜੇ ਬੰਟਾ ਲੱਗਾ ਉੱਥੇ ਬੱਤਾ ਜਿਹਨੂੰ ਬੱਤਾ ਕਹਿੰਦੇ ਨਾ ਉੱਥੇ ਜੇ ਕਿਤੇ ਸਾਡਾ ਕੋਈ ਮਾਮਾ ਫਸ ਜੇ ਮੰਮੀ ਦੇ ਚਾਚੇ ਤਾਇਆ ਦਾ ਮੁੰਡਾ ਉੱਥੇ ਬੈਠਾ ਹੋਇਆ ਉਹਨੇ ਵੇਖ ਲੈਣਾ ਪੰਜ ਸਾਰੇ ਇਕੱਠੇ ਆ ਕੇ ਲੈ ਵੀ ਇਹ ਨਾਲ ਜੇ ਬਿੱਲ ਬਣਾਓ ਅਸੀਂ ਨੀ ਪੁੱਛਣਾ ਉਹਨੂੰ ਵੀ ਪੀਣਾ ਮਾਮਾ ਪਿਆਰ ਨਾ ਅਸੀਂ ਜਾ ਕੇ ਖੋਲ ਲੈਣਾ ਉਹਨੂੰ ਕਹਿਣਾ ਮਾਮਾ ਬੈਠੇ ਪੈਸੇ ਦੇ ਦੇ
0: ਨਹੀਂ ਉਹਨਾਂ ਨੂੰ ਵੀ ਪਤਾ ਹੁੰਦਾ ਨਾ ਵੀ ਇਹ ਕਿੰਨਾ ਦੇ ਆ ਉਹ ਤੇ ਆਪ ਨੀ ਮਿੰਟ ਲਾਉਂਦੇ ਦਵਾਦਾ ਪੁੱਛਦੇ ਆ ਵੀ ਹਾਂ ਜੇ ਆਹ ਪੀਣਾ ਉਹਨਾਂ ਨੂੰ ਪਤਾ ਵੀ ਇਹ ਆਈ ਜਾਣੇ ਪੈਸੇ ਕਿਹੜੇ ਮਰਨ ਲੱਗੇ
1: ਪਰ ਉਹ ਜਦੋਂ ਹੁਣ ਗਿਆ ਨਾ ਕਈ ਵਾਰੀ ਉਹ ਜਿਹਦੀ ਦੁਕਾਨ ਤੇ ਬਹਿੰਦੇ ਸੀ ਉਹਦਾ ਨਾਂ ਸੁੰਦਰੀ ਸੀ ਉਹਨੂੰ ਪੁੱਛਿਆ ਨਾ ਕੋਈ ਮਿਲਦਾ ਉਹ ਵਿਚਾਰੇ ਦੀ ਅੱਖ 'ਚ ਪਾਣੀ ਆਇਆ ਕਹਿੰਦਾ 5000 ਕਦੀ ਆਏ ਨੀ ਮੁੜ ਕੇ ਤੁਸੀਂ ਉਹਦੀ ਅੱਖ 'ਚ ਪਾਣੀ ਆਇਆ ਤੇ ਅੱਗੇ ਇੰਨੀ ਰੌਣਕ ਲੱਗੀ ਸੀ ਨਾ ਕਹਿੰਦਾ ਵੀ ਜੋ ਮਰਜ਼ੀ ਰੌਣਕ ਤੁਹਾਡੇ ਨਾਲ ਹੀ ਸਾਰਿਆਂ ਨਾਲ ਹੁੰਦੀ ਸੀ ਇਕੱਠੇ ਹੁੰਦੇ ਸੀ
0: ਲਗਭਗ ਆਪਾਂ ਉਦੋਂ ਦੇ ਹਿਸਾਬ ਦੇ ਨਾਲ ਵੇਖੀਏ ਤੇ ਇੱਕ ਭਾਂਜਾ ਸਾਰੇ ਪਿੰਡ ਦਾ ਹੀ ਲਗਭਗ ਸਾਂਝਾ ਹੁੰਦਾ ਸੀ ਕਿ ਸਾਰਿਆਂ ਦੇ ਉਹ ਇੱਜ਼ਤ ਮਾਣ ਜਿੱਧਰ ਮਰਜ਼ੀ ਚੱਲ ਜਾਓ ਚਾਹ ਪਾਣੀ ਤੁਹਾਨੂੰ ਹੈਲੋ ਹਾਏ ਉਹ ਸਾਰੇ ਨੇ ਹਾਲ ਚਾਲ ਪੁੱਛਣਾ ਜਦੋਂ ਗਾਣੇ 'ਚ ਨਹੀਂ ਕਹਿੰਦਾ ਵੀ ਤੁਹਾਡੀ ਮਾਂ ਦੇ ਨਾਂ ਨਾਲ ਜਾਣਦੇ ਹੋ ਉਹਨਾਂ ਨੂੰ ਪਤਾ ਹੁੰਦਾ ਵੀ ਅੱਛਾ ਇਹ ਫਲਾਣੀ ਦਾ ਮੁੰਡਾ ਇਹ ਫਲਾਣੀ ਦੀ ਕੁੜੀ ਆ ਆਹ ਕਿੱਡੇ ਵੱਡੇ ਹੋ ਗਏ ਮੰਮੀ ਨਹੀਂ ਆਈ ਸੋ ਇੱਕ ਸਾਂਝ ਸਾਰੇ ਪਿੰਡ ਦੀ ਸੀ ਤੁਸੀਂ ਉਹ ਇਸ ਕਰਕੇ ਵੀ ਸੀ ਕਿਉਂਕਿ ਜਿੱਥੇ ਤੁਸੀਂ ਜਾਣਾ ਮੰਨ ਲਓ ਹੱਟੀ 'ਤੇ ਜਾਣਾ ਉੱਥੇ ਚਾਰ ਜੀ ਇਕੱਠੇ ਬੈਠੇ ਹੁੰਦੇ ਜੇ ਤੁਸੀਂ ਕਿਤੇ ਕੋਈ ਬੋਰਡ ਥੱਲੇ ਬਹਿਣਾ ਕੋਈ ਪਿੰਡ ਦੇ ਜਿਹੜੇ ਕੋਈ ਸਪੋਟਸ ਹੁੰਦੇ ਨੇ ਉੱਥੇ ਤੁਸੀਂ ਬਹਿਣਾ ਜਾਣਾ ਅਤੇ ਉੱਥੇ ਵੀ ਲਗਭਗ ਕਈ ਲੋਕ ਇਕੱਠੇ ਮਿਲਦੇ ਤੁਹਾਨੂੰ ਹੁਣ ਤਾਂ ਆਪੋ ਆਪਣੀ ਥਾਂ ਬਿਜ਼ੀ
1: ਉੱਦਾਂ ਵੀ ਨਾਨਕਿਆਂ ਨੂੰ ਪਤਾ ਹੁੰਦਾ ਵੀ ਇਹਨਾਂ ਦਿਨਾਂ ਦੇ ਵਿੱਚ ਆਉਣਾ ਭਾਂਜੇ ਭਾਂਜੀ ਸਾਰਿਆਂ ਨੇ ਭੈਣਾਂ ਉਹਨੇ ਸਾਰਿਆਂ ਨੇ ਆਉਣਾ ਉਹ ਆਪਣੇ ਹਿਸਾਬ ਦੇ ਨਾਲ ਨਾ ਉਹ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹੁੰਦੇ ਸੀਗੇ ਵੀ ਕੋਈ ਕੱਪੜਾ ਲੀੜਾ ਪਹਿਲਾਂ ਹੀ ਲੈ ਕੇ ਰੱਖ ਲੈਣਾ ਕਰਨਾ ਵੀ ਟਾਈਮ ਟੂ ਟਾਈਮ ਨਹੀਂ ਜਾਇਆ ਜਾਂਦਾ ਸ਼ਹਿਰ ਅਤੇ ਪਹਿਲਾਂ ਹੀ ਲੈ ਕੇ ਸਾਰੇ ਰੱਖ ਲੈਣਾ ਵੀ ਜਵਾਕ ਆਉਣ ਵਾਲੇ ਹੋਣੇ ਆ ਵੀ ਇਹਨਾਂ ਨੇ ਚੀਜ਼ਾਂ ਲੈਣੀਆਂ ਜਾਂ ਨਾਨੀ ਨੇ ਕਹਿ ਦੇਣਾ ਪਹਿਲਾਂ ਹੀ ਬਣਾ ਕੇ ਚੀਜ਼ਾਂ ਰੱਖ ਲਓ ਵੀ ਜਵਾਕਾਂ ਨੇ ਆਉਣਾ ਜੇ ਅਤੇ ਸਾਡਾ ਇੱਕ ਹੋਰ ਹੁੰਦਾ ਸੀ ਸਾਡੀ ਜਿਹੜੀ ਨਾਨਕੇ ਦੀ ਰਸੋਈ ਹੁੰਦੀ ਸੀ ਨਾ ਇੱਕ ਉਦੋਂ ਜਾਲੀ ਵਾਲੇ ਦਰਵਾਜ਼ੇ ਚੱਲਦੇ ਸੀ ਜਿਹਦੇ ਉੱਪਰੋਂ ਸਟੋਪਰ 'ਚ ਲੱਗੇ ਹੌਲੀ ਜਿਹਾ ਦਰਵਾਜ਼ਾ ਬੰਦ ਕਰਦਾ ਉਹ ਖਰਾਬ ਸੀ ਕਿਤੇ ਅਤੇ ਦੁਪਹਿਰ ਨੂੰ ਮੰਮੀ ਮਾਸੀ ਨੇ ਹਾਂ ਮੰਮੀ ਸਾਰਿਆਂ ਨੇ ਸੋ ਜਾਣਾ ਅਤੇ ਸਾਨੂੰ ਕਿਤੇ ਨੀਂਦ ਆਉਣੀ ਜਵਾਕ ਸਾਰੇ ਇਕੱਠੇ ਹੁੰਦੇ ਚੋਰੀ ਚੋਰੀ ਕੋਈ ਨਾ ਕੋਈ ਖੜਕਾ ਕਰੀ ਰੱਖਣਾ ਨਾ ਦੁਪਹਿਰ ਨੂੰ ਅਤੇ ਕਿਚਨ 'ਚ ਕੋਈ ਨਾ ਕੋਈ ਸਮਾਨ ਬਿਸਕੁਟ ਹੋ ਗਿਆ ਨਮਕੀਨ ਹੋ ਗਈ ਕੋਲਡ ਡਰਿੰਕ ਵਗੈਰਾ ਕੋਈ ਚੀਜ਼ ਪਿਆ ਕੋਲਡ ਡਰਿੰਕ ਉਹਨਾਂ ਟਾਈਮਾਂ 'ਚ ਹੁੰਦਾ ਸੀ ਸਪੈਸ਼ਲ ਆਉਂਦੀ ਹੁੰਦੀ ਸੀ ਕੋਈ ਪ੍ਰਾਹੁਣਾ ਆਇਆ ਤਾਂ
0: ਪਹਿਲੇ ਦਿਨ ਮਿਲਦੀ
1: ਹਾਂ ਬਸ ਉਦੋਂ ਸਾਨੂੰ ਹੁੰਦਾ ਵੀ ਕਿਚਨ 'ਚ ਕਿੱਥੇ ਸਮਾਨ ਪਿਆ ਵੀ ਲੈ ਕੇ ਆਉਣਾ ਅਸੀਂ ਭੇਜਣਾ ਇਕੱਲੇ ਨੂੰ ਵੀ ਤੂੰ ਜਾ ਉਹ ਜਿਹੜਾ ਜਾਂਦਾ ਉਹ ਚੇਤਾ ਭੁੱਲ ਜਾਂਦਾ ਜਾਣ ਲੱਗੇ ਵੜ ਜਾਂਦਾ ਅੰਦਰ ਵੀ ਆਰਾਮ ਨਾਲ ਹੌਲੀ ਦਰਵਾਜ਼ਾ ਹੌਲੀ ਦਰਵਾਜ਼ਾ ਆਵਾਜ਼ ਕਰਦਾ ਆਉਣ ਲੱਗੇ ਚੇਤਾ ਭੁੱਲ ਦਰਵਾਜ਼ਾ ਠਾ ਵੱਜਦਾ
0: ਭੱਜ ਕੇ ਜਾਣਾ
1: ਵੀ ਤੋਂ ਪਹਿਲਾਂ ਕੋਈ ਆਵੇ ਦਰਵਾਜ਼ਾ ਠਾ ਵੱਜਦਾ ਇਹਨਾਂ ਨੂੰ ਕੋਈ ਉੱਠ ਪੈਂਦਾ ਕਿਹੜਾ ਫਿਰਦਾ ਇੰਨੀਆਂ ਗਾਲਾਂ ਪੈਂਦੀਆਂ ਚੋਰੀ ਚੋਰੀ ਚੀਜ਼ਾਂ ਬਣੀਆਂ ਖਾਣੀਆਂ ਉੱਥੇ ਨਾਨਕੇ ਤੇ ਜਾ ਕੇ ਕਿਉਂਕਿ ਸਾਰੇ ਰਲੇ ਹੁੰਦੇ ਸੀ ਤਾਂ ਰੌਲਾ ਹੀ ਬਹੁਤ ਪੈਂਦਾ ਸੀ
0: ਬਹੁਤੀਆਂ ਚੀਜ਼ਾਂ 'ਤੇ ਖਾਣੀਆਂ ਚੋਰੀ ਪੈਂਦੀਆਂ
1: ਅੱਛਾ ਫਿਰ ਨਾ ਵੀ ਨਹੀਂ ਕਰਦੇ ਸਾਡੇ ਜਿਹੜੇ ਮੰਮੀ ਦੇ ਤਾਏ ਦਾ ਘਰ ਹੁੰਦਾ ਸੀ ਨਾਲ ਉਹਨਾਂ ਦੇ ਅਨਾਰ ਲੱਗੇ ਅਨਾਰ ਵੇਖਣ ਨੂੰ ਬਾਹਰੋਂ ਲਾਲ ਹੁੰਦਾ ਅਤੇ ਮਾਮੀ ਸਾਡੀ ਨੇ ਪਿੱਟੀ ਜਾਣਾ ਵੀ ਨਾ ਤੋੜਿਓ ਅੰਦਰੋਂ ਇਹ ਉੱਦਾਂ ਬਾਹਰੋਂ ਲਾਲ ਜੇ ਅੰਦਰੋਂ ਕੱਚਾ ਜਿਹਾ ਅਸੀਂ ਮਰਨਾ ਕਿਤੇ ਹੁਣ ਅਸੀਂ 5-6 ਜਣੇ ਹੋਣੇ 5-6 ਅਨਾਰ ਤੋੜ ਲੈਣੇ ਮੇਰਾ ਲਾਲ ਹੋਣਾ ਮੇਰਾ ਲਾਲ ਅੰਦਰੋਂ ਹੋਣਾ ਉਹ ਜਿਹਾ ਤੁਹਾਨੂੰ ਕਿਹਾ ਅਸੀਂ ਨਾ ਤੋੜੋ 5 ਉਹਨਾਂ ਨੇ ਅਗਲੀ ਵਾਰੀ ਲਿਫਾਫੇ ਚੜਾ ਜਾਂਦੇ ਵੀ ਨਹੀਂ ਇਹ
0: ਨਹੀਂ
1: ਇਹਨੂੰ ਨਹੀਂ ਤੋੜਨੇ
0: ਲਿਫਾਫਿਆਂ ਸਣੇ ਵੀ ਟੁੱਟ ਜਾਂਦੇ ਆ
1: ਉਹ ਬੜਾ ਕੁਝ ਤੋੜਨੇ
0: ਚੁੱਕ ਹੈ ਅੱਜ ਆਪਾਂ ਗੱਲਾਂ ਛੁੱਟੀਆਂ ਦੀਆਂ ਕਰਾਂਗੇ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਅਤੇ ਤੁਸੀਂ ਵੀ ਆਪਣੀਆਂ ਛੁੱਟੀਆਂ ਦੇ ਵਿੱਚ ਵਾਪਸ ਜਾ ਸਕਦੇ ਹੋ ਤੁਸੀਂ ਵੀ ਦੱਸ ਸਕਦੇ ਹੋ ਵੀ ਤੁਹਾਡਾ ਛੁੱਟੀਆਂ ਦਾ ਕੀ ਪਲੈਨ ਹੁੰਦਾ ਸੀ ਬੇਸਿਕਲੀ ਕੀ ਤੁਸੀਂ ਖੇਡ ਦਿੰਦੇ ਹੋ ਅੱਜ ਦਾ ਸਾਡਾ ਮੁੱਖ ਰਹੂਗਾ ਗੱਲਬਾਤ ਕਰਨ ਦਾ ਵਿਸ਼ਾ ਵੀ ਤੁਸੀਂ ਸਭ ਤੋਂ ਵੱਧ ਇੰਜੋਏ ਕੀ ਕਰਦੇ ਸੀ ਜਦੋਂ ਤੁਸੀਂ ਛੁੱਟੀਆਂ ਜਾਂਦੇ ਸੀ ਨਾਨਕੇ ਜਾਂਦੇ ਸੀ ਮਾਸੀ ਕੋਲ ਜਾਂਦੇ ਸੀ ਭੂਆ ਕੋਲ ਜਾਂਦੇ ਸੀ
1: ਕਈ ਬੱਚੇ ਨਾਨਕੇ ਨਹੀਂ ਜਾਣਾ ਪਸੰਦ ਕਰਦੇ ਮੈਂ ਵੇਖੇ ਕਈ ਦਾਦਕੇ 'ਚ ਰਹਿਣਾ ਪਸੰਦ ਕਰਦੇ ਵੀ ਇੱਥੇ ਠੀਕ ਆ
0: ਉਹ ਡਿਪੈਂਡ ਕਰਦਾ ਨਾ ਵੀ ਉਹਨਾਂ ਦਾ
1: ਰੇਸ਼ੋ ਜਿਹੜੀ ਨਾਨਕੇ ਦੀ ਜ਼ਿਆਦਾ ਹੁੰਦੀ
0: ਸੀ ਸੋ ਮੰਨ ਲਓ ਜੇ ਨਾਨਕੇ ਉਹਨਾਂ ਦੇ ਧੀਆਂ ਪੁੱਤ ਵੱਡੇ ਨੇ ਜਾਂ ਬਹੁਤ ਛੋਟੇ ਨੇ ਉਹਨਾਂ ਦੇ ਹਮ ਉਮਰ ਨਹੀਂ ਗਏ ਅਤੇ ਜਾਂ ਫਿਰ ਜਿੱਦਾਂ ਤੁਸੀਂ ਦੱਸਿਆ ਵੀ ਉਹ ਵੀ ਗਾਂ ਆਪਣੇ ਕਿਤੇ ਗਾਂ ਗਏ ਆ ਅਤੇ ਫਿਰ ਉੱਥੇ ਬੱਚਾ ਤਾਂ ਇਹੋ ਹੀ ਬਹਿੰਦਾ ਨਾ ਵੀ ਉਹਦੀ ਵੱਧ ਇੰਜੋਇਮੈਂਟ ਕਿਹੜੀ ਜਗ੍ਹਾ ਦੇ ਉੱਤੇ
1: ਮੇਰੀ ਭੂਆ ਦੇ ਮੁੰਡੇ ਜ਼ਿਆਦਾ ਬਣਦੀ ਵਧੀਆ ਉਹ ਸਾਡੇ ਕੋਲ ਆਏ ਨੇ ਵੀ ਜੀ ਨਹੀਂ ਕਰਦਾ ਗਾਂ ਜਾਣ ਨੂੰ ਵੀ ਯਾਰ ਮਾਮੇ ਦਾ ਮੁੰਡੇ ਨਾਲ ਉਹ ਬਾਹਲਾ ਵੱਡਾ ਜਾਂ ਬਹੁਤ ਛੋਟਾ ਵਾ ਜਾਂ ਗਾਂ ਵੀ ਗਿਆ ਹੋਣਾ ਵੀ ਛੱਡ ਪਰ ਉੱਥੇ ਕੀ ਕਰਨਾ ਜਾਣਾ ਨਾ ਬੰਦਾ ਇੱਥੇ ਕਹਿੰਦਾ ਵੀ ਚੱਲ ਇੱਥੇ ਜ਼ਿਆਦਾ ਨਜ਼ਾਰੇ ਲੈਂਦੇ ਆ
0: ਸੋ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਯਾਦਾਂ ਬਹੁਤ ਸਾਰੇ ਐਂਗਲ ਪਰ ਅੱਜ ਦਾ ਸਾਡਾ ਐਂਗਲ ਇਹ ਰਹੂਗਾ ਵੀ ਉੱਥੇ ਜਾ ਕੇ ਨਿੱਕੇ ਹੁੰਦਿਆਂ ਤੁਸੀਂ ਕੀ ਖੇਡਣਾ ਜ਼ਿਆਦਾ ਪਸੰਦ ਕਰਦੇ ਹੋ ਅਤੇ ਇੱਥੇ ਹੋ ਅਤੇ ਇੱਥੇ ਜਿਹੜੇ ਬੱਚੇ ਨਹੀਂ ਉੱਠੇ ਉਹ ਹੁਣ ਤੁਸੀਂ ਕਾਲ ਕਰ ਸਕਦੇ ਹੋ ਅਤੇ ਜਾਂ ਜਿਨ੍ਹਾਂ ਦੀ ਵਾਰੀ ਨਹੀਂ ਆਈ ਅਤੇ ਹੁਣ ਤੁਸੀਂ ਕਾਲ ਕਰਕੇ ਆਪਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਾ ਸਕਦੇ ਹੋ ਅਤੇ ਨਾਲ ਤੁਸੀਂ ਵੀ ਦੱਸ ਸਕਦੇ ਹੋ ਤੁਹਾਡਾ ਕਿੱਥੇ ਜਾਣ ਨੂੰ ਪੈ ਜੀ ਕਰਦਾ ਅੱਜ ਕੱਲ੍ਹ ਹੁਣ ਵੱਡਾ ਫਰਕ ਇਹ ਦੂਰ ਸਾਹਿਬ ਪੈ ਗਿਆ ਵੀ ਉਦੋਂ ਇਹੋ ਰਿਸ਼ਤੇਦਾਰੀਆਂ ਹੁੰਦੀਆਂ ਸੀ ਜਿੱਥੇ ਆਪਾਂ ਜਾਂਦੇ ਹੁੰਦੇ ਹਾਂ ਖਾਸ ਤੌਰ ਦੇ ਉੱਤੇ ਆਪਣੇ ਜਿਹੜੇ ਪਰਿਵਾਰ ਸੀ ਇਹ ਵਾਲੀ ਜਿਹੜੀ ਕਲਾਸ ਸੀ ਅਤੇ ਕੋਈ ਬਹੁਤ ਕਲਾਸ 'ਚ ਇੱਕ ਅੱਧਾ ਹੁੰਦਾ ਸੀ ਜਦੋਂ ਕੋਈ ਇਹ ਸੁਣੀਦਾ ਸੀ ਵੀ ਅਸੀਂ ਸ਼ਿਮਲੇ ਗਏ ਹਾਂ ਅਸੀਂ ਦਿੱਲੀ ਗਏ ਹਾਂ ਅਸੀਂ ਉੱਥੇ ਗਏ ਹਾਂ ਅਤੇ ਅਦਰਵਾਈਜ਼ ਬਾਕੀ ਸਾਰੇ ਇਹ ਹੁੰਦੇ ਸੀ ਵੀ ਮੈਂ ਨਾਨਕੇ ਗਿਆ ਹਾਂ ਮੈਂ ਭੂਆ ਕੋਲ ਗਿਆ ਹਾਂ ਭੂਆ ਸਾਡੇ ਕੋਲ ਆ ਗਈ ਸੀ ਸੋ ਇੱਦਾਂ ਹੀ ਹੁੰਦਾ
1: ਅਸੀਂ ਪੁੱਠਾ ਕੰਮ ਕੀਤਾ ਸੀ ਅਸੀਂ ਜੇ ਮੰਨ ਲਓ ਸ਼ਿਮਲੇ ਨਹੀਂ ਜਾਣਾ ਜਿਵੇਂ ਸਾਡੇ ਨਾਨਕਿਆਂ ਦਾ ਪਿੰਡ ਦਾ ਨਾਂ ਸੀ ਗੁਲਰਾਲਾ ਹੈ ਨਾ ਅਸੀਂ ਉਹਨੂੰ ਗਵਾਲੀਅਰ ਕਹਿੰਦੇ ਹਾਂ ਸਾਡੀ ਮਾਸੀ ਦੀ ਕੁੜੀ ਨੇ ਨਾਂ ਰੱਖੇ ਗਵਾਲੀਅਰ ਅਤੇ ਜੇ ਕਿਤੇ ਕਿਸੇ ਮਾਸੀ ਦੇ ਕੋਲ ਜਾਣਾ ਉਹਨੂੰ ਸ਼ਿਮਲਾ ਰੱਖ ਦੇਣਾ ਨਾਂ ਦਾ
0: ਅੱਛਾ
1: ਵੀ ਸ਼ਿਮਲੇ ਜਾਇਆ ਉੱਥੇ ਨਾ ਐਂ ਰੱਖ ਲੈਣਾ ਨਾ ਵੀ ਚੱਲ ਉੱਧਰ ਤਾਂ ਕੀ ਜਾਣ ਇੱਦਾਂ ਹੀ ਚਾਹ ਪੂਰੇ ਕਰ ਲਈਏ
0: ਕਹਿ ਕਹਿ ਕੇ ਨਾ ਉਹ ਜਿੱਦਾਂ ਸਾਡੇ ਵੀ ਹੁੰਦਾ ਸੀ ਇੱਕ ਅਤੇ ਉਹਨਾਂ ਦੇ ਯੂਪੀ ਸੀ ਰਿਸ਼ਤੇਦਾਰ ਉਹਨੇ ਆ ਕੇ ਕਹਿਣਾ ਵੀ ਕਿੱਥੇ ਗਿਆ ਉਹਨਾਂ ਯੂਪੇ ਗਿਆ
1: ਯੂਪੇ ਗਿਆ
0: ਫੀਲਿੰਗ ਦਾ ਕੀ ਹੈ ਘੁੰਮ ਲਓ ਆਪਾਂ
1: ਪਰ ਉਹ ਖੁਸ਼ ਤਾਂ ਕਰਨਾ ਹੁਣ ਤਾਂ ਐਂ ਹੋ ਗਿਆ ਨਾ ਪਹਿਲਾਂ ਸਾਡੇ ਟਾਈਮ 'ਤੇ ਬੱਸ 'ਚ ਜਾਣਾ ਅਸੀਂ ਸਵੇਰੇ ਜਾਂ ਮੈਂ ਜਦੋਂ ਬਹੁਤ ਛੋਟਾ ਹੁੰਦਾ ਉਦੋਂ ਅਸੀਂ ਟ੍ਰੇਨ 'ਤੇ ਵੀ ਜਾਂਦੇ ਰਹੇ ਹਾਂ ਫਿਰ ਗਾਂਹ ਜਾ ਕੇ ਬੱਸ ਫੜਨੀ ਫਿਰ ਪਿੰਡ ਦੇ ਗਾਂਹ ਪਹੁੰਚਣ ਤੱਕ ਟੈਂਪੂ ਸ਼ਾਮ ਪੈ ਜਾਣੀ ਕਰਨੀ ਨਾ ਅਤੇ ਹੁਣ ਤਾਂ ਕਾਰਾਂ ਵਾਲਾ ਸਮਾਂ ਆ ਗਿਆ ਵੀ ਜਿੰਦਾ ਸਵੇਰੇ ਗਿਆ ਸ਼ਾਮੀ ਮੁੜਿਆ ਦਾ ਉਦੋਂ ਇੱਕ ਤਾਂਘ ਹੁੰਦੀ ਸੀ ਵੀ ਇੱਕ ਇਹ ਵੀ ਮਜ਼ਾ ਜਿਵੇਂ ਤਾਂ ਦੱਸਿਆ ਸਾਡੀ ਇੱਕੋ ਗਲੀ ਹੁੰਦੀ ਸੀਗੀ ਨਾ, ਅਤੇ ਜੇ ਸਾਰਿਆਂ ਨੇ ਆਉਣਾ ਦੂਰੋਂ ਪਤਾ ਲੱਗ ਜਾਂਦਾ ਵੀ ਯਾਰ ਪ੍ਰਾਹੁਣੇ ਆਉਂਦੇ ਨੇ, ਇਹ ਹੁਣ ਮਾਸੀ ਕਿਹੜੇ ਕਿਹੜੀ ਮਾਸੀ ਆਉਣੀ ਅਤੇ ਕਿਹੜੇ ਘਰ ਵੜਨਗੇ, ਉਹ ਦੂਰੋਂ ਆਈਡੀਆ ਲਾਉਣਾ ਕਰਨਾ ਵੀ ਕਿਹੜੇ ਘਰ ਜਾ ਕੇ ਵੜਨਾ। ਅਤੇ ਸ਼ਾਮ ਪੈਣੀ ਅਤੇ ਮੰਮੀ ਸਾਡੀ ਮਾਸੀ ਸਾਰੀ ਨੇ ਇਕੱਠੀਆਂ ਹੋ ਕੇ ਨਾ ਚਾਚੇ ਤਾਇਆਂ ਦੇ ਘਰ ਮਿਲਣ ਚਲੀ ਜਾਣਾ, ਦੋ ਇੱਕ ਮਾਸੀ ਉੱਧਰ ਚਲੀ ਗਈ, ਦੂਜੀ ਉੱਧਰ ਚਲੀ ਗਈ, ਅਤੇ ਮਾਮੇ ਸਾਡੇ ਨੇ ਫਿਰ ਕਹਿਣਾ ਕਰਨਾ ਸਾਡੀਆਂ ਉਹਦੀ ਕੁੜੀਆਂ ਨੂੰ, ਭੈਣਾਂ ਸਾਡੀਆਂ ਨੂੰ, ਵੀ ਜਾਓ ਨੀ ਪੁਆਰ ਲੱਭ ਕੇ ਲਿਆਓ ਕਿਹੜੇ ਕਿਹੜੇ ਚਾਚੇ ਤਾਇਆਂ ਘਰ ਵੜੀਆਂ।
0: ਉਹਨਾਂ ਨੇ ਆਪਣੀਆਂ ਵੱਖਰੀਆਂ ਗੱਲਾਂ ਮਾਰੀ ਜਾਣੀਆਂ ਸਾਰਾ ਦਿਨ,
1: ਪਰ ਉਹ ਬਹੁਤ ਪਿਆਰ ਸੀ ਉਹਨਾਂ ਨੂੰ ਵੀ, ਚਾਅ ਹੁੰਦਾ ਸੀ ਵੀ ਮੈਂ ਮੰਮੀ ਦੀ ਤਾਈਆਂ ਦਾ ਚਾਚੀਆਂ ਦਾ ਵੀ ਆਈਆਂ ਕੁੜੀਆਂ, ਅਤੇ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਉਹਨਾਂ ਨੇ ਬਹਿ ਜਾਣਾ, ਅਤੇ ਫਿਰ ਰੋਟੀ ਪਾਣੀ ਉੱਥੋਂ ਖਾ ਕੇ ਆਉਣਾ, ਅਤੇ ਮਾਮੀ ਸਾਡੀ ਨੇ ਦਾਲ ਸਬਜ਼ੀ ਬਣਾ ਲੈਣੀ ਉਹਨੇ, ਰੋਟੀ ਕਹਿੰਦੀ ਤਰੀ ਜਦੋਂ ਭੈਣ ਜੀ ਆਣਗੇ ਫਿਰ ਹੀ ਬਣਾਵਾਂਗੀ, ਕੀ ਪਤਾ ਉੱਧਰੋਂ ਖਾ ਕੇ ਹੀ ਆਉਣ।
0: ਵੇਖ ਲਓ ਇੱਕ ਨਾ ਅਜੀਬ ਜੀ ਤੂਰ ਸਾਹਿਬ ਆਪਣੀ ਹਵਾ ਦੇ ਵਿੱਚ, ਇਸ ਮਾਹੌਲ ਚਾਲ ਦੇ ਵਿੱਚ, ਸਮੇਂ ਦੇ ਵਿੱਚ ਇੱਕ ਬੇਚੈਨੀ ਜੀ ਪੈਦਾ ਹੋ ਗਈ ਆ ਪੱਕੇ ਤੌਰ ਦੇ ਉੱਤੇ, ਜਿਹੜੀ ਕਿ ਸਟੇ ਕਰ ਗਈ ਆ ਹੁਣ। ਉਹ ਤੁਸੀਂ ਵੇਖੋਗੇ ਕਿ ਪਹਿਲੀਆਂ ਦੇ ਵਿੱਚ ਇਹ ਥੋੜ੍ਹੀ ਜਿਹੀ ਵੀ ਘਰਾਂ ਦੇ ਵਿੱਚ ਕੰਮ ਨਹੀਂ ਹੁੰਦੇ, ਸਾਰਾ ਕੁਛ ਹੀ ਸਾਰਾ ਕੁਛ ਕਰਦੇ, ਮੈਨੂੰ ਲੱਗਦਾ ਅੱਜ ਤੋਂ ਵੱਧ ਬੀਬੀਆਂ ਕੰਮ ਉਦੋਂ ਕਰਦੀਆਂ ਸੀ, ਪਰ ਪਤਾ ਹੁੰਦਾ ਸੀ ਵੀ ਛੁੱਟੀਆਂ ਦੇ ਵਿੱਚ ਆ ਮਹੀਨਾ ਵਾ, ਦੋ ਮਹੀਨੇ ਦੀਆਂ ਛੁੱਟੀਆਂ ਅਤੇ ਮਹੀਨਾ ਚਲੇ ਹੀ ਜਾਣਾ ਕਿਤੇ ਨਾ ਕਿਤੇ ਨਾ, ਜਾਂ ਹਫ਼ਤਾ ਦੋ ਹਫ਼ਤੇ ਕਿਤੇ ਨਾ ਕਿਤੇ ਹੋ ਹੀ ਆਉਣਾ। ਅੱਜ ਦੇ ਮਾਹੌਲ ਚਾਲ ਦੇ ਵਿੱਚ ਤੁਸੀਂ ਵੇਖੋ ਵੀ ਕੀ ਕੋਈ ਇਹ ਚੀਜ਼ ਅਫੋਰਡ ਕਰ ਸਕਦਾ ਵਾ ਵੀ ਮੈਂ ਦੋ ਹਫ਼ਤੇ ਜਾ ਕੇ ਆਪਣੇ, ਹਾਲਾਂਕਿ ਇੱਥੇ ਹੁਣ ਬਹੁਤ ਇੱਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਬੱਚਿਆਂ ਦੇ ਨਾਨਕੇ ਇੱਥੇ ਹੀ ਆ, ਕਿਸੇ ਦਾ ਭਰਾ ਬਹੁਤਿਆਂ ਦੇ ਇੱਥੇ ਨੇ, ਜਾਂ ਭੂਆ ਇੱਥੇ ਆ, ਚਾਚੇ ਇੱਥੇ ਨੇ, ਮਤਲਬ ਕਿੰਨੀਆਂ ਰਿਸ਼ਤੇਦਾਰੀਆਂ ਇੱਥੇ ਆ, ਪਰ ਸ਼ਾਇਦ ਹੀ ਕੋਈ ਇੱਦਾਂ ਕਰਦਾ ਹੋਊਗਾ। ਹਾਂ ਕਿਤੇ ਚਲ ਜਾਂਦਾ ਹੋਊਗਾ ਚਾਰ ਦਿਨ, ਪਰ ਉਹ ਵੀ ਇਸ ਕਰਕੇ ਵੀ ਇਕੱਠੇ ਹੋ ਕੇ ਗਾਹਾਂ ਕਿਤੇ ਚਲ ਜਾਂਗੇ। ਸੋ ਉਹ ਵਾਲਾ ਸਮਾਂ ਆਪਾਂ ਕਹਿਣ ਨੂੰ ਪਹਿਲਾਂ ਦੇ ਨਾਲੋਂ ਜ਼ਿਆਦਾ ਪੈਸੇ ਵਾਲੇ ਹਾਂ, ਕਹਿਣ ਨੂੰ ਜ਼ਿਆਦਾ ਸੌਖੇ ਹਾਂ, ਜਿੱਦਾਂ ਤੁਸੀਂ ਦੱਸਿਆ ਹੁਣ ਸਾਡੇ ਕੋਲ ਕਾਰਾਂ ਵੀ ਨੇ, ਹੁਣ ਸਾਡੇ ਕੋਲ ਪੈਸਾ ਵੀ ਆ, ਅਤੇ ਪਰ ਕੁੱਲ ਮਿਲਾ ਕੇ ਸਮਾਂ ਨਹੀਂ ਹੈਗਾ ਹੁਣ। ਹੁਣ ਤੁਸੀਂ ਇਹ ਨਹੀਂ ਵਿਚਾਰ ਕਰ ਸਕਦੇ ਵੀ ਤੁਹਾਨੂੰ ਦੋ ਮਹੀਨੇ ਦੀਆਂ ਛੁੱਟੀਆਂ ਲੈ ਕੇ ਅਤੇ ਤੁਸੀਂ ਨਿਆਣਿਆਂ ਨੂੰ ਲੈ ਕੇ ਉੱਥੇ ਮਹੀਨਾ ਰਹੋ, ਮਤਲਬ ਤੁਹਾਨੂੰ ਭਾਵੇਂ ਘਰ ਦੇ ਭਾਵੇਂ ਅਲਾਓ ਕਰਨ, ਪਰ ਮੈਨੂੰ ਲੱਗਦਾ ਵਾ ਵੀ ਜੀਆਂ ਨੂੰ, ਮਾਵਾਂ ਨੂੰ, ਆਪ ਨੂੰ ਇੱਕ ਬੇਚੈਨੀ ਜੀ ਆ
1: ਹੈਗੀ ਭਾਅ ਜੀ। ਉਹਦਾ ਇੱਕ ਰੀਜ਼ਨ ਇਹ ਵੀ ਰਹਿਣਾ ਜੋ ਮੈਂ ਸਮਝਦਾ ਹਾਂ ਵੀ ਜਿਹੜੇ ਹੁਣ ਸਾਡੇ ਬੱਚਿਆਂ ਨੂੰ ਤਾਂ ਪਤਾ ਉਹ ਸੰਭਾਲੀ ਜਿਹੜੇ ਹੁਣ ਉਹਨਾਂ ਦੇ ਨਾਨੇ ਆ ਸਾਡੇ ਸਹੁਰਿਆਂ ਦੇ ਕਾਰਨ ਉਹੀ ਜਾਣੇ ਆ ਬਣੇ, ਜੇ ਉਹਨਾਂ ਨੇ ਕੋਈ ਚੇਂਜਿਸ ਨਹੀਂ ਕੀਤੇ। ਪਰ ਲੇਕਿਨ ਜਿਹੜੀ ਚੀਜ਼ ਮੈਂ ਸੋਚਦਾ ਪਿਆ ਵੀ ਜਦੋਂ ਅਸੀਂ ਨਾਨਕੇ ਦੇ ਜਾਣਾ, ਬੰਦਾ ਰੀਫਰੈਸ਼ ਕਦੋਂ ਹੁੰਦਾ, ਮੈਮਰੀਜ਼ ਪੁਰਾਣੀਆਂ ਯਾਦ ਕਦੋਂ ਕਰਦਾ ਵੀ ਜਦੋਂ ਪੁਰਾਣੀਆਂ ਜਗ੍ਹਾ 'ਤੇ ਪਹੁੰਚਦਾ, ਪੁਰਾਣੀਆਂ ਚੀਜ਼ਾਂ ਵੇਖਦਾ। ਅਤੇ ਮੇਰੇ ਤਾਂ ਸਾਰੇ ਨਾਨਕੇ ਦੇ ਸਾਰਿਆਂ ਨੇ ਘਰ ਟਾ ਕੇ ਡੇਢੀ ਕੋਠੀਆਂ ਪਾ ਦਿੱਤੀਆਂ, ਉੱਥੇ ਤਾਂ ਗਲੀ 'ਚ ਵੜਨ ਨੂੰ ਥਾਂ ਨਹੀਂ ਲੱਭਦੀ
0: ਸਮੱਸਿਆ।
1: ਅਤੇ ਉੱਥੇ ਜਾ ਕੇ ਲਿਟਰਲੀ ਮੈਂ ਇਸੇ ਸਾਲ ਜਾ ਕੇ ਆਇਆ ਵਿਆਹ 'ਤੇ, ਅਤੇ ਜੀ ਨਹੀਂ ਲੱਗਾ। ਪਹਿਲੀ ਵਾਰੀ ਐਂ ਹੋਇਆ ਵੀ ਇੱਕ ਤਾਂ ਚਲੋ ਇਹ ਵੀ ਫਰਕ ਪੈਂਦਾ ਵੀ ਨਾਨਕੇ ਹੁੰਦੇ ਨੇ ਮਾਂ ਨਾਲ, ਜੇ ਮਾਂ ਨਹੀਂ ਹੈਗੀ ਤਾਂ ਫਿਰ ਕਈ ਵਾਰੀ ਨਾਨਕਿਆਂ ਤੋਂ ਵੀ ਉਹ ਚੀਜ਼ ਬੰਦਾ ਮਹਿਸੂਸ ਕਰਦਾ। ਕੋਈ ਨਹੀਂ, ਮਾਸੀਆਂ ਵੀ ਪੂਰਾ ਪਿਆਰ ਦਿੰਦੀਆਂ ਨੇ, ਪਰ ਇੱਕ ਚੀਜ਼ ਮਹਿਸੂਸ ਹੁੰਦੀ ਉਹ ਚੀਜ਼ ਲੈ ਕੇ ਵੀ ਚਲੋ ਜੇ ਮਾਂ ਹੋਵੇ ਤਾਂ ਗੱਲ ਵੱਖਰੀ ਹੈ। ਪਰ ਫਿਰ ਵੀ ਉਹ ਪੁਰਾਣੀ ਹੈ ਹੀ ਨਹੀਂ, ਕੋਈ ਪੁਰਾਣਾ ਘਰ ਨਹੀਂ ਉਹਨਾਂ ਨੇ ਛੱਡੀ, ਪੁਰਾਣੀ ਚੀਜ਼ ਛੱਡੀ ਨਹੀਂ। ਅਸੀਂ ਉੱਥੇ ਸਾਰਿਆਂ ਨੇ ਢਾ ਕੇ, ਹੁਣ ਕੋਠੀਆਂ ਬੰਦ ਪਈਆਂ ਨੇ, ਸਾਰੇ ਬਾਹਰ ਚਲੇ ਗਏ, ਉਹ ਬੰਦ ਹੀ ਪਈ ਹੈ, ਉਹ ਖਿੱਚ ਨਹੀਂ। ਪਹਿਲੇ ਤਾਂ ਪਹਿਲਾਂ ਬੜੀ ਖਿੱਚ ਹੁੰਦੀ ਸੀ ਵੀ ਮਾੜੀ ਜੀ, ਈਵਨ ਸਾਡੇ ਪਿੰਡ ਨਾਨਕਿਆਂ ਤੋਂ ਵੀ ਕੋਈ ਆਇਆ ਹੁੰਦਾ ਸੀ ਨਾ, ਅਸੀਂ ਉਹਨੂੰ ਜੱਫੀ ਪਾ ਕੇ ਮਿਲਾਂ ਕਿ ਬਹਾਨਾ ਮਾਰਨਾ ਵੀ ਕਿਸੇ ਤਰੀਕੇ ਸਾਨੂੰ ਨਾਲ ਲੈ ਜਾ, ਵੀ ਨਿੱਕੇ ਹੁੰਦੇ ਹਾਂ ਵੀ ਛੁੱਟੀਆਂ ਆਉਣੀਆਂ ਔਰ 10 ਦਿਨ ਛੁੱਟੂ ਸ਼ੁਰੂ ਹੋਣ ਵਾਲੀਆਂ, ਵੀ ਸਾਨੂੰ ਨਾਲ ਹੀ ਲੈ ਜਾ, ਮੰਮੀ ਦੇ ਚਾਚੇ ਤਾਇਆ ਦਾ ਮੁੰਡਾ ਕੋਈ ਆਇਆ ਹੁੰਦਾ, ਇੰਨਾ ਚਾਅ ਚੜ੍ਹਦਾ ਸੀ ਨਾਲਕਿਆਂ ਦਾ ਕੋਈ ਆਇਆ ਹੋਵੇ। ਪਰ ਹੁਣ ਗਏ, ਹੁਣ ਉਹਨਾਂ ਨੇ ਸਾਰਿਆਂ ਨੇ ਕੋਠੀਆਂ ਉਹਦੀ ਪਾਈਆਂ ਨੇ ਅਤੇ ਸਾਰੇ ਬਾਹਰ ਫਿਰਦੇ ਆ, ਹੁਣ ਉਹ ਚਾਅ ਜਾਂ ਨਹੀਂ ਰਹਿ ਗਿਆ। ਨਹੀਂ ਤਾਂ ਇੱਕ ਕੋਠੇ ਦੂਜਾ ਕੋਠਾ, ਦੂਜੇ ਕੋਠੇ ਤੀਜੇ ਕੋਠੇ ਛਾਲਾਂ ਮਾਰਨੀ ਆ, ਜਿਵੇਂ ਪਹਿਲਾਂ ਆਪਾਂ ਜ਼ਿਕਰ ਕਰਦੇ ਸੀ ਕਿਤੇ ਖੇਡਣ ਆਪਣਾ ਲੁਕਣ ਮਿਟੀ, ਤਾਂ ਉਹ ਚੁੱਪਣ ਛੁਪਾਈ ਜਿਹਨੂੰ ਹਿੰਦੀ 'ਚ ਕਹਿੰਦੇ, ਸਾਡੇ ਲੁਕਣ ਮਿਟੀ ਕਹਿੰਦੇ ਆ, ਅਤੇ ਉਹ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਲੁੱਕ ਜਾਣਾ, ਤਾਂ ਸਾਰੀ ਗਲੀ ਉਹ ਆਪਣੀ ਲੱਗਦੀ ਸੀ, ਸਾਰਾ ਮੁੱਲਾ ਹੀ ਆਪਣਾ ਲੱਗਦਾ ਸੀ ਉੱਥੇ, ਤਾਂ ਬੰਦੇ ਨੂੰ ਪਰਵਾਹ ਹੀ ਨਹੀਂ ਹੁੰਦੀ ਸੀ ਖੇਤਾਂ 'ਚ ਜਾਣਾ। ਖੇਤਾਂ ਵਾਲਾ ਵੀ ਕੰਮ ਉਹਨਾਂ ਨੇ ਮੁਕਾਇਆ ਹੋਇਆ, ਜ਼ਮੀਨਾਂ ਟੇਕੇ ਤੇ ਦੇ ਤੀਆਂ, ਹੁਣ ਜਾ ਕੇ ਖੇਤਾਂ 'ਚ ਜਾ ਕੇ ਕਰਨਾ ਵੀ ਕੀ ਉੱਥੇ, ਇਹ ਹੁਣ ਠੀਕ ਹੈ ਤਾਂਘ ਰਹਿੰਦੀ ਹੈ। ਪਰ ਹੁਣ ਉਹ ਜਿਹੜੀ ਤਾਂਘ ਹੈ ਨਾ, ਮੈਂ ਆਪਣੇ ਬੱਚੇ ਤੋਂ ਪੂਰੀ ਵੇਖਦਾ ਪਿਆ, ਮੇਰਾ ਬੱਚਾ ਜਦੋਂ ਨਾਨਕਿਆਂ ਨੂੰ ਜਾਂਦਾ ਨਾ, ਉਹਨੂੰ ਮੱਝਾਂ ਨਾਲ ਬੜਾ ਪਿਆਰ, ਬੜਾ ਪਿਆਰ। ਉਹ ਜਦੋਂ ਮੈਂ ਪੁੱਛਿਆ ਨਾ ਫਲਾਣੇ ਰਿਸ਼ਤੇਦਾਰ ਦੇ ਘਰ ਜਾਣਾ, ਉਹ ਪਤਾ ਲੱਗਾ ਮੱਝਾਂ ਹੈਗੀ ਨੇੜੀ ਉੱਥੇ, ਮੈਂ ਕਹਿ ਗਿਆ ਮੱਝਾਂ ਨਾਲ ਬੜਾ ਪਿਆਰ। ਉਹਨੇ ਸਵੇਰੇ ਉੱਠ ਜਾਣਾ, ਉਹਨੇ ਨਾਨੇ ਦੇ ਨਾਲ ਰਹਿਣਾ, ਨਾਨੂੰ ਚਲੋ ਆਪਾਂ ਬੈੜੀ ਬਾਹਰ ਕੱਢੀਏ, ਆਪਾਂ ਗੋਹਾ ਸਾਫ਼ ਕਰੀਏ, ਸਾਰਾ ਕੰਮ ਕਰਾਉਣਾ ਇਹ ਨਾਨੇ ਦੇ ਨਾਲ। ਮੈਨੂੰ ਵਧੀਆ ਲੱਗਦਾ, ਮੈਂ ਕਹਿ ਰਿਹਾ ਇਹੀ ਚੀਜ਼ ਅਸੀਂ ਕਰਦੇ ਰਹੇ ਹਾਂ, ਐਟਲੀਸਟ ਇਹਨੂੰ ਪਤਾ ਵਾ। ਉਹ ਮੈਂ ਆਪਣੇ ਨਾਨਕੇ ਲਈ ਜਿਹੜੀ ਕਮੀ ਹੈ ਨਾ, ਜਿਹੜੀ ਕਮੀ ਮਿਸ ਕਰਦਾ, ਉਹਦੇ 'ਚ ਪੂਰੀ ਕਰ ਲੈਂਦਾ, ਉਹਨੂੰ ਵੇਖ ਕੇ ਵੀ ਭਰਾਵਾ ਤੂੰ ਤਾਂ ਨਾਨਕੇ ਦੇ ਨਜ਼ਾਰੇ ਲੈ।
0: ਚੰਗਾ ਚੰਗਾ, ਨਿਆਣਿਆਂ ਦੀ ਅਟੈਚਮੈਂਟ ਆ। ਨਹੀਂ ਤਾਂ ਉਹ ਸਾਡਾ ਕੋਈ ਮਿੱਤਰ ਗਿਆ ਸੀ, ਅਤੇ ਉਹ ਕਹਿੰਦਾ ਉੱਥੇ ਅਸੀਂ ਗੱਡੀ 'ਚੋਂ ਜਾ ਕੇ ਉਤਰੇ, ਅਤੇ ਮੁੰਡਾ ਕਹਿੰਦਾ ਮੱਝਾਂ ਵੱਜੀਆਂ ਸੀ ਨਾ, ਅਤੇ ਮੁੰਡਾ ਕਹਿੰਦਾ ਪਾਪਾ ਲੁੱਕ ਐਲੀਫੈਂਟਸ। ਚਲੋ ਆਪਾਂ ਸ਼੍ਰੇਆ ਦੇ ਨਾਲ ਗੱਲ ਨਹੀਂ ਸੀ ਹੋਈ ਅਤੇ ਫਿਰ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ, ਸੋ ਤੁਸੀਂ ਉਹਨਾਂ ਚਿਰ ਯਾਦ ਕਰੋ ਵੀ ਵਾਂਡੇ ਜਾ ਕੇ, ਨਾਨਕੇ ਜਾ ਕੇ, ਭੂਆ ਪਿੰਡ ਜਾ ਕੇ ਸਭ ਤੋਂ ਵੱਧ ਕਿਹੜੀ ਖੇਡ ਤੁਸੀਂ ਖੇਡਣੀ ਪਸੰਦ ਕਰਦੇ ਹੋ, ਜ਼ਿਆਦਾ ਕਿਹੜੀ ਚੀਜ਼ ਦੀ ਖਿੱਚ ਹੁੰਦੀ ਸੀ ਤੁਹਾਨੂੰ, ਅਤੇ ਇੱਥੇ ਹੁਣ ਬੱਚਿਆਂ ਦੇ ਵਿੱਚ ਤੁਸੀਂ ਕੀ ਵੇਖਦੇ ਹੋ, ਉਹਨਾਂ ਨੂੰ ਕਿੱਥੇ ਜਾਣ ਦੀ ਜ਼ਿਆਦਾ ਖਿੱਚ ਹੁੰਦੀ ਹੈ? ਸ਼੍ਰੇਆ ਤੁਸੀਂ ਆਉਂਦੇ ਰਹੋ, ਤੁਸੀਂ ਏਦਾਂ ਕਿਉਂ ਕਿਹਾ?
1: ਮਲਟੀਗ੍ਰੇਨ ਆਟਾ ਹੋਣਾ
0: ਹੈ ਸ਼੍ਰੇਆ?
2: ਅੱਜ ਫਰੂਟ ਟਾਈਮ
0: ਆ। ਅੱਛਾ ਅੱਜ ਫਰੂਟ ਟਾਈਮ ਆ, ਤੁਸੀਂ ਕੀ ਖਾ ਰਹੇ ਹੋ, ਕਿਹੜਾ ਫਰੂਟ ਖਾ ਰਹੇ ਹੋ?
2: ਕੀਵੀ।
0: ਓਕੇ, ਕੀਵੀ ਆਂਟੀ ਖਾ ਰਹੇ ਹੋ?
1: ਕੀਵੀ ਆਂਟੀ, ਕਿਹੜੀ ਕੀਵੀ ਖਾ ਰਹੇ ਹੋ, ਗੋਲਡ ਵਾਲੀ ਕਿ ਗ੍ਰੀਨ ਵਾਲੀ?
0: ਕੀਵੀ ਨੂੰ ਸੱਚ ਇਨਵੀਟੇਸ਼ਨ ਨਹੀਂ ਭੇਜਿਆ ਯਾਰ,
1: ਆਪਾਂ ਥੋੜੀ ਭੇਜਣਾ ਗ੍ਰੀਨ ਵਾਲੀ, ਆਪਾਂ ਥੋੜੀ ਭੇਜਣਾ
2: ਗੋਲਡ ਵਾਲੀ।
0: ਕੀਵੀ ਭਾ ਸਾਡੇ ਸਾਈਡ ਹੈ, ਅਮਰੂਦ ਦੀ ਰਿਸ਼ਤੇਦਾਰ, ਫਰੂਟਾਂ ਨੂੰ ਆਪਾਂ ਭੇਜਣਾ ਭੇਜਣਾ ਵਾ।
1: ਕੋਈ ਨੀ ਜੇ ਕਿਹੜਾ ਡੇਟ ਡਿਸਾਈਡ ਹੋ ਗਈ ਭੇਜ ਦਿੰਦੇ ਕੀਵੀ ਨੂੰ।
0: ਕੀਵੀ ਦਾ ਅਸਲ ਚੇਤਾ ਨਹੀਂ ਰਹਿੰਦਾ, ਉਹ ਨਾ ਦਿੱਲੀ ਵਿਆਹੇਗੀ ਹੀ।
1: ਦੂਰ
0: ਵਾਲੀ ਆ ਨਾ, ਉਹਦੇ ਚ ਉਹਦਾ ਚੇਤਾ ਭੁੱਲ ਜਾਂਦਾ, ਵੇਖ ਲੋਕ ਦੂਰ ਜਾ ਕੇ ਪੋਲੜ ਜੀ ਹੋ ਗਈ ਵਿਚਾਰੀ।
1: ਕੀਵੀ ਯਾਦ ਆਇਆ, ਪਰ ਉਹਨੂੰ ਵੀ ਨੀ ਸੁਣਿਆ ਭੇਜਿਆ, ਡਰੈਗਨ ਫਰੂਟ ਨੂੰ, ਉਹ ਵੀ ਰਹਿ ਗਿਆ।
0: ਹਾਂ ਨਹੀਂ ਹਲੇ ਫਿਰ ਨਾ ਇੱਕ ਵਾਰੀ ਬਹਿ ਕੇ ਵਿਚਾਰ। ਡਰੈਗਨ ਫਰੂਟ ਅਸਲ ਚ ਬਾਅਦ ਚ ਬਣੇ ਨਾ, ਬਣੀਆਂ ਨਾ ਰਿਸ਼ਤੇਦਾਰੀਆਂ, ਇਹ ਪਹਿਲੀਆਂ ਕੋਰ ਰਿਸ਼ਤੇਦਾਰੀਆਂ ਕਨਵਰਟ ਹੋਏ
2: ਨੇ।
0: ਹਾਂਜੀ ਸੱਸ ਬਣਾ ਦਈਏ, ਨਹੀਂ ਪਰ ਉਹ ਤੇ ਮੇਲ ਆ ਨਾ, ਡਰੈਗਨ ਫਰੂਟ ਤੇ ਮੇਲ ਹੁੰਦਾ। ਕੀਵੀ ਨੂੰ ਬਣਾ ਸਕਦੇ ਸੱਸ, ਪਰ ਨਹੀਂ ਅਮਰੂਦ ਦੀ ਮਾਂ ਥੋੜੀ ਸੱਸ ਹੋਊਗੀ।
1: ਨਹੀਂ ਅਮਰੂਦ ਦੀ ਮਾਂ ਤਾਂ ਅਮਰੂਦ ਹੀ ਹੋਵੇਗੀ ਨਾ।
0: ਹਾਂਜੀ ਚਾਹ ਪੀਲੀ ਹੁਣ ਤੇ ਫਰੂਟ ਖਾਣ ਲੱਗੇ ਆ। ਗੁੱਡ ਬੱਚਿਆਂ ਨੇ ਕੀ ਖਾਧਾ?
1: ਕੀਵੀ,
0: ਬ੍ਰੇਕਫਾਸਟ ਖਾ ਲਿਆ,
2: ਅਸੀਂ
0: ਫਰੂਟ ਨੀ ਹਲੇ ਖਾਧਾ, ਅਸੀਂ ਤੇ ਹਲੇ ਚਾਹ ਪੀਤੀ।
1: ਅਸੀਂ ਤਾਂ ਫਰੂਟ ਇਕੱਠੇ ਕਰਦੇ ਪਏ,
2: ਕੀ ਖਾਓਗੇ ਰੈਨ?
0: ਹੈ ਅਸੀਂ
2: ਕੀ ਖਾਓਗੇ ਫਰੂਟ ਵਿੱਚ?
0: ਹੁਣ ਨੈਕਸਟ ਮੈਂ ਗ੍ਰੇਪਸ ਖਾਊਂਗਾ।
2: ਯਮੀ
1: ਗ੍ਰੇਪਸ ਵੀ ਕਈ ਤਰ੍ਹਾਂ ਦੇ ਆਉਂਦੇ ਨੇ।
0: ਮੇਰੇ ਕੋਲ ਗ੍ਰੀਨ ਨੇ, ਤੁਹਾਡੇ ਕੋਲ ਕਿਹੜੇ ਆ?
2: ਹੈਗੇ ਨਹੀਂ ਆਪਣੇ
0: ਕੋਲ। ਓਏ ਗ੍ਰੇਪਸ ਨਹੀਂ ਹੈਗੇ,
1: ਉਹ ਵਿਆਹ ਤੇ ਗਿਆ।
2: ਆਪਣੇ ਕੋਲ ਬਨਾਨਾ, ਔਰੇਂਜ, ਐਪਲ,
0: ਤੁਸੀਂ ਮੰਮਾ ਨਾਲ ਸ਼ੋਪਿੰਗ ਕਰਨ ਜਾਂਦੇ ਹੋ?
2: ਹਾਂਜੀ।
0: ਗੁੱਡ ਗਰਲ, ਤੇ ਤੁਸੀਂ ਕੋਲਸਕੋ? ਓਕੇ, ਤੇ ਸ਼੍ਰੇਆ ਤੁਸੀਂ ਕਿੱਥੇ ਜਾਣਾ ਪਸੰਦ ਕਰਦੇ ਹੋ ਛੁੱਟੀਆਂ ਚ?
1: ਗਰਮੀ ਚ ਜਾਓਗੇ ਨਾ?
2: ਅੱਛਾ
0: ਜੋ ਸਮਰ ਆਉਂਦਾ
1: ਤੇ ਵਿੰਟਰ ਚ,
0: ਤੇ ਹੁਣ ਕਿੱਥੇ ਜਾਓਗੇ? ਤੁਹਾਡਾ ਮਨ ਕਿੱਥੇ ਕਰਦਾ ਜਾਣ ਨੂੰ? ਸਿਟੀ ਜਾਣ ਨੂੰ। ਕੀ ਕਰੋਗੇ ਉੱਥੇ ਸਿਟੀ ਚ, ਕੀ ਕਰਨਾ ਜਾ ਕੇ?
2: ਲੇ
0: ਹੈ
2: ਪਾਣੀ ਵੇਖਦਾ,
1: ਪਾਣੀ ਵੇਖਦਾ,
2: ਵਾਟਰਫਾਲ।
1: ਸਿਟੀ ਚ ਵਾਟਰਫਾਲ?
0: ਸਿਟੀ ਚ ਵਾਟਰਫਾਲ ਕਿੱਥੇ ਆ?
1: ਉਹ ਤਾਂ ਉਹ ਫਾਊਂਟੇਨ ਲੱਗੇ ਉੱਥੇ।
2: ਇਨਸਾਈਡ ਪਾਣੀ ਵਗਦਾ।
0: ਅੱਛਾ ਇਨਸਾਈਡ ਪਾਣੀ ਵਗਦਾ, ਉਹ ਕਰਾਉਨ
1: ਤੇਰਾ ਭਲਾ ਜਣੀ।
0: ਹਾਂ
1: ਅੱਗੇ ਜਾਣ ਨੀ ਦਿੰਦੇ ਨਾ, ਅੱਗੇ ਬੱਚਿਆਂ ਜਾਣ ਨੀ ਦਿੰਦੇ, ਉੱਥੇ ਤੱਕ ਰਹਿ ਜਾਂਦੇ,
0: ਉੱਥੇ ਫੋਟੋ ਖਿਚਾ ਕੇ ਆ ਜਾਈਦਾ। ਥੈਂਕ ਯੂ ਸ਼੍ਰੇਆ।
2: ਸਵਿਮਿੰਗ ਪੂਲ,
0: ਸਵਿਮਿੰਗ ਪੂਲ, ਓਕੇ ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ ਚੋਇਸ। ਪੂਲ
1: ਮਿਲਾ ਕੇ ਪਾਣੀ ਹੈ,
0: ਪਾਣੀ ਪਸੰਦ ਹੈ,
1: ਗਰਮੀਆਂ ਤਾਂ ਬਾਹਰ ਦਾ ਪਾਣੀ, ਸਰਦੀਆਂ ਅੰਦਰ ਵਾਲਾ ਪਾਣੀ,
0: ਹਾਂ ਇਹ ਆਸਟ੍ਰੇਲੀਆ ਨੂੰ ਜਾਣੇ ਆ ਭਾਈ,
1: ਪੂਲ ਮਿਲਾ ਕੇ ਪਾਣੀ।
0: ਚਲੋ ਵੀਰ ਜੀ, ਕਿੱਥੇ?
2: ਸਨੋਮੈਨ ਜਲੋਂਗ ਵਿੱਚ ਦੇਖਿਆ ਨਾ।
0: ਅੱਛਾ, ਸਨੋਮੈਨ ਜਲੋਂਗ ਚ ਵੇਖ ਕੇ ਆਉਣਾ, ਓਕੇ ਗੁੱਡ।
2: ਅਸੀਂ ਦਾ ਗੱਲ ਕਰੋ।
0: ਹਾਂ ਜੀ, ਕਰਾ ਦੋ ਕਰਾ ਦੋ
1: ਕਰਾ ਦੋ।
0: ਹੈਲੋ ਹੈਲੋ,
2: ਸਤਿ ਸ਼੍ਰੀ ਅਕਾਲ ਬੈਲੂ ਬਿੱਲੀ,
0: ਸਤਿ ਸ਼੍ਰੀ ਅਕਾਲ ਮਿਆਉਂ ਮਿਆਉਂ।
2: ਫਰੂਟ ਖਾਦਾ?
0: ਹਾਂ ਜੀ, ਫਰੂਟ ਖਾਦਾ
1: ਖਾਦਾ ਖਾਦਾ
0: ਖਾਦਾ, ਕੱਲ ਖਾਦਾ ਸੀ, ਅੱਜ ਮਿੱਦਣਾ।
1: ਮਸਲ ਦੇ ਮਸਲ ਦੇ।
0: ਸ਼੍ਰੇਆ, ਕੀ ਐਂਬੂਲੈਂਸ ਆ ਗਈ ਵੀਰਾ? ਪੁਲਿਸ ਗੱਡੀ ਕੀ ਐਂਬੂਲੈਂਸ?
2: ਪੁਲਿਸ।
0: ਓ
1: ਦੇਖਿਆ, ਫਰੂਟ ਮਿੱਦਿਆ ਤੇ ਪੁਲਿਸ ਆ ਗਈ।
2: ਪੁਲਿਸ
0: ਟੋਏ ਟੋਏ ਆ ਉਹ ਯਾਰ, ਡਰਾਈ ਦਿੱਤਾ ਤੁਸੀਂ ਮੈਨੂੰ। ਕੀ ਸੁਣਾਓਗੇ
2: ਸਟੋਰੀ?
0: ਓਕੇ, ਕਿਹੜੀ ਕਿਹੜੀ ਕਿਹੜੀ? ਬੱਚੇ ਰਾਜੇ ਦੇ ਦੋ ਬੱਚੇ ਫਿਰ ਆਪਾਂ ਆ ਕੇ ਬਾਕੀ ਗੱਲ ਕਰਾਂਗੇ ਬ੍ਰੇਕ ਤੋਂ ਪਸ਼ਚਾਤ।
1: ਪਸ਼ਚਾਤ, ਵਾਹ
0: ਪਸ਼ਚਾਤ।
1: ਅੱਗੇ ਤੁਸੀਂ ਮਿੱਧਣੇ ਤੋਂ ਕਿਹਾ ਨਾ, ਮਿੱਧ ਅੱਜ ਮਿੱਧਾਂਗੇ ਨਾ, ਮੈਨੂੰ ਮਸਲਾ ਯਾਦ ਆ ਗਿਆ, ਮਸਲ ਦੇ ਨਾ। ਕਹਿੰਦਾ ਵੀ ਇੱਕ ਵਾਰ ਨਾ ਉਹ ਕਿਸੇ ਤਲਾਅ ਦੇ ਕੰਢੇ ਤੇ ਚੂਹਿਆਂ ਦੀ ਖੁੱਡ ਹੁੰਦੀ, ਉਹਦੇ ਹਾਥੀ ਨਣ ਜਾਂਦਾ ਨਾ, ਤਾਂ ਪਾਣੀ ਤੇ ਆ ਗਿਆ, ਚੂਹਿਆਂ ਦੀ ਫੁੱਟ ਚ ਪਾਣੀ ਪੈ ਜਾਂਦਾ, ਚੂਹੇ ਬੜੇ ਤੰਗ। ਕਹਿੰਦੇ ਯਾਰ ਇਹ ਰੋਜ਼ ਆ ਜਾਂਦਾ ਨਾ, ਇਹਦਾ ਕੋਈ ਕਰੀਏ ਹੱਲ। ਉਹ ਕਹਿੰਦਾ ਵੀ ਕੀ ਕਰੀਏ, ਉਹ ਸਾਰੇ ਨਾ ਪੇੜ ਤੇ ਚੜ੍ਹ ਜਾਂਦੇ ਆ
0: ਚੂਹੇ
1: ਤੇ ਕਹਿੰਦੇ ਹਾਥੀ ਆਉਣਾ ਅੱਜ ਨੂੰ ਫੜਨਾ। ਉਹ ਜਦੋਂ ਹਾਥੀ ਪੇੜ ਥੋੜਾ ਲੰਘਿਆ ਨਾ, ਮਾੜਾ ਜਿਹਾ ਕਿਤੇ ਰਗੜ ਖਾ ਗਿਆ ਪੇੜ ਦੇ ਨਾਲ, ਤੇ ਇੱਕ ਚੂਹਾ ਬਾਈ ਚਾਂਸ ਹਾਥੀ ਉੱਤੇ ਡਿੱਗ ਪਿਆ ਤੇ ਪਿੱਛੋਂ ਸਭ ਨੇ ਰੋਲਾ ਪਾਤਾ, ਮਸਲ ਮਸਲ ਦੇ। ਕਹਿੰਦਾ ਇੱਥੇ ਮਸਲ ਦੇ,
0: ਜਾਣਨ ਨਹੀਂ
1: ਇਹਨੂੰ, ਜਾਣ ਮਸਲ ਦੇ। ਕਹਿੰਦਾ ਇੱਥੇ ਮਸਲ, ਮੈਨੂੰ ਮਸਲ ਦਾ ਉੱਤੇ ਜਿੱਤੇ ਆ ਗਿਆ, ਮਸਲ ਮਸਲ
0: ਮਸਲ ਦੇ ਮਸਲ ਦੇ। ਸੋ ਅੱਜ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਛੁੱਟੀਆਂ ਦੇ ਉੱਤੇ, ਤੁਸੀਂ ਆਪਣੀਆਂ ਛੁੱਟੀਆਂ ਦੇ ਵਿੱਚ ਕਿੱਥੇ ਜਾਂਦੇ ਸੀ ਅਤੇ ਕੀ ਖੇਡਣਾ ਪਸੰਦ ਕਰਦੇ ਸੀ, ਅਤੇ ਬੱਚਿਆਂ ਦਾ ਰੁਝਾਨ ਕੀ ਆ, ਇਹ ਹੁਣ ਤੁਸੀਂ ਆਪ ਦੱਸ ਸਕਦੇ ਹੋ। ਇੱਥੇ ਬੱਚੇ ਤੁਹਾਡੇ ਕੀ ਪਸੰਦ ਕਰਦੇ ਨੇ? ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਸੀਂ ਆਉਂਦੇ ਹੋ
3: ਜੀ? ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042।
5: ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾ ਲਾਗੂ
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
2: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
3: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ
4: ਸਸਿਕਾਲ ਭਾਜੀ ਸਸਿਕਾਲ ਤੁਰ ਭਾਜੀ
5: ਸਸਿਕਾਲ ਜੀ
4: ਕੀ ਹਾਲ ਚਾਲ ਭਾਜੀ ਵਧੀਆ
5: ਜੀ ਬਹੁਤ ਵਧੀਆ ਤੁਸੀਂ ਸੁਣਾਓ
6: ਸਭ ਠੀਕ ਸੇ
5: ਅੱਜ ਤੇ ਨਹੀਂ ਕੋਈ ਚਾਹ ਚੂ ਮੰਗਣਾ ਹੈ
4: ਨਹੀਂ ਨਹੀਂ ਭਾਜੀ ਹਜੇ ਤੱਕ ਤਾਂ ਕੋਈ ਨਹੀਂ
5: ਬਚਾ ਹੋ ਗਿਆ ਨਾ ਵੇਖ ਲਓ ਹਾਂ ਜਿਹੜਾ ਤੁਸੀਂ ਪਬਲਿਕਲੀ ਡਿਕਲੇਅਰ ਕੀਤਾ ਬਚਾ ਹੋ ਗਿਆ
4: ਕੱਲ ਜਿਹੜਾ ਵੈਸੇ ਤੁਹਾਡੀ ਸਲਾਹ ਸੀ ਨਾ ਵੀ ਇਹ ਕਰਮਾਂ ਦਾ ਲੇਖਾ ਜੋਖਾ ਆ ਕਿ ਮੈਂ ਅਗਰ ਉਸ ਬੰਦੇ ਨੂੰ ਚਾਹ ਪਿਲਾ ਦਿੰਦੀ ਜਾਂ ਨਾ ਕਰਦੀ ਨਾ ਤਾਂ ਸਹੀ ਗੱਲ ਸੀ ਕੱਲ ਜੇ ਕੋਈ ਹੋਰ ਨੀ ਆਇਆ ਤਾਂ ਕੋਈ ਹੋਰ ਕਿਸੇ ਹੋਰ ਨੇ ਸਹੇਲੀ ਨੇ ਵਿਗਾੜ ਪਾਤੀ ਮੈਂ ਨਹੀਂ ਭੱਜ ਕੇ ਰਹੀ ਆ ਚੱਲ ਫਿਰ ਚਾਹ ਪਿਲਾ ਦੇ
5: ਹੁਣ ਜਿੰਨੇ ਨਹੀਂ ਰੇਡੀਓ ਸੁਣਿਆ ਉਹਨੇ ਤਾਂ ਚਾਹ ਪੀ ਜਾਣੀ ਹੈ ਨਾ
4: ਘਰ
5: ਜਾ ਕੇ ਜਿਹੜੀਆਂ ਗੱਲਾਂ ਕਰੀ ਦੀਆਂ ਉਹ ਕਹਿੰਦੇ ਸਾਰੀਆਂ ਇਹ ਜਾ ਕੇ ਤੇ ਰੇਡੀਓ ਤੇ ਦੱਸ ਦਿੰਦੀ ਹੈ
4: ਉਹਨਾਂ ਨੂੰ ਐਸੇ ਇਹ ਤਕਲੀਫ ਨੀ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੈ ਕਿ ਉਹਨੂੰ ਪਕੌੜੇ ਨੀ ਬਣਾਉਣੇ ਆਉਂਦੇ ਸੁਖਵਿੰਦਰ ਭੈਣ ਜੀ
5: ਅੱਛਾ ਉਹ ਤੁਹਾਡੇ ਕੋਲ ਖਾਂਦੇ ਆ ਕੇ
4: ਅੱਧੀ
5: ਉਮਰ ਲੰਘੀ ਇਸ ਉਮਰ ਚ ਥੋੜੀ ਪਕੌੜੇ ਕੋਈ ਸਿੱਖੂਗਾ ਜਿਹਨੂੰ ਆਉਣੇ ਉਹਨੂੰ ਪਹਿਲਾਂ ਹੀ ਆਉਣੇ ਆ
4: ਕਿਹੜੀ
5: ਚੀਜ਼ ਚ ਉਹਨਾਂ ਨੂੰ ਕੰਫਿਊਜ਼ਨ ਰਹਿੰਦੀ ਨਹੀਂ ਤੇ ਬੰਦਾ ਯੂਟਿਊਬ ਤੋਂ ਵੇਖ ਲੈਂਦਾ
4: ਹਾਂ ਮੈਂ ਭੇਜੀਆਂ ਉਹਨਾਂ ਨੂੰ ਪਕੌੜੇ ਨਾ ਮਤਲਬ ਪੂਰੀ ਰੈਸਿਪੀ ਪੂਰੀ ਜਿਹੜਾ ਪੂਰਾ ਪ੍ਰੋਸੀਜਰ ਹੈ ਉਹੀ ਨੀ ਕਰਨਾ ਆਉਂਦਾ
5: ਕੁਛ ਵੀ ਨੀ ਆਉਂਦਾ ਸ਼ੁਰੂ ਤੋਂ ਹੀ
6: ਮਤਲਬ ਕੋਰੀ ਨਾ ਜੇ ਤੁਹਾਡੇ ਕੋਲ ਆਉਣਗੇ ਬਸ
5: ਫਿਰ ਤੇ ਕੁਛ ਨੀ ਹੋਊਗਾ ਫਿਰ ਤੇ ਕੰਮ
4: ਜੇ ਉਹਨਾਂ ਨੂੰ ਆਂਦਾ ਹੈ ਤਾਂ ਮੈਨੂੰ ਪ੍ਰੂਫ ਕਰਨ ਅੱਜ ਮੀਂਹ ਪੈਂਦਾ ਅੱਜ ਮੈਨੂੰ ਪਕੌੜੇ ਖਿਲਾਉਣ
5: ਵਾਹ ਓਕੇ ਕਿਹੜੇ ਖਾਣੇ ਤੁਸੀਂ ਗੱਲ ਕਰੋ ਏਡੀ ਨਹੀਂ ਗੱਲ ਦੱਸੋ ਤੁਸੀਂ ਪਾਲਕ ਵਾਲੇ ਖਾਣੇ ਆ
4: ਜਿਹੜੇ
5: ਗੋਭੀ ਵਾਲੇ ਖਾਣੇ ਆ ਬ੍ਰੈਡ ਵਾਲੇ ਖਾਣੇ
6: ਆ ਪਿਆਜ਼ ਵਾਲੇ ਖਾਣੇ ਆ
5: ਪਿਆਜ਼ ਵਾਲੇ ਖਾਣੇ ਆ ਬਤਾਉ ਵਾਲੇ ਖਾਣੇ ਆ ਮਿਰਚ ਵਾਲੇ ਖਾਣੇ ਆ ਕਿਹੜੇ ਖਾਣੇ ਅਰਬੀ ਵਾਲੇ ਖਾਣੇ ਆ
6: ਜੈਲੀ ਪੀਨ ਵਾਲੇ ਆ
5: ਹਾਂ ਇੱਕ ਅਰਬੀ ਦੇ ਪੱਤੇ ਵਾਲੇ ਵੀ ਹੁੰਦੇ ਆ ਹਾਂ
4: ਅੱਜ ਕਿਤੇ ਸੁਖਵਿੰਦਰ ਭੈਣ ਜੀ ਘਰੇ ਨਾ ਹੋਣ
5: ਕਿਉਂ ਡਰਦੇ ਜੀ
4: ਨੀ ਪਤਾ ਨੀ ਹੁਣ ਘਰੇ ਨਾ ਹੋਣ ਮੇਰੇ ਲੱਗੇ ਦਰਵਾਜ਼ਾ ਖੜਕਾਇਆ ਹੋਵੇ ਉਹਨੇ ਤੇ ਆ ਤੂੰ ਬਾਹਰ ਨਿਕਲ ਪਹਿਲਾਂ ਇੱਧਰ ਤੂੰ ਦਿਲੀ ਦੀ ਗੱਲ ਲੱਗੀ
5: ਦੋਵੇਂ ਭੈਣਾਂ ਗੱਲ ਨਾ ਪੈਣ ਤੁਹਾਡੇ ਕਿਤੇ ਬਚ ਕੇ
6: ਪਹਿਲਾਂ ਤੈਨੂੰ ਤਲੀਏ ਲਿਆ ਨਹੀਂ ਨਹੀਂ ਉਹ ਭੈਣ ਜੀ ਇੱਦਾਂ ਨੀ ਕਰਦੇ
5: ਹਾਂ ਨਹੀਂ
6: ਤੁਸੀਂ ਇਸ ਤਰ੍ਹਾਂ ਕਿਹਾ ਕਰੋ ਨਾ ਵੀ ਤੁਸੀਂ ਐਂ ਕਰੋ ਵੀ ਕੱਚਾ ਸਮਾਨ ਲੈ ਆਓ ਆਪਾਂ ਰਲ ਨਾਲ ਕੇ ਨਾਲੇ ਮੈਂ ਵਿਖਾਵਾਂਗੀ ਕਿਵੇਂ ਰਲਾਈ ਦਾ ਕਿਵੇਂ ਬਣਾਈ ਦਾ
5: ਸੁਖਵਿੰਦਰ ਭੈਣ ਜੀ ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ ਅੱਜ ਨਾ ਤੁਸੀਂ ਦੋਵੇਂ ਭੈਣਾਂ ਭਾਵੇਂ ਘੰਟਾ ਪਹਿਲਾਂ ਛੁੱਟੀ ਲਓ ਤੇ ਤੁਸੀਂ ਜਾ ਕੇ ਤੇ ਬਣਾਓ ਪਕੌੜੇ ਘੈਂਟ ਜੇ ਤੇ ਪਕੌੜੇ ਬਣਾ ਕੇ ਨਾਲ ਬਣਾਓ ਚਾਹ ਕੈਟਲ ਚ ਪਾਓ ਚਾਹ ਤੇ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਕੋਲ ਬਹਿ ਕੇ ਪੀਓ
6: ਹਾਂ ਆ ਪੀ ਕੇ ਆ ਜਾਏ ਬਸ ਇਹਨਾਂ ਨੂੰ ਬਣਾ
5: ਨਹੀਂ ਇਹਨਾਂ ਨੂੰ ਪਿਆਓ ਇਹਨਾਂ ਨੂੰ ਮਨਦੀਪ ਜਾ ਤੂੰ ਆਪਣੀ ਬਣਾ ਲਾ ਹੁਣ
4: ਸੁਖਵਿੰਦਰ ਭੈਣ ਜੀ ਦਾ ਫੋਨ ਆਇਆ ਹੋਰ ਫਿਰ ਮੈਂ ਕਿਹਾ ਠੀਕ ਆ ਵਧੀਆ ਮੈਂ ਗੱਲਾਂ ਗੁੱਲਾਂ ਕਰਕੇ ਕਹਿੰਦੀ ਪਕੌੜੇ ਨੀ ਖਿਲਾਉਣੇ ਮੈਂ ਕਿਹਾ ਚਲੋ ਚਲੋ ਪਹੁੰਚੋ ਪਹੁੰਚੋ ਆਪਣੇ ਆਪਣੇ ਘਰ ਜਲਦੀ ਜਲਦੀ
5: ਜਾਂ ਕੋਈ ਕਰਮ ਵਾਲਾ ਘਰ ਹੁੰਦਾ ਜਿੱਥੇ ਆ ਕੇ ਕੋਈ ਪਕੌੜੇ ਖਾਂਦਾ ਤੁਸੀਂ ਮਨਦੀਪ ਜੀ ਕਿਉਂ ਐਵੇਂ ਦੱਸੋ ਸਾਧ ਬੰਦੇ ਆ
6: ਇਹ ਸਾਂਝ ਪਕੌੜਿਆਂ ਨਾਲ ਹੀ ਜੇ
4: ਸਵੇਰੇ ਜਲਦੀ ਉੱਠ ਕੇ ਜਿਹੜੀ ਕੰਮ ਕਰਨ ਦੀ ਖੁਸ਼ੀ ਆ ਨਾ ਉਹ ਮੈਨੂੰ ਚਾਹੀਦੀ ਨੀ ਮੈਨੂੰ ਨੀ ਚਾਹੀਦੀ ਉਹ
5: ਵਾਹ ਵਾਹ ਵਾਹ ਤੁਸੀਂ ਇਕੱਠੇ ਹੋ ਗਏ ਨਾ ਕਿ ਇੱਧਰ ਨੂੰ ਆ ਜਾਓ ਅਸੀਂ ਖਵਾ ਦਿੰਦੇ ਪਕੌੜੇ
4: ਅਸੀਂ ਤਾਂ ਤਿਆਰ
5: ਆ ਜਾਓ ਤੁਸੀਂ
4: ਰਾਤ ਕਾ ਖਾਣਾ ਪਸੰਦ ਕਰ, ਅਸੀਂ ਤਿਆਰ ਆ, ਤੁਸੀਂ ਦੱਸੋ।
5: ਰਾਤ ਨੂੰ ਥੋੜੀ ਖਾਈਦੇ ਪਕੌੜੇ।
4: ਨਹੀਂ ਉਹਦਾ ਕਹਾਵਤ ਹੈ, ਉਹ ਕਹਾਵਤ ਨੀ ਹੈਗੀ, ਉਹ
6: ਨਹੀਂ ਉਹ ਕਹਾਵਤ ਐਵੇਂ ਨਾ, ਅਸਾਂ ਦਾ ਖਾਣਾ ਪਸੰਦ ਕਰ, ਰਾਤ ਦਾ ਖਾਣਾ ਨਹੀਂ,
5: ਰਾਤ ਕੋਲ ਪਾਈ ਜਾਂਦੇ ਨਾ
4: ਪੱਲੇ ਤੁਸੀਂ ਸਹੀ ਹੈ,
6: ਪੱਲੇ ਰਾਤ ਪੱਲੇ ਰਾਤ ਨੀ ਪਾਉਣੀ ਤੁਸੀਂ, ਫਿਰ ਤਾਂ ਸੋ ਜਾਣਾ, ਕੁਛ ਨੀ ਮਿਲਣਾ।
5: ਹਾਂਜੀ
4: ਚਲੋ, ਤੁਹਾਡਾ ਟੌਪਿਕ ਬਹੁਤ ਵਧੀਆ, ਜਿਹੜਾ ਤੁਸੀਂ ਆ ਗੀਤ ਸੁਣਦੇ, ਮੈਂ ਰੋਜ਼ ਹੀ ਸੁਣਦੀ ਭਾਜੀ ਇਹ ਗੀਤ,
5: ਸੁਣ
4: ਜਾਣ ਲੱਗੇ,
6: ਸਮਝ ਨਹੀਂ ਆਉਂਦੀ,
4: ਸਮਝ
6: ਨਹੀਂ ਆਉਂਦੀ,
4: ਸਮਝ ਆਉਂਦੀ ਆ
6: ਮੈਨੂੰ ਲੱਗਾ ਕਿਤੇ ਸਮਝ ਨਹੀਂ ਆਉਂਦੀ,
5: ਜਜ਼ਬਾਤੀ ਹੁੰਦੇ ਰੋਜ਼ ਸੁਣ ਸੁਣ ਕੇ।
4: ਹਾਂ ਬਹੁਤ ਵਧੀਆ, ਤੇ ਨਾਨਕਿਆਂ ਦਾ ਇਹ ਹੁੰਦਾ ਸੀਗਾ ਵੀ ਸਾਰੀਆਂ ਪੰਜ ਛੇ ਮਾਸੀਆਂ ਦੀਆਂ ਸਾਰੇ ਨਿਆਣਿਆਂ ਨੇ ਉੱਥੇ ਜਾਣਾ, ਔਰ ਘਰ ਘਰ ਖੇਡਣ ਦਾ ਬਹੁਤ ਚਾਅ ਹੁੰਦਾ ਸੀ, ਘਰ ਵੀ ਉਹ ਇੱਕ ਗਰੁੱਪ ਉੱਧਰ ਬਣ ਜਾਂਦਾ ਸੀ ਕੁੜੀਆਂ ਦਾ, ਪੰਜ ਚਾਰ ਕੁੜੀਆਂ ਇੱਕ ਇੱਧਰ, ਫਿਰ ਉਹਨਾਂ ਨੇ ਘਰ ਆਉਣਾ, ਅਸੀਂ ਮਿੱਟੀ ਦੇ ਭਾਂਡੇ ਬਣਾਉਣੇ, ਗਿੱਲੀ ਮਿੱਟੀ

0: ਇਹ ਵਾਕਈ ਇਹ ਕੁੜੀਆਂ ਦੀ ਹੁੰਦੀ ਸੀ ਨਿੱਕੀਆਂ ਨਿੱਕੀਆਂ ਖੇਡਾਂ ਨਾ, ਉਹ ਮੁੰਡਿਆਂ ਨੂੰ ਉਦੋਂ ਵੇਖ ਕੇ ਲੱਗਦਾ ਹੁੰਦਾ ਸੀ ਵੀ ਆਹ ਕੀ ਐਵੇਂ ਸਾਰੀ ਦਿਹਾੜੀ ਐਵੇਂ ਦਿਮਾਗ ਖਰਾਬ ਕਰਦੇ ਰਹਿੰਦੇ, ਪਰ ਉਹ ਇਹ ਕਿੱਡੀ
1: ਜੇ ਨਾਨਕਿਆਂ ਦੇ ਕੁੜੀਆਂ ਦੀ ਤਾਦਾਦ ਜ਼ਿਆਦਾ ਹੁੰਦੀ ਤਾਂ ਮੁੰਡੇ ਵੀ ਨਾਲ ਲੱਗ ਜਾਂਦੇ ਹੁੰਦੇ, ਜੇ ਮੁੰਡੇ ਦੀ ਜ਼ਿਆਦਾ ਹੁੰਦੀ ਨਾ ਫਿਰ ਕੁੜੀਆਂ ਉਹਨਾਂ ਨਾਲ ਲੱਗ ਜਾਂਦੀ ਹੁੰਦੀ।
0: ਖੇਡੀ ਤਾਂ ਮੈਂ ਤਾਂ ਰੋੜੇ ਬਹੁਤ ਖੇਡੇ ਮੈਂ,
2: ਗੀਟੇ
0: ਹਾਂ ਗੀਟੇ
2: ਸਟਾਪੂ
0: ਤਾਂ ਮੁੰਡੇ ਕੁੜੀਆਂ ਦੋਵੇਂ ਖੇਡ ਲੈਂਦੇ ਨਾ, ਹਾਂ ਸਟਾਪੂ ਬਹੁਤ ਖੇਡਿਆ ਭੈਣਾਂ ਨਾਲ ਤੇ ਰੋੜੇ ਬੜੀ
1: ਸਟਾਪੂ ਦੀ ਇੱਕ ਹੁੰਦੀ ਨਾ ਖੇਡ ਜੀ, ਜਦੋਂ ਸਾਰਾ ਡੱਬੇ ਕਰੋਸ ਕਰਕੇ ਤੇ ਉਹ ਅੱਖਾਂ ਜੀ ਬੰਦ ਕਰਕੇ ਪਿੱਛੇ ਨੂੰ ਸੁੱਟਦੇ ਆ, ਬਥੇਰਾ ਸਿਰ ਪਾੜ ਕੈਚ ਤਾਂ ਹੁੰਦਾ ਨੀ।
2: ਬਾਂਦਰ ਕਿੱਲਾ ਭਾਜੀ, ਬਾਂਦਰ ਕਿੱਲਾ ਵੀ ਬਹੁਤ ਖੇਡਿਆ, ਉਹ ਗੋਲਾ ਜਿਹਾ ਬਣਾ ਕੇ ਜੁੱਤੀਆਂ ਵਿੱਚ ਰੱਖ।
0: ਹਾਂ ਬਾਂਦਰ ਕਿੱਲਾ ਉਦੋਂ ਦੀਆਂ ਖੇਡਾਂ ਹੀ ਹੋਰ ਹੀ ਆ ਨਾ।
2: ਤੇ ਹੁਣ ਬੱਚਿਆਂ ਨੂੰ ਇੱਥੇ ਵਾਲਿਆਂ ਨੂੰ ਜਿੱਦਾਂ ਹੁਣ ਮੇਰੇ ਬੱਚੇ, ਇਹਨਾਂ ਨੂੰ ਇਹ ਹੁੰਦਾ ਕਿ ਸਲੀਪ ਓਵਰ ਕਰਨਾ, ਚਾਹੇ ਉਹ ਅਰਮਾਨ ਦੇ ਨਾਲ ਹੋਵੇ ਜਾਂ ਫਰੈਂਡ ਦੇ ਨਾਲ ਹੋਵੇ, ਜਾਂ ਇਹਨਾਂ ਨੂੰ ਸਲੀਪ ਓਵਰ ਦਾ ਬੜਾ ਹੁੰਦਾ ਵੀ ਅਸੀਂ ਉੱਥੇ ਸੌਣ ਜਾਣਾ
0: ਸਲੀਪ ਓਵਰ ਆਣਾ ਕਿਸੇ ਨੇ। ਬੇਸਿਕਲੀ ਇਹਨਾਂ ਦਾ ਜਿਹੜਾ ਆਪਾਂ ਕਹਿੰਦੇ ਵਨਡੇ ਜਾਣਾ, ਇਹਨਾਂ ਦਾ ਵਨਡੇ ਜਾਣ ਦਾ ਨਾਂ ਹੀ ਸਲੀਪ ਓਵਰ ਆ, ਮਤਲਬ ਰਾਤ ਉੱਥੇ ਰਹਿਣਾ ਆਪਾਂ। ਤੇ ਸਾਨੂੰ ਇਹ ਹੁੰਦਾ ਸੀ ਵੀ ਆਪਾਂ ਉਦੋਂ ਸਲੀਪ ਓਵਰ ਤਾਂ ਨਹੀਂ ਕਹੀਦਾ, ਕੋਈ ਪਤਾ ਸੀ ਜੇ ਕਰੀ ਪਹੁੰਚ ਕੇ ਰਾਤ ਵਾਪਸ ਤੇ ਮੁੜੇ ਨਹੀਂ
1: ਜਾਣੇ ਨਹੀਂ ਜਾਣਾ। ਨਹੀਂ ਕਈਆਂ ਦੇ ਨਾਨਕੇ ਜਮੀ ਲੱਗ ਗਏ ਹੁੰਦੇ ਨਾ ਉਹ ਵਿਚਾਰੇ, ਉਹਨਾਂ ਨੂੰ ਚਾਹ ਹੀ ਨਹੀਂ ਹੁੰਦਾ ਸੀ ਵੀ ਅਗਲੇ ਪਿੰਡ ਦੇ ਨਾਨਕੇ ਨੇ ਕੀ ਕਰ ਜਾਣਾ।
0: ਪਰ ਫਿਰ ਵੀ ਕੌਣ ਆਉਂਦਾ ਸੀ ਥੋੜੀ ਕਿਤੇ, ਨਿਆਣਾ ਤੇ ਕੋਈ ਨਹੀਂ ਆਉਂਦਾ ਸੀ, ਦਿਨੇ ਆ ਜੂਗਾ।
2: ਮੇਰੀ ਮਾਸੀ ਨੇ ਸਾਰੇ ਨਿਆਣੇ ਇਕੱਠੇ ਕਰਨੇ, ਪਹਿਲਾਂ ਸਾਡੇ ਘਰ ਇਕੱਠੇ ਹੋਣੇ, ਫਿਰ ਮੇਰੀ ਮਾਸੀ ਹੁਣੀ ਲੈ ਕੇ ਜਾਣੇ ਨਾਨਕਿਆਂ ਵੀ, ਉਹਨਾਂ ਨੇ ਵੀ ਨਾਲੇ ਇੱਕ ਰਾਤ ਰਹਿ ਕੇ ਫਿਰ ਨਾਨਕੇ ਪਿੰਡ ਜਾਣਾ। ਸਾਡੇ ਪਿੰਡੋਂ ਜਿਹੜੀ ਬੱਸ ਚੱਲਦੀ ਸੀ ਅਸੀਂ ਸਾਰੇ ਜਣੇ ਬਹਿ ਜਾਣਾ ਉਹਦੇ ਚ, ਜਦੋਂ ਉਤਰਨੇ ਹੁਣ ਹੁੰਦੇ ਵੀ 15-16 ਜਣੇ ਸੀ ਅਸੀਂ ਸਾਰੇ ਜਣੇ। ਤੇ ਜਦੋਂ ਅਸੀਂ ਉਤਰੇ ਤੇ ਕੰਡਕਟਰ ਮੇਰੀ ਮਾਸੀ ਨੂੰ ਕਹਿੰਦਾ ਗਿਣ ਲਿਆ
0: ਉਹਨੂੰ, ਉਹਨੂੰ ਇਹ ਲੱਗਾ ਉਹਨੂੰ ਕੰਡਕਟਰ ਨੂੰ ਤੇ ਲੱਗਾ ਹੋਣਾ ਵੀ ਇੱਥੋਂ ਬੱਸ ਵਾਪਸ ਮੋੜ ਲਈ ਹੁਣ ਵਿਹਲੀ ਤੇ ਹੋ ਗਈ, ਡਰਾਈਵਰ ਹੀ ਕੱਲ ਰਹਿ ਗਿਆ ਵਿੱਚ।
1: ਦੀਪ ਜੀ ਤੁਸੀਂ ਤਾਂ ਉਹ ਗੱਲ ਕਰਤੀ, ਮੇਰੇ ਨਾ ਮਾਸੀ ਦੇ ਮੁੰਡੇ ਦਾ ਪੱਥਰੀ ਦਾ ਓਪਰੇਸ਼ਨ ਹੋਇਆ ਬੜੀ ਯੰਗ ਏਜ 'ਚ ਪਟਿਆਲੇ ਨਾ, ਤੇ ਉਹੀ ਪਤਾ ਲੈਣ ਗਿਆ ਮੰਮੀ ਹੋਣੀ, ਤੇ ਉੱਥੇ ਨਾ ਜਿਹੜੇ ਆ ਬਾਜੀਗਰ ਨਹੀਂ ਹੁੰਦੇ ਗੱਡੀ ਮਾਰ, ਜਿਹੜੇ ਗੱਡੀਆਂ 'ਤੇ ਫਿਰਦੇ ਹੁੰਦੇ ਆ, ਉਹਨਾਂ ਦਾ ਕੋਈ ਦਾਖਲ ਸੀ, ਕੋਈ ਡਿਲੀਵਰੀ ਸੀ ਉਹਨਾਂ ਦੀ, ਕੋਈ ਕੰਪਲੀਕੇਟ ਕੇਸ ਵਗੈਰਾ ਉੱਥੇ ਆਇਆ। ਤੇ ਮੰਮੀ ਉਹਨੂੰ ਪੁੱਛ ਲਿਆ ਵਾਰ ਭੈਣ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਤੇ ਬਈ ਠੀਕ, ਕਹਿੰਦੇ ਵੀ ਕੌਣ ਆ ਤੇਰਾ ਦਾਖਲ, ਕਹਿੰਦੇ ਜੀ ਮੇਰੀ ਭੈਣ ਦੀ ਡਿਲੀਵਰੀ ਹੋਈ ਆ ਬੱਚੇ ਦੇ। ਤੇ ਉਹਦੇ ਕੋਲ ਨਾ 4-5 ਜਵਾਕ ਖਲੋਤੇ ਸੀ ਨਾ ਉਹਦੇ, ਕਹਿੰਦੇ ਵੀ ਇਹ ਬੱਚੇ, ਕਹਿੰਦੇ ਜੀ ਇਹ ਮੇਰੀ ਭੈਣ ਦੇ ਆ, ਮੇਰੇ ਤਾਂ ਅਜੇ ਘੱਟ ਨੇ, ਤੇਰੇ ਕਿੰਨੇ, ਕਹਿੰਦੀ ਮੇਰੇ 7 ਨੇ, ਭੈਣ ਦੇ 9 ਨੇ, ਪਰ ਕਹਿੰਦੇ ਸਾਰੇ ਤੇਰੇ ਨੇ, ਕਹਿੰਦੀ ਨਹੀਂ ਮੇਰੇ ਨਹੀਂ, ਮੇਰੇ ਤਾਂ ਕੰਮ ਹੈ ਜੀ, ਮੇਰੇ ਤੋਂ 7 ਹੈ ਜੀ, 7 ਹੈ ਜੀ, ਭੈਣ ਦੇ ਕਹਿੰਦੀ 9 ਦੇ ਜਵਾਕ।
2: ਨਿਆਣੇ
0: ਜੰਮਦੀਆਂ ਨੀ ਥੱਕਦੀਆਂ ਰੋਟੀਆਂ,
2: ਦੋ ਹੀ ਆ ਉਹਨਾਂ ਦੇ ਤਾਂ।
1: ਇਹ ਵੀ ਭਾਜੀ ਫਰਕ ਹੁੰਦਾ ਸੀ, ਜਿੱਦਾਂ ਸਾਡੇ ਨਾਨਕਿਆਂ ਦੇ ਉਹਨਾਂ ਨੇ ਤੰਦੂਰ ਲਾਉਂਦੇ ਸੀ ਨਾ, ਤੰਦੂਰ ਤਾਣਾ ਉਹਨਾਂ ਨੇ, ਤੇ ਉਹ ਇੱਕ ਘਰ ਨੇ ਇੱਕ ਵਾਰ ਇੱਕ ਦਿਨ ਤਾਣਾ, ਦੂਜੇ ਦਿਨ ਤਾਣਾ, ਉਹਨਾਂ ਨੇ ਸਾਰਿਆਂ ਨੂੰ ਕਹਿ ਦੇਣਾ ਪੈਂਦੀ ਅਗਲੇ ਦਿਨ ਸਾਡੇ ਘਰ ਆ
0: ਜਾਓ,
1: ਉਹਨਾਂ ਨੇ ਪੇੜੇ ਲੈ ਕੇ ਚਲੇ ਜਾਣਾ, ਉੱਥੇ ਮਾਸੀਆਂ ਮਾਮੀਆਂ ਸਾਰੀਆਂ ਨੇ ਇਕੱਠੀਆਂ ਹੋ ਗਏ ਨੇ, ਇਕੱਠੀਆਂ ਰਲ ਕੇ ਲਾ ਦੇਣੀਆਂ, ਦੋ ਜਿਹੜੇ ਤੰਦੂਰ ਤੇ ਹੋ ਜਾਂਦੀਆਂ, ਦੋ ਪੇੜੇ ਤੇ ਹੋ ਜਾਂਦੀਆਂ, ਦੋ ਨੂੰ ਉੱਤੇ ਲਾ ਨੂੰ ਘਿਓ ਮੱਖਣ ਲਾ ਨੂੰ, ਫਟਾ ਫਟ ਰੋਟੀਆਂ ਤਾੜ ਕੇ ਨੇ ਆਪਣੇ ਆਪਣੇ ਘਰ ਵੜ ਜਾਣਾ।
0: ਗੱਲ ਤਾਂ ਕੋਈ ਨਹੀਂ ਕਰਦੀ,
1: ਗੱਲਾਂ ਤਾਂ ਬਹੁਤ ਕਰਦੀ
0: ਨੇ, ਸਾਰੀਆਂ ਬਿਜ਼ੀ ਹੁੰਦੀਆਂ। ਅੱਛਾ ਉਦੋਂ ਨਾ ਤੁਹਾਡਾ ਪਤਾ ਨਹੀਂ ਕਿੱਦਾਂ ਸੀ ਸਿਸਟਮ, ਉਦੋਂ ਬਿਲਕੁਲ ਜੀ ਨਹੀਂ ਕਰਦਾ ਹੁੰਦਾ ਤੰਦੂਰ ਵਾਲੀ ਰੋਟੀ ਖਾਣ ਨੂੰ, ਵੀ ਇਹ ਕਿੱਧਰ ਬਣਾ ਲਈ ਆ ਹਨਾ। ਹੁਣ ਹੁਣ ਪਤਾ ਕੀ ਕਹਿੰਦੇ, ਟ੍ਰੈਡੀਸ਼ਨਲ ਰੋਟੀ ਹੈ ਨਾ, ਤੰਦੂਰੀ ਰੋਟੀ ਹੈ ਨਾ, ਉਦੋਂ ਧੱਪ ਚੜ੍ਹਦਾ ਹੁੰਦਾ ਵੀ
1: ਜਦੋਂ ਰੋਟੀ ਬਣ ਜਾਣੀ ਉਦੋਂ ਖਵਾਣੀ, ਉਦੋਂ ਅਸੀਂ ਖਾਣੀ ਨੀ, ਤੇ ਜਿਹੜੀ ਬਾਅਦ ਚ ਛਾਬੇ ਚ ਪਈ ਹੁੰਦੀ ਸ਼ਾਮ ਨੂੰ ਚਾਹ ਬਣਾਉਣੀ ਜਿਹੜੀ ਉਹਨਾਂ ਨੇ, ਉਹਦੇ ਪਿੱਛੇ ਭਾਵੇਂ ਇੱਕ ਰੋਟੀ ਪਈ, ਲੜਾਈ ਪੈ ਜਾਣੀ, ਤੇ ਉਦੋਂ ਨਾਨੀ ਉਹਨਾਂ ਨੇ ਗਾਲਾਂ ਕੱਢਣੀ ਵੀ ਜਦੋਂ ਮਿਲਦੀਆਂ ਸੀ ਉਦੋਂ ਖਾਂਦੇ ਨੀ, ਤੇ ਹੁਣ ਇੱਕ ਬਾਜੀ ਦੇ ਵਿੱਚ ਕਿਵੇਂ ਬਾਂਦਰਾਂ ਨਾਲ ਲੜਦੇ ਫਿਰਦੇ। ਅੰਬ ਦਾ ਚਾਹ ਰੱਖ ਕੇ ਨਾ, ਚਾਹ ਦਾ ਮਿੱਠਾ ਪਾ ਕੇ ਉਹ ਖਾਣੀ, ਉਦੋਂ ਬੜੀ ਲੜਾਈ ਹੁੰਦੀ ਹੁੰਦੀ ਸੀ, ਮੈਂ ਖਾਣੀ ਮੈਂ ਖਾਣੀ, ਜਦੋਂ ਦੇਣੀ ਉਦੋਂ ਖਾਣੀ ਨੀ।
0: ਅਸਲ ਵਿੱਚ ਮਨਦੀਪ ਜੀ, ਅੰਬ ਦੇ ਚਾਰ ਦੀ ਵੀ ਕਦਰ ਉਦੋਂ ਹੀ ਹੁੰਦੀ ਸੀ ਨਾ, ਬਹੁਤੀਆਂ ਕੁੜੀਆਂ ਉਦਾਂ ਹੀ ਚੱਟੀ ਜਾਂਦੀਆਂ ਸੀ ਹੁਣ ਉਹ ਵਾਲੀ ਕਦਰ ਨੀ ਅੰਬ ਦੇ ਚਾਰ ਦੀ। ਇਹਦੇ ਪੱਕਾ ਹੀ ਇੱਕ ਟਾਈਮ ਦੀ ਸਬਜ਼ੀ ਇਹਦੇ ਨਾਲ ਹੀ ਰਿਪਲੇਸ ਹੁੰਦੀ ਸੀ।
2: ਭਾਜੀ ਮੇਰੇ ਮੰਮੀ ਹੈ ਨਾ, ਉਹਨਾਂ ਨੂੰ ਥੋੜਾ ਕੁਕਿੰਗ ਦਾ, ਮੇਰੇ ਮੰਮੀ ਨੂੰ ਹੈਗਾ ਆ ਕਿ ਸਬਜ਼ੀ ਬਣਾ ਤਾਂ ਦੋਗੇ, ਪਰ ਬਹੁਤ ਜ਼ਿਆਦਾ ਚੀਜ਼ਾਂ ਜਿੱਦਾਂ ਕਹਿੰਦੇ ਮੈਨੂੰ ਟਿਸ਼ਨ ਮਿਸ਼ਨ ਜਿਹਾ ਨਹੀਂ ਕਰਨੇ ਆਉਂਦੇ, ਵਿਆਹ ਚੀਜ਼ ਇੱਦਾਂ ਬਣ, ਸਿੰਪਲ ਸਾਦੀ ਰੋਟੀ ਸਬਜ਼ੀ ਬਣਾ ਦੇਣਗੇ, ਉਹ ਬਹੁਤੀਆਂ ਵਰਾਇਟੀਜ਼ ਨਹੀਂ ਬਣਾਉਣੀਆਂ ਆਉਂਦੀਆਂ ਵੀ ਰੈਸਿਪੀ ਫੋਲੋ ਕਰਨ ਜਾਂ ਕੁਛ। ਮੇਰੇ ਜਿਹੜੇ ਮਾਸੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਸੀ ਵੀ ਆਲੂ ਵਾਲੇ ਪਕੌੜੇ, ਆਹ ਗੋਭੀ

0: ਵਾਲੇ ਪਰੌਂਠੇ ਸਭ ਕੁਛ ਉਹ ਬਣਾ ਲੈਂਦੇ ਸੀ। ਉਹਨੇ ਮੰਮੀ ਨੂੰ ਜਾਣ ਕੇ ਕਹਿਣਾ, ਮੰਮੀ ਉਹ ਤੋਂ ਛੋਟੇ ਸੀ, ਤੇ ਮੰਮੀ ਨੇ ਕਹਿਣਾ ਕਿ ਤੂੰ ਬਣਾ, ਮੰਮੀ ਨੇ ਕਹਿਣਾ ਮੇਰੇ ਤੋਂ ਨੀ ਬਣਦੇ ਤੇਰੇ ਵਰਗੇ। ਤੇ ਸਾਡੇ ਨਾ ਪਿੰਡ ਜਗ੍ਹਾ ਆ, ਉੱਥੇ ਨਾ 21-22 ਤਰੀਕ ਦਾ ਮੇਲਾ ਹੁੰਦਾ, ਉਹ ਜਿੱਦਾਂ ਮੁਸਲਮਾਨ ਦੀ ਜਗ੍ਹਾ 3 ਦਿਨ ਮੇਲਾ ਚੱਲਦਾ, ਤੇ ਉੱਥੇ ਨਾ ਵੀਰਵਾਰ ਨੂੰ ਜਗ੍ਹਾ ਤੇ ਪਕੌੜੇ ਚੜ੍ਹਦੇ ਸੀਗੇ, ਵੀਰਵਾਰ ਨੂੰ ਜਾਂ ਬੁੱਧਵਾਰ ਇੱਕ ਦਿਨ ਏਦਾਂ।
1: ਅੱਛਾ, ਫੇਰ ਪਕੌੜੇ ਆ ਗਏ ਵਿੱਚ। ਅੱਜ ਭੈਣ ਜੀ, ਸੁਖਵਿੰਦਰ ਭੈਣ ਜੀ, ਅੱਜ ਨਾ ਚਾੜ ਦਿਓ ਤੁਸੀਂ ਸਮਾਧ ਦੇ ਪਕੌੜੇ ਕਿਸੇ ਵੀ ਤਰ੍ਹਾਂ। ਵੇਖੋ ਕਿਤੇ ਕਦੀ ਲੜ ਕੇ ਸਮਾਧ ਹੀ ਨਾ ਬਣਾ।
0: ਮੇਰੀ ਮਾਸੀ ਅਚਾਨਕ ਆ ਗਈ ਬੁੱਧਵਾਰ ਨਾਲ ਨਿਆਣੇ ਸੀਗੇ, ਤੇ ਸਾਡੇ ਉਸ ਜਗ੍ਹਾ ਤੋਂ ਪਕੌੜੇ ਆਏ ਸੀ ਘਰ। ਤੇ ਮੰਮੀ ਮਾਸੀ ਕਹਿੰਦੇ ਪਕੌੜੇ ਕਹਿੰਦੇ ਬਣਾਏ, ਮੰਮੀ ਕਹਿੰਦੇ ਮੈਂ ਬਣਾਏ ਆ, ਮੰਮੀ ਕਹਿੰਦੇ, ਮਾਸੀ ਕਹਿੰਦੇ ਐਡੇ ਜੋਗੀ ਤੂੰ ਹੈ ਨੀ। ਕਹਿੰਦੇ ਮਾਸੀ ਚਲੇ ਤਾਂ ਗਏ ਜਿੱਦਾਂ ਕਿੱਦਾਂ ਕਰਕੇ, ਰਾਤ ਰਹਿ ਕੇ ਮਾਸੀ 2-3 ਹਫ਼ਤੇ ਬਾਅਦ ਬੁੱਧਵਾਰ ਫੇਰ ਆ ਗਈ। ਉਹਦਾ ਦਿਨ ਵੀ ਓਦਾਂ ਦਾ ਸੀਗਾ ਵੀ ਉਹ ਬੁੱਧਵਾਰ
1: ਪਚੀ ਨਾ ਮਾਸੀ ਨੂੰ ਗੱਲ
0: ਫੇਰ ਸਾਡੇ ਮਾਸੀ ਦਾ। ਮਾਸੀ ਕਹਿੰਦੀ ਮੈਂ ਤਾਂ ਇਹ ਤਾਂ ਪੂਰੀ ਚਾਨਵੀਨ ਕਰਕੇ ਰਹੂੰਗੀ। ਮਾਸੀ ਫਿਰ ਬੁੱਧਵਾਰ ਆ ਗਈ ਤੇ ਪਕੌੜੇ ਫਿਰ ਸਾਡੇ ਘਰ ਆਏ ਸੀ। ਮਾਸੀ ਕਹਿੰਦੇ ਹੁਣ ਰੇਸ਼ਮੋ ਇੱਥੇ ਬਹਿ ਜਾ ਪਹਿਲਾਂ, ਮੈਨੂੰ ਇਹ ਦੱਸ ਇਹ ਆਉਂਦੇ ਕਿੱਥੋਂ ਆ।
1: ਤੁਸੀਂ ਫੇਰ ਆ ਗਏ, ਤੁਸੀਂ ਪੱਕੇ ਨਾ ਪਕੌੜੇ ਰੋਜ਼ ਹੀ ਲੈ। ਤੁਸੀਂ ਹੁਣ ਨਾ ਇਹ ਮੈਨੂੰ ਨਾ ਇੱਦਾਂ ਵੀ ਲੱਗ ਰਿਹਾ ਵੀ ਇਹਨਾਂ ਨੇ ਨਾ ਚੌਲ ਮਿੱਠੇ ਰਿਪਲੇਸ ਕਰਤੇ ਆ ਪਕੌੜਿਆਂ ਨਾਲ, ਉਹ ਕਿਉਂ ਕੀਤੇ ਤੁਹਾਨੂੰ ਪਤਾ ਲੱਗ ਗਿਆ। ਅੱਛਾ ਅੱਗੇ ਫਿਰ
2: ਸੁਖਿੰਦਰ ਭਾਅ ਜੀ ਸਮਝ ਲਓ ਇਸ਼ਾਰਾ ਬਸ।
1: ਅੱਛਾ ਫਿਰ
0: ਤੇ ਫਿਰ ਮਾਸੀ ਜਦੋਂ ਪਤਾ ਲੱਗਾ ਹਨਾ ਵੀ ਇਹ ਪਕੌੜੇ ਉੱਥੋਂ ਉੱਧਰ ਕਰਕੇ, ਉੱਥੇ ਜਿਹੜਾ ਜਗ੍ਹਾ ਤੇ ਬੁੱਧਵਾਰ ਜਾਂ ਜਦੋਂ ਵੀ ਹੁੰਦਾ ਤੇ ਉਦੋਂ ਇੱਦਾਂ ਕਰਦੀ ਆ ਇਹ, ਵੀ ਆਪ ਨੀ ਬਣਾਉਂਦੇ ਹੈਗੇ, ਮੰਮੀ ਝੂਠ ਬੋਲਦੇ ਸੀ ਮਾਸੀ।
2: ਫਿਰ ਜੇ ਮਾਸੀ ਨੇ ਆ ਕੇ ਇੰਨੀ ਵਾਰ ਕਹਿਣਾ ਤੇ ਮੰਮੀ ਨੇ ਫਿਰ ਕੁਛ ਤਾਂ ਕਹਿਣਾ ਸੀ ਨਾ ਵੀ ਮੈਂ ਹੀ ਬਣਾਇਆ, ਜਾ ਕਰ ਲਾ ਕਰ ਲਾ।
1: ਭੈਣਾਂ ਨੂੰ ਭੈਣਾਂ ਦਾ ਪਤਾ ਹੀ ਹੁੰਦਾ ਵਾ। ਥੈਂਕ ਯੂ ਮਨਦੀਪ ਜੀ, ਥੈਂਕ ਯੂ,
0: ਥੈਂਕ ਯੂ ਬਾਜੀ, ਥੈਂਕ ਯੂ ਜੀ, ਥੈਂਕ ਯੂ।
1: ਕੀ ਖੇਡਣਾ ਕੀ ਸਭ ਤੋਂ ਵੱਧ ਪਸੰਦ ਕਰਦੇ ਹੋਏ ਤੇ ਦੱਸਿਆ ਨੀ ਤੁਸੀਂ?
0: ਖੇਡਣਾ ਬੰਟੇ, ਆ ਜਿਹੜੇ ਰੋੜੇ ਨੀ ਹੁੰਦੇ ਬੰਟੇ ਜਿਹੜੇ, ਉਹ ਕੀ ਕਹਿੰਦੇ ਆ
1: ਨਹੀਂ, ਗੀਟੇ ਰੋੜੇ ਜਾਂ ਬੰਟੇ, ਬਰੰਟੇ ਕੀ
2: ਬਰੰਟੇ
0: ਕਹਿੰਦੇ ਆ, ਰੋੜੇ ਨੀ ਖੇਡਦੇ ਹੁੰਦੇ ਉਹ, ਪੰਜ ਜਿਹੜੇ ਆਪਾਂ ਕੀ ਕਹਿੰਦੇ, ਇੱਥੇ ਤਾਂ ਮੈਨੂੰ ਪਤਾ ਨੀ, ਰੋੜੇ ਕਹਿੰਦੇ ਹੁੰਦੇ, ਰੋੜੇ ਖੇਡਦੇ,
1: ਹਾਂ ਰੋੜੇ, ਹਾਂਜੀ ਗੀਟੇ ਰੋੜੇ।
2: ਇੱਕ ਇੱਕ ਫਿੱਟੋ ਵੀ ਹੁੰਦੀ ਸੀ ਨਾ, ਉਹ ਠੀਕਰੀਆਂ ਜਿਹਨੂੰ ਇਕੱਠੀ ਕਰਕੇ ਤੇ ਉਹਨੂੰ ਮਾਰ ਕੇ ਭੱਜਣਾ,
0: ਸਭ
1: ਤੋਂ ਸੋਹਣਾ ਬਾਂਦਰ ਕੌਣ ਬਾਂਦਰ?
2: ਉਹ ਬੜੀਆ ਮੇਰੀ ਜਿੱਤੀ ਇਹਨੂੰ ਸਾਡੇ ਪਾਸੇ, ਇਹਨੂੰ ਬਾਂਦਰ ਕਿਲੇ ਨੂੰ ਨਾ ਸਾਡੇ ਪਾਸੇ ਜੂਤ ਪਲਾਂਗ ਵੀ ਕਹਿੰਦੇ, ਜੂਤ ਪਲਾਂਗ,
1: ਜੂਤ ਪਲਾਂਗ,
2: ਜੁੱਤੀਆਂ ਪੈਣੀਆਂ ਨਾ। ਤੇ ਇੱਕ ਹੋਰ ਹੁੰਦਾ ਸੀ ਜਿਹੜਾ ਦਰਖਤਾਂ ਦੇ ਉੱਤੇ ਨਾ, ਉਹ ਵੀ ਓਦਾਂ ਹੀ ਹੁੰਦਾ ਸੀਗਾ,
1: ਜੰਡ ਬ੍ਰਾਹਮਣ
2: ਨੀ, ਦਰਖਤਾਂ ਤੇ ਚੜ੍ਹਨਾ, ਉਹਨੂੰ ਅਸੀਂ ਕਹਿੰਦੇ ਸੀ ਪੀਂਗ ਪਲਾਂਗੜਾ,
1: ਜੰਡ ਬ੍ਰਾਹਮਣ,
2: ਜੰਡ ਬ੍ਰਾਹਮਣ ਅਸੀਂ ਪੀਂਗ ਪਲਾਂਗੜਾ,
1: ਉਹਦੇ ਉੱਤੇ ਉੱਤੋਂ ਚੜ੍ਹ ਕੇ ਥੱਲੇ ਉੱਤਰ ਕੇ ਡੰਡਾ ਚੁੰਮਣਾ ਹੁੰਦਾ,
2: ਡੰਡਾ ਚੁੰਮਣਾ ਹੁੰਦਾ ਜਿਹੜਾ, ਬੜੇ ਟਾਣਾ ਤੋੜੇ
1: ਸੱਟਾਂ ਬਹੁਤ ਲੱਗਦੀਆਂ ਉੱਤੇ,
2: ਭਰਾ ਮੇਰੇ ਤਾਂ ਵਜਨ ਭਾਰਾ ਦੇ ਕੋਈ ਚੜ੍ਹਿਆ ਜਾਂਦਾ,
1: ਉਹ ਥੱਲੇ ਜੇ ਟਾਣੇ ਤੇ ਕਿਤੇ ਬੈਠਾ ਰਹਿੰਦਾ
2: ਫੜਿਆ ਜਾਂਦਾ ਯਾਰ ਵਾਰੀ।
1: ਅੱਛਾ ਤੁਹਾਡੇ ਵੀ ਇੱਦਾਂ ਹੁੰਦਾ, ਸਾਡੇ ਤੇ ਹੁੰਦਾ ਵੀ ਉੱਤੇ ਚੜ੍ਹ ਕੇ ਤੁਸੀਂ ਤੇ ਉਹਦੇ ਪੈਰ ਤੇ ਪੈਰ ਲਾਉਣਾ ਤੇ ਫਿਰ ਉਹਦੀ ਵਾਰੀ ਉਹਦੇ ਸਿਰਾਉਣੀ,
2: ਅਸੀਂ ਡੰਡਾ
1: ਚੁੰਮਣਾ ਪਹਿਲਾਂ ਪਹਿਲਾਂ ਉਹਨੂੰ ਹੱਥ ਲੱਗ,
2: ਉਹਨੇ ਹੱਥ ਲਾਉਣਾ।
1: ਅੱਛਾ ਜੇ ਤੇ ਉਹ ਹੈਗਾ ਥੱਲੇ ਜ਼ਮੀਨ ਤੇ ਥੱਲੇ ਭੱਜਣ ਲੱਗ ਪਿਆ, ਫਿਰ ਉਹਨੂੰ ਤੁਸੀਂ ਟੱਚ ਹੀ ਕਰਨਾ, ਤੇ ਜੇ ਉਹ ਰੁੱਖ ਤੇ ਆ ਤੇ ਫਿਰ ਉਹਦੇ ਪੈਰ ਤੇ ਪੈਰ ਲਾਉਣਾ,
2: ਪੈਰ ਤੇ ਪੈਰ ਤੇ, ਸਾਨੂੰ ਐਂ ਟੱਚ ਇਹਨਾਂ ਨੀ ਮੈਨੂੰ ਯਾਦ ਰਿਹਾ, ਪਰ ਟੱਚ ਕਰਦੇ ਇਹਨੂੰ ਟੱਚ ਕਰਕੇ ਥੱਲੇ ਆਉਣਾ ਭੱਜ ਕੇ, ਜਾਂ ਉਹ ਪਹਿਲਾਂ ਉਤਰੇ ਭੱਜ ਕੇ ਜਾ ਕੇ ਚੁੰਮਰੇ ਦੁਬਾਰਾ ਫਿਰ ਉਹਦੀ ਵਾਰੀ ਆ ਜਾਣੀ ਹੈ ਜਿਹੜਾ ਪਹਿਲਾਂ ਵਾਰੀ ਦੇ ਰਿਹਾ ਸੀ, ਤੇ ਜਾਂ ਜਿਹਨੇ ਲਾਇਆ ਵਾ ਉਹ ਭੱਜ ਕੇ ਉਹ ਕਰੇ, ਫਿਰ ਜਿਹੜਾ ਜਿਹਨੂੰ ਨਹੀਂ ਮੇਰੇ ਸਿਰ ਫਿਰ ਵਾਰੀ ਆਈ ਉਹ ਤਾਂ ਕਈ ਵਾਰ ਉੱਤੋਂ ਡਿੱਗਦਾ ਹੀ ਹੁੰਦਾ ਸੀ,
1: ਆਹੋ ਉਹਨੇ ਉੱਤੋਂ ਛਾਲ ਮਾਰ ਕੇ ਤੇ ਚੁੰਮਣ ਪੈਣਾ ਬਸ ਉਹਦੇ,
2: ਜੇ 4-5 ਵਾਰੀ ਇੱਕ ਜਿਹੜੀ ਵਾਰੀ ਆਈ ਨਾ ਮੁੜ ਕੇ ਰੋ ਕੇ ਮੰਮੀ ਨੇ ਭੱਜ ਜਾਂਦੇ ਮੈਨੂੰ ਮਾਰਿਆ ਇਹਨੇ, ਇਹ ਬੜਾ ਸਿਆਪਾ ਹੁੰਦਾ ਸੀ, ਰੋ ਕੇ ਚੁਰ ਜਾਣਾ ਕਰਨਾ ਹਾਲ ਕੇ, ਉਹਨੂੰ ਕੀ ਕਹਿੰਦਾ ਸੀ ਤੂੰ ਤਾਂ ਰੋਂਡ ਪਿੱਟਣ ਲੱਗ ਗਿਆ ਯਾਰ, ਤੂੰ ਦੁਬਾਰੀ ਨੀ ਦਿੰਦਾ ਆਪਣੀ।
1: ਤੇ ਆਪਣਾ ਨੈਕਸਟ ਸਾਡੇ ਨਾਲ ਰੂਬੀ ਜੀ ਨੇ ਬ੍ਰੇਕ, ਆਪਾਂ ਫਿਰ ਇੱਕ ਵਾਰੀ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆਉਂਦੇ ਰਹੋ। ਬਣਾਉਣੇ ਹੈਗੇ
3: ਮਨਦੀਪ ਨੇ ਪਹਿਲਾਂ ਹੀ ਮੈਨੂੰ ਮਨਾ ਕਰਦਾ ਕਈ ਦਿਨ ਪਹਿਲਾਂ, ਮੈਂ ਕਿਹਾ ਪਿਛਲੇ ਤੋਂ ਪਿਛਲੇ ਹਫ਼ਤੇ ਮੇਰੀ ਮਨਦੀਪ ਨਾਲ ਗੱਲ ਹੋਈ, ਮੈਨੂੰ ਕਹੀ ਰੋ ਕਿ ਛੁੱਟੀਆਂ ਆਉਣ ਵਾਲੀਆਂ ਨੇ, ਕਹਿੰਦੇ ਛੁੱਟੀਆਂ 'ਚ ਕਿਸੇ ਦਿਨ ਪਲਾਨ ਬਣਾਈਏ ਲੰਚ ਦਾ, ਮੈਂ ਕਿਹਾ ਹਾਂ ਕਰ ਲੈਂਦੇ ਹਾਂ, ਮੈਂ ਕਿਹਾ ਹੁਣ ਅੱਜ ਗੱਲਾਂ ਤੋਂ ਪਹਿਲਾਂ ਮੈਂ ਸੋਚਦੀ ਸੀ ਵੀ ਮੈਂ ਅੱਜ ਕਲਾਈਡ ਵੱਲ ਨੂੰ ਜਾਣਾ, ਮਨਦੀਪ ਨੂੰ ਫੋਨ ਮੈਂ ਵੀ ਕਰਦਾ
2: ਉਹ ਕਰੇ ਹੀ ਨੇ ਅੱਜ
1: ਇਹ ਫਿਰ ਤੁਸੀਂ ਤੇ ਸਹਿਜੇ ਹੀ ਬਚ ਗਏ ਹੋ, ਪਰ ਅੱਜ ਚੱਲ ਜਾਓ ਤੁਸੀਂ, ਅੱਜ ਭੈਣਾਂ ਭੈਣਾਂ ਪਕੌੜੇ ਬਣਾ ਕੇ ਉੱਥੇ ਪਹੁੰਚਣ ਲੱਗੀਆਂ, ਤੁਹਾਨੂੰ ਤੇ ਦੇਈ ਦੇਣਗੀਆਂ।
3: ਮੈਂ ਉਹੀ ਕਹਿਣ ਲੱਗੀ ਸੀ ਵੀਰ ਜੀ, ਮੈਂ ਕਿਹਾ ਜਿਸ ਹਿਸਾਬ ਨਾਲ ਮਨਦੀਪ ਨੇ ਰੇਡੀਓ ਤੇ ਸਾਰਾ ਕੁਛ ਦੱਸਿਆ, ਮੈਂ ਤਾਂ ਹੁਣ ਇਹੀ ਸੋਚਦੀ ਸੀ ਵੀ ਜਾਣਾ ਤਾਂ ਹੈਗਾ, ਮੈਂ ਆਪ ਹੀ ਬਣਾ ਕੇ ਲੈ ਜਾਂ ਪਕੌੜੇ।
2: ਹੁਣ ਚਲੋ ਤੁਸੀਂ ਕੁਛ ਤਾਂ ਲੈ ਜਾਓ ਨਾ।
1: ਹਾਂ ਵੇਖੋ ਇਹਨਾਂ ਦੀ ਤੇ ਸਕੀਮ ਹੀ ਹੋਵੇ ਕੋਈ ਕਾਬੂ ਆਵੇ,
2: ਮਸ਼ਰੂਮ ਲੈ ਜਾਓ, ਵੱਖਰੇ ਖਾਓ ਮਸ਼ਰੂਮ ਵਾਲਾ ਪਕੌੜਾ,
1: ਤੁਸੀਂ ਲੈ ਜਾਓ ਤੁਸੀਂ
3: ਸਹੀ ਗੱਲ ਹੈ ਮਸ਼ਰੂਮ ਪਕੌੜਾ।
1: ਹਾਂਜੀ ਨਹੀਂ ਵੇਲੇ ਸਿਰ ਪਹੁੰਚ,
2: ਹੋਰ ਤਾਂ ਕੁਛ ਨੀ, ਸਾਰਾ ਨਾਂ ਲੈ ਲਿਆ ਕਿ ਆਪਣੇ ਮੂੰਹ ਚ ਅਸੀਂ ਪਾਣੀ ਤੇ ਲਿਆ ਮਸ਼ਰੂਮ ਵਾਲੇ ਪਕੌੜੇ ਖਾ ਆਲੇ ਖਾ, ਅਸੀਂ ਤਾਂ ਘੱਟੋ ਘੱਟ ਸਵਾਦ ਲਈ ਤੇ ਬੈਠੇ, ਸਾਡੇ ਵਰਗੇ ਕਈ ਹੋਰ ਸੁਣਦੇ ਹੋਣੇ।
1: ਮਿਲਣਗੇ ਮਿਲਣਗੇ ਤੂੰ ਸਭ, ਤੁਹਾਨੂੰ ਤੁਹਾਨੂੰ ਸ਼ਨੀਵਾਰ ਖਵਾਵਾਂਗੇ, ਸ਼ਨੀਵਾਰ ਤੁਹਾਨੂੰ ਖਵਾਵਾਂਗੇ,
2: ਸ਼ਨੀਵਾਰ
3: ਸ਼ਨੀਵਾਰ
2: ਖਾਈ,
1: ਸ਼ਨੀਵਾਰ ਤੁਹਾਨੂੰ ਪਕੌੜੇ, ਕਈਆਂ ਨੂੰ ਘਾਹ ਕਈਆਂ ਨੂੰ ਪਕੌੜੇ, ਘਾਹ ਪਕੌੜੇ ਘਾਹ ਪਕੌੜੇ
2: ਘਾਹ ਪਕੌੜੇ ਖਾਣੇ।
1: ਹਾਂਜੀ ਭੈਣ ਜੀ, ਹਾਂਜੀ ਹਾਂਜੀ ਭੈਣ ਜੀ, ਕੀ ਕੀ ਕੀ ਖੇਡਣਾ ਪਸੰਦ ਕਰਦੇ ਹੋ, ਕਿੱਥੇ ਜਾਣਾ ਪਸੰਦ ਕਰਦੇ ਹੋ?
3: ਵੀਰ ਜੀ ਮੈਂ ਨਾ ਨਾਨਕੇ ਬਹੁਤ ਗਈ ਹਾਂ, ਸੂਰਵੀਰ ਜੀ ਤੁਹਾਨੂੰ ਯਾਦ ਮੇਰੇ ਨਾਨਕੇ ਕਿੱਥੇ ਨੇ?
2: ਮੈਨੂੰ ਵਿਸਰ ਗਿਆ ਦਿਮਾਗ ਚ, ਥੋੜਾ ਜਿਹਾ ਰਿਮਾਈਂਡ ਕਰਾ ਦੇ।
3: ਪਾਤੜਾਂ
2: ਦੇ ਲੱਗੇ, ਯੈਸ ਯੈਸ, ਹਾਂਜੀ ਹਾਂਜੀ ਹਾਂਜੀ, ਠੀਕ ਠੀਕ ਯਾਦ ਆ ਗਿਆ,
3: ਮੇਰੇ
2: ਮਾਸੀ ਉਧਰ ਦੇ ਆ,
1: ਤੂੰ ਤਾਂ ਉਹਦਾ ਡਿਪੂ ਹੁੰਦਾ ਉਹਦੇ,
2: ਮੇਰੀ ਮਾਸੀ ਉਧਰ ਰਹਿੰਦੀ ਪਾਤੜਾਂ,
1: ਪਾਤੜਾਂ
2: ਹਾਂ ਪਾਤੜਾਂ ਲਾਗੇ ਪਿੰਡ ਖਾਣੇ ਵਾਲਾ, ਉੱਥੇ ਨਾਲੇ ਦੇ
1: ਓਕੇ ਰਹਿੰਦੀ ਨਹੀਂ, ਕਹੀਦਾ ਹੁੰਦਾ ਮਾਸੀ ਵਿਆਹੀ ਉਹਦੇ,
2: ਨਹੀਂ ਨਹੀਂ ਰਹਿੰਦੀ ਕਹੀਦਾ, ਜਿੱਥੇ ਵਿਆਹੀ ਸੀ ਉਹ ਤਾਂ ਪਿੰਡ ਛੱਡ ਕੇ ਗਾਂ ਹੋਰ ਪਿੰਡ ਚਲੇ ਗਏ, ਫਿਰ ਇੱਥੇ ਆ ਕੇ ਵਸੇ ਬਾਅਦ ਚ।
1: ਅੱਛਾ ਅੱਛਾ,
2: ਤਾਂ ਕਹੀਦਾ ਵਿਆਹੀ ਤਾਂ ਕਹੀ ਵੀ ਜਿਹੜੇ ਪਿੰਡ ਵਿਆਹੀ ਉੱਥੇ ਰਹਿੰਦੇ, ਫਿਰ
1: ਉੱਥੇ ਹੀ
2: ਉੱਥੋਂ ਉੱਥੋਂ ਮੂੰਹ ਕਰਕੇ ਬਸ ਡੋਲੀ, ਫਿਰ ਤਾਂ ਰਹਿੰਦੀ ਕਿਹੜਾ ਬੇੜਾ ਵੀ ਉੱਥੇ ਰਹਿੰਦੀ।
3: ਮੈਨੂੰ ਚਾਅ ਹੁੰਦਾ ਸੀ ਵੀ ਜਿੱਦਣ ਛੁੱਟੀਆਂ ਹੋਈਆਂ ਨੇ ਉਸੇ ਦਿਨ ਹੀ ਮੈਨੂੰ ਹੁੰਦਾ ਸੀ ਵੀ ਅੱਜ ਮੈਂ ਹੁਣ ਸਕੂਲ ਤੋਂ ਆਉਣਾ ਤੇ ਮੈਨੂੰ ਕੋਈ ਹੋਵੇ, ਚਾਹੇ ਮੈਨੂੰ ਬੇਬੇ ਛੱਡਿਆ ਵੇ ਚਾਹੇ ਮੰਮੀ ਛੱਡਿਆ ਹੋਣ, ਵੀ ਅੱਜ ਹੀ ਛੱਡਿਆ ਬਸ, ਅੱਜ ਹੁਣ ਪਹਿਲੀ ਛੁੱਟੀ ਹੋਣ ਤੋਂ ਪਹਿਲਾਂ ਹੀ ਵੀ ਅੱਜ ਖਤਮ ਤੇ ਅੱਜ ਸਕੂਲ ਖਤਮ, ਕੱਲ ਨੂੰ ਪਹਿਲੀ ਛੁੱਟੀ ਆ, ਮੈਨੂੰ ਪਹਿਲੀ ਛੁੱਟੀ ਨਾਨਕੇ ਚ ਹੋਣੀ ਚਾਹੀਦੀ ਆ।
1: ਤੁਸੀਂ ਤੇ ਫੇਰ ਚੰਗੇ ਹੋਏ ਤੇ ਜਦੋਂ ਛੁੱਟੀ ਹੋਣੀ ਹੁੰਦੀ ਨਾ ਲਾਸਟ, ਅਸੀਂ ਮਾੜੇ ਮੋਟੇ ਲੀੜੇ ਕੱਪੜੇ ਘਰੋਂ ਲੈ ਕੇ ਤੁਰਦੇ ਆ, ਉਦੋਂ ਹੀ ਪਰੇ ਨੂੰ ਜਲਦੀ ਦਾ
2: ਸਾਡੇ ਲਾਗੇ ਸੀ ਨਾ,
1: ਨਹੀਂ ਲਾਗੇ ਬਹੁਤਾ ਵੀ ਨਹੀਂ, ਪਰੇ ਵੀ ਉਹ ਡਾਇਰੈਕਸ਼ਨ ਦੂਜੀ ਪੈ ਜਾਂਦੀ।
2: ਕਿੰਨੇ ਕਿਲੋਮੀਟਰ ਸੀਗਾ?
1: ਹੋਊਗਾ ਕੋਈ 15-20 ਕਿਲੋਮੀਟਰ ਤੇ ਹੋਊਗਾ,
2: ਤੇ ਲੱਗੀ ਆ ਸਾਡੇ ਨਾਲ ਤਾਂ 130 ਕਿਲੋਮੀਟਰ।
1: ਉਹ ਤਾਂ ਸਾਡੇ ਸਾਰੇ ਇੱਦਾਂ ਹੀ ਆ, ਤੁਹਾਨੂੰ ਕਿੰਨੀ ਵਾਰੀ ਦੱਸਿਆ ਵੀ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਅੰਮ੍ਰਿਤਸਰ ਗੁਰਦਾਸਪੁਰ ਜੀ ਆ,
2: ਇਹ ਤਾਂ ਰੂਬੀ ਭੈਣੀ ਸ਼ੁਰੂ ਕਰੋ, ਰਜੋਤ ਭਾਜੀ ਪੁਲਿਸ 'ਚ ਨਹੀਂ ਸੀ, ਕਿਉਂਕਿ ਜੇ ਪੁਲਿਸ 'ਚ ਉਹਦੇ ਹੱਥ ਲੰਬੇ ਹੋਏ, ਕਾਨੂੰਨ ਕੇ ਹੱਥ ਲੰਬੇ, ਉੱਥੇ ਮੈਂ ਘਰੇ ਬੈਠੇ ਮਿਲਿਆ ਕਰ ਰਹੇ ਸਾਰਿਆਂ
1: ਹੱਥ ਸੁੱਟ ਲਿਆ ਕਰ
2: ਰਿਹਾ। ਤੁਹਾਡੇ ਪਾਸੇ ਵੀ ਹੈਗਾ ਨਾ ਲਾਗੇ ਤਾਗੇ ਸਾਰੇ ਰਿਸ਼ਤੇਦਾਰੀ ਨੇੜੇ ਤੇੜੇ ਹੁੰਦੀਆਂ ਨਾ? ਮੇਰੇ ਲੋਸ ਪਾਸੇ ਵੀ ਉਹਨਾਂ ਦੀ ਸਾਰੀ ਰਿਸ਼ਤੇਦਾਰੀ ਸਾਰੀ ਨੇੜੇ ਤੇੜੇ ਨੇ ਸਾਰੀ।
1: ਮੈਂ ਤੁਹਾਨੂੰ ਅੱਗੇ ਦੱਸਿਆ ਬੜੀ ਵਾਰੀ ਵੀ ਮਾਝੇ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਇੱਦਾਂ ਦੇ ਕੇਸ ਮਿਲਣਗੇ, ਹੁਣ ਨਹੀਂ ਆ, ਹੁਣ ਜਿਹੜੇ ਹੁਣ ਤਾਂ ਬਦਲ ਗਿਆ ਕੰਮ, ਪਰ ਪਹਿਲੇ ਜਿਹੜੀ ਵਾ ਉਹ ਤੁਹਾਨੂੰ ਸਾਰੇ ਇੱਦਾਂ ਹੀ ਮਿਲਣਗੇ,
2: ਹੁਣ ਤਾਂ ਦੂਰ ਦੂਰ ਹੋ ਗਏ। ਹਾਂਜੀ ਭੈਣ ਜੀ,
1: ਹੁਣ ਤਾਂ ਆਸਟ੍ਰੇਲੀਆ ਤੱਕ ਫੈਲ ਗਏ। ਹਾਂਜੀ
3: ਮੈਂ ਕਿਹਾ ਅਸੀਂ ਜਾਣਾ ਤੇ ਪਹਿਲੇ ਦਿਨ ਹੀ ਚਲੀ ਜਾਣਾ ਉੱਥੇ ਜਾ ਕੇ, ਜਦ ਮੇਰੇ ਮਾਮਾ ਜੀ ਦਾ ਵਿਆਹ ਨਹੀਂ ਸੀ ਹੋਇਆ ਪਹਿਲਾਂ, ਪਹਿਲਾਂ ਬਸ ਸਿਰਫ ਨਾਨਾ ਨਾਨੀ ਤੇ ਮਾਮਾ ਜੀ ਹੁੰਦੇ ਸੀ, ਪਰ ਨਾਨਕਿਆਂ ਦਾ ਕਹਿੰਦੇ ਚਾਹ ਹੀ ਨਾ ਹੀ
1: ਕਹੀਦਾ ਹੁੰਦਾ ਪਹਿਲਾਂ, ਏਦਾਂ ਨੀ ਕਹੀਦਾ ਹੁੰਦਾ ਵਿਆਹ ਨਹੀਂ ਹੋਇਆ, ਏਦਾਂ ਲੱਗਦਾ ਪਤਾ ਨੀ ਕਿਉਂ ਨੀ ਹੋਇਆ, ਤੁਸੀਂ ਕਿਹਾ ਕਰੋ ਵੀ ਉਦੋਂ ਮੇਰੇ ਮਾਮਾ ਜੀ ਰਿਚੜ ਹੁੰਦੇ ਸੀ। ਸਿੰਬੋਲਿਕ ਸ਼ਬਦ ਯੂਜ਼ ਕਰ ਲਈ,
2: ਨਹੀਂ ਨਹੀਂ ਨਹੀਂ ਰਿਚੜ ਰਿਚੜ
3: ਨਹੀਂ,
2: ਨਹੀਂ ਨਹੀਂ ਰਿਚੜ ਨਹੀਂ,
3: ਹਾਂਜੀ
2: ਰਿਚੜ ਨਹੀਂ ਕਹਿਣਾ, ਮਾਮਾ ਜੀ ਦਾ ਵਿਆਹ ਹੋਇਆ ਹੀ ਨਹੀਂ ਸੀ ਉਦੋਂ, ਰਿਚੀ ਸੀ, ਰਿਚੜ ਤਾਂ ਬਾਅਦ ਚ ਬਣ।
1: ਚਲੋ ਪਰ ਇਦਾਂ ਨਹੀਂ ਕਹਿੰਦਾ ਵੀ ਵਿਆਹ ਨਹੀਂ ਹੋਇਆ।
3: ਰਿਚਰਡ ਜੀ ਦੀ ਕਿਸੇ ਨੇ ਮੈਨੂੰ ਸਿਫਾਰਿਸ਼ ਪਾਈ, ਕਹਿੰਦੇ ਇਹਨਾਂ ਦਾ ਕਰਾ ਦਿਓ, ਕਹਿੰਦੇ ਤੁਸੀਂ ਤੁਹਾਡਾ ਕਹਿੰਦੇ ਰੇਡੀਓ ਤੇ ਹੋਣ ਦਾ ਕੀ ਫਾਇਦਾ, ਕਹਿੰਦੇ ਤੁਸੀਂ ਜੇ ਰਿਚਰਡ ਜੀ ਦਾ ਰਿਸ਼ਤਾ ਨਹੀਂ ਕਰਾ ਸਕਦੇ।
1: ਨਹੀਂ ਗੱਲ ਤੇ ਸਹੀ ਆ,
2: ਅਸੀਂ ਤਾਂ ਮਸਾ ਅਮਰੂਦ ਦਾ ਸਿਰੇ ਚਾੜਿਆ।
1: ਹੋਰ ਕੀ ਗੱਲ, ਤੁਸੀਂ ਇੱਥੇ ਇੱਥੇ ਭਿੰਡੀਆਂ ਤੱਕ ਅਮਰੂਦ ਤੱਕ ਵਿਆਹ ਜਾਣ ਡਿਆ ਤੇ ਬੰਦਾ ਇੱਕ ਵਿਆਹ ਨਹੀਂ ਜਾਣ ਡਿਆ।
2: ਅਸੀਂ ਪ੍ਰੋਗਰਾਮ ਹੀ ਰਿਸ਼ਤੇ ਵਾਲਾ ਬੰਦ ਕੀਤਾ।
1: ਇਕੱਠੀਆਂ ਹੋ ਕੇ ਪਕੌੜੇ ਖਾ ਕੇ ਬੀਬੀ ਉਹ ਤੁਸੀਂ ਘਰਾਂ ਨੂੰ ਮੁੜ ਜਾਂਦੀਆਂ, ਕੋਈ ਰਿਸ਼ਤਾ ਰਿਸ਼ਤਾ ਹੀ ਕੋਈ
2: ਖਰਾਬ। ਅੱਜ ਚਾਰ ਜਣੀ ਇਕੱਠੀਆਂ ਹੋ ਕੇ ਗੱਲ ਕਰਦੇ ਨੇ।
3: ਅੰਕਲ ਨੇ ਗੁਰਦੁਆਰੇ ਰੋਕ ਕੇ ਸਪੈਸ਼ਲ ਕਿਹਾ।
2: ਕਿਸੇ ਅੰਕਲ
1: ਤੁਹਾਡੇ ਕੋਲ ਨਹੀਂ ਗੱਲ ਬਣਨੀ, ਮੈਨੂੰ ਲੱਗਦਾ ਜਸਵਾਲ ਸਾਹਿਬ ਨੂੰ ਕਹਿਣਾ ਪੈਣਾ ਉਹ ਖਿਆਲ ਰੱਖਣ ਦਾ।
3: ਚਲੋ ਐਨੀਵੇ ਆਪਾਂ ਬੈਕ ਟੂ ਟੌਪਿਕ ਵਧੇ ਵੀ
1: ਜੀ। ਮਾਮਾ ਜੀ ਤੁਹਾਡੇ ਉਦੋਂ
3: ਮਾਮਾ ਜੀ ਤੋਂ ਵਿਆਹ ਨੀ ਸੀ ਹੋਇਆ,
1: ਰਿਚਰਡ ਸੀ
3: ਜਦੋਂ ਮੇਰੇ ਮਾਮਾ ਜੀ ਰਿਚਰਡ ਹੁੰਦੇ ਸੀ।
1: ਹਾਂਜੀ ਅੱਛਾ।
3: ਉਹ ਕਹਿੰਦੇ ਵੀ ਨਾਨਕੇ ਜਾਣ ਦਾ ਚਾਹ ਹੀ ਬੜਾ ਹੁੰਦਾ ਸੀ, ਨਾਨੀ ਨੇ ਇੰਨੇ ਚਾਹ ਕਰਨੇ ਗਰਮੀਆਂ ਦੀਆਂ ਛੁੱਟੀਆਂ ਚ,
1: ਚਾਹ ਕਾਹਦੇ ਕਰਨੇ ਵੀ ਮਾਮਾ ਲੈ ਵਹਿ ਨੀ ਆ ਕਿ ਤੁਹਾਡੇ ਆਉਣ ਦੇ
3: ਨਹੀਂ,
2: ਨਾਨੀ ਦਾ ਚਾਹ ਆਪੇ ਹੋਣਾ, ਨੂੰ ਅਜੇ ਆਈ ਨੀ ਨਾ,
1: ਪਤਾ ਤੇ ਲੱਗੇ ਚਾਹ ਕਾਹਦੇ ਤੁਹਾਡੇ ਜਾਣ ਦੇ। ਅੱਛਾ ਓਕੇ
3: ਜੀ, ਮਤਲਬ ਉੱਥੇ ਜਾ ਕੇ ਵੀ ਜੀ ਆਹ ਚਾਹ ਬੜਾ ਚੜਦਾ ਸੀਗਾ ਵੀ ਜਿਹੜੀ ਚੀਜ਼ ਮੰਗਦੇ ਸੀਗੇ ਨਾ ਸਾਡੇ ਨਾਨਾ ਜੀ ਨੇ ਬਾਪੂ ਜੀ ਨੇ ਲੈ ਕੇ ਦੇ ਦੇਣੀ ਜਦੀ, ਜਦੋਂ ਬਾਪੂ ਜੀ ਨੇ ਕਦੇ ਕਦੇ ਸ਼ਾਮ ਨੂੰ ਉਹਨਾਂ ਦਾ ਪੱਕਾ ਹੁੰਦਾ ਸੀਗਾ ਵੀ ਸ਼ਾਮ ਨੂੰ ਉਹਨਾਂ ਨੇ ਸਾਨੂੰ ਸਾਹਮਣੇ ਇੱਕ ਛੋਲੇ ਕੁਲਚੇ ਵਾਲਾ ਆਉਂਦਾ ਹੁੰਦਾ ਸੀ ਰੇਹੜੀ ਵਾਲਾ, ਉਹ ਵੀ ਲੈ ਕੇ ਦੇਣੇ, ਕਦੇ ਗੋਲ ਗੱਪੇ ਖਵਾਉਣੇ, ਕਦੇ ਕੁਛ ਕਦੇ ਕੁਛ, ਹਨਾ
1: ਬੀਬੀਆਂ ਦਾ ਤੇ ਇੰਨਾ ਕੀ ਹੁੰਦਾ ਬਸ।
3: ਨਹੀਂ ਨਹੀਂ
1: ਲਾ ਕੇ ਗੋਲ ਗੱਪੇ ਵਾਲਾ ਹੋਵੇ ਤੇ ਕੁਛ,
2: ਉਹਨੂੰ ਪਤਾ ਹੁੰਦਾ ਸੀ ਵੀ ਇਸ ਘਰ ਨਾਨਕੇ ਤੋਂ ਆਏ ਨੇ ਸਾਰੇ ਬਾਹਰੋਂ ਆਏ।
3: ਅੱਛਾ ਕਦੇ ਨੀ ਸੀ ਹੁੰਦਾ ਵੀਰ ਜੀ ਵੀ ਕੋਈ ਇੱਕ ਵੀ ਸ਼ਾਮ ਇਹੋ ਜਿਹੀ ਲੰਘਦੀ ਨੀ ਸੀ ਹੁੰਦੀ ਵੀ ਸਾਡੇ ਉੱਥੋਂ ਨਾਨਕਿਆਂ ਦੇ ਘਰ ਦੇ ਮੂਹਰੇ ਦੀ ਕੋਈ ਬੰਦਾ ਲੰਘ ਜਾਵੇ ਤੇ ਸਾਨੂੰ।
2: ਅੱਛਾ ਉਹ ਉਹਨਾਂ ਦੀ ਖਾਸੀਅਤ ਹੁੰਦੀ ਸੀ ਨਾ, ਉਹ ਪਿੱਛੋਂ ਬੜੇ ਆਰਾਮ ਨਾਲ ਘਰ ਦੇ ਕੋਲ ਅੱਗੇ ਕਰਕੇ ਪਾ ਪਾ
3: ਸਾਹਮਣੇ, ਬਿਲਕੁਲ ਸਾਹਮਣੇ ਆ ਕੇ ਘਰ
1: ਸੀ ਉਹਨਾਂ ਨੂੰ, ਜਿੱਦਾਂ ਦਾ ਪਤਾ ਨਾ ਉਹਨੂੰ ਪਤਾ ਨਾ ਵੀ ਜਿਹੜੇ ਜਿਹੜੇ ਘਰ ਚ। ਹਾਂ ਅੱਛਾ ਵੇਖੋ
3: ਉੱਥੇ ਆ ਕੇ ਖੜ ਜਾਣਾ ਉਹਨਾਂ ਨੇ ਨਾ, ਤੇ ਜ਼ਰੂਰ ਅਸੀਂ ਖਾਣਾ, ਤੇ ਬੇਬੇ ਨੇ ਸਾਡੀ ਨੇ ਜਿਵੇਂ ਦੁਪਹਿਰੇ ਉਹ ਫਰਿੱਜ ਚੋਂ ਬਰਫ਼ ਕੱਢਣੀ, ਬਰਫ਼ ਫਿਰ ਉਹ ਪੌਣੇ ਚ ਪਾ ਕੇ ਕੁੱਟ ਕੇ ਨਾ ਐਨ ਕੁੱਟ ਕੇ ਫਿਰ ਉਹ ਚ ਰੂਹਾ ਜਿਹਾ ਪਾ ਕੇ ਦੇਣਾ। ਮੈਂ ਕਹਿੰਦੀ ਸੀ ਮੈਂ ਕਿਹਾ ਇਹ ਤੋਂ ਬਿਨਾਂ ਇਹ ਮਤਲਬ ਉਹ ਜਿਹਾ ਸਵਾਦ, ਮੈਂ ਵੀ ਕਈ ਵਾਰ ਕੋਸ਼ਿਸ਼ ਕਰ ਦਿੰਦੀ ਹਾਂ ਬੱਚਿਆਂ ਨੂੰ ਗਰਮੀ ਬਣਾ ਕੇ ਦੇਣ ਲਈ, ਪਰ ਜਿਹੜਾ ਉਹ ਨਾਨੀ ਦੇ ਹੱਥ ਦਾ ਜਾਦੂ ਸੀ ਨਾ ਉਹ ਬਣਦੀ ਨੀ ਜੀ ਕਦੇ, ਬੜਾ ਵਧੀਆ ਲੱਗਦਾ ਹੁੰਦਾ ਸੀ। ਤੇ ਮੈਂ ਵੀ ਜੀ ਕੱਲੇ ਆਪਦੇ ਨਾਨਕੇ ਨੀ, ਮੈਂ ਮਤਲਬ ਮੈਂ ਆਪਦੇ ਮੰਮੀ ਦੇ ਨਾਨਕੇ, ਮੈਂ ਆਪਦੀ ਮੰਮੀ ਦੀ ਭੂਆ ਕੋਲੇ ਮੈਂ ਬਹੁਤ ਜ਼ਿਆਦਾ ਗਈ ਹਾਂ। ਸਾਡਾ ਇਹ ਵੀ ਹੁੰਦਾ ਸੀ ਵੀ ਜੇ ਮੈਨੂੰ ਨੀ ਸੀ ਛੱਡ ਕੇ ਆਉਂਦੇ ਤਾਂ ਮੇਰੀ ਨਾਨੀ ਨੇ ਆ ਜਾਣਾ। ਮੈਂ ਕਈ ਵਾਰੀ ਸੋਚਦੀ ਹੁੰਦੀ ਹਾਂ ਹੁਣ ਵੀ ਉਦੋਂ ਕਿਹੜਾ ਕੁਛ ਫੋਨ ਹੁੰਦੇ ਸੀ ਜਾਂ ਕੁਛ, ਹਨਾ ਵੀ ਕਿਵੇਂ ਮੈਸੇਜ ਬੇਬੇ ਨੂੰ ਕਿਵੇਂ ਪਤਾ ਲੱਗ ਜਾਂਦਾ ਸੀ ਵੀ ਇਹਦੀਆਂ ਹੁਣ ਛੁੱਟੀਆਂ ਹੋ ਗਈਆਂ ਹੋਣੀਆਂ ਨੇ, ਬੇਬੇ ਨੇ ਆ ਜਾਣਾ ਫਿਰ ਮੈਨੂੰ ਲੈ ਕੇ ਜਾਣਾ ਨਾਲ, ਫਿਰ ਅਸੀਂ ਮੰਮੀ ਦੇ ਨਾਨਕੇ, ਮੇਰੀ ਮੰਮੀ ਦੀ ਭੂਆ ਕੋਲੇ, ਫਿਰ ਮੇਰੀ ਮਾਸੀ, ਉਹ ਸਾਰੇ ਇੱਕ ਕਹਿ ਲਓ ਕਿ ਇੱਕ ਬੈਲਟ ਜੀ ਦੇ ਵਿੱਚ ਹੀ ਰਹਿੰਦੇ ਸੀਗੇ
1: ਜੀ,
3: ਤੇ ਅਸੀਂ ਉੱਥੇ ਫਿਰ ਜਾਣਾ। ਬਹੁਤ ਬਹੁਤ ਜ਼ਿਆਦਾ ਵੀ ਜੀ ਫਨ ਕਰਦੇ ਹੁੰਦੇ ਸੀ ਉਦੋਂ, ਆਹ ਸਾਡੇ ਮੇਰੇ ਮੰਮੀ ਦੇ ਜਿਹੜੇ ਨਾਨਕੇ ਨੇ ਨਾ ਉਹਨਾਂ ਦੇ ਵਿਹੜੇ ਚ ਪਿੱਪਲ ਹੁੰਦਾ ਸੀਗਾ
1: ਜੀ,
3: ਬਹੁਤ ਵੱਡਾ ਪਿੱਪਲ ਆ, ਤੇ ਉਹਦੇ ਆਲੇ ਦੁਆਲੇ ਮੰਮੀ ਦੇ ਚਾਰ ਮਾਮਿਆਂ ਦੇ ਘਰ ਸੀਗੇ ਪਿੱਪਲ ਦੇ ਆਲੇ ਦੁਆਲੇ
1: ਜੀ,
3: ਸਾਹਮਣੇ ਖੇਤ ਹੁੰਦੇ ਸੀਗੇ। ਤੇ ਅਸੀਂ ਉੱਥੇ ਜਾ ਕੇ ਵੀ ਜੀ ਇੰਨਾ ਜਿਹੜੀ ਮੰਮੀ ਦੀਆਂ ਕਜ਼ਨ ਸੀਗੀਆਂ, ਇੱਕ ਦੋ ਬਹੁਤ ਛੋਟੇ ਸੀ ਜਿਹੜੇ ਸਭ ਨਾਲ ਛੋਟੇ ਮਾਮੇ ਦੇ ਬੱਚੇ ਸੀ, ਉਹ ਤਕਰੀਬਨ ਮੇਰੇ ਤੋਂ ਥੋੜੇ ਦੋ ਚਾਰ ਸਾਲ ਹੀ ਵੱਡੇ ਹੋਣੇ ਆ, ਬਹੁਤ ਜ਼ਿਆਦਾ ਖੇਡੀਆਂ ਉਹਨਾਂ ਨਾਲ ਅਸੀਂ, ਆਹ ਪਿੱਠੂ ਗਰਮ, ਗੁੱਲੀ ਡੰਡਾ ਬਹੁਤ ਖੇਡੀਆਂ ਵੀ ਜੀ ਮੈਂ, ਬਹੁਤ ਖੇਡੀ ਗੁੱਲੀ ਡੰਡਾ, ਮੇਰਾ ਫੇਵਰੇਟ ਹੁੰਦਾ ਸੀ ਗੁੱਲੀ ਡੰਡਾ, ਮੇਰਾ ਫੇਵਰੇਟ ਹੁੰਦਾ ਸੀਗਾ
1: ਗੁੱਲੀ ਡੰਡਾ।
3: ਕੁਛ ਮਤਲਬ ਅਸੀਂ ਮਲੇਰਕੋਟਲੇ ਸ਼ਹਿਰ ਚ ਰਹਿੰਦੇ ਸੀ, ਉਹ ਚਾਹੇ ਛੋਟਾ ਜਿਹਾ ਸ਼ਹਿਰ ਸੀ ਪਰ ਜਦੋਂ ਉੱਥੇ ਜਾਣਾ ਨਾ ਉੱਥੇ ਸਾਰੇ ਜਿਹੜੇ ਨਿਆਣੇ ਹੁੰਦੇ ਸੀ ਉਹਨਾਂ ਨੂੰ ਚਾਹ ਚੜ ਜਾਂਦਾ ਸੀ ਵੀ ਹਾਂ ਸ਼ਹਿਰ ਤੋਂ ਆਈ ਆ, ਉਹਨਾਂ ਨੇ ਮੈਨੂੰ ਮੇਰਾ ਇੰਨਾ ਉਹ ਕਰਨਾ ਵੀ ਇਹਨੂੰ ਆਹ ਖਡਾਈਏ ਇਹਨੂੰ ਆਹ ਖਡਾਈਏ, ਬਹੁਤ ਹੀ ਜ਼ਿਆਦਾ। ਮੇਰੇ ਤਾਂ ਕੁਛ ਖੈਰ ਸ਼ਹਿਰੀਆਂ ਵਾਲਾ ਹੈ ਵੀ ਨੀ, ਹਲੇ ਵੀ ਨੀ ਹੈਗਾ ਮੈਨੂੰ ਤਾਂ ਲੱਗਦਾ, ਪਰ ਫਿਰ ਵੀ ਉਹਨਾਂ ਨੂੰ ਉਹੀ ਚਾਹ ਹੁੰਦਾ ਸੀ ਵੀ ਹਾਂ ਉਹ ਤੋਂ ਆਈ ਆ, ਤੇ ਸਾਰਿਆਂ ਨਾਲ ਬਹੁਤ ਜ਼ਿਆਦਾ। ਹੁਣ ਅੱਜ ਸੋਚ ਕੇ ਮੈਂ ਦੇਖਦੀ ਹਾਂ ਨਾ ਜੇ ਮੈਂ ਦੇਖਾਂ ਵੀ ਕਿੰਨਾ ਅਸੀਂ ਫਨ ਕਰਦੇ ਸੀਗੇ, ਉਹ ਟਾਈਮ ਇੰਨਾ ਵਧੀਆ ਹੁੰਦਾ ਸੀ, ਉਵੇਂ ਤੁਰ ਜਾਣਾ ਕੋਲੇ ਸਾਹਮਣੇ ਖੇਤ ਹੁੰਦਾ ਸੀ ਉੱਥੋਂ ਆਹ ਸ਼ਲਗਮ ਪੱਟ ਲੈਣੇ, ਉਵੇਂ ਉਹ ਮਾੜਾ ਧੋਂਦੇ ਵੀ ਨੀ ਸੁਣਦੇ ਮੂੰਹ ਨਾਲ
2: ਹਾਂਜੀ
3: ਹਾਂ, ਮਤਲਬ ਉਹ ਕਿੰਨੇ ਵਧੀਆ ਦਿਨ ਹੁੰਦੇ ਸੀਗੇ। ਅੱਜ ਤੁਸੀਂ ਬੈਕ ਟੂ ਮੈਮਰੀਜ਼ ਲੈ ਗਏ, ਮੈਨੂੰ ਸਾਰਾ ਕੁਛ ਹੁਣ ਯਾਦ ਆ ਰਿਹਾ ਵੀ ਕਿੰਨਾ ਕੁਛ ਕੀਤਾ ਹੋਇਆ।
1: ਨਹੀਂ ਸਹੀ ਗੱਲ ਹੈ, ਇਹ ਬੜੀ ਹੁਣ ਉਹ ਵਾਲੇ ਉੱਦਾਂ ਦੇ ਚਾਅ ਤੁਸੀਂ ਇਹ ਨਹੀਂ ਵੀ ਸਾਨੂੰ ਹੁੰਦੇ ਹੀ ਹੁਣ ਆਪਾਂ ਉਸ ਉਮਰ 'ਚ ਨਹੀਂ ਰਹੇ, ਉਹ ਉੱਦਾਂ ਦੇ ਚਾਅ ਤੁਸੀਂ ਬੱਚਿਆਂ 'ਚ ਵੀ ਨਹੀਂ ਵੇਖ ਪਾਉਂਦੇ, ਹੁਣ ਉਹ ਵਾਲੀ
3: ਖੁਸ਼ੀ
1: ਉਹ ਵਾਲਾ ਚਾਅ ਉੱਦਾਂ ਦੀਆਂ ਸ਼ਰਾਰਤਾਂ ਉਹ ਹੈ ਨਹੀਂ ਗੀਆਂ ਬੱਚਿਆਂ 'ਚ ਵੀ
3: ਜੇ
2: ਕਿਸੇ ਨੇ ਪਿੱਛੇ ਘਰ ਚ ਸੰਭਾਲ ਕੇ ਰੱਖੀ ਹੋਈਆਂ ਸ਼ਾਇਦ ਹੋਣ ਬੱਚੇ ਜਾ ਕੇ ਉਹ ਵੇਖਣ ਕਰਨ, ਜਿੱਦਾਂ ਹੁਣ ਸਾਡੇ ਵਾਲਾ ਜਾਂਦਾ ਜਵਾਕ ਮੇਰਾ ਉਹਦੇ ਨਾਨਕਿਆਂ ਦੇ, ਉਹਨਾਂ ਨੇ ਪਾਥੀਆਂ ਪਥਵਾ ਕੇ ਰੱਖੀ ਹੁੰਦੀ ਕੋਠੇ ਸ਼ਰਾਰਤਾ ਕਰਦਾ ਇੱਥੇ, ਉਹਨੂੰ ਅਜੇ ਵੀ ਕਹੀ ਪਾਥੀ ਸੁੱਟਣੀ, ਕਹਿੰਦਾ ਕੋਈ ਚੱਕਰ ਹੀ ਜਾ ਕੇ, ਉਹ ਤਾਂ ਨਹਾਉਂਦਾ ਨੀ ਹੁੰਦਾ, ਉਹਨੇ ਦੋ ਦਿਨ ਨਾਲਾ ਨੀ ਕਰਨਾ, ਨਾਨਕੇ ਖੇਡੀ ਮੈਂ ਖੇਡੀ ਜਾਣਾ ਬਸ ਵੀ ਆਹ ਖੇਡ ਰੱਖਦੀ ਉਹ ਖੇਡ ਧੱਕੇ ਨਾਲ ਫੜ ਫੜ ਕੇ, ਜਿਵੇਂ ਸਾਡੀਆਂ ਮਾਵਾਂ, ਮੈਂ ਦੱਸਿਆ ਨਾ ਵੀ ਮੈਂ ਆਪਣਾ ਨਾਨਕੇਪਣ ਵਾਲਾ ਵੇਖ ਉਹਦੇ 'ਚ ਵੇਖਦਾ ਨਾ ਵੀ ਸਾਡੀਆਂ ਮਾਵਾਂ ਨੇ ਸਾਨੂੰ ਫੜ ਫੜ ਕੇ ਨਵਾਉਣਾ ਵੀ ਨਾ ਤਾਂ ਲਵੋ ਘੱਟੋ ਘੱਟ ਭੱਜੇ ਫਿਰਦੇ ਬਾਹਰ, ਆਉਣਾ ਹੀ ਨੀ ਕਦੇ
3: ਬਾਬਾ। ਸਾਡੇ ਦੁਪਹਿਰੇ ਸਾਡੇ ਵੀ ਛਿੱਤਰ ਪੈਣ ਦਿੰਦੇ ਸੀ ਦੁਪਹਿਰੇ ਨਾ, ਵੀ ਮੰਮੀ ਨੇ ਕਹਿਣਾ ਵੀ ਸੌਂ ਜਾਓ ਹਨਾ, ਗਰਮੀ ਆ ਇੰਨੀ ਗਰਮੀ 'ਚ ਭੱਜੇ ਫਿਰਦੇ ਹੋ ਸੌਂ ਜਾਓ, ਅਸੀਂ ਮੰਮੀ ਦੇ ਡਰ ਤੋਂ ਆ ਕੇ ਪੈ ਜਾਣਾ ਮਾੜੀ ਥੋੜੀ ਜਿਹੀ ਦੇਰ ਲਈ, ਜੋ ਦੇਖਣਾ ਵੀ ਹਾਂ ਹੁਣ ਮੰਮੀ ਦੀ ਅੱਖ ਲੱਗ ਗਈ, ਫੇਰ ਹੌਲੀ ਹੌਲੀ ਪੈ ਦੇ ਦੱਬ ਕੇ ਫੇਰ ਭੱਜ ਜਾਂਦਾ, ਇਹ ਮੰਮੀ ਨੂੰ ਪਤਾ ਲੱਗ ਜਾਣਾ ਫੇਰ ਕੋਈ, ਮੈਨੂੰ ਹਾਲੇ ਵੀ ਆ ਰਿਹਾ ਇੱਕ ਵਾਰੀ ਮੰਮੀ ਨੇ ਮੇਰਾ ਚਾਂਟਾ ਮਾਰਿਆ ਸੀ ਮੂੰਹ ਤੇ ਆ ਕੇ ਤੜਾ ਆ ਗਿਆ,
2: ਚਪੇੜਨ ਤਾਂ ਬਹੁਤ ਖਤਰਾ, ਇੱਕ ਨੂੰ ਪੈ ਜਾਂਦੀ ਦੂਜੇ ਬਾਕੀ ਸਾਰੇ ਠੀਕ ਹੋ ਜਾਂਦੇ,
1: ਉਦਾਂ ਹੀ ਸਮਝ ਲੱਗ ਜਾਂਦੀ। ਥੈਂਕ ਯੂ ਭੈਣ ਜੀ,
3: ਥੈਂਕ ਯੂ, ਹੈਵ ਅ ਗੁੱਡ ਡੇ,
1: ਥੈਂਕ ਯੂ ਜੀ। ਸੋ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ ਅੱਜ ਛੁੱਟੀਆਂ ਦੇ ਬਾਰੇ, ਤੁਹਾਡੀਆਂ ਛੁੱਟੀਆਂ ਦੇ ਬਾਰੇ, ਕੀ ਖੇਡ ਦਿੰਦੇ ਹੋ ਤੁਸੀਂ ਛੁੱਟੀਆਂ ਦੇ ਵਿੱਚ? ਗੁਰਜੀਤ ਜੀ ਕਹਿੰਦੇ ਕਿ ਥੈਂਕ ਯੂ ਅਗੇਨ, ਦਿਦਾਰ ਸਿੰਘ ਜੀ ਨੇ ਬੜੇ ਸੋਹਣਾ ਫਿੱਟ ਕੀਤਾ ਅਤੇ ਨਾਨਕਾ ਪਿੰਡ ਦ ਬੈਸਟ, ਥੈਂਕ ਯੂ ਜੀ। ਪ੍ਰੀਤ ਜੀ ਧੰਨਵਾਦ, ਕਹਿੰਦੇ ਕਿ ਬੜਾ ਬਿਊਟੀਫੁੱਲ ਸੌਂਗ, ਲਵ ਇਟ, ਥੈਂਕ ਯੂ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਸੋਹਣੀ ਆਵਾਜ਼ ਸੀ ਅਤੇ ਗੀਤ ਦੇ ਬੋਲ ਵੀ, ਧੰਨਵਾਦ, ਮਿਹਰਬਾਨੀ ਤੁਹਾਡੀ ਘੁੰਮਣ ਸਾਹਿਬ। ਅਤੇ ਇੰਦਰ ਜੀ ਧੰਨਵਾਦ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਅਨਾਊਂਸ ਕੀ ਕਰਨਾ ਜੀ? ਅੱਛਾ, ਕਹਿੰਦੇ ਨੇ ਕਿ ਇਮੀਡੀਏਟ ਸਟਾਰਟ ਰਿਕੁਆਇਰਡ ਹੈ ਇਹਨਾਂ ਨੂੰ, ਕੌਣ ਡਰਾਈਵਰ, ਵੈਨ ਦਾ ਡਰਾਈਵਰ ਚਾਹੀਦਾ ਇਹਨਾਂ ਨੂੰ, ਅਤੇ ਗੁੱਡ ਸੈਲਰੀ ਐਕਸਪੀਰੀਅੰਸ ਨੋਟ ਰਿਕੁਆਇਰਡ ਬਟ ਸ਼ੁੱਡ ਬੀ ਵੈਲ ਪ੍ਰਜੈਂਟਿਡ ਐਂਡ ਹਾਰਡ ਵਰਕ ਨੀਡਿਡ। ਅਤੇ ਟੈਕਸਟ ਕਰ ਦਿਓ, ਨੰਬਰ ਇਹਨਾਂ ਦਾ ਆ ਗਿਆ ਜੀ, ਕਹਿੰਦੇ ਨੇ ਕਿ ਆਪਣਾ ਨਾਂ ਅਤੇ ਸੰਪਰਕ ਭੇਜ ਦਿਓ ਇਸ ਨੰਬਰ 'ਤੇ। ਜੇ ਕਿਸੇ ਵੈਨ ਦੀ ਜੋਬ ਚਾਹੀਦੀ ਹੈ, ਵੀ ਵੈਨ ਡਰਾਈਵਰ ਕੋਈ ਹੈਗਾ ਤਾਂ ਦੱਸ ਦਿਓ। ਕਲਾਈਡ ਨਿਊ ਸਾਊਥ ਵੇਲ ਤੋਂ ਇਹ ਕਰ ਰਹੇ ਨੇ ਮੈਸੇਜ, 5 ਦਿਨ ਦਾ ਕੰਮ ਹੈ, ਦੱਸ ਦਿਓ ਜੇ ਕਿਸੇ ਨੂੰ ਚਾਹੀਦਾ। ਅਤੇ ਸੁਖਵਿੰਦਰ ਭੈਣ ਜੀ ਕਹਿੰਦੇ ਕਿ ਮੈਨੂੰ ਤਾਂ ਗੈਸ ਸੋਰੀ ਕਹਿੰਦੇ ਮੈਨੂੰ ਤਾਂ ਅੱਛਾ ਗੈਸ ਵੀ ਬਾਲਣੀ ਨਹੀਂ ਆਉਂਦੀ, ਮੈਂ ਘਰੇ ਕਹਿੰਦੇ ਵੀ ਮੈਨੂੰ ਪ੍ਰੋਬਲਮ ਹੁੰਦੀ ਪਕੌੜਿਆਂ ਨਾਲ, ਓਕੇ। ਅਤੇ ਕਹਿੰਦੇ ਕਿ ਅੱਜ ਸ਼ਬਦ ਨਹੀਂ ਹੈਗੇ, ਹਾਂ ਲੈ ਸ਼ਬਦ ਭੁੱਲ ਗਏ, ਦੱਸ ਸ਼ਬਦ ਭੁੱਲ ਗਏ, ਸ਼ਬਦ ਕਿੱਦਾਂ ਭੁੱਲ ਗਏ, ਹੈ ਲੈ ਦੱਸ, ਅਗਲੀਆਂ ਤਿਆਰ ਹੋ ਕੇ ਬੈਠੀਆਂ ਅਤੇ ਤੁਸੀਂ ਸ਼ਬਦ ਨਹੀਂ ਦੱਸੇ,
2: ਸ਼ਬਦ ਕੋੜਿਆਂ 'ਚ ਉਲਝਾ ਲਿਆ,
1: ਹਾਂ ਸ਼ਬਦ ਦੱਸੋ ਅਤੇ ਫਿਰ ਆਪਾਂ ਬ੍ਰੇਕ 'ਤੇ ਚੱਲੀਏ, ਤੁਸੀਂ ਉਹਨਾਂ ਚਿਰ ਸ਼ਬਦ ਕੱਢੋ ਅਤੇ ਮੈਂ ਮੈਸੇਜ ਪੜ੍ਹਦਾ ਉਹਨਾਂ ਚਿਰ। ਜਸਵਾਲ ਸਾਹਿਬ ਕਹਿੰਦੇ ਨੇ ਕਿ ਲਹਿਲਾ ਪਿੰਡ ਆ ਜੀ ਲੁਧਿਆਣੇ ਕੋਲ,
2: ਓਕੇ
1: ਅੱਛਾ ਕਾਹਦੀ ਗੱਲ,
2: ਜਿਹੜਾ ਲਿਰਿਕਸ ਸੀਗਾ, ਲਿਰਿਕਸ
1: ਅੱਛਾ ਲਹਿਲਾ, ਹਾਂ ਬਸ ਫਿਰ ਉੱਥੋਂ ਦਾ, ਇਹ ਵੀ ਉੱਧਰ ਦਾ ਹੀ ਆ ਮੁੰਡਾ ਆਪਣਾ ਗਾਉਣ ਵਾਲਾ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਇਹਨਾਂ ਨੂੰ ਅਮਰੂਦ ਖਾਣਾ ਹੈ, ਉਸਦਾ ਵਿਆਹ ਹੈ। ਅੱਛਾ ਕਹਿੰਦਾ ਕਿ ਸਤਿ ਸ਼੍ਰੀ ਅਕਾਲ ਬੋਥ ਆਫ ਯੂ, ਇਹਨਾਂ ਨੂੰ ਅਮਰੂਦ ਖਾਣਾ ਹੈ, ਉਸਦਾ ਵਿਆਹ ਹੈ। ਅੱਛਾ ਥੈਂਕ ਯੂ ਜੀ। ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਗੁੱਡ ਆਈਡੀਆ, ਅੱਛਾ ਉਹ ਵਾਲਾ ਪਕੌੜਿਆਂ ਵਾਲਾ, ਓਕੇ ਠੀਕ ਹੈ ਜੀ। ਕਰਮ ਜੀ ਕਹਿੰਦੇ ਕਿ ਅਸੀਂ ਤਾਂ ਇੱਕ ਮਿੰਟ ਜੀ, ਅਸੀਂ ਤਾਂ ਕਹਿੰਦੇ ਕਿ 3 ਮਾਸੀਆਂ ਐਂਡ ਉਹਨਾਂ ਸਾਰੀਆਂ ਦੇ ਬੱਚੇ ਐਂਡ ਮਾਮਿਆਂ ਦੀ ਭੂਆ 7, ਉਹ ਵੀ ਸਾਰੇ ਇਕੱਠੇ ਹੋ ਜਾਂਦੇ ਸੀ ਮਾਮਿਆਂ, ਬਹੁਤ ਇੰਜੋਏ ਕੀਤਾ ਉਸ ਟਾਈਮ 'ਚ, ਰਾਤ ਨੂੰ ਥੱਲੇ ਗੱਦੇ ਵਿਛਾ ਕੇ ਸੌਣਾ, ਪਲੇ ਗੇਮ ਬਾਂਦਰ ਕਿੱਲਾ ਅਤੇ ਪਿੱਠੂ ਗਰਮ, ਕਲਰ ਟੱਚ ਅਤੇ ਊਚ ਨੀਚ, ਊਚ ਨੀਚ ਕਾ ਪੜਿਆ ਪਪੜਿਆ ਹੋਰ ਵੀ, ਓਕੇ। ਸੋ ਇਹ ਗੇਮਾਂ, ਅੱਛਾ ਇੱਕ ਕਿੱਦਾਂ ਭੁੱਲ ਸਕਦੇ ਸਾਰੇ, ਵੀ ਸਭ ਤੋਂ ਜ਼ਿਆਦਾ ਜਿਹੜੀ ਹੁੰਦੀ ਸੀ ਉਹ ਹੁੰਦੀ ਸੀ ਗਰਮੀਆਂ ਦੇ ਵਿੱਚ ਬੰਟੇ, ਹਾਂ ਬੰਟੇ ਕਹਿੰਦੇ। ਅਤੇ ਹਾਂਜੀ ਤੁਸੀਂ ਦੱਸੋ ਸ਼ਬਦ ਅਤੇ ਫਿਰ ਆਪਾਂ ਚੱਲੀਏ।
2: ਪਹਿਲਾ ਸ਼ਬਦ ਹੈ ਜੀ ਆਪਣੇ ਕੋਲ ਹਰਲ ਹਰਲ
1: ਹਰਲ ਹਰਲ,
2: ਹਾਂਜੀ। ਦੂਜਾ ਸ਼ਬਦ ਹੈਗਾ ਜੀ ਪਾਰਲਾ,
1: ਅੱਛਾ ਮੈਂ ਕਿਹਾ ਪਰਲ ਪਰਲ ਵੀ ਕਰੋਗੇ ਅੱਛਾ ਹਰਲ ਹਰਲ ਤੇ ਪਾਰਲਾ
2: ਫਿਰ ਹੈਗਾ ਜੀ ਅੰਬਾਰਾ ਅੰਬਾਰਾ
1: ਅੰਬਾਰਾ ਓਕੇ ਅੰਬਾਰਾ
2: ਚੱਲ
1: ਚੱਲ
2: ਝੁੱਗਾ ਝੁੱਗਾ
1: ਝੁੱਗਾ ਓਕੇ
2: ਪੁਆਟਾ
1: ਪੁਆਟਾ
2: ਪੁਆਟਾ ਪੱਬੇ ਤੋਂ ਪੁਆਟਾ ਤੇ ਇੱਕ ਹੈਗਾ ਜੀ ਉਸਲਵੱਟਾ
1: ਅੱਛਾ ਉਸਲਵੱਟਾ ਓਕੇ ਸੋ ਆ ਜੀ ਸਾਡੇ ਸ਼ਬਦ ਤੇ ਕਰੀ ਮੈਂ ਰਿਪੀਟ ਕਰ ਦਿੰਦਾ ਹਰਲ ਹਰਲ ਬਾਰਲਾ ਅੰਬਾਰਾ ਤੇ ਝੁੱਲ ਝੁੱਗਾ ਪੁਆਟਾ
2: ਚੁੱਲਣੀ ਚੱਲ
1: ਚੱਲ ਤੇ ਉਸਲਵੱਟਾ ਸੋ ਇਹ ਹੈ ਜੀ ਸ਼ਬਦ ਤੇ ਅਗਲੇ ਹੁਣ ਹਿੱਸੇ ਦੇ ਵਿੱਚ ਆ ਕੇ ਤੁਸੀਂ ਦੱਸਿਓ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ
2: ਸੁਣਦੇ ਰਹੋ
1: ਰੇਡੀਓ ਹਾਂਜੀ 1674 AM
4: ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
5: Penji, ki haal hai pith dard da?
6: Jadon da sleep and relax da Indian style room wala gadda kharidya, sab kuch theek hai. Thank you ede bare dassan layi.
7: Hor suno, hun sleep and relax har tarah de gaddiyan de naal bed vi banaunde ne. Sleep and relax da ik store Leverton North ate dooja nava store Ohans Road Epping vich vi hai. Manpasand gaddiyan ate storage bed khareedan layi contact karo. Sleep and relax, wake up feeling totally rested. Search us online or call 0433465492
8: Orbit Homes apne iradeyan vaang sirf imarat nahi balki apne har ek grahak layi banaunde ne unna de supnyan da ek majboot ghar House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Orbit Homes Display Centers ya call karo Harpan Chauhan nu 0433-280-252 te
9: 4433-280-252
10: ਯਾਦ ਰੱਖੋ 9077973
11: VY Immigration and Education Consultant
10: ਹਰ ਕਦਮ ਤੁਹਾਡੇ ਨਾਲ
12: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
13: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
14: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
15: ਹਾਂਜੀ ਰੇਡੀਓ
16: ਸੋਨਾ ਚਾਹੀਦਾ
17: ਭਰੋਸਾ ਚਾਹੀਦਾ ਹੈ
16: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
18: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
19: Are you ready to start something? Do what you love?
9: With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
17: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
19: ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji re hawale nal pao 3 saal di free service chadston ford ready set ford
20: kitchen da style dal lagda bathroom vanity simple jya hun tension khatam karo aa gaya zj stone mason tade ghar nu banaye ekdam classy assi banaune ha designer stone bench tops for kitchen stylish vanity ate modern laundry oh vi porcelain ate marble nal jithe elegance mildi hai durability nal hun na sirf kar par tuhadi personality vi shine karegi stone de style nal call karo 0410 045555 ya aaj hi visit karo 104 Collins Road, Melton.
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਗੱਲਾਂ ਬਾਤਾਂ ਚੱਲ ਰਹੀਆਂ ਨੇ ਨਾਨਕਿਆਂ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਛੁੱਟੀਆਂ ਬਾਰੇ ਤੇ ਛੁੱਟੀਆਂ ਦੇ ਵਿੱਚ ਤੁਸੀਂ ਕੀ ਖੇਡਣਾ ਪਸੰਦ ਕਰਦੇ ਸੀ ਕਿੱਥੇ ਜਾ ਕੇ ਇਹ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਮੇਰੇ ਨਾਲ ਨੇ ਹਰਮੀਤ ਤੂੰ
1: ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਸਾਰਿਆਂ ਦਾ ਜੀ ਅੱਜ ਗੱਲਾਂ ਚੱਲ ਰਹੀਆਂ ਜੀ ਛੁੱਟੀਆਂ ਦੇ ਵਿੱਚ ਨਾਨਕੇ ਨਾਨਕਿਆਂ ਜਾ ਕੇ ਖੇਡਾਂ ਕਿਹੜੀਆਂ ਕਿਹੜੀਆਂ ਖੇਡਾਂ ਅਤੇ ਮੈਂ ਖੇਡਾਂ ਤੁਸੀਂ ਵੀ ਖੇਡੀਆਂ ਹੋਣਗੀ ਖੇਡਾਂ ਕੀ ਮਿਸ ਕਰਦੇ ਹੋ ਕੀ ਬੱਚੇ ਤੁਹਾਡੇ ਇੱਥੇ ਕੀ ਫੀਲ ਕਰਦੇ ਆ ਜਦੋਂ ਜਾਂਦੇ ਆ ਇੰਡੀਆ ਜੇ ਨਾਨਕੇ ਉਹਨਾਂ ਦੀ ਇੰਡੀਆ ਨੇ ਉੱਥੇ ਜਾ ਕੇ ਕੀ ਖੇਡਾਂ ਖੇਡੀਆਂ ਪਸੰਦ ਕਰਦੇ ਆ ਇਹਨਾਂ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਕੁਛ ਅਸੀਂ ਆਪਣੀਆਂ ਵੀ ਰੀਫਰੈਸ਼ ਕਰ ਰਹੇ ਹਾਂ ਕਿਹੜੀਆਂ ਕਿਹੜੀਆਂ ਖੇਡਾਂ ਅਸੀਂ ਖੇਡਦੇ ਰਹੇ ਹਾਂ ਪਲੱਸ ਜਾਂ ਕੋਈ ਇਹੋ ਜਿਹੀ ਨਾਨਕੇ ਦੀ ਯਾਦ ਖਾਸ ਕਰਕੇ ਛੁੱਟੀਆਂ ਦੇ ਵਿੱਚ ਸਾਡੇ ਨਾਲ ਜੁੜੀ ਹੁੰਦੀ ਹੈ ਕਿਉਂਕਿ ਨਾਨੀ ਅਕਸਰ ਨਾਨੀ ਨੂੰ ਨਾਨੇ ਨੂੰ ਅਤੇ ਮਾਮਿਆਂ ਨੂੰ ਵੀ ਕਈ ਵਾਰ ਚਾਹ ਹੁੰਦਾ ਲੇਕਿਨ ਜਿਹੜੇ ਮਾਮੇ ਕੁਆਰੇ ਹੁੰਦੇ ਨਾ ਉਹਨਾਂ ਨੂੰ ਘੱਟ ਚਾਹ ਹੁੰਦਾ ਹਰਜੋਤ ਭਾਅ ਜੀ ਉਹਨਾਂ ਹੁੰਦਾ ਵੀ ਯਾਰ ਇੱਕ ਮਾਸਾ ਤਾਂ ਬੀਬੀ ਬਾਬੂ ਤੋਂ ਪੈਸੇ ਮਿਲਦੇ ਨੇ ਇਹਨਾਂ ਨਾਲ ਇਹਨਾਂ ਨੇ ਇਹਨਾਂ ਦੇ ਲਾਉਣੇ ਪੈਣੇ ਪੈਸੇ ਅਤੇ ਇੱਕ ਅਸੀਂ ਹੁੰਦਾ ਵੀ ਅਸੀਂ ਨਾਨਕਿਆਂ ਦਾ ਕੋਈ ਸਕੂਟਰ ਕੋਈ ਮੋਟਰਸਾਈਕਲ ਉੱਥੇ ਚਲਾਉਣ ਨੂੰ ਮਿਲ ਜਾਂਦਾ ਹੁੰਦਾ ਸੀ ਲੈ ਜਾਣਾ ਜਦੋਂ ਤੇਲ ਜੰਮੀ ਮੁੱਕ ਜਾਣਾ ਚੋਰੀ 'ਚ ਵੀ ਖੜੇ ਕਰ ਦੇਣਾ ਅਤੇ ਜਦੋਂ ਮਾਮੇ ਨੂੰ ਲੈ ਕੇ ਜਾਣਾ ਮਾਮੇ ਨੇ ਫਿਰ ਉਦੋਂ ਗਾਲਾਂ ਕੱਢਣੀ ਆ ਵੀ ਤੇਲ ਮੁੱਕ ਗਿਆ ਦੱਸ ਤਾਂ ਦਿਓ ਜਾਂ ਥੋੜ੍ਹਾ ਰਹਿ ਗਿਆ ਤਾਂ ਵੀ ਦੱਸ ਦਿਓ ਆਦਰਾ ਚ ਮੁੜ ਕੇ ਆਉਣਾ ਵਾਪਸ ਪਰ ਜਿਹੜੇ ਪੁੱਠੇ ਕੰਮ ਕੀਤੇ ਸੀ ਸਾਰੇ ਨਾਨਕੇ ਜਾ ਕੇ ਕੀਤੇ ਕਿਸੇ ਦੀ ਜੀਪ ਆ ਜਾਣੀ ਮਾਸੜ ਦੀ ਜਾਂ ਗਾਂ ਅੱਗੋਂ ਮੰਮੀ ਉਹਨਾਂ ਦੇ ਕਿਸੇ ਦੇ ਰਿਸ਼ਤੇਦਾਰ ਦੀ ਆਈ ਹੋਣੀ ਜੀਪ ਦੇ ਪੁਰਾਣੀ ਜੀਪ ਤਾਂ ਇਹੋ ਜਾਂਦੇ ਨਾ ਉਹਦੀ ਕਿਹੜੇ ਖਿੜਕੀ ਲੱਗਦੀ ਸੀ ਕਿਹੜਾ ਲੋਕ ਲੱਗ ਜਾਂਦੀ ਸੀ ਖੁੱਲੀ ਹੁੰਦੀ ਸੀਗੀ
0: ਜਾਂ ਟਰੈਕਟਰ ਟਰੁਕਟਰ ਚਲਾਉਣਾ ਸਿੱਖਣਾ
1: ਟਰੈਕਟਰ ਸਾਰੇ ਚੀਜ਼ ਉੱਥੇ ਸਿੱਖੇ ਆ ਤੇ ਕਈ ਵਾਰ ਲੈ ਜਾਣੀ ਚੋਰੀ ਫਿਰ ਗਾਲਾ ਅੱਛਾ ਉਹਨਾਂ ਨੇ ਗਾਲਾਂ ਕੱਢੀਆਂ ਯਾਰ ਦੋ ਤਿੰਨ ਇਹਨਾਂ ਨੂੰ ਕੀ ਕਹਿਣਾ ਚੱਲ ਕੋਈ ਨਾ ਉਹਦਾ ਪੁੱਤਰਾ ਉਹਨਾਂ ਨੇ ਕੁੱਟ ਦੇਣਾ
0: ਕਹਿ ਵੀ ਕੀ ਸਕਦੇ ਤੁਸੀਂ ਜਿੰਨਾ ਚਿਰ ਨਾਨੀ ਬੈਠੀ ਨਾਨਾ ਬੈਠਾ ਉਹਨਾਂ ਚਿਰ ਉਦਾਂ ਹੀ ਨਹੀਂ ਤੁਸੀਂ ਕੁਛ ਕਹਿ ਸਕਦੇ
1: ਚੱਲ ਕੋਈ ਨਾ
0: ਚਲੋ ਆਪਾਂ ਤੋਰਦੇ ਹਾਂ ਜੀ ਅੱਜ ਦੀ ਗੱਲਬਾਤ ਨੂੰ ਅੱਗੇ ਤੇ ਤੁਸੀਂ ਵੀ ਦੱਸੋ ਵੀ ਕੀ ਖੇਡਣਾ ਤੁਸੀਂ ਪਸੰਦ ਕਰਦੇ ਹੁੰਦੇ ਹੋ ਤੁਸੀਂ ਬਰਾਂਟੇ ਖੇਡਣਾ ਪਸੰਦ ਕਰਦੇ ਹੋ ਜੰਡ ਪ੍ਰਾਂਬਲ ਦੀ ਗੱਲ ਹੋਈ ਆ ਲੁਕਣ ਮਚਾਈ ਦੀ ਛਟਾਪੂ ਹੋ ਗਏ ਰੋੜੇ ਹੋ ਗਏ ਗੁੱਡੀਆਂ ਪਟੋਲੇ ਅਤੇ ਆਪਾਂ ਇਹ ਵੇਖਦੇ ਹਾਂ ਵੀ ਇਹ ਕੋਮਨ ਖੇਡਾਂ ਨੇ ਅਤੇ ਬਾਕੀ ਇਹ ਆ ਵੀ ਹੋਰ ਨਾਲ ਡਿਪੈਂਡ ਕਰਦਾ ਤੁਸੀਂ ਕਿਹੜੇ ਇਲਾਕੇ
1: ਤੋਂ
0: ਛਪਾਈ ਚੋਰ ਛਪਾਈ
1: ਸਾਡੇ ਨਾਨਕਿਆਂ ਦੇ ਖੇਤਾਂ 'ਚ ਜੰਡਰ ਹੁੰਦਾ ਸੀ ਅਤੇ ਉੱਥੇ ਪੀਰ ਬਾਬੇ ਦਰਗਾਹ ਬਣਾਈ ਅਤੇ ਉਹ ਹਰ ਵੀਰਵਾਰ ਉੱਥੇ ਪ੍ਰਸ਼ਾਦ ਚੜ੍ਹਾਉਂਦੇ ਸੀ ਨਾ ਉਹ ਕਿਹੜਾ ਕੱਦੂ ਕਰਨ ਡਿਆ ਅਤੇ ਟਰੈਕਟਰ ਫਸ ਗਿਆ ਉੱਦਾਂ ਕਿਸੇ ਨੇ ਕਹਿ ਦਿਆ ਵੀ ਅੱਜ ਵੀਰਵਾਰ ਵੀ ਉਹਦੇ ਚੋਲ ਚੂਲ ਬਣਾ ਲਿਆ ਉਹ ਅਤੇ ਨਾਲੇ ਅਰਦਾਸ ਕਰਦੇ ਵੀ ਟਰੈਕਟਰ ਬਹੁਤ ਫਸਿਆ ਪਿਆ ਅਤੇ ਨਾਲੇ ਨਿਕਲ ਜੂਗਾ ਅਤੇ ਉੱਧਰੋਂ ਮੋਟਰ ਜਿਹੜੀ ਖੂਹ ਬੜਾ ਡੂੰਘਾ ਸਾਡਾ ਨਾਨਕਿਆਂ ਦਾ ਦੇਖਿਆ ਤਕਰੀਬਨ ਉਸ ਟਾਈਮ 'ਤੇ 150-200 ਫੁੱਟ ਤੱਕ ਹੋਣਾ 150 ਤੱਕ ਤਾਂ ਹੋਏਗਾ ਅਤੇ ਉਹ ਥੱਲੇ ਕਿਤੇ ਮੋਟਰ ਖਰਾਬ ਹੋਈ ਸੀ ਉਹਦੀ ਅਤੇ ਥੱਲੇ ਬੜੇ ਸੀ ਮਿਸਤਰੀ ਦੇ ਨੌਕਰ ਥੱਲੇ ਜਾ ਕੇ ਬੈਠੇ ਨਾ ਉਹ ਠੀਕ ਕਰਨ ਗਏ ਹੋਏ ਅਤੇ ਉੱਧਰੋਂ ਪ੍ਰਸ਼ਾਦ ਬਣ ਕੇ ਆ ਗਿਆ ਅਤੇ ਪ੍ਰਸ਼ਾਦ ਜਦੋਂ ਬਾਬੇ ਦੇ ਪੀਰ ਚੜ੍ਹਾ ਕੇ ਅਤੇ ਮਾਂ ਮੁੜ ਕੇ ਵੰਡਣਾ ਸੀ ਸਾਰਿਆਂ ਨੂੰ ਇਕੱਠੇ ਕਰ ਰਹੇ ਸੀ ਉੱਥੇ ਸਾਰੇ ਆਣ ਗਾਣ ਨੂੰ ਪਿੰਡ ਸਾਰੇ ਗਿਆ ਸੀ ਵੀ ਚੱਲੀਏ ਉਹ ਮਾਮਾ ਜੀ ਨੇ ਸਾਡੀ ਮਾਸੀ ਛੋਟੀ ਨੂੰ ਕਹਿਤਾ ਵੀ ਜਾ ਤੂੰ ਖੂਹ 'ਚ ਵੀ ਪਾਇਆ ਵੀ ਖੁਆਜਾ ਪੀਰ ਭਰੀ ਮਾਸੀ ਸਾਡੀ ਨੇ ਵੇਖਿਆ ਤਾਂ ਹੈ ਨਹੀਂ ਵੀ ਥੱਲੇ ਮਿਸਤਰੀ ਬੈਠਾ ਅਤੇ ਨਾਲੇ ਨੌਕਰ ਬੈਠਾ ਥੱਲੇ ਚੌਲਾਂ ਦੀ ਪਲੇਟ ਗਰਮ ਕਰੀ ਪਾਈ ਉੱਤੋਂ ਸੁੱਟਦੀ ਅੱਛਾ ਖੂਹ ਜੇ ਕਹਿੰਦੀ ਵੀ ਉਹਦੀ ਆਵਾਜ਼ ਕਿਤੇ ਹੋਰ ਜਾਂਦੀ ਜਿਹੜੇ ਥੱਲੇ ਕੁਛ ਵੀ ਬੋਲਣ ਤਾਂ ਉੱਤੇ ਬਹੁਤ ਸਾਫ਼ ਸੁੱਟਦਾ ਹੁੰਦਾ ਚੀਕਾਂ ਮਾਰਦੇ ਭਾਅ ਜੀ ਵੀਰ ਜੀ ਕਾ ਖੂਹ 'ਚ ਕੋਈ ਹੈਗਾ ਕਿਤੇ ਹੈਗਾ ਤਾਂ ਮਿਸਤਰੀ ਬੈਠਾ ਤੂੰ ਵੇਖ ਥੱਲੇ ਚੌਲ ਪਾਉਣ ਲੱਗੀ ਗਰਮ ਚੌਲ ਸੁੱਟਦੇ
0: ਖਵਾਜਾ ਬੈਠਾ ਥੱਲੇ
1: ਉਹ ਵੀ ਬੜਾ ਹੁੰਦਾ ਸੀ ਨਾ ਉਹ ਸਾਨੂੰ ਕਹਿੰਦਾ ਵੀ ਨਾਨਕਿਆਂ 'ਤੇ ਜਾਣਾ ਨਾ ਵੀ ਇਹ ਛੋਟੀ ਛੋਟੀ ਚੀਜ਼ਾਂ ਪਤਾ ਹੁੰਦਾ ਸੀ ਨਾਨਕਿਆਂ ਪਿੰਡ 'ਤੇ ਕਿਸੇ ਦਾ ਕੋਈ ਮੇਲਾ ਲੱਗਦਾ ਜਾਂ ਨਾਨਕਿਆਂ ਪਿੰਡ 'ਤੇ ਅੱਛਾ ਵਿਆਹ ਆ ਜਾਵੇ ਉਹਦਾ ਵੱਖਰਾ ਮਜ਼ਾ ਆਉਂਦਾ ਸੀ ਕਿਉਂਕਿ ਉਦੋਂ ਪੈਲਸ ਹੁੰਦੇ ਨਹੀਂ ਸੀਗੇ ਅਤੇ ਖਾਸ ਕਰਕੇ ਉਹਨਾਂ ਨੇ ਘਰ ਦੇ ਸਾਹਮਣੇ ਜਿਹੜੀ ਜ਼ਮੀਨ ਹੁੰਦੀ ਸੀ ਉਹਨਾਂ ਨੂੰ ਉੱਦਾਂ ਹੀ ਉਹਨਾਂ ਨੇ ਚੰਗੀ ਤਰ੍ਹਾਂ ਵਾਹ ਕੇ ਟੈਂਟ ਉੱਥੇ ਹੀ ਲਾਉਣਾ ਉਹ ਟੈਂਟ ਦਾ ਤਾਂ ਕਹਿ ਲਓ ਮਜ਼ਾ ਹੀ ਵੱਖਰਾ ਹੁੰਦਾ ਸੀ ਨਾ ਵੀ ਕੰਮ ਕਰਨ ਦਾ ਘਰਦੇ ਦੀ ਜਾਗੋ ਵੱਖਰੀ ਕੱਢਣੀ ਅਸੀਂ ਆਪਣਾ ਵੱਖਰਾ ਖੇਡਣ ਕਿਤੇ ਹੋਰ ਗਏ ਹੁੰਦੇ ਸਾਨੂੰ ਇੰਨਾ ਚਾਹ
0: ਵੱਖਰਾ ਹੀ ਰਹਿਣਾ
1: ਅਸੀਂ ਵੱਖਰਾ ਹੀ ਰਹਿਣਾ ਕਿਸੇ ਪਾ ਖੇਡਣ ਜਾਇਆ ਨਾ
0: ਅੱਛਾ ਇੱਕ ਅਮਰੂਦ ਦੇ ਉੱਤੇ ਰਿਸਰਚ ਚੱਲ ਰਹੀ ਹੈ ਵਿਆਹ ਦੇ ਉੱਤੇ ਅਤੇ ਮੰਡ ਸਾਹਿਬ ਨੇ ਪੀ ਆਈ ਦੀ ਸਹਾਇਤਾ ਲੈ ਕੇ ਅਤੇ ਕੁਛ ਇੱਕ ਚੀਜ਼ਾਂ ਭੇਜੀਆਂ ਨੇ ਕਹਿੰਦੇ ਕਿ ਰਸਮਾਂ ਦੀ ਲਿਸਟ ਕੁਛ ਇਸ ਤਰ੍ਹਾਂ ਦੇ ਨਾਲ ਹੋਊਗੀ ਰੋਕਾ ਅਤੇ ਮੰਗਣੀ ਥੀਮ ਹੋਊਗਾ ਲਾਲ ਰੰਗ ਦੀ ਚਮਕ ਅਤੇ ਹਰੇ ਰੰਗ ਦੀ ਮਿਠਾਸ ਅਤੇ ਖਾਸ ਪਲ ਹੋਣਗੇ ਭਿੰਡੀ ਅਤੇ ਅਮਰੂਦ ਦੇ ਮੱਥੇ 'ਤੇ ਸਜਦਾ ਹੈ ਅਤੇ ਅਮਰੂਦ 'ਤੇ ਆਪਣੀ ਮਿੱਠੀ ਮਿੱਠੀ ਖੁਸ਼ਬੂ ਦੇ ਨਾਲ ਪੂਰੇ ਮਾਹੌਲ ਨੂੰ ਮਹਿਕਾਉਂਦਾ ਹੈ ਸ਼ਗਨ ਹੋਣਗੇ ਅਮਰੂਦ ਵੱਲੋਂ ਬਿੰਦੀ ਨੂੰ ਚਮਕਦਾਰ ਨਗਾਂ ਵਾਲਾ ਤੋਹਫ਼ਾ ਅਤੇ ਬਿੰਦੀ ਵੱਲੋਂ ਹਾਂ ਭਿੰਡੀ ਵੱਲੋਂ ਹਾਂ ਬਿੰਦੀ ਇਹ ਨਾ ਬਿੰਦੀ ਬਿੰਦੀ ਲਿਖਿਆ ਵਾ ਸਾਰਸ਼ ਫਿਰ ਉੱਪਰ ਬੰਨ ਹੀ ਲੱਭਾ ਉਹਨਾਂ ਨੂੰ ਅਤੇ ਭਿੰਡੀ ਵੱਲੋਂ ਅਮਰੂਦ ਨੂੰ ਚਾਟ ਮਸਾਲਾ ਭੇਟ ਕੀਤਾ ਜਾਵੇਗਾ ਨਾਈਸ ਅਤੇ ਮਤਲਬ ਸੰਗੀਤ ਅਤੇ ਜਾਗੋ ਨਾਈਟ ਦੇ ਉੱਤੇ ਕਹਿੰਦੇ ਨੇ ਕਿ ਮੱਥੇ 'ਤੇ ਮੱਥੇ ਚਮਕੇ ਬਿੰਦੀ ਅਮਰੂਦਾਂ ਦੇ ਬਾਗਾਂ ਵਿੱਚ ਤੇ ਨਾਲ ਚਲੂਗਾ ਨੀ ਮੈਂ ਜਾਗੋ ਕੱਢਣੀ ਮਰੂਦ ਰਸੀਲੇ ਦੀ ਜਾਗੋ ਦੀ ਲੁੱਕ ਜਾਗੋ ਦੇ ਘੜੇ ਉੱਤੇ ਚਮਕਦੀਆਂ ਹੋਈਆਂ ਲਾਲ ਬਿੰਦੀਆਂ ਲਾਈਆਂ ਜਾਣਗੀਆਂ ਤੇ ਵਿਆਹ ਦੇ ਦਿਨ ਅਮਰੂਦ ਦੀ ਐਂਟਰੀ ਹੋਊਗੀ ਕੁਛ ਅਮਰੂਦ ਸਾਹਿਬ ਇੱਕ ਸੁੰਦਰ ਟੋਕਰੀ ਦੇ ਵਿੱਚ ਸੱਜ ਕੇ ਉੱਪਰ ਥੋੜਾ ਜਿਹਾ ਨਮਕ ਮਸਾਲਾ ਛਿੜਕ ਕੇ ਸ਼ਾਹੀ ਅੰਦਾਜ਼ ਦੇ ਵਿੱਚ ਆਉਣਗੇ ਤੇ ਉਧਰ ਲਾੜੀ ਯਾਨੀ ਕਿ ਭਿੰਡੀ ਭਿੰਡੀ ਜੀ ਇੱਕ ਲਾਲ ਮਖਮਲੀ ਰੇਸ਼ਮੀ ਰੁਮਾਲ ਦੇ ਉੱਤੇ ਸੱਜ ਕੇ ਪੂਰੀ ਚਮਕ ਦਮਕ ਗਲਿਟਰ ਵਗੈਰਾ ਲਾ ਕੇ ਐਂਟਰੀ ਮਾਰਨਗੇ ਗੁੱਡ ਸਪੈਸ਼ਲ ਮੈਨਿਊ ਕੁਛ ਇਸ ਤਰ੍ਹਾਂ ਦੇ ਨਾਲ ਹੋਏਗਾ ਵਿਆਹ ਦਾ ਖਾਣਾ ਦੋਵਾਂ ਪਾਸਿਆਂ ਤੋਂ ਖੱਟਾ ਅਤੇ ਮਿੱਠਾ ਤੇ ਚਟਪਟਾ ਹੋਵੇਗਾ ਅਮਰੂਦ ਦੀ ਸਪੈਸ਼ਲ ਚਾਟ ਨਿੰਬੂ ਅਤੇ ਕਾਲੇ ਨਮਕ ਧੂੜ ਕੇ ਅਤੇ ਮੇਨ ਕੋਰਸ ਹੋਊਗਾ ਸ਼ਾਹੀ ਪਕਵਾਨ ਜੋ ਹਰ ਮਹਿਫਲ ਦੀ ਸ਼ਾਨ ਬਣਨ ਅਤੇ ਮਰੂਦ ਦੀ ਕੁਲਫੀ ਡਿਜ਼ਰਟ ਦੇ ਵਿੱਚ ਮਰੂਦ ਦੀ ਕੁਲਫੀ ਅਤੇ ਭਿੰਡੀ ਦੇ ਸਟਾਈਲ ਵਰਗੇ ਗੋਲ ਗੋਲ ਗੁਲਾਬ ਜਾਮੁਨ ਵਾ ਅਤੇ ਵਿਆਹ ਦਾ ਸੱਦਾ ਪੱਤਰ ਭਿੰਡੀ ਦੀ ਚਮਕ ਅਤੇ ਅਮਰੂਦਾਂ ਦਾ ਦਿਲ ਲੁੱਟਿਆ ਦੋਵਾਂ ਦੇ ਪਿਆਰ ਦੇ ਦੇਖੋ ਅੱਜ ਭਾਂਡਾ ਫੋਟਿਆ ਖੱਟੀ ਮਿੱਠੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਨੂੰ ਸਭ ਨੂੰ ਸੱਦਾ ਹੈ ਹੱਸਣ ਗਾਉਣ ਦੇ ਲਈ ਭਿੰਡੀ ਅਤੇ ਅਮਰੂਦ ਦੇ ਵਿਆਹ ਦੇ ਵਿੱਚ ਆਉਣ ਦੇ ਲਈ ਦੱਸੋ ਕੀ ਪਲੈਨਿੰਗ ਦੇ ਵਿੱਚ ਹੋਰ ਕੋਈ ਖਾਸ ਕੋਈ ਗਰਮ ਗਰਮ ਛਾਪਾ ਛਪਾਈ ਕੁਛ ਕਰਨੀ ਕੁਛ ਜੁੱਤੀ ਲਕਾਈ ਕਰਨੀ ਹੋਵੇ ਕੁਛ ਰੀਬਨ ਕੱਟਣਾ ਸ਼ਾਮਿਲ ਕਰਨਾ ਹੋਵੇ ਜਾਂ ਕੋਈ ਹੋਰ ਖਾਸ ਰਸਮ ਜੋੜਨੀ ਹੋਵੇ ਤਾਂ ਮੈਨੂੰ ਦੱਸੋ ਮੈਂ ਤੁਹਾਡੀ ਹੈਲਪ ਕਰਾਂਗੀ ਮਨ ਸਾਹਿਬ ਧੰਨਵਾਦ ਧੰਨਵਾਦ ਧੰਨਵਾਦ ਤੁਹਾਡਾ ਮਿਹਰਬਾਨੀ ਤੁਸੀਂ ਤੇ ਜਿਨ੍ਹਾਂ ਦਾ ਵਿਆਹ ਹੈ ਉਹਨਾਂ ਨੂੰ ਲੂਣ ਲਾ ਛੱਡਿਆ ਤੁਸੀਂ ਥੈਂਕ ਯੂ ਅੰਮ੍ਰਿਤ ਭੈਣ ਜੀ ਤੁਸੀਂ ਆਉਂਦੇ
2: ਹੋ
0: ਹੈਲੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
3: ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ
0: ਜੇ ਤਾਂ ਨਾਮ ਅੰਮ੍ਰਿਤ ਹੈ ਉਹ ਕਰ ਲਓ ਗੱਲ ਭਾਈ ਤੂੰ ਡਿਸਾਈਡ ਕਰ ਲਓ ਹੁਣ
1: ਵਾਹ ਦੋਨੋਂ
2: ਨਹੀਂ ਕਰ ਲੈਣ ਤੋਂ ਕਰ ਲੈ ਮੈਂ ਬਾਅਦ ਕਰ ਲੈਣੀ ਇਹਨਾਂ ਨੂੰ ਕਰ ਲੈਣੀ
0: ਨਹੀਂ ਜਿਨ੍ਹਾਂ ਦਾ ਨਾਮ ਅੰਮ੍ਰਿਤ ਹੈ ਉਹ ਕਰਨਾ ਪਹਿਲਾਂ
3: ਓਕੇ ਵੀਰ ਜੀ ਸਤਿ ਸ਼੍ਰੀ ਅਕਾਲ ਮੈਨੂੰ ਡਾਊਟ ਆ ਗਿਆ ਹੈ ਮੇਰਾ ਨਾਮ ਤਾਂ ਅੰਮ੍ਰਿਤ ਹੈ
0: ਆ ਮੈਂ ਵੀ ਆਖਾਂ ਆਵਾਜ਼ ਕਿੱਦਾਂ ਬਦਲ ਗਈ ਪਕੌੜੇ ਖਾ ਕੇ
3: ਵੀਰ ਜੀ ਪੂਰਾ ਮੂਡ ਬਣਾ ਲਿਆ ਸੀ ਲਿਸਟ ਬਣਾ ਲਈ ਸੀ ਪਕੌੜਿਆਂ ਦੀ ਅੱਗੇ ਤੇ ਰੂਬੀ ਦੀ ਕਾਲ ਆ ਗਈ ਕਹਿੰਦੀ ਮੈਂ ਲਿਆਉਂਦੀ ਮੈਂ ਕਿਹਾ ਚੱਲ ਕੈਂਸਲ ਕਰ ਪਹਿਲਾਂ ਹੋ ਗਿਆ ਪਕੌੜਿਆਂ ਦਾ
1: ਹਾਂ ਤੁਸੀਂ ਵੀ ਲਿਖੀਆਂ ਹੀ ਸੀ
0: ਅੱਛਾ ਉਹ ਲਿਆ ਰਿਹਾ ਫਿਰ
3: ਮੈਂ ਹੀ ਮੈਸੇਜ ਕਰਤਾ ਮੈਂ ਕਿਹਾ ਰੂਬੀ ਨੂੰ ਕਹਿੰਦੇ ਰੂਬੀ ਥੋੜਾ ਲੇਟ ਆ ਜੀ 6:30 ਦੇ ਬਾਅਦ ਆ ਜੀ ਪਕੌੜੇ ਲੈ ਕੇ ਤਾਂ ਆਈ ਰਹੀ ਹੈ
0: ਚਾਹ ਵੀ ਤੁਸੀਂ ਉਹਨਾਂ ਦੇ ਘਰ ਜਾ ਕੇ ਬਣਾ ਲੈਣੀ ਵੇਖੋ ਪੱਤੀ ਤੇ ਪਈ ਹੁੰਦੀ ਦੁੱਧ ਪਿਆ ਹੁੰਦਾ ਗੱਲ ਤੇ ਸਿਰਫ ਬੰਦੇ ਦੀ ਨੀਤ ਦੀ ਹੁੰਦੀ ਹੈ ਬੰਦਾ ਉਦਾਂ ਲੇਜੀ ਹੋਇਆ ਹੁੰਦਾ ਤੇ ਉਹ ਤੁਸੀਂ ਜਾ ਕੇ ਬਣਾ ਲੈਣੀ ਹੈ ਪਤੀਲਾ ਤੇ ਹੋਊਗਾ ਹੀ ਘਰੇ
3: ਨਹੀਂ ਉਹ ਤਾਂ ਚਾਹ ਸਾਡੇ ਘਰੇ ਆਉਂਗੇ ਨਾ ਪਕੌੜੇ ਉਧਰ ਗਏ ਤਾਂ ਫਿਰ ਤਾਂ ਮਿਲਣੇ ਨਹੀਂ ਨਾ ਸਾਨੂੰ ਫਿਰ ਤਾਂ ਮੂਵੀ ਦੇਖਣੇ ਫਿਰ
0: ਅੱਛਾ ਪਕੌੜੇ ਤੁਹਾਡੇ ਲਾਉਣੇ ਆ ਲੈ ਯਾਰ ਇਹ ਕੰਮ
1: ਜੋ ਬਚਿਆ ਇੱਥੇ ਰਹਿ ਜਾਂਦਾ
0: ਪਕੌੜੇ ਲੈ ਕੇ ਚਾਹ ਲੈ ਕੇ ਥਰਮਸ ਤੇ ਤੁਸੀਂ ਉਹਨਾਂ ਦੇ ਸਾਹਮਣੇ ਬਹਿ ਕੇ ਜਾ ਕੇ ਖਾਣੇ ਉਹਨਾਂ ਦੇ ਘਰ
3: ਤਾਂ ਕਹਿੰਦੀ ਹਿੱਲਾ ਪਕੌੜਿਆਂ ਦਾ ਰੂਬੀ ਨੇ ਕਰਤਾ ਕੈਂਸਲ ਕਰਵਾ ਦੀ ਫਰੂਟ ਸਬਜ਼ੀਆਂ ਦੀ
0: ਚਲੋ ਤੁਹਾਡਾ ਸਰ ਗਿਆ ਚਲੋ ਪਕੌੜੇ ਤੇ ਆ ਗਏ
1: ਪੇਪਰ ਤਾਂ ਵੇਸਟ ਹੋਇਆ ਹੀ ਅਗਲੇ ਨੇ ਭਾਵੇਂ ਪਕੌੜੇ ਨਾ ਬਣਾਏ ਹੁਣ ਉੱਥੇ ਹੀ ਪਕੌੜੇ ਲੱਭਦੇ ਫਿਰੀ ਸੁਣ ਰਹੇ ਹੋ ਜਜਮਾਨ ਜਜਮਾਨ ਸੁਣ ਰਹੇ ਹੈ ਤੇ ਪਕੌੜੇ ਬਣਾ ਕੇ ਰੱਖਿਓ
0: ਜਜਮਾਨ ਜਿੰਨੇ ਬੰਦੇ ਸੱਦ ਲਏ ਆ ਨਾ ਉਹ ਲਾ ਗਲੇ ਖਾਲੀ ਪਲਾਟ ਚ ਖੁਰਲੀ ਬਣਾਓ ਇੱਕ ਖੁਰਲੀ ਚ ਸੁੱਟੋ ਪਕੌੜੇ ਖੁੱਲੇ
1: ਜਜਮਾਨ ਸੁਣ ਰਹੇ ਹੈ
0: ਹਾਂਜੀ ਭੈਣ ਜੀ ਕੀ ਕੀ ਤੁਸੀਂ ਕੀ ਖੇਡਦੇ ਰਹੇ ਹੋ ਨਿੱਕੇ ਹੁੰਦੇ ਕਿੱਥੇ ਜਾਣਾ
3: ਪਸੰਦ ਪਹਿਲਾਂ ਤਾਂ ਮੈਂ ਅੱਖਰ ਲੈ ਕੇ ਆਈ ਵੀ ਜੀ ਹਰਲ ਹਰਲ ਤਾਂ ਹੁੰਦਾ ਸ਼ਾਇਦ ਕਾਲੀ ਮਚਾਣਾ ਜਿੱਦਾਂ ਆਪਾਂ ਹਰਲ ਹਰਲ ਕਰਦੇ ਪਏ ਮਤਲਬ ਕਾਫੀ ਕਾਲੀ ਜੀ ਮਚਾਣਾ ਦੌੜ ਭੱਜ ਜੀ ਕਰੀ ਜਾਣਾ ਪਰਲੋ ਹੁੰਦੇ ਆ ਕਿ ਦੂਜੇ ਪਾਸੇ ਪਰਲਾ
1: ਜੀ
3: ਤੇ ਅੰਬਾਰਾ ਨੀ ਮੈਨੂੰ ਪਤਾ
0: ਪਰਲ ਨੀ ਪਾਰਲਾ ਕਿ
1: ਪਾਰਲਾ
0: ਪਾਰਲਾ
1: ਪਾਰਲਾ
3: ਪਰਲਾ ਦੂਜੇ ਪਾਸੇ
1: ਸ਼ਾਰਟ ਫਰਮ
3: ਯੂਜ਼ ਦੂਜੇ ਪਾਸੇ ਕਹਿ ਦਿੰਦੇ ਪਰਨ
0: ਜੀ
3: ਤੇ ਫਿਰ ਚੱਲ ਹੁੰਦੀ ਸਹਿਣ ਕਰਨਾ ਜਾਂ ਫਿਰ ਚੱਲ ਹੋ ਗਈ ਇੱਕ ਆਪਾਂ ਜਿਹੜੀ ਪਾਣੀ ਦੀ ਛੱਲ ਉਹਨੂੰ ਵੀ ਕਹਿ ਦਿੰਦੇ ਕਈ ਵਾਰ ਛੱਲ ਮਾਰਦਾ ਪਿਆ
0: ਉਹ ਛੱਲ ਹੁੰਦੀ
1: ਹੈ ਛੱਲ ਹੁੰਦੀ ਹੈ ਛੱਲ ਹੈ ਚੱਜੇ ਵਾਲਾ ਛੱਲ
0: ਚੱਜਾ ਝੰਡਾ ਚੱਜਾ ਛੱਲ
1: ਹਾਂਜੀ
3: ਛੱਲ ਸਹਿਣ ਕਰਨਾ ਤਾਂ ਨਹੀਂ
0: ਨਹੀਂ ਛੱਲ
1: ਚਲੋ ਅੱਗੇ ਚੱਲ
0: ਸਹਿਣ ਕਰਨਾ ਛੱਲ ਖਲਾਰਨਾ ਹੁੰਦਾ
3: ਨਹੀਂ ਮੈਂ ਗੈਸ ਲਗਾਦੀ ਵੀ ਜੀ
1: ਛੱਲ ਛੱਡੋ ਅੱਗੇ ਚੱਲੋ
0: ਜੀ
3: ਅਗਲਾ
1: ਚੁੱਗਾ
3: ਝੁੱਗਾਂ ਦੇ ਤੇ ਝੋਪੜੀ ਜੀ ਪਾਣੀ ਜਿੱਦਾਂ ਛੱਪਰ ਪਾਇਆ ਹੋਇਆ ਉਹਨੂੰ ਕਹਿ ਦਿੰਦੇ ਆ। ਤੇ ਉਹਦੇ ਅਗਲਾ ਹੈਗਾ
1: ਪੁਆਟਾ,
3: ਪੁਆਟਾ ਹੁੰਦਾ ਕਜ਼ਨਸ ਨੂੰ ਕਹਿ ਦਿੰਦੇ ਆਪਾਂ ਸ਼ਾਇਦ,
1: ਛੱਡਦੇ ਕੋਈ ਨੀ ਅੱਗੇ ਚੱਲਾਂਗੇ।
0: ਓਕੇ,
1: ਉਸ ਤੋਂ ਬਾਅਦ ਆ ਗਿਆ ਉਸਲਵੱਟਾ,
3: ਉਸਲਵੱਟਾ ਹੁੰਦਾ ਕਰਵਟਾ ਬਦਲਣਾ, ਜਿਹਦਾ ਮੰਜੇ ਤੇ ਪਏ ਕਦੀ ਇੱਧਰ ਨੂੰ ਕੱਥਲ ਬਦਲੀ ਕਦੇ ਇੱਧਰ ਬਦਲਣਾ ਉਹਨੂੰ ਕਹਿ ਦਿੰਦੇ
1: ਜੀ ਜੀ ਬੇਚੈਨੀ। ਠੀਕ ਹੈ,
3: ਉਸਲਵੱਟਾ ਹਾਂਜੀ ਬੇਚੈਨੀ ਲੱਗੀ ਆ ਉਸਲਵੱਟੀ, ਅਗਰ ਇੱਧਰ ਨੂੰ ਕੱਥਲ ਬਦਲੀ
1: ਕਦੇ ਪਕੌੜੇ ਬਣਾ ਰਹੇ ਸੀ ਤੁਹਾਨੂੰ ਮਿਲ ਨਹੀਂ ਰਹੀ ਤੁਸੀਂ ਉਸਲਵੱਟੇ ਲੈ ਰਹੇ।
0: ਆਹ ਕੀ ਕਸਮ,
1: ਉਧਰ ਭੈਣ ਜੀ ਦੂਜੇ ਭੈਣ ਜੀ ਫੋਨ ਤੇ ਗੱਲ ਕਰਨਾ ਚਾਹ ਰਹੇ ਹੋਣਗੇ, ਉਸ ਰੋਟੇ ਲੈ ਰਹੇ ਹੋਣੇ, ਮੇਰੀ ਵਾਰੀ ਆਵੇ।
3: ਨਹੀਂ ਮਨਿੰਦਰ ਨੇ ਮਨਦੀਪ ਨੇ ਕਿਹਾ ਕਿਉਂਕਿ ਫਟਾਫਟ ਫੋਨ ਵੀ ਸਾਡੇ ਕੋਲ ਲਾ ਦੇ ਕਿ ਗੁੱਸਾ ਨਾ ਮੰਨੇ, ਹੋਇਆ ਕੋਈ ਨੀ ਹੁਣ ਤਾਂ ਹੋ ਗਈ।
1: ਨਾ ਗੁੱਸਾ ਨਾ ਕਰੋ, ਪਕੌੜੇ ਜਾਂਦੇ ਰਹਿਣਗੇ।
3: ਨਾ ਨਾ ਨਾ ਗੁੱਸਾ, ਜੇ ਇੱਦਾਂ ਦੀ ਗੱਲਾਂ ਚ ਮੇਰੀ ਜੀ ਗੁੱਸਾ ਕਰਨ ਲੱਗੇ ਫਿਰ ਤਾਂ ਮਿਲ ਲੈ ਪਕੌੜੇ।
0: ਇਦਾਂ ਹੀ ਖਾਣੇ ਪੈਂਦੇ ਹੁਣ, ਉਹ ਵੀ ਕਹਿ ਕਹਿ ਕੇ ਤੇ ਇੱਧਰ ਵੀ ਤੇ ਪੱਕੇ ਕਰਨ ਨੀ ਡੇ। ਇਹ ਵੀ ਦੱਸ ਦੋ ਕਿਹੜੇ ਚਾਹੀਦੇ ਆ, ਫੇਰ ਨਾ ਹੋਵੇ ਭਲਾ ਵੀ
1: ਕੋਈ ਮਿਲ ਜਾਵੇ। ਅੱਜਕਲ
0: ਤਾਂ
1: ਬੜੇ ਮਸ਼ਹੂਰ ਨੇ ਆਈਸਕ੍ਰੀਮ ਦੇ ਪਕੌੜੇ। ਆ ਵੀ ਜੇ ਖਾਣੇ ਹੀ ਆ, ਮੇਰੀ ਗੱਲ ਸੁਣ,
3: ਨਹੀਂ
1: ਜੇ ਅਗਲਾ ਕਹਿ ਰਿਹਾ ਭੈਣ ਜੀ ਆ ਜਾਓ ਵੀ ਮੈਂ ਬਣਾ ਦਾਂਗੀ ਪਕੌੜੇ, ਤੇ ਕਹੋ ਫਿਰ ਆਈਸਕ੍ਰੀਮ ਵਾਲੇ ਬਣਾਈ ਨਾ। ਆਲੂ ਖਰਾਬ ਹੁੰਦੇ ਨੇ ਪਕੌੜੇ,
3: ਜਿਹੜਾ ਪਕੌੜੇ ਬਣਾਉਂਦਾ ਪਿਆ ਤਾਂ ਲਿਸਟ ਚ ਕੋਈ ਬੰਦਾ ਐਡ ਆਨ ਹੋਇਆ ਨਾ, ਆਪਣੀ ਤਰਫ ਤੋਂ ਬਣਾ ਕੇ ਲਿਆਂਦਾ ਪਿਆ, ਰੂਬੀ ਜੀ ਬਣਾਉਂਦੇ ਪਏ, ਜਿਹੜਾ ਮਰਜ਼ੀ ਬਣਾ ਦੇ ਖਿਲਾ ਦੇਣਾ।
0: ਚਲੋ ਜੋ ਵੀ ਮਿਲ ਜੇ ਵੇਖੋ ਉਹੀ ਚੰਗਾ,
3: ਜੋ ਵੀ ਮਿਲ
1: ਜੇ। ਸਾਡੇ ਘਰ ਪਰਸੋਂ ਪਾਰਟੀ ਜੇ ਆਇਆ ਜੇ ਵੀ ਚੰਗੀ ਮੀਟ ਦਰ ਚੱਲੇਗੀ, ਕਹਿੰਦਾ ਕੀ ਕੋਈ ਫੰਕਸ਼ਨ, ਕਹਿੰਦਾ ਨਹੀਂ ਸਾਡਾ ਕੱਟਾ ਬਿਮਾਰ ਫਿਰਦਾ ਉਹ ਅੱਜ ਕੱਲ ਜਾਣ ਹੀ ਵਾਲਾ,
0: ਉਹ ਸ਼ਬੂਕੋ ਬਣੂਗਾ
1: ਸਾਨੂੰ ਪਿੰਡੀ ਗੋਸ਼ਤ ਖਵਾਉਣ।
0: ਹਾਂਜੀ ਭੈਣ ਜੀ,
1: ਹਾਂਜੀ ਭੈਣ ਜੀ।
3: ਤੇ ਵੀਰ ਜੀ ਅਸੀਂ ਛੁੱਟੀਆਂ ਜ਼ਿਆਦਾਤਰ ਨਾਨਕੇ ਜਾਣਾ ਪਸੰਦ ਕਰਦੇ ਸੀ, ਪਹਿਲਾਂ ਵੀ ਦੱਸਿਆ ਮੈਂ, ਦਾਦਕੇ ਜਿੱਥੇ ਸਾਡੇ ਪੈਂਦੇ ਕਿ ਸਾਡੇ ਦੋਨੋਂ ਪਾਸੇ ਪਿੰਡ ਪੈਂਦੇ ਕਿ ਸਾਡੇ ਬੱਸਾਂ ਬੁੱਸਾਂ ਨੀ ਆਉਂਦੀ ਸੀ ਨਾ ਪਹਿਲਾਂ
0: ਜੀ,
3: ਤੇ ਪੈਦਲ ਤੁਰਨੇ ਦੇ ਚੱਕਰ ਚ ਅਸੀਂ ਨਾਨਕੇ ਜਾਂਦੇ ਸੀ
0: ਜੀ।
1: ਨਾ ਨਾ ਆਵਾਜ਼ ਤੋਂ ਆ ਰਹੀ ਆਪਕੀ।
3: ਤੇ ਉਹਦੇ ਕਰਕੇ ਫਿਰ ਅਸੀਂ ਮਤਲਬ ਨਾਨਕੇ ਜਾਂਦੇ ਸੀ ਤੇ ਅਸੀਂ ਖੇਲਦੇ ਸੀ, ਜਿੱਦਾਂ ਸਾਨੂੰ ਕਹਿਣਾ ਇਹਨਾਂ ਨੇ ਸ਼ਹਿਰ ਤੋਂ ਬੱਚੇ ਆਏ ਨੇ, ਤੇ ਅਸੀਂ ਖੇਲਦੇ ਸੀ ਇੱਕ ਗੇਮ ਹੁੰਦੀ ਸੀ ਪੋਸ਼ਮ ਪਾ ਬਈ ਪੋਸ਼ਮ ਪਾ,
1: ਡਾਕੀਏ ਨੇ ਕਿਆ ਕਿਆ,
3: ਪੋਸ਼ਮ ਪਾ ਬਈ ਪੋਸ਼ਮ ਪਾ, ਡਾਕੀਏ ਨੇ ਕਿਆ ਕਿਆ, 100 ਰੁਪਏ ਕੀ ਘੜੀ ਚੁਰਾਈ, ਅਬ ਤੋ ਜੇਲ ਮੇ ਜਾਣਾ ਪੜੇਗਾ,
1: ਜੇਲ ਕੀ ਰੋਟੀ ਖਾਣੀ
3: ਪੜੇਗੀ, ਜੇਲ ਕੀ ਰੋਟੀ ਖਾਣੀ ਪੜੇਗੀ, ਠੰਡਾ ਪਾਣੀ ਪੀਣਾ ਪਏਗਾ। ਫਿਰ ਉਹਦੇ ਬਾਅਦ ਗਾਉਂਦੇ ਸੀ ਰਾਜਾ ਰਾਜਾ ਤੇਰੀ ਨਗਰੀ ਮੇ ਚੋਰ ਬਾਂਧ ਲੋ ਕਿਸਕੇ ਸਾਥ ਰੱਸੀ ਕੇ ਸਾਥ,
1: ਕਸ਼ੂ ਵੀ ਖੇਡਦੇ ਆ ਕੋਕਲਾ ਛਪਾਕੀ ਜੁਮੇ ਰਾਤ ਆਈ ਹੈ,
3: ਹਾਂ ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈ ਹੈ,
1: ਉਹ ਵੀ ਬੜਾ ਵਧੀਆ ਸੀ।
3: ਹਾਂਜੀ ਉਹ ਵੀ ਅਸੀਂ ਖੇਲੇ ਬਹੁਤ ਵੀਰ ਜੀ।
0: ਤੇ
3: ਆਹ ਗੇਮ ਹੁੰਦੀ ਸੀ ਸਾਡੇ, ਮਤਲਬ ਉਹ ਕਹਿੰਦੇ ਸੀ ਕਿ ਚਲੋ ਇਹ ਬੱਚੇ ਆਏ ਨੇ ਇਹਨਾਂ ਨੂੰ ਅਲੱਗ ਕੋਈ ਗੇਮਾਂ ਖੇਲਣਗੇ, ਫਿਰ ਸਾਰਿਆਂ ਨੂੰ ਗਾਣੇ ਸਿਖਾ ਕੇ ਜਾਣੇ ਅਸੀਂ ਬੱਚੇ ਇਹ ਗਾਉਂਦੇ ਤਾਂ ਨਾ,
1: ਜਿਹੜੇ ਜਿਹੜੇ ਥੋੜੇ ਫਿਜੀਕਲੀ ਘੱਟ ਐਕਟਿਵ ਹੁੰਦੇ ਨਾ ਉਹ ਚਿੜੀ ਉਡਕਾ ਉਡੀ ਖੇਡਦੇ ਸੀ।
3: ਭਾਰਾ
1: ਬੜਾ ਸੀ ਉਹਦੇ ਕੋਲ ਬਹਿ ਕੇ ਬੰਟੇ ਨੀ ਖੇਡੇ ਜਾਂਦੇ, ਗੋਡੇ ਉਧੇ ਮਾਰ ਕੇ ਖੇਡਦਾ, ਪੈਰਾ ਭਾਰ ਬਹਿਣਾ ਪੈਂਦਾ ਬੈਠਾ ਨੀ ਜਾਂਦਾ।
0: ਉਹ ਤਾਂ ਫਿਰ ਉਸ ਉਹਨਾਂ ਸਮਿਆਂ ਦਾ ਟ੍ਰੇਡੀ ਪਲੇਅਰ ਹੀ ਸੀ।
3: ਹੋਰ ਜੇ ਵੀਰ ਜੀ ਜਿਸ ਨੂੰ ਨਹੀਂ ਖਿਲਾਣਾ ਉਹਨੇ ਐਸਾ ਖਲਾਰਾ ਪਾਣਾ ਨਾ ਕਹਿੰਦਾ ਵਿੱਚ ਅੱਡੀ ਮਾਰ ਕੇ ਮੈਂ ਪਿੱਲੇ ਪਰ ਤੋੜ ਕੇ ਚੱਲ ਜਾਣੀ ਕਿ ਖੇਲੋ, ਮੈਨੂੰ ਵੀ ਨੀ ਖਿਲਾਉਂਦੇ ਤੁਸੀਂ ਵੀ ਨੀ ਖੇਲਣ ਜੋਗੇ ਅੱਡਾ ਡੜਾ ਮੈਂ।
0: ਹਾਂ ਫਿਰ ਇਹ ਤਾਂ ਫਿਰ ਹੈ ਹੀ ਹੈ, ਪਰ ਉਹਨੂੰ ਕੀ ਕਰ ਸਕਦਾ ਅਗਲਾ। ਥੈਂਕ ਯੂ ਭੈਣ ਜੀ।
3: ਹਾਂਜੀ ਥੈਂਕ ਯੂ ਵੀਰ ਜੀ, ਥੈਂਕ ਯੂ ਰਾਜਾ,
0: ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ ਰੀਤੂ ਜੀ ਹੁਣ ਤੁਹਾਡੀ ਵਾਰੀ ਹੈ।
2: ਹਾਂਜੀ ਰਾਮ ਰਾਮ ਦੋਨਾਂ ਭਾਈਆਂ ਦੇ।
1: ਰਾਮ ਰਾਮ
0: ਜੀ, ਰਾਮ ਰਾਮ,
1: ਕਿਵੇਂ ਹੋ?
2: ਹਾਂਜੀ ਠੀਕ ਹੋ, ਮੈਂ ਸੰਗਰੂਰ ਤੋਂ ਆ ਤੂੰ ਵੀਰ ਜੀ?
1: ਅੱਛਾ ਸੰਗਰੂਰ,
2: ਸਾਡਾ ਨਹੀਂ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ। ਔਰ ਉਹਦੀ ਆਈਸਕ੍ਰੀਮ ਪਕੌੜੇ ਇੰਨੇ ਜ਼ਿਆਦਾ ਵਧੀਆ ਹੁੰਦੇ ਆ ਨਾ, ਸਾਡੇ ਘਰ ਤੋਂ ਹਾਰਡਲੀ 5-10 ਮਿੰਟ ਲੱਗਦੇ ਨੇਗੇ।
1: ਤਾਂ ਤੁਸੀਂ ਬੜੇ ਖਾਧੇ
2: ਜਦੋਂ ਉਹਦਾ ਕੰਮ, ਹਾਂ ਉਹਨਾਂ ਦਾ ਪਤਾ ਕੀ ਸਟਾਰਟਿੰਗ ਚ ਉਹਦਾ ਕੰਮ ਚੱਲਿਆ ਨਾ, ਮਤਲਬ ਸਟਾਰਟ ਕੀਤਾ ਉਹਨਾਂ ਨੇ, ਤੇ ਉਹ ਹੁਣ ਤਾਂ ਮੈਨੂੰ ਪਤਾ ਨੀ ਜ਼ਿਆਦਾ ਦਿੰਦੇ ਆ, ਜੇ ਇੱਕ ਬੰਦਾ ਆਉਂਦਾ ਸੀ ਨਾ ਖਾਣ ਨੂੰ ਇੱਕ ਤੋਂ ਵੱਧ ਨੀ ਸੀ ਦਿੰਦੇ। ਨਮਕੀਨ ਦਾ ਟੇਸਟ ਆਂਦਾ ਹੈਗਾ
0: ਜਦੋਂ ਜਾਂਦੇ ਹੋ
2: ਹਾਂਜੀ ਜਦੋਂ ਵੀ ਜਾਂਦੇ ਹਾਂ ਇੰਡੀ ਹੁਣ ਤਾਂ ਜਿੱਦਾਂ ਗਏ ਨੀ ਦੋ ਢਾਈ ਸਾਲ ਹੋ ਗਏ ਆ ਤੇ ਜਦੋਂ ਵੀ ਜਾਂਦੇ ਹਾਂ ਤੇ ਹਾਂ ਹੁਣ ਮੈਂ ਲਾਸਟ ਟਾਈਮ ਗਏ ਸੀ ਉਦੋਂ ਤਾਂ ਨੀ ਵੈਸੇ ਉਹਨਾਂ ਨੇ ਕੀਤਾ ਸੀਗਾ ਦੇ ਤਾਂ ਸੀਗਾ ਦੋ ਜਾਣੇ ਨੇ ਬਟ ਸਟਾਰਟਿੰਗ
1: ਕੰਮ ਵਧਾ ਲਿਆ ਉਹਨਾਂ ਨੇ ਨਾ
0: ਕੋਈ ਸੋਚ ਕੇ ਦੱਸੋ ਆਪਣੇ ਨਾ ਕੋਈ ਐਨੀ ਆਫ ਜਿਹੜਾ ਪਕੌੜਿਆਂ ਦਾ ਕੰਮ ਹੋਵੇ ਤੇ ਤੁਸੀਂ ਉਹਨੂੰ ਖੁਸ਼ ਵੇਖਿਆ ਹੋਵੇ ਤੁਸੀਂ ਸਾਰੇ ਯਾਦ ਕਰੋ ਜਿੰਨੇ ਪਕੌੜੇ ਵਾਲੇ ਹੁੰਦੇ ਆ
2: ਸਾਡੇ ਨੇ ਇੱਕ ਹੋਰ ਹੈ ਆਪਣੇ ਤੁਸੀਂ ਠਾਕੁਰ ਪਕੌੜੇ ਵਾਲੇ ਆ ਸਾਡੇ ਸੰਗਰੂਰ ਕਿਸੇ ਨੂੰ ਵੀ ਪੁੱਛ ਕੇ ਦੇਖਿਓ ਉਹਨਾਂ ਦੀ ਨਾ ਸੈਕਿੰਡ ਕੀ ਥਰਡ ਜਨਰੇਸ਼ਨ ਉਹੀ ਪਕੌੜਿਆਂ ਦਾ ਕੰਮ ਕਰ ਰਿਹਾ ਉਹਦੀ ਉਹ ਅੰਕਲ ਵੀ ਮਤਲਬ ਪਤਾ ਨੀ ਕਿਉਂ ਇੰਨੇ ਸਵਾਦ ਉਹ ਬੜਾ ਬਣਾਉਂਦੇ ਮਿਰਚੀ ਬਣਾਉਂਦੇ ਬੜੇ ਬੜੇ ਟੇਸਟੀ ਹੋਟ ਡੋਗ ਬਣਾਉਂਦੇ ਆਲੂ ਦੀ ਸਟਫਿੰਗ ਕਰਕੇ ਨਾ ਉਹ 5 ਵਜੇ ਤੋਂ ਬਾਅਦ ਜਾਓਗੇ ਤੁਹਾਨੂੰ ਮਿਲਣਗੇ ਨੀ ਉਹ ਵੀ ਔਰ ਉਹਨਾਂ ਦੀ
0: ਚਟਨੀ
2: ਅੰਕਲ ਦੀ ਗੱਲ ਕਰ ਰਹੀ ਵਾਰੀ ਗਈ ਨਾ ਕਾਫੀ ਟਾਈਮ ਇਹਨਾਂ ਇੰਨੀ ਖੁਸ਼ ਹੋਈ ਮੈਂ ਕਿਹਾ ਚੱਲ ਫੇਸ ਤੇ ਸਮਾਈਲ ਨੀ ਸੀ ਕਮ ਸੇ ਕਮ ਇਹਨਾਂ ਨੇ ਦੁਕਾਨ ਤਾਂ ਕਰਵਾਈ
1: ਸਾਰਾ ਦਿਨ ਕੜਾਈ ਦੇ ਕੋਲ ਖਲੋਤੇ ਰਹਿਣਾ ਬੰਦੇ ਨੂੰ ਆਸਾ ਕਿੱਥੇ
0: ਸਾਰਾ ਦਿਨ ਭੱਠੀ ਕੋ ਬੈਠੇ ਰਹੋ ਤੁਸੀਂ ਫਿਰ ਤੁਹਾਨੂੰ ਪਤਾ ਲੱਗ ਗਿਆ ਸੀਗਾ ਕਿੱਦਾਂ
1: ਜ਼ਿਆਦਾਤਰ
0: ਬਣ ਗਿਆ
2: ਬਣਨਗੇ ਪਕੌੜੇ ਮੇਰਾ ਤਾਂ ਆਪ ਮੱਲੋ ਮੱਲੀ ਜੀ ਕਰੀ ਜਾਂਦਾ ਹੈਗਾ ਕੋਈ ਸੱਦੇ ਨਾ ਸੱਦੇ ਤਾਂ ਆਪ ਬਣਾ ਕੇ ਖਾ ਲੈਣੇ ਤੇ ਕਹਿ ਵੀ ਦੇਣਾ ਜੀ ਬਣਾ ਲੈ ਖਾਣੇ ਖਾ ਦੋ
0: ਹਾਂਜੀ
1: ਕਈਆਂ ਨੇ ਜਾ ਘਰ ਜਾ ਕੇ ਪਕੌੜੇ ਕੱਢੋ
0: ਰੂਬੀ ਅੱਛਾ ਇੱਕ ਮਿੰਟ ਜਾਣੇ ਹਿੱਤ ਵਿੱਚ ਜਾ ਰਹੀ ਅੰਮ੍ਰਿਤ ਜੀ ਸੁਖਵਿੰਦਰ ਜੀ ਆਪਣਾ ਭੈਣ ਜੀ ਦਾ ਆਇਆ ਮੈਸੇਜ ਰੂਬੀ ਦਾ ਕਹਿੰਦੇ ਕਿ ਵੀਰ ਜੀ ਮੇਰੀਆਂ ਭੈਣਾਂ ਨੂੰ ਰੇਡੀਓ ਦੇ ਮਾਧਿਅਮ ਰਾਹੀਂ ਦੱਸ ਦਿਓ ਐਵੇਂ ਆਸਾਂ ਨਾ ਰੱਖਣ ਮੇਰੀਆਂ ਬਾਹਾਂ ਬਹੁਤ ਦੁੱਖ ਰਹੀਆਂ ਨੇ ਖਾਲੀਆਂ ਖਾ ਲਓ ਤੁਸੀਂ ਪਕੌੜੇ ਬਾਹਾਂ
1: ਕਿਆ ਇਸ਼ੂ ਬਣਿਆ ਕਵਾਲ ਕਰਤੀ ਉਹਦਾ ਸਾਰਾ ਸਮਾਨ ਤੁਹਾਡੇ ਤੇ ਲਿਸਟ ਵੀ ਸੁੱਟ ਦਿੱਤੀ ਉਹਨਾਂ ਵਿਚਾਰਿਆਂ ਨੇ ਨਹੀਂ ਰੂਪੀ ਭੈਣ ਜੀ ਕੁਛ ਤਾਂ ਕਰੋ
0: ਹਾਂਜੀ ਹਾਂਜੀ ਨੀਤੂ ਜੀ ਕਿੱਥੇ ਜਾਂਦੇ ਸੀ ਕੀ ਖੇਡਣਾ ਪਸੰਦ ਕਰਦੇ ਸੀ
2: ਛੁੱਟੀਆਂ ਹਾਂਜੀ ਮੈਂ ਤਾਂ ਦੱਸਿਆ ਮੇਰੇ ਜਿਹੜੇ ਨਾਨਕੀ ਸੀ ਨਾ ਤੇ ਉਹ ਜਦੋਂ ਮੈਂ ਕੱਲ ਮਾਮਾ ਜੀ ਦੀ ਫੋਟੋ ਭੇਜੀ ਸੀ ਨਾ ਜਿਹੜੀ ਉਹ ਸਭ ਤੋਂ ਛੋਟੀ ਮੇਰੇ ਮਾਮਾ ਜੀ ਤੇ ਉਹਨਾਂ ਦਾ ਨਾ ਮਤਲਬ ਮੈਰਿਜ ਜਿੱਦਾਂ ਮਤਲਬ ਮੇਰੀ ਸੂਟ ਸੰਭਾਲੀ ਚ ਹੋਇਆ ਮੈਂ 56th ਚ ਸੀ ਤਾਂ ਮੈਨੂੰ ਇੱਦਾਂ ਹੁੰਦਾ ਸੀ ਮੇਰੇ ਮਾਮਾ ਜੀ ਹੀ ਮਤਲਬ ਲੈਣ ਆਉਣ ਛੁੱਟੀਆਂ ਦੇ ਵਿੱਚ ਨਾ ਤੇ ਸਾਡਾ ਨਾਨਕੀ ਦਾ ਘਰ ਸਿਰਫ ਹਾਰਡਲੀ ਸਾਡੇ ਘਰ ਤੋਂ ਮੈਨੂੰ ਲੱਗਦਾ ਜੇ ਅਸੀਂ ਪੈਦਲ ਜਾਵਾਂਗੇ 10 ਮਿੰਟ ਔਰ ਉਸੇ ਤੋਂ 5 ਮਿੰਟ ਮੇਰੀ ਭੂਆ ਦਾ ਘਰ ਫਿਰ ਮੇਰੀ ਮਾਸੀ ਦਾ ਘਰ ਸਾਰੇ ਦਾ ਘਰ ਨੇੜੇ ਨੇੜੇ ਤੁਹਾਨੂੰ ਪਤਾ ਬਿਲਕੁਲ ਹਾਂਜੀ ਤੇ ਅਸੀਂ ਇੱਕ ਵਿਹੜੇ ਦੇ ਵਿੱਚ ਹੀ ਮਤਲਬ ਉੱਪਰ ਮੇਰੇ ਵੱਡੇ ਮਾਮਾ ਜੀ ਰਹਿੰਦੇ ਸੀ ਨੀਚੇ ਦੋ ਹਨਾ ਮਾਮਾ ਜੀ ਤੇ ਮੈਂ ਉਹ ਕਦੀ ਮਾਸੀ ਦੇ ਘਰੇ ਚਲੇ ਜਾਣਾ ਕਦੀ ਭੂਆ ਦੇ ਘਰ ਚਲੇ ਜਾਣਾ ਔਰ ਸਾਡਾ ਘਰ ਇੰਨਾ ਨੇੜੇ ਸੀ ਨਾ ਮੈਂ ਛੁੱਟੀਆਂ ਜਿਵੇਂ ਕੱਢਣ ਆਉਂਦੀ ਨਾ ਆਪਾਂ ਗਰਮੀਆਂ ਦੀ ਛੁੱਟੀਆਂ ਆਉਂਦੇ 8-10 ਦਿਨ ਵਾਸਤੇ ਹੈ ਮੈਂ ਵਿੱਚ ਆਪਣੇ ਘਰ ਹੀ ਗੇੜਾ ਮਾਰੇ ਹੁੰਦੀ ਸੀ
0: ਸੱਚੀ
2: ਸਾਰੇ ਕਹਿੰਦੇ ਤੂੰ ਆਪਣੇ ਹਾਂਜੀ ਬਿਲਕੁਲ ਰਿਐਲਿਟੀ ਦੱਸ ਰਹੀ ਹਾਂ ਉਹ ਕਹਿੰਦੇ ਤੂੰ ਆਪਣੇ ਨਾਨਕੇ ਨੀ ਗਈ ਹੋਈ ਸੀਗੀ ਅੱਛੇ ਨਾ ਮੈਂ ਨਾ ਆਪਣੇ ਮਾਮਾ ਜੀ ਨੂੰ ਨਾ ਕਹਿਣਾ ਕਿ ਮੈਨੂੰ ਬਹੁਤ ਛੁੱਟੀਆਂ ਦੇ ਚ ਕਾਲੀ ਹੋਣੀ ਕਿ ਮਾਮਾ ਜੀ ਤੁਸੀਂ ਲੈ ਕੇ ਜਾਓ ਪਰ ਮੈਨੂੰ ਨਾ ਥੋੜੇ ਦਿਨਾਂ ਬਾਅਦ ਰਹਿ ਕੇ ਸਭ ਨਾਲ ਹੁੰਦਾ ਹੋਊਗਾ, ਆਪਾਂ ਰਹਿ ਲੈਂਦੇ ਨਾ ਆਪਾਂ ਨੂੰ ਜਾਣ ਦੀ ਵੀ ਉਨੀ ਕਾਲੀ ਹੋ ਜਾਂਦੀ ਸੀ। ਮੇਰੇ ਮਾਮਾ ਜੀ ਨੇ ਹਮੇਸ਼ਾ ਮੈਨੂੰ ਕਹਿਣਾ ਤੈਨੂੰ ਆਉਣ ਦੀ ਵੀ ਕਾਲੀ, ਤੈਨੂੰ ਜਾਣ ਦੀ ਵੀ ਕਾਲੀ, ਕਿਉਂਕਿ ਉਹ ਫਿਰ ਉਹਨਾਂ ਨੇ ਜਿਹੜੀਆਂ ਚੀਜ਼ਾਂ ਸਾਨੂੰ ਦਵਾ ਦਿੱਤੀਆਂ ਹੁੰਦੀਆਂ ਸੀ ਨਾ, ਜਿਵੇਂ ਪਤਾ ਸੀ ਮਾਮਾ ਜੀ ਵਿਆਹ ਜੇ ਵਿਆਹ ਨਹੀਂ ਸੀ ਹੋਇਆ ਸਾਨੂੰ ਪਤਾ ਸੀ ਅਸੀਂ ਇਸੇ ਦੀ ਰੋਹ ਪਾਲ ਸਕਦੇ ਹਾਂ, ਕਦੀ ਉਹਨਾਂ ਨੇ ਸਾਨੂੰ ਰੋਟੀ ਲਿਆ ਦੇਣੀ, ਕਦੀ ਕੁਛ ਲਿਆ ਦੇਣਾ ਹਨਾ। ਤੇ ਅੱਛਾ ਫਿਰ ਕਈ ਵਾਰੀ ਪਤਾ ਸ਼ਰਦਾ ਇਹੋ ਜਿਹਾ ਕੁਛ ਕਰਦੀ ਸੀ, ਮੰਗਲਵਾਰ ਹੁੰਦਾ ਨਾ ਮੈਂ ਕਿਹਾ ਮਾਮਾ ਜੀ ਮੈਨੂੰ ਨਾ 10 ਰੁਪਏ ਦੇ ਦੋ, 5 ਰੁਪਏ ਦੇ ਮੈਂ ਮੰਦਰ ਜਾਊਂਗੀ ਨਾ ਉੱਥੇ ਭੋਗ ਚੜਾਉਂਗੀ ਹਨਾ, ਬਦਾਣਾ ਲਊਂਗੀ, ਉਹ ਤਾਂ ਮੈਂ ਲੈਂਦੀ ਨਹੀਂ ਸੀ ਬਦਾਣਾ। ਮਤਲਬ ਇਹ ਸਾਰੀਆਂ ਚੀਜ਼ਾਂ, ਔਰ ਸਭ ਤੋਂ ਵੱਡੀ ਗੱਲ ਖੇਡਾਂ ਤਾਂ ਸਾਰਿਆਂ ਨੇ ਜਿਹੜੀਆਂ ਕਈਆਂ ਨੇ ਨਾ ਖੇਡਾਂ ਖੇਡਣੀਆਂ। ਸਾਡੀ ਨਾ ਛੱਤ ਦੇ ਉੱਪਰ ਇੱਕ ਨਾ ਛੱਤੀ ਨੀ ਹੋਈ ਸੀ, ਅਸੀਂ ਉੱਥੇ ਕੱਲਾ ਲੋਹੇ ਦਾ ਐਂਗਲ ਨੀ ਹੁੰਦਾ, ਝੂਲਾ ਪਾਇਆ ਹੋਇਆ ਸੀ ਤੇ ਪਾਣੀ ਦੀ ਟੈਂਕੀਆਂ ਸੀਮੈਂਟਡ ਹੁੰਦੀਆਂ ਸੀ, ਉਹ ਪਾਣੀ ਚ ਚਲੇ ਜਾਣਾ, ਫਿਰ ਗਾਣੇ ਗਾਣੇ, ਰੱਬਾ ਰੱਬਾ ਮੀਂਹ ਵਰਸਾ ਜਦੋਂ ਮੀਂਹ ਆਣਾ, ਮਤਲਬ ਓਦਾਂ ਦਾ ਟਾਈਮ, ਤੇ ਬੰਟੇ ਵਗੈਰਾ ਲੁੱਡੂ ਇਹ ਸਾਰੀਆਂ ਚੀਜ਼ਾਂ ਤਾਂ ਖੇਡਣੀਆਂ। ਔਰ ਜਿਹੜਾ ਸਭ ਤੋਂ ਜ਼ਿਆਦਾ ਨਾਨੀ ਦੇ ਘਰ ਦਾ ਚਾਂਦ ਦੇ ਵਿੱਚ ਮੈਨੂੰ ਐਕਸਾਈਟਮੈਂਟ ਹੁੰਦੀ ਸੀ ਨਾ, ਇਹਦੇ ਮਾਮਾ ਜੀ ਦੇ ਘਰ ਦੇ ਬਿਲਕੁਲ ਸਾਹਮਣੇ ਇੱਕ ਨਾ ਆਂਟੀ ਸੀ, ਬਜ਼ੁਰਗ ਸੀਗੇ, ਉਹ ਨਾ ਇਮਲੀ ਮਿੱਠੀ ਪਾ ਕੇ ਨਾ ਆਪਣੀ ਅੰਗੀਠੀ ਦੇ ਬਣਾਉਂਦੇ ਹੁੰਦੇ ਸੀ, ਥੋੜਾ ਜਾ ਰਜਾ ਕੇ ਇਮਲੀ ਦੇ ਗੁੜ ਨੂੰ ਪਾ ਕੇ ਨਾ ਫਿਰ ਅਖਬਾਰ ਤੇ ਰੱਖ ਕੇ ਦਿੰਦੇ ਸੀ, ਤੇ ਜਿਹੜੇ ਖਰਬੂਜੇ ਦੇ ਬੀਜ ਹੁੰਦੇ ਸੀ ਉਹਨਾਂ ਨੂੰ ਧੋ ਕੇ ਸੁਕਾ ਕੇ ਉਹਨਾਂ ਨੂੰ ਵੀ ਸੇਲ ਕਰਦੇ ਸੀਗੇ। ਤੇ ਉਹ ਬੜੇ ਹਾਂ ਉਹਦੀ ਬੜਾ ਚਾਹੁੰਦਾ ਸੀ, ਉਹਦੇ ਉਹਨਾਂ ਦੀ ਗਲੀ ਦੇ ਵਿੱਚ ਫਿਰ ਆਉਂਦਾ ਸੀਗਾ ਛੱਲੀ ਵਾਲਾ ਨਾ, ਤੇ ਉਹ ਵੀ ਆਈ ਆਉਂਦਾ ਸੀ ਬੋਇਲ ਕੀਤੀ ਹੋਈ ਇਮਲੀ ਦੀ ਚਟਨੀ ਪਾ ਕੇ ਦੇਣੀ, ਤੇ ਉਹ ਚੀਜ਼ਾਂ ਦਾ ਵੀ ਬੜੀ ਖੁਸ਼ੀ ਹੁੰਦੀ ਸੀ ਕਿ ਜਾਵਾਂਗੇ ਨਾਨਕੇ ਉੱਥੇ ਉੱਥੇ ਹੀ ਮਿਲਦੀ ਆ ਜੀ ਚੀਜ਼ਾਂ। ਇੱਕ ਰਸ ਆਉਂਦੇ ਸੀਗੇ, ਉਹ ਰਸ ਵੀ ਡਿਪ ਕਰਕੇ ਦਿੰਦੇ ਸੀ, ਉਹਦੇ ਵਿੱਚ ਵੀ ਮਿੱਠੀ ਚਟਨੀ, ਬਹੁਤ ਸਾਰੀਆਂ ਅਲੱਗ ਅਲੱਗ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਸੀਗੀਆਂ। ਤੇ ਗੀਟੇ ਜਿਹੜੇ ਖੇਡਦੇ ਸੀਗੇ, ਤੇ ਉਹਦੇ ਵਿੱਚ ਨਾ ਸ਼ਾਇਦ ਤੁਰਵੀ ਜੀ ਤੁਹਾਨੂੰ ਪਤਾ ਹੋਊਗਾ, ਹਰਿਦੁਆਰ ਤੋਂ ਇੱਕ ਕਲਰਫੁਲ ਗੀਟੇ ਮਿਲਦੀ ਹੈ ਨਾ,
0: ਹਰਿਦੁਆਰ ਹਰਿਦੁਆਰ ਪੂਤੀਆਂ ਵੇਚਦੇ ਰਹੇ,
1: ਉਹਨੇ ਉਹ ਰਿਮਾਇੰਡ ਕਰਾ ਰਿਹਾ ਵੀ ਸ਼ਾਇਦ ਵੇਖੀ ਹੋਵੇ। ਸਾਡੇ ਸਾਡੇ ਤਾਂ ਦੇਖੋ ਮੇਰੀ ਗੱਲ ਸੁਣੋ, ਜਿਹੜੇ ਸਾਡੇ ਤਾਂ ਐਂ ਕਹਿੰਦੇ ਵੀ ਜਿਹੜਾ ਹਰਿਦੁਆਰ ਗਿਆ ਮੁੜ ਕੇ ਕਦੀ ਮੁੜਿਆ ਨਹੀਂ, ਉੱਥੋਂ ਤਾਂ ਬੋਲ ਕੀ
2: ਜਾਂਦੇ ਨੇ ਹਰਿਦੁਆਰ ਹੀ ਕੈਸੀ ਉਹ ਹੈਗੀ ਆ ਪਲੇਸ, ਮਤਲਬ ਓਦਾਂ ਨੀ ਕਹਿ ਰਹੀ ਮੈਂ ਤੁਹਾਨੂੰ, ਹਾਂਜੀ ਹਾਂਜੀ। ਤੇ ਉਹ ਗੀਟੇ ਵੀ ਬੜੀ ਖੇਡੇ ਆ ਉਹ ਉਹਦੇ ਨਾਲ ਨਾ, ਤੇ ਇੱਕ ਨਾ ਕਿਚਨ ਸੈਟ ਮੇਰੀ ਜਿਹੜੀ ਕਜ਼ਨ ਸੀ ਨਾ ਉਹ ਸਾਰੀ ਮੇਰੀ ਏਜ ਤੋਂ ਜ਼ਿਆਦਾ ਵੱਡੇ ਸੀ, ਤੇ ਹੁਣ ਸਾਨੂੰ ਛੋਟਿਆਂ ਨੂੰ ਤਾਂ ਕੁਝ ਸਮਝਦੇ ਨੀ ਹੈਗੇ ਸੀ ਨਾ, ਰੋਬ ਵੀ ਮਾਰ ਦਿੰਦੇ ਸੀ, ਗੁੱਸਾ ਵੀ ਬੜਾ ਆਉਂਦਾ ਸੀਗਾ। ਤੇ ਫਿਰ ਅਸੀਂ ਜਿਹੜੀਆਂ ਮੇਰੇ ਨਾਲ ਦੀਆਂ 2-3 ਸੀ ਅਸੀਂ ਕਿਚਨ ਸੈਟ ਨਾਲ ਹੀ ਖੇਲੀ ਜਾਣਾ ਨਾ, ਤੇ ਹੁਣ ਮੈਨੂੰ ਏਦਾਂ ਲੱਗਦਾ ਕਿ ਰੂਹਾਨੀ ਵੀ ਜਿਵੇਂ ਕਈ ਆਪਣੀ ਫਰੈਂਡ ਨਾਲ ਖੇਲਦੀ ਆ, ਮੈਂ ਏਦਾਂ ਹੀ ਵੀਡੀਓ ਬਣਾ ਲੈਂਦੀ ਹਾਂ। ਮੈਨੂੰ ਲੱਗਦਾ ਕਿ ਬਚਪਨ ਦੇ ਵਿੱਚ ਤੁਸੀਂ ਦੇਖੋ ਮੁੰਡੇ ਨੀ ਖੇਲਦੇ, ਇਹ ਕੁੜੀਆਂ ਨੂੰ ਸਟਾਰਟਿੰਗ ਚ ਪਤਾ ਹੈ ਕਿ ਅਸੀਂ ਛੋਟੇ ਛੋਟੇ ਭਾਂਡੇ ਕਦੋਂ ਸਾਡੇ ਵੱਡੇ ਬਣ ਜਾਣੇ ਆ, ਤੇ ਛੋਟੇ ਦੇ ਤਾਂ ਅਸੀਂ ਪਕੌੜੀਆਂ ਵੀ ਬਣਾ ਲੈਣੇ, ਅੱਛਾ ਤੂੰ ਆ ਬਣਾ ਕੇ ਦੇਈ, ਹੁਣ ਦੇਖੋ ਪਕੌੜਿਆਂ ਦੀ ਕੋਈ ਗੱਲ ਕਰੇ ਜਾਂਦੀਆਂ ਕਿੱਦਾਂ ਬਣਾਈਏ ਹਨਾ। ਇਹ ਬਚਪਨ ਚ ਹੀ ਹੁੰਦੀਆਂ ਨਾ, ਦੇਖੋ ਸਟਾਰਟਿੰਗ ਚ ਪਤਾ ਹੁੰਦਾ ਕਿ ਅਸੀਂ ਇਹ ਚੀਜ਼ਾਂ ਖੇਡਾਂ ਦੇ ਨਾਲ ਖੇਡਣਾ। ਔਰ ਇੱਕ ਸਭ ਤੋਂ ਵੱਡੀ ਗੱਲ ਨਾ ਜਿਹੜੀ ਮੈਨੂੰ ਹਮੇਸ਼ਾ ਨਾ ਇੱਕ ਮੈਮਰੀ ਦੇ ਵਿੱਚ ਯਾਦ ਆਉਂਦੀ ਹੈ, ਸਮੈਲ। ਮੇਰੇ ਜਿਹੜੇ ਨਾਨਕੇ ਦੇ ਵਿੱਚ ਕਿਚਨ ਦੇ ਵਿੱਚ ਪਰਾਂਠੇ ਬਣਦੇ ਸੀ ਨਾ, ਉਹ ਨਮਕ ਮਿਰਚ ਵਾਲੀ, ਤੇ ਜਿਹੜਾ ਉਹ ਪੂਣਾ ਲਪੇਟਦੇ ਸੀ ਨਾ ਉਹ ਨਾ ਗਰਮ ਵੀ ਨੀ ਕਰਦੇ ਸੀ, ਉਹ ਠੰਡੇ ਜਿਹੜੇ ਖਾਏ ਜਾਂਦੇ ਸੀ ਨਾ, ਉਦਾਂ ਦੀ ਸਮੈਲ ਨਾ ਮਤਲਬ ਮੈਂ ਕਈ ਵਾਰੀ ਫੀਲ ਕਰਦੀ ਆ ਕਿ ਹਾਏ ਮੈਨੂੰ ਬਹੁਤ ਘੱਟ ਮਿਲਦੀ ਹੈ ਦੇਖਣ ਦੀ, ਉਹ ਬਚਪਨ ਦੇ ਵਿੱਚ ਉਹ ਵੀ ਮੇਰੇ ਜ਼ਹਿਨ ਚ ਬੜੀ ਬੈਠੀ
0: ਹੁੰਦੀ ਹੈ। ਹੁਣ ਛੇਤੀ ਧੋ ਲੈਂਦੇ ਨਾ ਸਾਰੇ,
2: ਬੜਾ ਵਧੀਆ। ਨਹੀਂ ਨਹੀਂ ਉਦਾਂ ਦੀ ਸਮੈਲ ਨੀ, ਪੋਜ਼ਿਟਿਵ ਪੋਜ਼ਿਟਿਵ ਸਮੈਲ ਨਾ, ਤੇ ਉਹ ਬੜਾ ਉਹ ਡਿਫਰੈਂਟ ਜੀ ਹੁੰਦੀ ਹੈਗੀ ਆ, ਉਹ ਮੱਖਣ ਘਰ ਦਾ ਦੇਸੀ ਘਿਓ ਮੱਖਣ ਆਇਆ ਹੋਇਆ, ਉਹ ਸਾਰੀਆਂ ਚੀਜ਼ਾਂ ਨਾਨਕੇ ਮਿਲਦੀਆਂ ਸੀਗੀਆਂ, ਬਸ ਉਹ ਖਾਣ ਪੀਣ ਲਈ ਜਾਣਾ ਜਾਂਦੇ ਸੀ, ਬੜਾ ਚਾਹ ਹੁੰਦਾ ਸੀ
0: ਨਾਨਕਿਆਂ ਦਾ, ਫਿਰ ਇਹੋ ਚਾਹ ਆ ਜੀ। ਚਲੋ ਥੈਂਕ ਯੂ ਤੁਹਾਡਾ, ਹਾਂਜੀ ਹਾਂਜੀ। ਪੇਕਾ ਘਰ ਵਕਤ ਦੀ ਰਫਤਾਰ ਕੁਛ ਇਸ ਤਰ੍ਹਾਂ ਭੱਜੀ ਕਿ ਪਹਿਲਾਂ ਜੋ ਘਰ ਮੇਰਾ ਸੀ ਵਿਆਹੀ ਪਿੱਛੋਂ ਉਹ ਹੋ ਗਿਆ ਮਾਂ ਬਾਪ ਦਾ, ਉਹੀ ਵਿਹੜਾ ਉਹੀ ਛਾਵਾਂ ਇੱਕੋ ਰਾਹਾਂ ਦੀਆਂ ਉਹੀ ਪੈੜਾਂ, ਅਤੇ ਘਰ ਹੋ ਗਿਆ ਨਾਨੀ ਨਾਨੇ ਦਾ, ਸਮਾਂ ਬਦਲਿਆ ਰਿਸ਼ਤੇ ਬਦਲੇ, ਅਤੇ ਅਖੀਰ ਦੇ ਵਿੱਚ ਘਰ ਹੋ ਗਿਆ ਮਾਮੇ ਮਾਮੀ ਦਾ। ਗੁੱਡ। ਇਹ ਵੀ ਇੱਕ ਸਾਡੀ ਪਤਾ ਨਹੀਂ ਕਿਉਂ ਇਨਸਾਨੀ ਵੇਖ ਲਓ ਫਿਤਰਤ ਹੈ, ਜਿਹੜੀ ਚੀਜ਼ ਸਾਡੇ ਕੋਲੋਂ ਖੁੱਸਦੀ ਆ ਅਸੀਂ ਉਹਨੂੰ ਬਹੁਤ ਆਪਾਂ ਯਾਦ ਕਰਦੇ ਹਾਂ, ਉਹਦੇ ਉੱਤੇ ਬਹੁਤ ਗੱਲ ਹੁੰਦੀ ਹੈ, ਪਰ ਜੋ ਸਾਨੂੰ ਮਿਲਦਾ ਵਾ ਉਹ ਚੀਜ਼ ਗਵਾ ਕੇ ਉਹਦੀ ਕਦੀ ਕੋਈ ਗੱਲ ਨਹੀਂ ਕਰਦਾ, ਕਦੀ ਉਹਨੂੰ ਅੰਡਰਲਾਈਨ ਨਹੀਂ ਕਰੂੰਗਾ।
1: ਆਈ ਥਿੰਕ ਕਈ ਵਾਰੀ ਆਪਾਂ ਨੂੰ ਡਰ ਵੀ ਹੁੰਦਾ ਨਾ ਵੀ ਮੈਨੂੰ ਪਤਾ ਮੈਂ ਕਿਹੜੀ ਚੀਜ਼ ਤੋਂ ਕਮਜ਼ੋਰ ਹਾਂ, ਵੀ ਆਪਾਂ ਮੰਨ ਲੈਂਦੇ ਹਾਂ ਵੀ ਜੋ ਸਮਾਂ ਜੋ ਰੱਬ ਕਰ ਰਿਹਾ ਜਾਂ ਠੀਕ ਕਰ ਰਿਹਾ, ਜੋ ਸਮਾਂ ਹੈਗਾ ਠੀਕ ਆ, ਆਪਾਂ ਨਹੀਂ ਪਿੱਛੇ ਮੁੜਨਾ ਚਾਹੁੰਦੇ ਕਿ ਜੇ ਨਹੀਂ ਜਾਣਾ ਚਾਹੁੰਦਾ ਬੰਦਾ, ਆਪਾਂ ਸੋਚਦੇ ਵੀ ਠੀਕ ਹੈ ਜੋ
0: ਨਹੀਂ ਇਹਦੇ 'ਚ ਤਾਂ ਪਿੱਛੇ ਇਹਦੇ 'ਚ ਤਾਂ ਪਿੱਛੇ ਮੁੜਨ ਵਾਲਾ ਨਹੀਂ ਆ, ਮਤਲਬ ਆ ਜਿੱਦਾਂ ਆਪਾਂ ਵੀ ਇੱਕ ਇਸ ਚੀਜ਼ ਦੇ ਉੱਤੇ ਕੋਸਣਾ ਵੀ ਹਾਂ ਮੇਰਾ ਘਰ ਹੁਣ ਮੇਰਾ ਨਹੀਂ ਰਿਹਾ, ਉਹ ਹੁਣ ਨਾਨੇ ਨਾਨੀ ਦਾ ਹੋ ਗਿਆ, ਉਹ ਹੁਣ ਮਾਮੇ ਮਾਮੀ ਦਾ ਹੋ ਗਿਆ,
1: ਕਿਉਂਕਿ ਸ਼ੁਰੂ ਤੋਂ ਆਪਣੀ ਸਾਈਕੀ 'ਚ ਬਿਠਾਇਆ ਗਿਆ ਨਾ ਵੀ ਕੁੜੀਆਂ ਬਗਾਨਾ ਤੁਹਾਨੂੰ ਆਉਂਦੀਆਂ ਵੀ ਤੁਸੀਂ ਚਲੇ ਜਾਣਾ ਉੱਧਰ ਰਹਿਣਾ, ਵੀ ਇੱਦਾਂ ਦੀ ਗੱਲ ਹੀ ਜਦੋਂ ਨਾਨਾ ਨਾਨੀ ਕਹੀ ਜਾਂਦੇ ਨਹੀਂ ਹੁੰਦੇ, ਮਾਮੇ ਵੀ ਪੂਰਾ ਸਤਿਕਾਰ ਕਰਦੇ ਆਪਾਂ ਵੇਖਦੇ ਆ।
0: ਉਹ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ ਮੈਂ ਇਹ ਗੱਲ ਕਰ ਰਿਹਾ ਵੀ ਹਮੇਸ਼ਾ ਇਹ ਚੀਜ਼ ਦੇ ਉੱਤੇ ਅੰਡਰਲਾਈਨ ਜ਼ਰੂਰ ਆਪਾਂ ਕਰਦੇ ਹਾਂ ਵੀ ਉਹ ਘਰ ਹੁਣ ਸਾਡਾ ਨਹੀਂ ਰਿਹਾ, ਉਹ ਕਿੱਦਾਂ ਦਾ ਕਿਸੇ ਦਾ ਕੋਈ ਵਰਤੋਂ ਪਿਆ ਰਿਹਾ, ਕਿੱਦਾਂ ਕੋਈ ਵਰਤਦਾ, ਉਹ ਗੱਲ ਅਲੱਗ ਆ। ਪਰ ਗੱਲ ਮੈਂ ਹੋਰ ਗੱਲ ਕਰ ਰਿਹਾ ਵੀ ਜਿਹੜੀ ਚੀਜ਼ ਸਾਨੂੰ ਅੱਗਿਓਂ ਮਿਲੀ ਹੁੰਦੀ ਆ, ਮੰਨ ਲਓ ਜੇ ਇੱਕ ਪਰਿਵਾਰ ਆਪਾਂ ਗਵਾਇਆ ਹੁੰਦਾ ਵਾ ਤੇ ਇੱਕ ਤੁਹਾਨੂੰ ਮਿਲਿਆ ਵੀ ਹੁੰਦਾ ਵਾ, ਉਸ ਮਿਲੇ ਦੀ ਕਦੀ ਕੋਈ ਜ਼ਿਕਰ ਨਹੀਂ ਹੁੰਦਾ, ਪਰ ਜੋ ਗਵਾਚਾ ਉਹਦੀ ਆਪਾਂ ਹਮੇਸ਼ਾ ਜ਼ਿਕਰ ਕਰਦੇ ਹਾਂ, ਉਹਨੂੰ ਆਪਾਂ ਹਮੇਸ਼ਾ ਅੰਡਰਲਾਈਨ ਕਰਦੇ ਹਾਂ। ਮੰਨ ਲਓ ਜਿਹੜਾ ਉੱਥੇ ਆ ਕੇ, ਮੰਨ ਲਓ ਹੁਣ ਮਾਮਾ ਮਾਮੀ ਆ ਫੋਰ ਐਗਜ਼ਾਮਪਲ, ਜਿਹੜੀ ਮਾਮੀ ਆ ਉਹਨੇ ਵੀ ਤਾਂ ਕੁਛ ਗਵਾ ਕੇ ਆਈ ਆ, ਉਹ ਆਪਣਾ ਉਹੀ ਰਾਗ ਉਹ ਲੱਭਦੀ ਹੋਊਗੀ, ਉਹਦੀ ਜਿਹੜੀ ਪਿੱਛੇ ਉਹਦੇ ਬੰਜਾਣਿਆਂ ਦੀ ਮਾਮੀ ਆ ਉਹ ਅੱਗੇ ਪਿੱਛੇ ਲੱਭਦੀ ਹੋਊਗੀ। ਮਤਲਬ ਇਹਨੂੰ ਇਸ ਨਜ਼ਰੀਏ ਦੇ ਨਾਲ ਆਪਾਂ ਬਹੁਤ ਘੱਟ ਵੇਖਦੇ ਹਾਂ ਵੀ ਇੱਕ ਚੀਜ਼ ਆਪਾਂ ਛੱਡੀ ਅਤੇ ਇੱਕ ਭਰਿਆ ਭਰਾਇਆ ਘਰ ਸਾਨੂੰ ਅੱਗੇ ਵੀ ਤਾਂ ਮਿਲਿਆ। ਸੋ ਇਨਸਾਨ ਦੀ ਇਕੱਲੀ ਇਸ ਇਕੱਲੀ ਸੈਗਮੈਂਟ ਦੇ ਵਿੱਚ ਨਹੀਂ, ਇਸ ਇਕੱਲੇ ਵਿਸ਼ੇ ਦੇ ਉੱਤੇ ਨਹੀਂ, ਇਨਸਾਨ ਹਰ ਇੱਕ ਜ਼ਿੰਦਗੀ ਦੇ ਪੜਾਅ ਦੇ ਵਿੱਚ ਹਰ ਇੱਕ ਸ਼ੈ ਨੂੰ ਲੈ ਕੇ ਸਿਰਫ ਉਸੇ ਚੀਜ਼ ਦਾ ਪਛਤਾਵਾ ਕਰਦਾ ਜਿਹੜੀ ਉਹਦੇ ਕੋਲ ਨਹੀਂ ਹੁੰਦੀ। ਪਰ ਉਹ ਜਦੋਂ ਉਹ ਗਵਾ ਕੇ ਆਪਾਂ ਹੋਰ ਕੁਛ ਨਾ ਕੁਛ ਕੁਛ ਨਾ ਕੁਛ ਜ਼ਰੂਰ ਅਚੀਵ ਕੀਤਾ ਹੁੰਦਾ, ਭਾਵੇਂ ਜੋ ਮਰਜ਼ੀ ਹੋਵੇ ਦੁਨੀਆਂ ਦਾ, ਤੁਸੀਂ ਉਹ ਚੀਜ਼ ਤੁਹਾਡੇ ਕੋਲ ਗਵਾਚੀ ਹੁੰਦੀ ਆ। ਪਰ ਸਾਡਾ ਨਾ ਇੱਕ ਇਨਸਾਨੀ ਸੁਭਾਅ ਆ, ਅਸੀਂ ਚਾਹੁੰਦੇ ਹਾਂ ਵੀ ਗਵਾਚੀ ਵੀ ਕੁਛ ਨਾ ਅਤੇ ਨਵਾਂ ਵੀ ਆਉਂਦਾ ਜਾਵੇ,
1: ਨਵਾਂ ਵੀ ਆਉਂਦਾ ਜਾਵੇ।
0: ਅਤੇ ਬੇਸਿਕਲੀ ਅਸੀਂ ਤੰਗ ਵੀ ਤਾਂ ਹੀ ਹੋਈ ਹਾਂ, ਕਿਉਂਕਿ ਹੁਣ ਉਹ ਸਮਾਂ ਆ ਜਦੋਂ ਆਪਾਂ ਕੈਰੀ ਕਰ ਸਕਦੇ ਹਾਂ, ਪਹਿਲਾਂ ਵੀ ਕੋਲ ਰੱਖ ਕੇ ਨਵਾਂ ਵੀ ਆਪਾਂ ਲਈ ਜਾਂਦੇ ਹਾਂ, ਅਤੇ ਇੰਨੀਆਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡਾ ਵਰਤਣਾ ਟੈਕਲ ਕਰਨਾ ਉਹ ਹੀ ਤੁਹਾਡੀ ਸਮੱਸਿਆ। ਰਿਚਰਡ ਜੀ ਤੁਸੀਂ ਆਉਂਦੇ ਰਹੋ।
1: ਵਾਹ,
0: ਹੈਲੋ,
4: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰਾਮ ਰਾਮ, ਸਲਾਮ ਅਦਾਬ, ਨਮਸਤੇ,
0: ਸਤਿ ਸ਼੍ਰੀ ਅਕਾਲ ਰਿਚਰਡ ਜੀ, ਅੱਜ ਤੇ ਪੂਰੀ ਫਾਰਮ ਚ ਲੱਗਦੇ ਤੁਸੀਂ,
1: ਤਾਂ ਪ੍ਰੋਗਰਾਮ ਤੁਸੀਂ ਕਰਨਾ ਹੁਣ।

0: ਰੂਬੀ ਦੀ ਬਾਂਹ ਦੁਖਣ ਲਗਾ ਦਿੱਤੀ, ਹੁਣ ਤਾਂ ਲੋ ਤੁਹਾਡੇ ਤੇ ਦੋਸ਼ ਆ ਗਿਆ।
1: ਇਹ ਤਾਂ ਬਾਹਾਂ ਤਾਂ ਦੀਆਂ ਪਹਿਲਾਂ ਦੁਖਣ ਲੱਗ ਗਏ, ਪਕੌੜੇ ਤਾਂ ਬਾਅਦ ਚੋਂ ਆਏ।
0: ਇਹ ਬੰਦਾ ਬਈ ਪਕੌੜਿਆਂ ਨਾਲ ਕਾਹਦੀਆਂ ਬਾਹਾਂ ਦੁਖਣ, ਪਕੌੜੇ ਕਿਹੜੇ ਤੰਦੂਰ ਚ ਲਾਉਣੇ ਆ ਵੀ ਬਾਹਾਂ ਦੁਖਣ ਲੱਗ।
1: ਤੁਸੀਂ ਕਹੋ ਰੂਬੀ ਭੈਣ ਜੀ ਤੁਸੀਂ ਤੇਲ ਚ ਪਾਈ ਜਾ, ਸੁਖਿੰਦਰ ਭੈਣ ਜੀ ਕੱਢ ਤੁਸੀਂ ਲਿਆ ਜੇ, ਕਿਹੜੀ ਗੱਲ ਆ, ਪਾਉਣਾ ਹੀ ਆ। ਨਾਲੇ ਸਬਸਟੀਟਿਊਟ ਦੇ ਦਿੱਤਾ ਸੀ ਅਸੀਂ ਵੀ, ਜਸਵਾਲ ਸਾਹਿਬ ਨੇ ਆਮੀ ਭਰ ਦਿੱਤੀ
0: ਕਿ ਘਰ ਹੁੰਦਾ ਹੀ ਆ ਕੋਈ ਨਾ ਕੋਈ।
1: ਹਾਂ ਕਿਹੜੀ ਗੱਲ
0: ਆ, ਇਦਾਂ ਹੀ ਆ, ਚਲੋ ਅੱਜ ਕੋਈ ਖਵਾ ਦੇ ਕੱਲ ਨੂੰ ਕੋਈ ਖਵਾ ਦੂਗਾ ਨਾ, ਇੱਕ ਦੂਸਰੇ ਤੋਂ ਆਸ ਹੁੰਦੀ ਹੈ।
1: ਚਲੋ
0: ਚਲੋ ਮਰਜ਼ੀ ਵੇਖੋ, ਅਸੀਂ ਤੇ ਇਹੋ ਕਹਿੰਦੇ ਆ ਵੀ ਚਲੋ
1: ਚਲੋ ਕੁੱਲ ਮਿਲਾ ਕੇ ਨਾ
0: ਜਸਵਾਲ ਸਾਹਿਬ
1: ਨਾ ਹੀ।
0: ਜਸਵਾਲ ਸਾਹਿਬ ਕਹਿੰਦੇ ਬਾਹਾਂ ਰੈਡੀ ਨੇ ਪਕੌੜੇ ਬਣਾਉਣ ਦੇ ਲਈ, ਤੇ ਨਾਲੇ ਮਾਮਾ ਜੀ ਤੋਂ ਇੰਨਾ ਟੈਲੈਂਟ ਸਾਂਭਿਆ ਨਹੀਂ ਜਾਂਦਾ ਸੀ ਨੀਤੂ ਜੀ ਦਾ। ਕੁੜੀਆਂ ਦਾ ਤਾਂ ਕਹਿੰਦੇ ਕਿ ਪਤਾ ਨਹੀਂ, ਪਰ ਇੱਕ ਦੋ ਮੁੰਡੇ ਹੈਗੇ ਆ ਵਿਆਹ ਦੇ ਲਈ। ਲੈ ਤੁਸੀਂ ਚੰਗਾ ਜਸਵਾਲ ਸਾਹਿਬ ਆਂਦਾ ਮਾਲਗਣੀਆਂ ਨਹੀਂ। ਤੇ ਥੈਂਕ ਯੂ ਕਹਿੰਦੇ ਸ਼ੁਭ ਸਵੇਰ, ਕਹਿੰਦੇ ਨੇ ਕਿ ਕਿੰਨਾ ਵਧੀਆ ਸੀ ਉਹ ਵਕਤ ਜਦੋਂ ਧੀਆਂ ਵੱਲੋਂ ਛੁੱਟੀਆਂ ਵਿੱਚ ਆਪਣੇ ਜਵਾਕ ਜੱਲੇ ਨਾਲ ਲੈ ਕੇ ਆਪਣੇ ਪੇਕੇ ਅਤੇ ਜਵਾਕ ਅਤੇ ਨਾਨਕਿਆਂ ਘਰ ਆਉਣਾ, ਕੁਝ ਦਿਨ ਬੇਚੈਨ ਅਤੇ ਬੇਫਿਕਰ ਹੋ ਕੇ ਸੌਣਾ ਅਤੇ ਸਵੇਰੇ ਬਿਨਾਂ ਅਲਾਰਮ ਦੇ ਉੱਠਣਾ, ਕੁਝ ਦਿਨ ਬੇਪਰਵਾਹੀ ਦੇ ਨਾਲ ਹੱਸਣਾ ਖੇਡਣਾ, ਕੁਝ ਦਿਨ ਜ਼ਿੰਮੇਵਾਰੀ ਦਾ ਭਾਰ ਹੌਲਾ ਕਰਕੇ ਫਿਰ ਤੋਂ ਧੀਆਂ ਬਣ ਕੇ ਜੀਣਾ, ਕੁਝ ਦਿਨ ਪੁਰਾਣੀਆਂ ਸਹੇਲੀਆਂ ਦੇ ਨਾਲ ਪੁਰਾਣੇ ਸਮੇਂ ਨੂੰ ਯਾਦ ਕਰਕੇ ਬਚਪਨ ਵਰਗੀ ਮੌਜ ਨੂੰ ਫਿਰ ਤੋਂ ਮਾਣਨਾ, ਪਰ ਹੁਣ ਇਹ ਕਵਾਇਦ ਬੱਚਿਆਂ ਦੇ ਵਿਦੇਸ਼ ਵੱਲ ਨੂੰ ਪਲੈਨ ਕਰਕੇ ਲਗਭਗ ਅਲੋਪ ਹੁੰਦੀ ਜਾ ਰਹੀ ਹੈ, ਬਲਕਿ ਹੁਣ ਪੇਕੇ ਖੁਦ ਛੁੱਟੀਆਂ ਕੱਟਣ ਆਪਣੀਆਂ ਧੀਆਂ ਕੋਲ ਆਸਟ੍ਰੇਲੀਆ ਅਮਰੀਕਾ ਜਾਂ ਕਨੇਡਾ ਜਾਣ ਲੱਗ ਪਏ ਨੇ। ਹਰਪਾਲ ਜੀ ਸਿਡਨੀ ਤੋਂ ਕਰਦੇ ਨੇ ਮੈਸੇਜ, ਅਤੇ ਧੰਨਵਾਦ ਜੀ ਤੁਹਾਡਾ। ਇਹ ਵੀ ਤਾਂ ਇਹ ਵੀ ਇੱਕ ਸੱਚ ਹੈ,
1: ਜੋ ਇਧਰੋਂ ਟਾਈਮ ਨਹੀਂ ਲੱਗਾ ਪਰ ਚਲੋ ਉਹ ਆ ਜਾਂਦੇ ਆ,
0: ਉਹ ਆ ਜਾਂਦੇ ਆ। ਹਾਂਜੀ, ਪਰ ਉਹ ਆ ਵੀ ਜਿਹੜੇ ਉੱਥੇ ਵੀ ਨੇ ਨਾ, ਉਹ ਵੀ ਉਹ ਵਾਲਾ ਮਾਹੌਲ ਨਹੀਂ ਆਉਣ। ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਕਹਿੰਦੇ ਨੇ ਕਿ ਓਕੇ, ਤੇ ਆਪਣਾ ਅੱਜ ਜੈਸਮੀਨ ਜੀ ਦਾ ਜਨਮ ਦਿਨ ਹੈ, ਪਹਿਲਾਂ ਮਨ ਸਾਹਿਬ ਧੰਨਵਾਦ ਤੁਹਾਡਾ, ਯਾਦ ਕਰਾਇਆ ਤੇ ਸਾਨੂੰ ਹੁਣ ਕੰਫਰਮੇਸ਼ਨ ਵੀ ਆ ਗਈ ਆ, ਤੇ ਬਹੁਤ ਬਹੁਤ ਵਧਾਈਆਂ। ਹੈਪੀ ਬਰਥ

0: ਮੁਬਾਰਕਾਂ ਜਸਮੀਨ ਜੀ, ਬਹੁਤ ਬਹੁਤ ਜਨਮਦਿਨ ਦੀਆਂ ਸਾਰੇ ਪਰਿਵਾਰ ਨੂੰ। ਤੁਸੀਂ ਇਸੇ ਤਰ੍ਹਾਂ ਆਪਣੀ ਜ਼ਿੰਦਗੀ 'ਚ ਤਰੱਕੀਆਂ ਕਰੋ, ਖੁਸ਼ ਰਹੋ, ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਸਾਰੇ ਪਰਿਵਾਰ ਵੱਲੋਂ, ਰੇਡੀਓ ਹਾਂਜੀ ਵੱਲੋਂ, ਸਾਰੇ ਸਰੋਤਿਆਂ ਵੱਲੋਂ ਜੋ ਤੁਹਾਨੂੰ ਸੁਣਦੇ ਆ, ਉਹਨਾਂ ਨੂੰ ਇੱਕ ਵਾਰੀ ਫਿਰ ਜਨਮਦਿਨ ਦੀਆਂ ਬਹੁਤ ਬਹੁਤ
1: ਬਹੁਤ ਤੁਹਾਨੂੰ ਮੁਬਾਰਕਾਂ। ਤੇ ਆਪਾਂ ਸ਼ਬਦ ਫਿਰ ਉਸ ਤੋਂ ਬਾਅਦ ਇਜਾਜ਼ਤ ਲੈਂਦੇ ਹਾਂ
0: ਜੀ।
1: ਹਰਲ ਹਰਲ ਕਰੋ ਜੀ,
0: ਹਰਲ ਹਰਲ
1: ਕਰਦੇ ਨਿਕਲਾਂਗੇ।
0: ਇਹ ਜੀ ਇੱਕ ਉਤਸ਼ਾਹ ਵਿੱਚ ਕੰਮ ਕਰਨਾ, ਹਰਲ ਹਰ ਨੂੰ ਉਤਸ਼ਾਹ ਨਾਲ ਜੁੜਿਆ ਜਾਂਦਾ ਵੀ ਘਰ 'ਚ ਕੋਈ ਪ੍ਰਾਹੁਣਾ ਆ ਗਿਆ ਤਾਂ ਸਾਰਿਆਂ ਨੇ ਹਰਲ ਹਰਲ ਕਰਕੇ ਕੰਮ ਨਿਬੇੜਿਆ। ਪਾਰਲਾ ਪਾਰਲਾ ਪਰਲਾ ਆਪਾਂ ਸ਼ੋਰਟ ਫੋਰਮ 'ਚ ਜਿਵੇਂ ਆਪਾਂ ਕੇਰਾਂ ਕਹਿ ਦਈਦਾ, ਇੱਕ ਵਾਰੀ ਇੱਕ ਕੇਰਾਂ, ਪਾਰਲਾ ਪਰਲਾ ਇਹ ਦੂਸਰਾ ਪਾਸਾ, ਕਿਸੇ ਵੀ ਚੀਜ਼ ਦਾ ਦੂਸਰਾ ਪਾਸਾ ਨੂੰ ਪਾਰਲੇ 'ਚ ਲੈ ਜਾਂਦੇ ਹਾਂ। ਅੰਬਾਰਾ ਹੁੰਦਾ ਕੋਈ ਸਟੋਰੇਜ ਹਾਊਸ, ਜਿਵੇਂ ਆਪਾਂ ਕਹਿੰਦੇ ਯਾਰ ਕੱਪੜਿਆਂ ਦਾ ਅੰਬਾਰ ਲਾ ਛੱਡਿਆ ਉੱਥੇ, ਹੈ ਨਾ। ਅੰਬਾਰਾ ਸਟੋਰ ਹਾਊਸ, ਛੋਟਾ ਜਿਹਾ ਸਟੋਰ ਜਿਹਨੂੰ ਕਹਿ
1: ਦੀਆਂ,
0: ਵੇਰਾ ਜ਼ਿਆਦਾ ਹੋ ਗਿਆ, ਘਰ 'ਚ ਇੰਨਾ ਭਾਂਡੇ ਦਾ ਅੰਬਾਰ ਲੱਗਾ, ਭਾਂਡੇ ਨੂੰ ਕਹਿੰਦੇ ਇੰਨਾ ਮੈਂ ਗਈ
1: ਅੰਬਾਰਾ ਲਾਇਆ,
0: ਅੰਬਾਰਾ ਲਾਇਆ ਉੱਥੇ ਨਾ।
1: ਢੇਰ
0: ਢੇਰ ਚੱਲ ਹੁੰਦਾ ਹਲਕੀ ਪਾਗਲਪਨ ਵਾਲੀ ਹਰਕਤ, ਵੀ ਹਲਕੀ ਵੀ ਚੱਲ ਕੀ ਹੈ, ਚੱਲ ਜਾ ਖਿਲਾ ਰਿਹਾ ਜੀ, ਚੱਲ ਮਾਰੀ ਜਾਂਦਾ ਆ,
1: ਚੱਲੀ ਤੋਂ ਚੱਲ
0: ਚੱਲ ਚੱਲ ਜੇ ਮਾਰਦਾ ਕੋਈ ਚੀਜ਼ ਨਾ, ਉਹ ਗੱਲਬਾਤ ਨੂੰ ਇੱਕ ਸਹੀ ਸੈਂਸ 'ਚ ਨਹੀਂ ਕਰਨਾ ਕਿਸੇ ਨੂੰ ਗੱਲ ਵੀ,
1: ਚੱਲ ਉਹ ਵੀ ਹੁੰਦਾ ਨਾ ਵੀ ਚੱਲ ਚੱਲ ਗਿਆ ਬਈ,
0: ਚੱਲ ਜਾਣਾ,
1: ਜਰ ਗਿਆ,
0: ਸਹਿਣ ਸਹਿਣ ਸਹਿਣ ਸਹਿਣ ਕਰ ਜਾਣਾ, ਤੇ ਇਹ ਚੱਲ ਹੈਗੀ ਹੈ ਜਿਹੜੀ
1: ਚੱਲ ਖਿਲਾਰ
0: ਚੱਲ ਖਿਲਾਰਨ 'ਚ। ਝੁੱਗਾ ਛੋਟਾ ਕੱਚਾ ਘਰ, ਉਹਨੂੰ ਝੁੱਗੇ ਨੂੰ ਕਹਿੰਦੇ ਨੇ, ਤਾਂ ਕਿ ਕਈ ਵਾਰ ਆਪਾਂ ਕਹਿੰਦੇ ਤੇਰੇ ਝੁੱਗੇ 'ਚ ਹੈ ਕੀ ਆ,
1: ਝੁੱਗਾ ਚੌੜ,
0: ਝੁੱਗਾ ਚੌੜ ਕਰਾ ਲਿਆ ਤੁਸੀਂ,
1: ਝੁੱਗੀ ਤੋਂ ਝੁੱਗਾ,
0: ਝੁੱਗੀ ਤੋਂ ਝੁੱਗਾ, ਛੋਟਾ ਕੱਚੇ ਘਰ ਨੂੰ ਅਸੀਂ ਝੁੱਗਾ ਕਹਿੰਦੇ ਨੇ, ਫਲਾਣੇ ਨੇ ਝੁੱਗਾ ਪਾ ਕੇ ਬੈਠਾ ਉੱਥੇ। ਪੁਆਟਾ ਹੁੰਦਾ ਧੂੜ ਦਾ ਚੱਕਰ, ਬਈ ਉਹ ਕੱਪੜੇ ਲਾ ਲਓ ਬਈ ਉਹ ਪੁਆਟਾ ਤੁਰਿਆ ਆਉਣ ਡਿਆ ਜੀ, ਵਾਵਰੋਲਾ ਜੇ ਕਹਿੰਦੇ, ਇਹ ਖਾਸ ਕਰ ਮਾਲਵੇ ਚ ਜ਼ਿਆਦਾ ਵਰਤਦੇ ਆ, ਤੇ ਪੁਆਟਾ ਤੁਰਿਆ ਆਉਂਦਾ। ਉਸਲਵੱਟਾ ਆਪਾਂ ਦੱਸੀ ਬੇਚੈਨੀ, ਇੱਕ ਉਤਵੀ ਜਿਹੀ ਲੱਗਣੀ ਕਿਸੇ ਚੀਜ਼ ਨੂੰ,
1: ਕਰਵੱਟੇ,
0: ਹਾਂ ਉਤਵੀ ਜਿਹੀ ਲੱਗਣੀ, ਮਤਲਬ ਤੁਹਾਡੀ ਮਨ ਦੇ ਵਿੱਚ ਬੇਚੈਨੀ ਕਿਸੇ ਚੀਜ਼ ਦੀ ਹੈਗੀ, ਤੁਸੀਂ ਕਰਨਾ ਚਾਹ ਰਹੇ ਹੋ ਨਹੀਂ ਰਹੀਆਂ, ਜਾਂ ਇੱਕ ਤਰ੍ਹਾਂ ਦੀ ਇਹਨੂੰ ਲਿਟਲ ਬਿਟ ਐਕਸਾਈਟਮੈਂਟ ਵੀ ਕਹਿ ਸਕਦੇ ਹਾਂ ਵੀ ਮੈਂ ਕੁਛ,
1: ਹਾਂ ਹਾਂ
0: ਚਿੱਤ ਹੈਗਾ ਚਿੱਤ ਨਹੀਂ ਵੀ ਹੈਗਾ,
1: ਠਹਿਰਾ ਨਾ ਆਉਣਾ,
0: ਉਹ ਇਹ ਉਸਲਵੱਟੇ ਲੈਂਦੇ ਆ ਸਾਰੇ ਜਣੇ ਵੀ,
1: ਜਦੋਂ ਆਪਾਂ ਵਾਰ ਵਾਰ ਪਾਸਾ ਬਦਲੀ ਜਾਈਏ ਸੁੱਤੇ ਪਏ ਤੋਂ ਕਹਿੰਦੇ ਤੂੰ ਵੀ ਉਸਲਵੱਟੇ ਜੇ ਲਈ ਜਾਣਾ ਸੌਂ ਜਾ ਆਰਾਮ,
0: ਟੈਨਸ਼ਨ ਜੀ ਹੋਈ ਕਿਸੇ ਤਰੀਕੇ ਦੀ, ਇਹ ਸਾਡਾ ਉਸਲਵੱਟਾ ਵਿੱਚ
1: ਇਹ ਨੇ ਜੀ ਸਾਡੇ ਅੱਜ ਦੇ ਸ਼ਬਦ। ਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਤੇ ਆਸ ਕਰਦੇ ਕਿ ਸੋਹਣਾ ਤੁਸੀਂ ਨਾਨਕੇ ਘੁੰਮ ਲਿਆ ਹੋਊਗਾ, ਭੂਆ ਪਿੰਡ ਘੁੰਮ ਲਿਆ ਹੋਊਗਾ, ਛੁੱਟੀਆਂ ਇੰਜੋਏ ਕਰ ਲਈਆਂ ਹੋਣਗੀਆਂ, ਤੇ ਇਸੇ ਤਰ੍ਹਾਂ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਤੁਸੀਂ ਇੰਜੋਏ ਕਰਵਾ ਰਹੇ ਹੋਗੇ। ਸੋ ਇਹਨਾਂ ਛੁੱਟੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਜਿੱਦਾਂ ਜਿੱਦਾਂ ਵੀ ਬੱਚਿਆਂ ਦਾ ਜਾਣ ਆਉਣ ਜਿੱਥੇ ਜਿੱਥੇ ਵੀ ਆ, ਅਤੇ ਉਸ ਹਿਸਾਬ ਦੇ ਨਾਲ ਤੁਸੀਂ ਬਹੁਤ ਸਾਰਾ ਖੂਬ ਤੁਸੀਂ ਇੰਜੋਏ ਕਰੋ, ਅਤੇ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਪਕੌੜੇ ਖਾਓ ਤੁਸੀਂ ਅਤੇ ਚਾਹਵਾਂ ਪੀਓ,
0: ਬੱਚਿਆਂ ਦੇ ਨਾਲ ਬਹਿ ਕੇ ਆਪਣੇ ਬਚਪਨ ਦੀਆਂ ਖੇਡਾਂ ਵੀ ਡਿਸਕਸ ਕਰਿਆ ਕਰੋ। ਕਈ ਵਾਰ ਬੱਚਿਆਂ ਨੂੰ ਅਸੀਂ ਦੱਸਣੀਆਂ, ਦੱਸਿਆ ਹੀ ਨਹੀਂ ਤਾਂ ਕਿ ਉਹਨਾਂ ਨੂੰ ਪਤਾ ਕਿਵੇਂ ਲੱਗੇਗਾ ਵੀ ਇਹ ਵੀ ਖੇਡਾਂ ਹੁੰਦੀਆਂ ਸੀਗੀਆਂ, ਸ਼ਾਇਦ ਅਸੀਂ ਇੱਕ ਕੰਟਰੀਬਿਊਟ ਕਰ ਸਕਦੇ ਉਹਨਾਂ ਖੇਡਾਂ ਨੂੰ ਹੁਣ ਤੱਕ ਜਿੰਦਾ ਰੱਖਣ 'ਚ, ਕਿਉਂਕਿ ਹੁਣ ਜਾਈਏ ਪਿੱਛੇ ਵਤਨਾਂ ਨੂੰ ਤੇ ਇਹ ਖੇਡਾਂ ਵੇਖਣ ਨੂੰ ਵੀ ਨਹੀਂ ਮਿਲਦੀਆਂ, ਤਾਂ ਸਿਰਫ ਸੁਣਨ ਨੂੰ ਰਹਿ ਗਈਆਂ ਨੇ। ਤੇ ਜੇ ਅਸੀਂ ਆਪ ਖੇਡ ਸਕਦੇ ਆ, ਬੱਚਿਆਂ ਨੂੰ ਖਿਡਾਈਏ ਵੀ ਇਦਾਂ ਖੇਡੀਦਾ ਆ, ਆਈ ਹੋਪ ਉਹ ਬੱਚੇ ਵੀ ਇੰਜੋਏ ਕਰਨਗੇ।
1: ਬੜੀਆਂ ਖੇਡਾਂ ਦੇ ਤੂਰ ਸਾਹਿਬ ਕੱਚੇ ਥਾਂ ਦੀਆਂ ਹੀ, ਭਰੰਟੇ ਸਾਡੇ ਕੱਚੀ ਥਾਂ ਦੇ ਹੀ, ਛਟਾਪੂ ਕੱਚੀ ਥਾਂ ਦੇ ਹੀ, ਰੋੜੇ ਗੀਟੇ ਸਾਡੇ ਕੱਚੀ ਥਾਂ ਦੇ ਹੀ, ਈਵਨ ਬਾਂਦਰ ਕਿੱਲਾ ਕੱਚੇ ਥਾਂ ਦਾ ਹੀ, ਪੱਕੇ ਥਾਂ ਤੋਂ ਤੇ ਉਦਾਂ ਤੁਹਾਡਾ ਭੱਜਣ ਲੱਗਿਆ ਦੰਦ ਤੁਹਾਡੇ ਨਿਕਲਦੇ। ਸੋ ਕਿੰਨੀਆਂ ਸਾਡੀਆਂ ਖੇਡਾਂ ਹੀ, ਈਵਨ ਹਾਂ ਜੰਡ ਪ੍ਰਾਂਬਲ ਸਾਡਾ ਕੱਚੀ ਥਾਂ ਦਾ ਹੀ, ਹੈ ਨਾ। ਸੋ ਬਹੁਤੇ ਤੇ ਸਾਡੇ ਇਸ ਕਰਕੇ ਵੀ ਖਤਮ ਹੋ ਗਏ ਨਾ, ਆਪਾਂ ਜਿਹੜੀ ਤਰੱਕੀ ਤਰੱਕੀ ਤਰੱਕੀ, ਪਰ ਉਹੀ ਫਿਰ ਗੱਲ ਆ ਜਾਂਦੀ ਹੈ ਵੀ ਆਪਾਂ ਕੁਛ ਜਦੋਂ ਪਾਉਂਦੇ ਹਾਂ ਤੇ ਕੁਛ ਸਾਨੂੰ ਗਵਾਉਣਾ ਪੈਂਦਾ,
0: ਬਿਲਕੁਲ
1: ਆਪਾਂ ਗਵਾ ਕੇ, ਤੇ ਇਹ ਚੀਜ਼ਾਂ ਪਾਈਆਂ ਨੇ, ਇਸ ਕਰਕੇ ਇਹਦਾ ਆਪਣਾ ਇੱਕ ਲੁਤਫ ਹੈ, ਤੇ ਇਸੇ ਲੁਤਫ ਨੂੰ ਤੁਸੀਂ ਮਾਣੋ ਹੁਣ, ਤੇ ਆਪਾਂ ਲੈਂਦੇ ਹਾਂ ਇਜਾਜ਼ਤ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਆਓ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਸਿੱਖ ਫੌਜਾਂ ਦਾ ਗਠਨ ਕੀਤਾ, ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ, ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਜਿਨ੍ਹਾਂ ਦੀ ਸਿਫਤ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਾਰੂਪਕਾਰੀ। ਐਸੇ ਸਤਿਗੁਰੂ ਜਿਨ੍ਹਾਂ ਦਾ ਪ੍ਰਕਾਸ਼ 1595 ਈਸਵੀ ਨੂੰ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖ ਤੋਂ ਹੋਇਆ। ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਬਾਰੇ ਸਿੱਖ ਇਤਿਹਾਸ ਦੇ ਅੰਦਰ ਬੜੀ ਪਿਆਰੀ ਘਟਨਾ ਦਰਜ ਹੈ, ਕਿਉਂਕਿ ਲੰਮਾ ਸਮਾਂ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਹੀਂ ਪੈਦਾ ਹੋਈ। ਇਸ ਕਰਕੇ ਬਾਬਾ ਬੁੱਢਾ ਜੀ ਦੀ ਅਜ਼ਮਤ ਨੂੰ ਪ੍ਰਗਟ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਨੂੰ ਬੇਨਤੀ ਕਰਦੇ ਨੇ ਕਿ ਜਾ ਕਰਕੇ ਉਸ ਬ੍ਰਹਮ ਗਿਆਨੀ ਦੀ ਸੇਵਾ ਕਰੋ, ਜਿਸ ਦਾ ਸਦਕਾ ਤੁਹਾਨੂੰ ਔਲਾਦ ਦੀ ਪ੍ਰਾਪਤੀ ਹੋਵੇਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਐਸੇ ਬਚਨਾਂ ਨੂੰ ਸੁਣ ਕੇ ਮਾਤਾ ਗੰਗਾ ਜੀ ਬੀੜ ਬਾਬਾ ਬੁੱਢਾ ਜੀ ਦੇ ਅਸਥਾਨ ਦੇ ਉੱਪਰ ਜਾ ਕੇ ਜਦੋਂ ਬਾਬਾ ਬੁੱਢਾ ਜੀ ਦੇ ਦਰਸ਼ਨ ਕਰਦੇ ਨੇ ਅਤੇ ਉਹਨਾਂ ਦੇ ਲਈ ਜੋ ਤਿਆਰ ਕਰਕੇ ਪ੍ਰਸ਼ਾਦੇ ਲੈ ਕੇ ਗਏ ਸਨ, ਜਦੋਂ ਇਹ ਸਾਰੀਆਂ ਵਸਤਾਂ ਬਾਬਾ ਬੁੱਢਾ ਜੀ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ, ਬਾਬਾ ਬੁੱਢਾ ਜੀ ਨੇ ਮਿੱਸੇ ਪ੍ਰਸ਼ਾਦੇ ਲੈ ਕੇ ਜਦੋਂ ਗੰਢਾ ਭੰਨਿਆ ਅਤੇ ਗੰਢੇ ਦੇ ਵਿੱਚੋਂ ਜਦੋਂ ਛੋਟੀ ਗੰਢੇਰ ਨਿਕਲੀ ਤਾਂ ਉਸ ਸਮੇਂ ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਨੂੰ ਬਚਨ ਕਰਦੇ ਨੇ ਕਿ ਤੁਹਾਡੇ ਘਰ ਇੱਕ ਐਸਾ ਮਹਾਂਬਲੀ ਸੂਰਮਾ ਪੁੱਤਰ ਪੈਦਾ ਹੋਵੇਗਾ ਜਿਹੜਾ ਇਸੇ ਤਰ੍ਹਾਂ ਹੀ ਜਾਲਮਾਂ ਦੀ ਧੌਣ ਭੰਨੇਗਾ। ਸੋ ਇਸ ਤਰ੍ਹਾਂ ਸਾਡੇ ਇਤਿਹਾਸ ਦੇ ਇਹ ਬਚਨ ਨੇ ਕਿ ਬਾਬਾ ਬੁੱਢਾ ਜੀ ਦੇ ਬਚਨਾਂ ਸਦਕਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਬਾਅਦ ਇਹਨਾਂ ਦੇ ਘਰੋਂ ਹੀ ਕਈ ਤਰ੍ਹਾਂ ਦੀਆਂ ਕੋਝੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ ਤਾਂ ਜੋ ਬਾਲਕ ਨੂੰ ਛੋਟੀ ਉਮਰੇ ਹੀ ਖਤਮ ਕਰ ਦਿੱਤਾ ਜਾਵੇ, ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਦੇ ਘਰ ਕੋਈ ਔਲਾਦ ਨਹੀਂ ਸੀ ਅਤੇ ਇਹਨਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਜੇਕਰ ਗੁਰਿਆਈ ਮੈਨੂੰ ਨਹੀਂ ਮਿਲੀ ਅਤੇ ਅੱਗੇ ਗੁਰੂ ਅਰਜਨ ਦੇਵ ਜੀ ਦੀ ਕੋਈ ਔਲਾਦ ਨਾ ਹੋਣ ਕਰਕੇ ਹੁਣ ਜਿਹੜੀ ਗੁਰਿਆਈ ਹੈ ਉਹ ਮੇਰੇ ਪੁੱਤਰ ਮਿਹਰਬਾਨ ਨੂੰ ਮਿਲੇਗੀ। ਪਰ ਜਿਉਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ ਅਤੇ ਪ੍ਰਿਥੀ ਚੰਦ ਦੇ ਮਨ ਦੇ ਅੰਦਰ ਇੱਕ ਐਸੀ ਅੱਗ ਲੱਗੀ ਕਿ ਉਸਨੇ ਕਈ ਤਰ੍ਹਾਂ ਦੀਆਂ ਵਿਉਂਤਾਂ ਬਣਾ ਕੇ ਬਾਲ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਪਹਿਲੀ ਤਾਂ ਉਸਨੇ ਇੱਕ ਸਪੇਰਾ ਭੇਜਿਆ ਤਾਂ ਜੋ ਸੱਪ ਲੜਾ ਕੇ ਬਾਲਕ ਨੂੰ ਮਾਰ ਦਿੱਤਾ ਜਾਵੇ, ਇੱਕ ਦਾਈ ਦੇ ਥਣਾਂ ਦੇ ਉੱਪਰ ਜ਼ਹਿਰ ਲਗਾਈ ਗਈ ਤਾਂ ਜੋ ਦੁੱਧ ਚੁੰਘ ਕੇ ਬਾਲਕ ਜਿਹੜਾ ਹੈ ਉਹ ਇਸ ਜਹਾਨ ਤੋਂ ਚਲਾ ਜਾਵੇ। ਇਸ ਤੋਂ ਇਲਾਵਾ ਖਿਡਾਵੇ ਨੂੰ ਪੈਸੇ ਦਿੱਤੇ ਕਿ ਉਹ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਬਾਲ ਹਰਗੋਬਿੰਦ ਸਾਹਿਬ ਨੂੰ ਖਵਾਵੇ, ਜਿਸ ਦੇ ਨਾਲ ਇਸ ਬਾਲ ਦੀ ਮੌਤ ਹੋ ਜਾਵੇ। ਪਰ ਅਕਾਲ ਪੁਰਖ ਵਾਹਿਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ। ਪ੍ਰਿਥੀ ਚੰਦ ਦੇ ਵੱਲੋਂ ਜਿੰਨੀਆਂ ਵੀ ਸਾਜ਼ਿਸ਼ਾਂ ਕੀਤੀਆਂ ਗਈਆਂ ਉਹ ਸਾਰੀਆਂ ਸਾਜ਼ਿਸ਼ਾਂ ਅਸਫਲ ਰਹੀਆਂ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਹਰੇਕ ਔਖੀ ਘੜੀ ਦੇ ਵਿੱਚੋਂ ਨਿਕਲ ਕੇ ਸਹੀ ਸਲਾਮਤ ਰਹਿੰਦੇ ਰਹੇ ਹਨ। ਸ਼ੁਕਰਾਨੇ ਦੇ ਵਜੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦੇ ਨੇ, ਜਿਸ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਲੇਪ ਨਾ ਲਾਗੋ ਤਿਲਕਾ ਮੂਲ, ਦੁਸਤ ਬਾਹਮਣ ਮੂਆ ਹੋਏ ਕੈ ਸੂਲ, ਹਰ ਜਨ ਰਾਖੇ ਪਾਰ ਬ੍ਰਹਮ ਆਪ, ਪਾਪੀ ਮੂਆ ਗੁਰ ਪ੍ਰਤਾਪ। ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਬਾਲਕ ਦੀ ਸਿਹਤਯਾਬੀ ਦੇ ਲਈ, ਤੰਦਰੁਸਤੀ ਦੇ ਲਈ ਇਹ ਬਚਨ ਉਚਾਰਨ ਕੀਤੇ ਸਨ। ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਦੋਂ ਪ੍ਰਿਥੀ ਚੰਦ ਦੇ ਵੱਲੋਂ ਨਹੀਂ ਚੱਲਦੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਿਹਤਯਾਬ ਹੋ ਕੇ ਜਦੋਂ ਥੋੜ੍ਹੇ ਵਡੇਰੀ ਉਮਰ ਦੇ ਹੁੰਦੇ ਨੇ ਤਾਂ ਗੁਰੂ ਅਰਜਨ ਦੇਵ ਜੀ ਇਹਨਾਂ ਦੀ ਸਿਖਲਾਈ ਪੜ੍ਹਾਈ ਦੀ ਸਾਰੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਨੂੰ ਸੌਂਪਦੇ ਨੇ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਗੁਰਮੁਖੀ ਅੱਖਰਾਂ ਦੀ ਸਿਖਲਾਈ ਦਿੱਤੀ ਉਸ ਦੇ ਨਾਲ ਨਾਲ ਗੁਰਬਾਣੀ ਦੀ ਸੰਥਿਆ, ਸ਼ਸਤਰਾਂ ਦੀ ਵਰਤੋਂ, ਘੋੜ ਸਵਾਰੀ ਅਤੇ ਕੁਸ਼ਤੀ ਆਦਿਕ ਜਿਹੜੇ ਯੋਧਿਆਂ ਸੂਰਬੀਰਾਂ ਵਰਗੇ ਕਰਤੱਬ ਸਨ ਉਹਨਾਂ ਦੀ ਸਿਖਲਾਈ ਵੀ ਬਾਬਾ ਬੁੱਢਾ ਜੀ ਦੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਿੱਤੀ ਜਾਂਦੀ ਰਹੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਰਾਨੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪਰਵਰਿਸ਼ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹ ਸਮਾਂ ਵੀ ਡਿੱਠਾ ਜਦੋਂ 1604 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ। ਸਮਾਂ ਬੀਤਿਆ ਹੈ 1606 ਈਸਵੀ ਨੂੰ। ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਮਰ ਕੇਵਲ 11 ਸਾਲ ਹੈ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਹੁਕਮ ਜਿਹੜੇ ਨੇ ਉਹ ਜਾਰੀ ਹੁੰਦੇ ਨੇ। 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠ ਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਉਹਨਾਂ ਤੋਂ ਬਾਅਦ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਿਭਾਉਂਦੇ ਹਨ। ਗੁਰਿਆਈ ਦੇ ਉੱਪਰ ਬਿਰਾਜਮਾਨ ਹੁੰਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਕਿਉਂਕਿ ਜਹਾਂਗੀਰ ਦੀ ਕੱਟੜ ਨੀਤੀ ਨੂੰ ਦੇਖਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਜਾਣ ਗਏ ਸਨ ਕਿ ਹੁਣ ਸ਼ਾਂਤਮਈ ਤਰੀਕੇ ਦੇ ਨਾਲ ਬੈਠਿਆ ਨਹੀਂ ਜਾ ਸਕਦਾ। ਹੁਣ ਲੋੜ ਹੈ ਕੌਮ ਦੇ ਵਿੱਚ ਕੌਮੀ ਜਜ਼ਬਾ ਭਰਨ ਦਾ, ਇਹਨਾਂ ਨੂੰ ਸ਼ਸਤਰ ਵਿੱਦਿਆ ਦੇਣ ਦਾ। ਇਸ ਕਰਕੇ 1606 ਈਸਵੀ ਨੂੰ ਗੁਰਿਆਈ ਦੇ ਉੱਪਰ ਬਿਰਾਜਮਾਨ ਹੁੰਦਿਆਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਨੂੰ ਇਹ ਹੁਕਮ ਕਰਦੇ ਨੇ ਕਿ ਜਿਹੜਾ ਵੀ ਸਾਡੇ ਦਰਸ਼ਨਾਂ ਦੇ ਲਈ ਆਏ ਚੰਗੇ ਚੰਗੇ ਘੋੜੇ ਭੇਟ ਕਰੇ, ਚੰਗੇ ਚੰਗੇ ਸ਼ਸਤਰ ਲੈ ਕੇ ਆਵੇ। ਗੁਰੂ ਸਾਹਿਬ ਜੀ ਦਾ ਇਹ ਹੁਕਮ ਸੁਣ ਕੇ ਅਤੇ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲਈ ਚੰਗੇ ਘੋੜੇ ਅਤੇ ਸ਼ਸਤਰ ਭੇਟ ਕਰਨ ਦੇ ਲਈ ਲਿਆਉਂਦੀਆਂ ਨੇ। ਇਸ ਤੋਂ ਇਲਾਵਾ ਸਿੱਖਾਂ ਦੇ ਵਿੱਚ ਜੋਸ਼ ਭਰਨ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਢਾਡੀ ਵਾਰਾਂ ਗਾਉਣ ਦੀ ਪਰੰਪਰਾ ਵੀ ਆਰੰਭ ਕਰਵਾਈ। ਗੁਰੂ ਸਾਹਿਬ ਜੀ ਨੇ 12 ਫੁੱਟ ਦਾ ਉੱਚਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਕਿਉਂਕਿ ਜਹਾਂਗੀਰ ਦੇ ਵੱਲੋਂ ਇਹ ਬਚਨ ਕੀਤੇ ਗਏ ਸਨ ਕਿ ਕੋਈ ਵੀ 2 ਫੁੱਟ ਤੋਂ ਉੱਚਾ ਥੜਾ ਨਹੀਂ ਬਣਾ ਸਕਦਾ। ਗੁਰੂ ਸਾਹਿਬ ਜੀ ਨੇ ਆਣ ਸ਼ਾਨ ਅਤੇ ਆਪਣੀ ਅਣਖ ਨੂੰ ਬਰਕਰਾਰ ਰੱਖਣ ਦੇ ਲਈ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਕਿ ਇਹ ਅਕਾਲ ਦਾ ਤਖਤ ਹੈ, ਉਸ ਅਕਾਲ ਪੁਰਖ ਦਾ ਤਖਤ ਹੈ। ਐਸੀਆਂ ਕਾਰਵਾਈਆਂ ਦਾ ਪਤਾ ਜਦੋਂ ਜਹਾਂਗੀਰ ਨੂੰ ਲੱਗਦਾ ਹੈ ਅਤੇ ਜਹਾਂਗੀਰ ਗੁਰੂ ਸਾਹਿਬ ਜੀ ਦੇ ਉੱਪਰ ਸਖਤੀ ਕਰਦਾ ਹੈ ਤਾਂ ਜੋ ਸਿੱਖੀ ਦਾ ਪ੍ਰਚਾਰ ਇਹਨਾਂ ਦੇ ਵੱਲੋਂ ਨਾ ਕੀਤਾ ਜਾਵੇ। ਐਸੀਆਂ ਸਖਤੀਆਂ ਨੂੰ ਦੇਖਦਿਆਂ ਹੋਇਆਂ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਨੂੰ ਪਹਿਲਾਂ ਹੀ ਤਿਆਰ ਕਰਦੇ ਰਹੇ ਨੇ। ਸਮਾਂ ਬਤੀਤ ਹੋਇਆ, ਜਹਾਂਗੀਰ ਦੇ ਵੱਲੋਂ ਇਹ ਹੁਕਮ ਕੀਤਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੈਦ ਕੀਤਾ ਜਾਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿਖੇ ਲੰਮਾ ਸਮਾਂ ਨਜ਼ਰਬੰਦ ਰਹਿੰਦੇ ਨੇ। ਜਦੋਂ ਗੁਰੂ ਸਾਹਿਬ ਜੀ ਰਿਹਾਅ ਹੁੰਦੇ ਨੇ ਤਾਂ ਉੱਥੇ ਨਜ਼ਰਬੰਦ ਰਾਜਿਆਂ ਨੂੰ ਵੀ ਛਡਾ ਕੇ ਆਪਣੇ ਨਾਲ ਲੈ ਕੇ ਆਉਂਦੇ ਨੇ। ਉਸੇ ਦਿਨ ਤੋਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੰਦੀ ਛੋੜ ਤਾਤਾ ਕਿਹਾ ਜਾਣ ਲੱਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਤੋਂ ਬਾਅਦ ਸਰਕਾਰ ਦੀ ਨੀਤੀ ਨੂੰ ਦੇਖਦਿਆਂ ਹੋਇਆਂ ਜਾਂ ਜ਼ੁਲਮ ਨੂੰ ਠੱਲ ਪਾਉਣ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦੇ ਵਿੱਚ 4 ਜੰਗਾਂ ਲੜੀਆਂ। ਪਹਿਲੀ ਜੰਗ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੀ, ਜਿਹਨੂੰ ਪਿਪਲੀ ਸਾਹਿਬ ਦੀ ਜੰਗ ਵੀ ਕਿਹਾ ਜਾਂਦਾ। ਦੂਸਰੀ ਜੰਗ ਹਰਗੋਬਿੰਦਪੁਰ ਦੀ ਜੰਗ, ਤੀਸਰੀ ਮਹਿਰਾਜ ਅਤੇ ਚੌਥੀ ਕਰਤਾਰਪੁਰ ਦੀ ਜੰਗ ਗੁਰੂ ਸਾਹਿਬ ਜੀ ਨੇ ਲੜੀ। ਇਹਨਾਂ ਜੰਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿੱਖਾਂ ਦੀ ਯੋਗ ਅਗਵਾਈ ਕੀਤੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਬਖਸ਼ ਕੇ ਆਪ 1644 ਈਸਵੀ ਨੂੰ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜੋਤੀ ਜੋਤ ਸਮਾ ਜਾਂਦੇ ਨੇ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042। ready set go Chadston Ford, Dandenong Road te tuhanu udik reya hai, Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available, aao te apni navi Ford da test drive karo, business plate lai gal karo, vehicle experts Tim Forbes ya Corey Nal, radio hanji de hawale nal pao 10 saal di free service, Chadston Ford, ready set Ford.
3: Yo, it's Apache Indian and Jazzy B again. Are we set the trend?

ਸਟੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332802

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ। ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400405555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 40 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
7: ਟੈਨਸ਼ਨ ਨੀਰੀ ਟੈਨਸ਼ਨ,
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
9: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚੱਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
9: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: Good morning. Welcome to the press briefing of the UN in Geneva. Today is Friday, 13th of June. You have, as you have seen, a long list of briefers, but I would like to start with the statement that has been issued by the spokesperson for the Secretary General on Israeli strikes against the Islamic Republic of Iran, which I've been asked to read on camera. The statement, and I quote, says, "The Secretary General condemns any military escalation in the Middle East. He is particularly concerned by Israeli attacks on nuclear installations in Iran, while talks between Iran and the United States on the status of Iran's nuclear program are..."
1: ਇੰਨਾ ਕੁ ਸੁਣਨਾ ਤੁਹਾਡੇ ਲਈ ਕਾਫੀ ਹੈ। ਵੈਸੇ ਇਹ ਲਗਭਗ ਸਵਾ ਕੁ ਘੰਟੇ ਦੀ ਇਹ ਗੱਲਬਾਤ ਹੈ। ਇਹ 13 ਜੂਨ ਦੀ ਗੱਲਬਾਤ ਮੈਂ ਚੱਕ ਕੇ ਲਿਆ ਯੂਨਾਈਟਿਡ ਨੇਸ਼ਨਸ ਦੀ ਵੈਬਸਾਈਟ ਤੋਂ। ਅਲੈਗਜ਼ੈਂਡਰਾ ਵੈਲੂਚੀ, ਜਿਹੜੇ ਕਿ ਯੂਨਾਈਟਿਡ ਨੇਸ਼ਨ ਦੇ ਇਨਫੋਰਮੇਸ਼ਨ ਸਰਵਿਸਿਜ਼ ਦੇ ਬੁਲਾਰੇ ਨੇ, ਉਹਨਾਂ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 13 June 2025, ਤੁਸੀਂ ਸੁਣਿਆ ਵੀ ਉਹਨਾਂ ਸ਼ੁਰੂਆਤ 'ਚ ਉਹਨਾਂ ਨੇ ਕਿਹਾ ਕਿ ਗੁੱਡ ਮਾਰਨਿੰਗ, ਦਿਸ ਇਜ਼ ਟੂਡੇ ਇਜ਼ 13th June 2025 ਦੀ ਇਹ ਪ੍ਰੈਸ ਕਾਨਫਰੰਸ ਹੈ। ਹੋਇਆ ਕੀ ਸੀ ਕਿ ਉਸ ਦਿਨ ਇਜ਼ਰਾਈਲ ਨੇ ਇਰਾਨ ਦੇ ਉੱਤੇ ਅਟੈਕ ਬੋਲਤਾ ਸੀ, ਅਟੈਕ ਬੋਲਿਆ ਅਤੇ 9 ਸਾਇੰਟਿਸਟ ਜਿਹੜੇ ਨੇ ਇਰਾਨ ਦੇ ਉਹਨਾਂ ਨੂੰ ਮਾਰਿਆ ਉਹਨਾਂ ਦੇ ਘਰਾਂ ਦੇ ਵਿੱਚ। ਔਰ ਇਸ ਅਟੈਕ ਦੇ ਵਿੱਚ ਇਜ਼ਰਾਈਲ ਨੇ ਇਰਾਨ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮਚਾਈ ਸੀ। ਔਰ ਇਹ ਤਬਾਹੀ ਸਿਰਫ ਇੱਥੇ ਤੱਕ ਨਾ ਲੱਗੇ ਕਿ ਇਹ ਸਿਰਫ 9 ਸਾਇੰਟਿਸਟ ਮਾਰੇ ਨੇ, ਇਸ ਕਰਕੇ ਨਾਲ ਦੀ ਨਾਲ ਅਮਰੀਕਾ ਵੀ ਉਸ ਅਟੈਕ 'ਚ ਸ਼ਾਮਲ ਹੋ ਜਾਂਦਾ। ਅਤੇ ਅਮਰੀਕਾ ਕਹਿੰਦਾ ਹੈ ਕਿ ਫਰਦੌਸ ਅਤੇ ਹੋਰ ਦੂਸਰੇ ਜਿਹੜੇ ਟਿਕਾਣੇ ਹੈਗੇ ਨੇ ਜਿੱਥੇ ਜਿੱਥੇ ਇਰਾਨ ਦੇ ਯੂਰੇਨੀਅਮ ਐਨਰਿਚਮੈਂਟ ਪਲਾਂਟ ਚੱਲ ਰਹੇ ਨੇ, ਉੱਥੇ ਉੱਥੇ ਅਸੀਂ ਇਹ ਹਮਲੇ ਕੀਤੇ ਨੇ, ਕਿਉਂਕਿ ਸਾਨੂੰ ਇਹ ਸੂਹ ਮਿਲੀ ਹੈ ਕਿ ਇਰਾਨ ਜਿਹੜਾ ਉਹ ਪਰਮਾਣੂ ਹਥਿਆਰ ਬਣਾ ਰਹੇ। ਹੁਣ ਇਹ ਹਮਲੇ ਉਸ ਦਿਨ ਹੁੰਦੇ ਨੇ, ਮਾਇੰਡ ਇਟ, ਜਿਵੇਂ ਯੂਨਾਈਟਿਡ ਨੇਸ਼ਨ ਦੀ ਜਿਹੜੀ ਬੁਲਾਰਾ ਨੇ ਅਲੈਗਜ਼ੈਂਡਰਾ, ਉਹ ਵੀ ਦੱਸ ਰਹੇ ਨੇ ਕਿ ਇੱਕ ਪਾਸੇ ਤਾਂ ਇਰਾਨ ਅਤੇ ਅਮਰੀਕਾ ਦੀ ਗੱਲਬਾਤ ਚੱਲ ਰਹੀ ਸੀ ਉਸੇ ਸ਼ਹਿਰ ਜਨੇਵਾ ਦੇ ਵਿੱਚ ਜਿੱਥੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਨੇਵਾ ਇੱਕ ਨਿਊਟਰਲ ਵੈਨਿਊ ਹੈ। ਪਿਛਲੇ ਸਾਲ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਲਗਭਗ ਗੱਲ ਸਿਰੇ ਚੜ੍ਹੀ ਚੁੱਕੀ ਸੀਗੀ। ਅਸਲ ਦੇ ਵਿੱਚ ਇਹ ਸਮਝੌਤਾ ਹੋਣਾ ਸੀ ਇਰਾਨ ਅਤੇ ਅਮਰੀਕਾ ਦੇ ਦਰਮਿਆਨ, ਔਰ ਸਮਝੌਤੇ ਦੀ ਟਾਈਮਲਾਈਨ ਪਹਿਲਾਂ ਇੱਦਾਂ ਰਹੀ ਸੀ ਕਿ ਇਹ ਸਮਝੌਤਾ ਜਿਹੜਾ ਇਸ ਤੋਂ ਪਹਿਲਾਂ ਵੀ ਹੋ ਗਿਆ ਸੀਗਾ ਕਿ ਇਰਾਨ ਕੋਈ ਪਰਮਾਣੂ ਹਥਿਆਰ ਨਹੀਂ ਬਣਾਏਗਾ, ਪਰ ਯੂਰੇਨੀਅਮ ਦੀ ਐਨਰਿਚਮੈਂਟ ਜਿਹੜੀ ਆ ਉਹ ਜਾਰੀ ਰੱਖੇਗਾ। ਐਸ ਫਾਰ ਐਸ ਇਹ ਉਹਨਾਂ ਦੀ ਸਿਰਫ ਜਿਹੜੀ ਲੋਕਲ ਰਿਕੁਆਇਰਮੈਂਟ ਹੈ ਉਹਦੇ ਤੱਕ ਇਹ ਸੀਮਤ ਹੈਗੀ ਹੈ। 2015 ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਦਾ, ਉਦੋਂ ਬਰਾਕ ਓਬਾਮਾ ਸੀਗੇ ਅਮੈਰੀਕਾ ਦੇ ਵਿੱਚ ਰਾਸ਼ਟਰਪਤੀ। ਹੁਣ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਨੇ ਪਹਿਲੀ ਟਰਮ ਦੇ ਵਿੱਚ, 2018 ਦੇ ਵਿੱਚ ਉਹ ਇਹ ਸਮਝੌਤਾ ਤੋੜ ਦਿੰਦੇ ਨੇ, ਕਿਉਂਕਿ ਇਰਾਨ ਅਤੇ ਅਮਰੀਕਾ ਦੇ ਵਿੱਚ ਇਹ ਸਹਿਮਤੀ ਬਣੀ ਹੋਈ ਸੀ ਕਿ ਅਮਰੀਕਾ ਕਦੇ ਵੀ ਅਟੈਕ ਨਹੀਂ ਕਰੇਗਾ ਅਤੇ ਜਿਹੜਾ ਜਾਂ ਕੁਛ ਵੀ ਐਸਾ ਨਹੀਂ ਕਰੇਗਾ ਅਤੇ ਇਰਾਨ ਦੇ ਉੱਤੇ ਪਾਬੰਦੀਆਂ ਜਿਹੜੀਆਂ ਆਪਣੀਆਂ ਹਟਾ ਲਏਗਾ, ਬਸ਼ਰਤੇ ਤੁਸੀਂ ਇੱਥੇ ਕੋਈ ਐਸਾ ਹਥਿਆਰ ਨਹੀਂ ਬਣਾਉਣਾ ਹੈਗਾ। ਮੰਨ ਗਿਆ ਇਰਾਨ, ਗੱਲ ਮੰਨ ਗਿਆ, ਇਹ ਫਰੇਮਵਰਕ ਸਿਰੇ ਚੜ੍ਹ ਗਿਆ ਸੀ। ਇਹ ਫਰੇਮਵਰਕ ਇੱਕ ਤੈਅਸ਼ੁਦਾ ਸਮੇਂ ਦੇ ਲਈ ਸੀ, ਉਹ June 2025 ਦੇ ਵਿੱਚ ਉਹ ਸਮਾਂ ਪੂਰਾ ਹੋਣਾ ਸੀ। ਮਾਇੰਡ ਇਟ, June 2025 ਦੇ ਵਿੱਚ ਉਹ ਸਮਝੌਤਾ ਪੂਰਾ ਹੋਣਾ ਸੀ, ਪਰ ਉਸੇ June 2025 ਜਦੋਂ ਇਜ਼ਰਾਈਲ ਨੇ ਇਹ ਅਟੈਕ ਕੀਤਾ ਸੀ, ਔਰ ਉਹੀ June 2025 ਜਦੋਂ ਅਮਰੀਕਾ ਦੇ ਨਾਲ ਗੱਲਬਾਤ ਜਨੇਵਾ ਦੇ ਵਿੱਚ ਚੱਲ ਰਹੀ ਸੀ। ਪਰ ਕੀ ਸਿਰਫ ਇਸ ਸਮਝੌਤੇ ਨੂੰ ਅੱਗੇ ਪਾਉਣ ਦੇ ਲਈ ਗੱਲਬਾਤ ਚੱਲ ਰਹੀ ਸੀ? ਨਹੀਂ, ਅਸਲ 'ਚ ਉਹ ਸਮਝੌਤਾ ਜਦੋਂ ਡੋਨਲਡ ਟਰੰਪ ਦੀ ਪਹਿਲੀ ਸਰਕਾਰ ਬਣੀ ਸੀ, ਜਦੋਂ 2017-21 ਦੇ ਵਿੱਚ ਉਹ ਬਣਦੇ ਨੇ ਤਾਂ 2018 ਦੇ ਵਿੱਚ ਉਹ ਇਸ ਸਮਝੌਤੇ ਤੋਂ ਪੈਰ ਪਿਛਾਂਹ ਖਿੱਚ ਲੈਂਦੇ ਨੇ ਕਿ ਨਹੀਂ ਇਹ ਤਾਂ ਬਰਾਕ ਓਬਾਮਾ ਨੇ ਕੀਤਾ ਸੀ, ਮੇਰਾ ਸਮਝੌਤਾ ਨਹੀਂ। ਡੋਨਲਡ ਟਰੰਪ ਦੀ ਪਹਿਲੀ ਟਰਮ ਵੀ ਕਿਸੇ ਤਬਾਹੀ ਤੋਂ ਘੱਟ ਨਹੀਂ ਸੀਗੀ। ਤੁਹਾਡੇ ਯਾਦ ਹੋਣਾ ਹੈ ਕਿ ਆਉਂਦੇ ਹੀ ਉਹਨਾਂ ਨੇ ਇੱਕ ਐਗਜੈਕਟਿਵ ਆਰਡਰ 'ਤੇ ਸਾਈਨ ਕਰਤੇ ਕਿ ਜਿਹੜੇ ਮੁਸਲਿਮ ਦੇਸ਼ ਹੈਗੇ ਨੇ ਉਹਨਾਂ ਦੇ ਲੋਕ ਜਿਹੜੇ ਨੇ ਅਮੈਰੀਕਾ ਦੇ ਵਿੱਚ ਟਰੈਵਲ ਨਹੀਂ ਕਰ ਸਕਣਗੇ। ਹੋਰ ਬਹੁਤ ਸਾਰੇ ਐਸੇ ਫੈਸਲੇ ਲਏ ਸੀਗੇ, ਔਰ ਉਹੀ ਟਾਈਮ ਸੀਗਾ ਡੋਨਲਡ ਟਰੰਪ ਦੀ ਪਹਿਲੀ ਟਰਮ ਦਾ ਜਦੋਂ ਦੁਨੀਆ 'ਤੇ ਸਭ ਤੋਂ ਵੱਡੀ ਤਬਾਹੀ ਆਈ ਸੀਗੀ, COVID-19। ਸੋ ਟਰੰਪ ਜਦੋਂ ਜਦੋਂ ਆਏ ਨੇ ਦੁਨੀਆ 'ਤੇ ਤਬਾਹੀਆਂ ਆਈਆਂ ਨੇ, ਹੁਣ ਦੂਜੀ ਤਬਾਹੀ ਉਹ ਇਰਾਨ ਜੰਗ ਲੈ ਕੇ ਆਏ ਨੇ। ਖੈਰ ਉਹਦੇ 'ਤੇ ਹੀ ਆਪਾਂ ਗੱਲ ਕਰਨ ਲੱਗੇ ਹੁਣ, COVID-19 'ਤੇ ਬਹੁਤ ਸਾਰੀਆਂ ਗੱਲਾਂ ਹੋ ਗਈਆਂ। ਸੋ ਪਹਿਲੀ ਟਰਮ ਦੇ ਵਿੱਚ ਉਹਨਾਂ ਨੇ ਜਿਹੜਾ ਅਮਰੀਕਾ ਦਾ ਓਬਾਮਾ ਦੇ ਟਾਈਮ ਦੇ ਉੱਤੇ ਬੜਾ ਵਧੀਆ ਸਮਝੌਤਾ ਹੋ ਗਿਆ ਸੀ, ਕੋਈ ਦੁਨੀਆ 'ਚ ਲੜਾਈ ਨਹੀਂ ਸੀ ਹੋਣੀ, ਕੋਈ ਤੇਲ ਦੀਆਂ ਕੀਮਤਾਂ ਨਹੀਂ ਸੀ ਵਧਣੀਆਂ, ਸਭ ਕੁਝ ਠੀਕ ਠਾਕ ਰਹਿਣਾ ਸੀਗਾ, ਔਰ ਇਸ ਖਿੱਤੇ ਦੇ ਵਿੱਚ ਵੀ ਸ਼ਾਂਤੀ ਰਹਿਣੀ ਸੀ। ਇਜ਼ਰਾਈਲ ਨੂੰ ਪਸੰਦ ਨਹੀਂ ਸੀ। ਇਜ਼ਰਾਈਲ ਯੂਸੀ ਇਸ ਪੂਰੇ ਸਮੀਕਰਨ ਦੇ ਵਿੱਚ ਇਜ਼ਰਾਈਲ ਇੱਕ ਐਸਾ ਪਲੇਅਰ ਹੈਗਾ ਜਿਹੜਾ ਕਿ ਕਦੇ ਕਦੇ ਅਮਰੀਕਾ ਦੀ ਵੀ ਨਹੀਂ ਸੁਣਦਾ। ਇਜ਼ਰਾਈਲ ਨੇ ਕਤਰ ਤੱਕ ਅਟੈਕ ਕਰਤਾ, ਉਹ ਕਤਰ ਜਿੱਥੇ ਅਮਰੀਕਾ ਦੇ ਫੌਜੀ ਅੱਡੇ ਨੇ। ਇਜ਼ਰਾਈਲ ਨਹੀਂ ਚਾਹੁੰਦਾ ਕਿ ਜਿਹੜਾ ਇਰਾਨ ਹੈ ਉਹ ਨਿਊਕਲੀਅਰ ਵੈਪਨਸ ਡੈਵਲਪ ਕਰੇ। ਇਸ ਤੋਂ ਪਹਿਲਾਂ ਵੀ ਇਜ਼ਰਾਈਲ ਨੇ ਬੜੀ ਵਾਰ ਐਸੇ ਹਮਲੇ ਕੀਤੇ ਹੈਗੇ ਨੇ। ਇਰਾਨ ਦੇ ਵਿੱਚ ਜਿਹੜਾ ਵੀ ਬੰਦਾ ਕਮਾਨ ਸੰਭਾਲਦਾ ਹੈ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਦੀ, ਉਹ ਬੰਦਾ ਆਪਣੀ ਜਾਨ ਤੋਂ ਹੱਥ ਧੋ ਬੈਠਦਾ। ਇਹ ਹਿਸਟਰੀ ਰਹੀ ਹੈ ਇਰਾਨ ਦੀ, ਚਾਹੇ ਗੋਲੀਆਂ ਮਾਰ ਕੇ ਉਹਨਾਂ ਨੂੰ ਘਰਾਂ 'ਚ ਮਾਰ ਦਿੱਤਾ, ਚਾਹੇ ਡਰੋਨ ਹਮਲੇ ਕਰਨੇ ਪੈਂਦੇ ਹੋਣ, ਚਾਹੇ ਪੂਰੀ ਦੀ ਪੂਰੀ ਜੰਗ ਕਿਉਂ ਨਾ ਛੇੜ ਦੇਣੀ ਪਵੇ। 9 ਸਾਇੰਟਿਸਟ ਮਾਰਦੇ ਨੇ। ਇਰਾਨ ਨੇ ਤਾਂ ਆਪਣੀ ਇੱਕ ਪੂਰੀ ਟੀਮ ਖੜੀ ਕਰ ਲਈ ਸੀਗੀ ਯੂਰੇਨੀਅਮ ਐਨਰਿਚਮੈਂਟ ਦੇ ਲਈ, ਜਿਹੜੀ ਖਤਮ ਕਰਤੀ। ਅਸਲ 'ਚ ਅਮੈਰੀਕਾ ਨੇ ਕਹਿ ਕੇ ਇਸ ਜੰਗ ਦੇ ਦਰਮਿਆਨ ਕਿ ਇਰਾਨ ਦੀ ਮਿਲਟਰੀ ਤੱਕ ਅਸੀਂ ਖਤਮ ਕਰਤੀ ਹੈ, ਮਿਲਟਰੀ ਮੁਲਟਰੀ ਕੋਈ ਨਹੀਂ ਸੀ ਖਤਮ ਹੋਈ। ਇਨਫੈਕਟ ਅਮੈਰੀਕਾ ਨੇ ਜਿਹੜੇ ਇਰਾਨ ਦੇ ਉੱਤੇ ਅਟੈਕ ਦੇ ਵਿੱਚ ਵਾਰਹੈਡਸ ਦਾ ਇਸਤੇਮਾਲ ਕੀਤਾ ਸੀਗਾ, ਥਾਡ, ਜਿਹਨੂੰ ਅਮੈਰੀਕਨ ਹਥਿਆਰਾਂ ਦਾ ਇੱਕ ਪਿਓ ਮੰਨਿਆ ਜਾਂਦਾ, ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ, ਥਾਡ ਸਿਸਟਮ ਸੁਣਿਆ ਹੀ ਹੋਣਾ ਤੁਸੀਂ। ਇਹ ਥਾਡ ਜਿਹੜਾ ਇਹ ਬੜੀ ਖਤਰਨਾਕ ਚੀਜ਼ ਹੈ। ਅਮੈਰੀਕਾ ਨੇ 2013-14 ਤੋਂ ਲੈ ਕੇ 2013 ਦੇ ਦਰਮਿਆਨ ਇਹਨੂੰ ਡੈਵਲਪ ਕੀਤਾ ਸੀਗਾ। ਬੜੀਆਂ ਖਤਰਨਾਕ ਐਂਟੀ ਬਲੈਸਟਿਕ ਮਿਜ਼ਾਈਲ ਡਿਫੈਂਸ ਸਿਸਟਮ ਹੈਗਾ ਇਹ। ਅਤੇ ਉੱਧਰੋਂ ਇਰਾਨ ਨੇ ਜਿਹੜੀਆਂ ਆਪਣੀਆਂ ਛੋਟੀਆਂ ਛੋਟੀਆਂ ਮਿਜ਼ਾਈਲਾਂ ਜਾਂ ਛੋਟੇ ਛੋਟੇ ਡਰੋਨ ਦਾਗੇ ਸੀਗੇ, ਉਹਨਾਂ ਨੂੰ ਰੋਕਣ ਦੇ ਲਈ ਅਮਰੀਕਾ ਨੇ ਥਾਡ ਤੈਨਾਤ ਕਰਤੇ ਸੀਗੇ। ਔਰ ਥਾਡ ਜਿਹੜੇ ਨੇ ਅਮਰੀਕਾ ਦੇ ਕੋਲ, ਮੋਟਾ ਮੋਟਾ ਜਿਹਾ ਇਹ ਮੰਨਿਆ ਜਾਂਦਾ ਕਿ ਐਕਟਿਵ ਜਿਹੜੇ ਥਾਡ ਹੈਗੇ ਨੇ ਜਾਂ ਇਹ ਸਿਸਟਮ ਹੈਗਾ ਮਿਜ਼ਾਈਲ ਡਿਫੈਂਸ ਸਿਸਟਮ, ਇਹ 500 to 550 ਦੇ ਆਸ ਪਾਸ ਟੋਟਲ ਗਿਣਤੀ ਦੇ ਵਿੱਚ ਹੈਗਾ। ਹੁਣ ਆਏ ਨਹੀਂ ਕਿ ਹਜ਼ਾਰਾਂ ਦੀ ਗਿਣਤੀ 'ਚ ਹੋਊਗਾ ਉਹਨਾਂ ਦੇ ਕੋਲ, ਇੰਨੇ ਦੀ ਤਾਂ ਲੋੜ ਵੀ ਨਹੀਂ ਪੈਂਦੀ। ਪਰ ਇਰਾਨ ਨੇ ਇਹੀ ਕੁਛ ਕੀਤਾ ਇਸ ਜੰਗ ਦੇ ਵਿੱਚ। ਜਿਹੜਾ ਅਮੈਰੀਕਾ ਇਹ ਕਹਿ ਰਿਹਾ ਸੀਗਾ ਕਿ ਇਰਾਨ ਦੀ ਅੱਧੀ ਮਿਲਟਰੀ ਖਤਮ ਕਰਤੀ, ਇਰਾਨ ਨੇ ਆਪਣੇ ਛੋਟੇ ਛੋਟੇ ਘਟੀਆ ਘਟੀਆ ਜਿਹੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਅਮੈਰੀਕਾ ਦੇ ਥਾਡ ਸਿਸਟਮ ਨੂੰ ਲਗਭਗ ਅੱਧੇ ਤੋਂ ਵੀ ਵੱਧ ਖਤਮ ਕਰਕੇ ਰੱਖਤਾ। ਅਮੈਰੀਕਾ ਨੂੰ ਉਹ ਡਿਫੈਂਸ ਸਿਸਟਮ ਵਰਤਣੇ ਪਏ ਔਰ ਉਹਦੇ 'ਚ ਉਹਨਾਂ ਦੇ ਕੋਲ ਹੁਣ ਮੰਨਿਆ ਜਾ ਰਿਹਾ ਕਿ 100 to 150 ਦੇ ਕਰੀਬ ਹੀ ਥਾਡ ਬਚੇ ਨੇ। ਨਾ ਅਮੈਰੀਕਾ ਵਾਂਟਸ ਟੂ ਡੈਵਲਪ ਨਿਊ ਥਾਡ ਸਿਸਟਮ, ਨਵੀਆਂ ਮਿਜ਼ਾਈਲਾਂ ਬਣਾਉਣਾ ਚਾਹੁੰਦਾ, ਨਵੇਂ ਏਅਰ ਡਿਫੈਂਸ ਸਿਸਟਮ ਤਿਆਰ ਕਰਨਾ ਚਾਹੁੰਦਾ, ਨਵੇਂ ਡਰੋਨਸ ਤਿਆਰ ਕਰਨਾ ਚਾਹੁੰਦਾ। ਕੋਈ ਸ਼ੱਕ ਨਹੀਂ ਕਰੂਗਾ, ਅਮੈਰੀਕਾ ਕਰੇਗਾ। ਅਸਲ 'ਚ ਸਾਰੀ ਕਹਾਣੀ ਦੀ ਇੱਕ ਜਿਹੜੀ ਵਜ੍ਹਾ ਸੀਗੀ ਜਾਂ ਇਸ ਪ੍ਰੋਗਰਾਮ ਨੂੰ ਕਰਨ ਦਾ ਜਿਹੜਾ ਇੱਕ ਜਿਹੜਾ ਕਾਰਨ ਸੀ, ਉਹ ਮੇਰੇ ਉਦੋਂ ਦਿਮਾਗ 'ਚ ਆਇਆ ਕਿ ਜਦੋਂ ਇੱਕ ਦਿਨ ਖਬਰ ਪੜ ਰਹੇ ਸੀਗੇ ਕਿ ਔਕਸ ਸਮਝੌਤਾ ਹੋਇਆ ਅਮੈਰੀਕਾ ਆਸਟ੍ਰੇਲੀਆ ਅਤੇ UK ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਪਿੱਛੇ ਜੇ ਇੱਕ ਖਬਰ ਆਈ ਸੀਗੀ ਕਿ ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਨਵੀਆਂ ਜਿਹੜੀਆਂ ਨਿਊਕਲੀਅਰ ਪਾਵਰਡ ਸਬਮਰੀਨਸ ਨੇ ਉਹ ਅਸੀਂ ਜਦੋਂ ਤੁਹਾਨੂੰ ਦੇਵਾਂਗੇ ਉਦੋਂ ਦੇਵਾਂਗੇ, ਹਾਲ ਫਿਲਹਾਲ ਸਾਡੇ ਕੋਲੋਂ ਵਰਤੀਆਂ ਹੋਈਆਂ ਸਬਮਰੀਨਸ ਲੈ ਲਓ। ਬਈ ਇਹ ਦੁਨੀਆ ਦੇ ਕਿਹੜੇ ਹਿੱਸੇ ਦੇ ਵਿੱਚ ਐਸਾ ਸਮਝੌਤਾ ਹੋਇਆ ਹੈ ਕਿ ਵਰਤਿਆ ਹੋਇਆ ਸਮਾਨ ਇੱਕ ਦੇਸ਼ ਦੂਸਰੇ ਦੇਸ਼ ਨੂੰ ਦੇ ਰਿਹਾ ਹੋਵੇ? ਔਕਸ ਸਮਝੌਤੇ ਦਾ ਦਬਾਅ ਜ਼ਰੂਰ ਹੈਗਾ, UK ਔਰ ਆਸਟ੍ਰੇਲੀਆ ਅਮੈਰੀਕਾ ਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ, ਬਟ ਅਮੈਰੀਕਾ ਇਸ ਵਕਤ ਨਿਊਕਲੀਅਰ ਪਾਵਰਡ ਸਬਮਰੀਨ ਆਸਟ੍ਰੇਲੀਆ ਨੂੰ ਦੇ ਨਹੀਂ ਪਾ ਰਿਹਾ। ਕਿਉਂ? ਇੱਦਾਂ ਨਹੀਂ ਕਿ ਉਹਨਾਂ ਕੋਲ ਟੈਕਨੋਲੋਜੀ ਨਹੀਂ ਹੈਗੀ, ਇੱਦਾਂ ਕਿ ਉਹਨਾਂ ਦੇ ਕੋਲ ਹਲੇ ਹੋਰ ਹਥਿਆਰ ਬਣਾਉਣੇ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਹੀ ਇੰਨਾ। ਸੋ ਇੱਕ ਸਮਝੌਤੇ ਨੂੰ ਟਾਲਣ ਦੇ ਲਈ ਉਹ ਦੂਸਰੇ ਸਮਝੌਤੇ ਦੇ ਵਿੱਚ ਇਸ ਕਿਸਮ ਦੀ ਕੰਪਰੋਮਾਈਜ਼ ਕਰ ਰਹੇ ਨੇ। ਫਿਰ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਐਡੀ ਕਿਹੜੀ ਗੱਲ ਹੋ ਗਈ ਕਿ ਅਮੈਰੀਕਾ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹਥਿਆਰ ਬਣਾਉਣ ਵਾਲੀ ਤਾਕਤ ਹੈ, ਇਜ਼ਰਾਈਲ ਰਸ਼ੀਆ ਹੈਗੇ ਨੇ, ਬਟ ਅਮੈਰੀਕਾ ਤੋਂ ਉੱਪਰ ਕਿਹੜਾ ਹੋਜੂਗਾ, ਉਹ ਤਾਂ ਰਾਤੋ ਰਾਤ ਦੇ ਵਿੱਚ ਹਥਿਆਰ ਬਣਾ ਦਿੰਦੇ ਨੇ। ਉਹਨਾਂ ਦੇ ਕੋਲ ਇੰਨੀ ਮਾਰਾਮਾਰੀ ਪਈ ਹੋਈ ਹੈ ਵੀ ਹਥਿਆਰ ਨਹੀਂ ਬਣਾ ਪਾ ਰਹੇ ਹੈਗੇ ਉਹ, ਅਤੇ ਸਬਮਰੀਨਸ ਨਹੀਂ ਦੇ ਪਾ ਰਹੇ ਹੈਗੇ ਆਸਟ੍ਰੇਲੀਆ ਨੂੰ, ਅਤੇ ਕਹਿੰਦੇ ਨੇ ਕਿ ਤੁਸੀਂ ਵਰਤੀਆਂ ਹੋਈਆਂ ਹੀ ਲੈ ਲਓ ਫਿਲਹਾਲ ਯਾਰ, ਆਹ ਸਾਡੇ ਵਿਹੜੇ 'ਚ ਪਈਆਂ ਨੇ ਜਾਂ ਪਿਛਲੇ ਬੰਨੇ ਪਈਆਂ ਨੇ, ਆਹ ਚੱਕ ਕੇ ਲੈ ਜਾਓ, ਲੈ ਦੱਸ। ਇਹ ਕਾਰਨ ਨਹੀਂ ਹੈਗਾ। ਔਰ ਇਹ ਵੀ ਕਾਰਨ ਨਹੀਂ ਹੈਗਾ ਕਿ ਉਹ ਇਰਾਨ ਜਿਹੜਾ ਆਲਮੋਸਟ ਕੀ ਬਲਕਿ ਪੂਰੀ ਤਰ੍ਹਾਂ ਦੇ ਨਾਲ ਮੰਨੇ ਹੀ ਪਏ ਸੀਗੇ ਕਿ ਆਹ ਲਓ ਚੱਕੋ ਸਮਝੌਤਾ, ਜਦੋਂ ਉਹ ਪਰਮਾਣੂ ਹਥਿਆਰ ਨਾ ਡਿਵੈਲਪ ਕਰਨ ਵਾਲਾ ਸਮਝੌਤਾ ਕਰਨ ਲਈ ਬੈਠੇ ਨੇ ਤੇ ਤੁਸੀਂ 13 ਜੂਨ ਨੂੰ ਉਧਰ ਇਜ਼ਰਾਈਲ ਤੋਂ ਮਿਜ਼ਾਈਲਾਂ ਚਲਵਾ ਦਿੰਦੇ ਹੋ, ਜੇ ਇਜ਼ਰਾਈਲ ਤੋਂ ਤੁਸੀਂ ਨਹੀਂ ਚਲਵਾਈਆਂ ਤਾਂ ਇਜ਼ਰਾਈਲ ਨੇ ਜੇ ਆਪ ਹੀ ਚਲਾਤੀਆਂ ਨੇ, ਆਪ ਹੀ ਅਟੈਕ ਕਰਦੇ ਨੇ, ਇਹਦਾ ਮਤਲਬ ਇਜ਼ਰਾਈਲ ਵੀ ਤੁਹਾਡੇ ਕੰਟਰੋਲ 'ਚ ਨਹੀਂ, ਅਤੇ ਜੇ ਕੰਟਰੋਲ 'ਚ ਨਹੀਂ ਤਾਂ ਫਿਰ ਉਹਦਾ ਸਾਥ ਕਿਉਂ ਦਿੱਤਾ ਉਦੋਂ 28 ਫਰਵਰੀ 2026 ਨੂੰ, ਜਦੋਂ ਇਜ਼ਰਾਈਲ ਨੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਪਹਿਲਾਂ ਅਟੈਕ ਕੀਤਾ ਸੀ, ਤਾਂ ਅਮੈਰੀਕਾ ਨੂੰ ਸਾਥ ਦੇਣ ਦੀ ਕੀ ਲੋੜ ਪਈ ਸੀ? ਨੰਬਰ ਇੱਕ ਸਵਾਲ। ਨੰਬਰ ਦੋ ਸਵਾਲ, ਸਮਝੌਤੇ ਦੀ ਫਿਰ ਕੀ ਜਿਹੜੀ ਐਗਰੀਮੈਂਟ ਦੋ ਦੇਸ਼ਾਂ ਦੇ ਵਿੱਚ ਜਦੋਂ ਹੁੰਦਾ ਹੈ, ਜਦੋਂ ਸਮਝੌਤੇ ਹੁੰਦੇ ਨੇ, ਸਮਝੌਤੇ ਦਾ ਕੀ ਵਜੂਦ ਰਹਿ ਗਿਆ? ਅਮੈਰੀਕਾ ਆਸਟ੍ਰੇਲੀਆ UK ਦੇ ਵਿੱਚ ਸਮਝੌਤਾ ਹੋਇਆ ਹੋਇਆ ਔਕਸ ਦਾ, ਕੀ ਵਜੂਦ ਰਹਿ ਜਾਂਦਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਨਵੀਆਂ ਸਬਮਰੀਨਸ ਦੇਵਾਂਗੇ ਅਤੇ ਫਿਰ ਉਹ ਤੋਂ ਬਾਅਦ ਟੈਕਨੋਲੋਜੀ ਟ੍ਰਾਂਸਫਰ ਕਰਾਂਗੇ? ਹੁਣ ਤੁਸੀਂ ਕਹਿ ਰਹੇ ਹੋ ਕਿ ਹਾਲੇ ਪੁਰਾਣੀਆਂ ਲੈ ਲਓ, ਹਾਲੇ ਉਹ ਥੋੜ੍ਹਾ ਜਿਹਾ ਡਿਲੇ ਹੋਏਗਾ। ਕਮਾਲ ਹੈ, ਇੱਕ ਪਾਸੇ ਤੁਸੀਂ ਈਰਾਨ ਦੇ ਨਾਲ ਸਮਝੌਤਾ ਕਰ ਰਹੇ ਹੋ ਕਿ ਠੀਕ ਹੈ ਸਾਡੀ ਗੱਲ ਮੰਨ ਗਏ ਹੋ, ਠੀਕ ਹੈ ਅਸੀਂ ਵੀ ਅਟੈਕ ਨਹੀਂ ਕਰਦੇ, ਦੂਜੇ ਪਾਸਿਓਂ ਇਜ਼ਰਾਈਲ ਅਟੈਕ ਕਰਦਾ ਤਾਂ ਤੁਸੀਂ ਨਾਲ ਹੀ ਸਾਥ ਦੇ ਦਿੰਦੇ ਹੋ। ਕੀ ਵਜੂਦ ਰਹਿ ਗਿਆ ਤੁਹਾਡੇ ਸ਼ਬਦਾਂ ਦਾ? ਅੰਗਰੇਜ਼ੀ 'ਚ ਕਹਾਵਤ ਹੁੰਦੀ ਹੈ ਕਿ ਅ ਮੈਨ ਇਜ਼ ਨੋਨ ਬਾਏ ਹਿਜ਼ ਵਰਡ, ਇੱਕ ਆਦਮੀ ਜਿਹੜਾ ਉਹਦੀ ਜ਼ੁਬਾਨ ਤੋਂ ਜਾਣਿਆ ਜਾਂਦਾ, ਉਹਦੇ ਉਹ ਕਿਸ ਕਿੰਨਾ ਕੁ ਭਰੋਸਾ ਦਿੰਦਾ, ਉਹ ਕਿੰਨੇ ਕੁ ਆਪਣੇ ਸ਼ਬਦਾਂ ਦੇ ਉੱਤੇ ਟਿਕਿਆ ਰਹਿੰਦਾ। ਆਦਮੀ ਨਹੀਂ ਹੈਗੇ ਤੁਸੀਂ ਟਰੰਪ ਸਾਹਿਬ ਫਿਰ ਤਾਂ ਇਸ ਹਿਸਾਬ ਦੇ ਨਾਲ। ਖੈਰ, ਇਸ ਪੂਰੇ ਜੀਓਪੋਲੀਟੀਕਲ ਸੀਨ ਦੇ ਵਿੱਚ, ਇਸ ਸਿਨਾਰੀਓ 'ਚ, ਇਹ ਜਿਵੇਂ ਜਿਸ ਕਿਸਮ ਦੇ ਨਾਲ ਇਹ ਲੜਾਈ ਹੋਈ, ਫਿਰ ਸਮਝੌਤਾ ਹੋਇਆ, ਬਹੁਤ ਜ਼ਿਆਦਾ ਨਾਟਕੀ ਸੀ ਯਾਰ। ਤੁਸੀਂ ਹਜ਼ਮ ਨਹੀਂ ਕਰ ਸਕਦੇ ਇਸ ਕਿਸਮ ਦੀਆਂ ਚੀਜ਼ਾਂ ਨੂੰ ਜੇ ਤੁਸੀਂ ਜੀਓਪੋਲੀਟਿਕਸ ਨੂੰ ਸਮਝਦੇ ਹੋ। ਕਈ ਵਾਰ ਤਾਂ ਹਾਸਾ ਹੀ ਆਇਆ ਵੀ ਹੋ ਕੀ ਰਿਹਾ, ਇੱਦਾਂ ਕਿਉਂ ਹੋ ਰਿਹਾ। ਫੋਰ ਐਗਜ਼ਾਮਪਲ, ਅੱਜ ਦੇ ਹੀ ਦਿਨ ਖ਼ਬਰ ਇੱਕ ਪੜ੍ਹੀ, ਅਮੈਰੀਕਾ ਨੇ ਕਾਲੀ ਕਾਲੀ 'ਚ ਕਹਿਤਾ ਕਿ ਸਾਡਾ ਦੋਹਾ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਈਰਾਨ ਦੇ ਨਾਲ। ਅਸੀਂ ਸਵੇਰੇ ਹੀ ਅੰਦਾਜ਼ਾ ਲਗਾ ਲਿਆ ਸੀਗਾ ਖ਼ਬਰਾਂ ਦੇ ਵਿੱਚ ਕਿ ਈਰਾਨ ਦੀ ਪਹਿਲਾਂ ਵੇਟ ਕਰ ਲਓ, ਔਰ ਉਹੀ ਗੱਲ ਹੋਈ। ਸ਼ਾਮ ਹੁੰਦਿਆਂ ਹੁੰਦਿਆਂ ਈਰਾਨ ਕਹਿੰਦਾ ਕਿ ਨਹੀਂ, ਸਾਡੇ ਤਾਂ ਕੋਈ ਗੱਲ ਨਹੀਂ, ਇੱਦ ਪਤਾ ਹੀ ਨਹੀਂ ਹੈਗਾ। ਮਤਲਬ ਤੁਸੀਂ ਕਿਸੇ ਬੰਦੇ ਨੂੰ ਕਹੋ ਕਿ ਅੱਜ ਅਸੀਂ ਫਲਾਣਿਆਂ ਦੇ ਘਰੇ ਜਾ ਰਹੇ ਹੈਗੇ ਹਾਂ ਅਤੇ ਪਾਰਟੀ ਕਰਨ ਲੱਗੇ ਹਾਂ, ਅਤੇ ਫਲਾਣਾ ਬੰਦਾ ਕਹੇ ਯਾਰ ਸਾਨੂੰ ਦੱਸ ਤਾਂ ਦਿਓ, ਸਾਡੇ ਨਾਲ ਤਾਂ ਕੋਈ ਗੱਲ ਨਹੀਂ ਹੋਈ, ਸਾਨੂੰ ਤਾਂ ਤੁਸੀਂ ਦੱਸਿਆ ਹੀ ਨਹੀਂ ਵੀ ਸਾਡੇ ਘਰੇ ਅੱਜ ਪਾਰਟੀ ਕਰਨੀ ਹੈ, ਆ ਰਹੇ ਹੋ, ਆਉਣ ਦੀ ਕੋਈ ਟਾਈਮ ਤੈਅ ਹੋਈ ਹੋਏਗੀ ਦੋ ਦੇਸ਼ਾਂ ਦੇ ਦਰਮਿਆਨ? ਆਰ ਯੂ ਸੀਰੀਅਸ? ਇੱਦਾਂ ਅਕੋਰਡ ਹੁੰਦੇ ਨੇ, ਇੱਦਾਂ ਅਗਰੀਮੈਂਟ ਹੁੰਦੇ ਨੇ, ਇੱਦਾਂ ਸਮਝੌਤੇ ਇੱਦਾਂ ਤੁਰਦੇ ਹੁੰਦੇ ਨੇ? ਮੈਨੂੰ ਬਹੁਤ ਜ਼ਿਆਦਾ ਸ਼ੱਕ ਹੋ ਰਿਹਾ ਹੈਗਾ ਕਿ ਇਸ ਪੂਰੇ ਟਾਸਕ ਦੇ ਪਿੱਛੇ ਮਾਸਟਰ ਮਾਈਂਡ ਹੈ ਕੌਣ। ਮਾਸਟਰ ਅਤੇ ਮਾਈਂਡ ਦੋਵੇਂ ਸ਼ਬਦ ਧੱਕਾ ਨੇ ਉਹਦੇ ਨਾਲ ਉਹ। ਖੈਰ, ਐਨੀਵੇਜ਼, ਹੁਣ ਇੱਥੇ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਇੱਕ ਤਾਂ ਹੋਇਆ ਮਿਲਟਰੀ ਪ੍ਰੈਸ਼ਰ, ਦੂਸਰਾ ਹੋਇਆ ਡਿਪਲੋਮੈਟਿਕ ਪ੍ਰੈਸ਼ਰ। ਮਿਲਟਰੀ ਪ੍ਰੈਸ਼ਰ ਇੱਦਾਂ ਕਿ ਅਮੈਰੀਕਾ ਨੇ ਈਰਾਨ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਹਵਾਈ ਹਮਲੇ ਕਰਤੇ, ਜ਼ਮੀਨੀ ਤਾਂ ਕਹਿ ਨਹੀਂ ਸਕਦੇ, ਸਮੁੰਦਰੀ ਘੇਰਾਬੰਦੀ ਕੀਤੀ, ਈਰਾਨ ਨੇ ਜਵਾਬ ਦਿੱਤਾ। ਡਿਪਲੋਮੈਟਿਕ ਪ੍ਰੈਸ਼ਰ, ਦੋਹਾਂ ਦੇਸ਼ਾਂ ਦੇ ਵਿੱਚ ਇੰਟਰਮ ਡੀਲ ਜਿਹੜੀ ਉਹ ਲਗਭਗ ਸਿਰੇ ਹੋ ਗਈ ਸੀਗੀ, ਔਰ ਈਰਾਨ ਨੇ ਵੀ ਖਬਰਾਂ ਲਿਆਤੀਆਂ ਯੂਨਾਈਟਿਡ ਨੇਸ਼ਨ। ਦੇਖੋ, ਜੇ ਮੇਰੇ ਵਰਗਾ ਬੰਦਾ ਇੱਥੇ ਸਟੂਡੀਓ ਦੇ ਵਿੱਚ ਬੈਠ ਕੇ ਆ ਸਾਰੀ ਡਿਟੇਲ ਕੱਢ ਸਕਦਾ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਇਸ ਤਰੀਕ ਨੂੰ ਇੰਨੀਆਂ ਇਹ ਸਾਰੀਆਂ ਚੀਜ਼ਾਂ ਸਿਰੇ ਚੜ੍ਹ ਗਈਆਂ ਸੀ, ਤਾਂ ਦੁਨੀਆ ਦੇ ਮੀਡੀਆ ਦੇ ਵਿੱਚ ਥੋੜ੍ਹਾ ਜਿਹਾ ਫਰੋਲਣ ਦੀ ਕੋਸ਼ਿਸ਼ ਕਰਿਓ। ਬੜੀਆਂ ਖਬਰਾਂ ਪਈਆਂ ਨੇ, ਸਾਰਾ ਕੁਛ ਜੱਗ ਜ਼ਾਹਰ ਹੈ, ਪਤਾ ਹੈਗਾ ਕਿ ਕੀ ਹੋਇਆ, ਅਤੇ ਫਿਰ ਤੁਸੀਂ ਡਰਾਮਾ ਕਿਹਦੇ ਅੱਗੇ ਰਚ ਰਹੇ ਹੈਗੇ ਹੋ? ਇੱਕ ਖਬਰ ਜਾਂ ਇੱਕ ਜਿਹੜਾ ਪ੍ਰੋਗਰਾਮ ਪੂਰਾ ਕੀਤਾ ਸੀਗਾ ਹੋਰਮੂ ਸਟ੍ਰੇਟ ਦੇ ਉੱਤੇ ਆਪਾਂ, ਜਦੋਂ ਇਹ ਜੰਗ ਹੋਈ ਹੋ ਸੀਗੀ, ਕਿ ਇਹ ਜਿਹੜਾ ਸਟ੍ਰੇਟ ਆਫ ਹੋਰਮੂਜ਼ ਹੈ, ਇਹ ਐਸਾ ਤੇਲ ਦਾ, ਗੈਸ ਦਾ ਇੱਕ ਐਸਾ ਮਹੱਤਵਪੂਰਨ ਚੈੱਕ ਪੁਆਇੰਟ ਹੈਗਾ ਕਿ ਜੇ ਇਹਨੂੰ ਬੰਦ ਕਰ ਦੋਗੇ ਤਾਂ ਵਰਲਡ ਇਕੋਨਮੀ ਇੱਕ ਤਰੀਕੇ ਦੇ ਨਾਲ ਜੇ ਖਤਮ ਨਹੀਂ ਹੋਊਗੀ, ਤਬਾਹ ਨਹੀਂ ਹੋਊਗੀ, ਤਾਂ ਐਟਲੀਸਟ ਲੜਖੜਾ ਜੂਗੀ। ਜੇ ਇਕੋਨਮੀ ਚਾਰ ਲੱਤਾਂ ਦਾ ਇੱਕ ਜਾਨਵਰ ਹੈਗਾ, ਤਾਂ ਉਹਦੀਆਂ ਦੋ ਲੱਤਾਂ ਤੁਸੀਂ ਕੰਡਮ ਕਰਤੀਆਂ ਨੇ, ਅਤੇ ਦੋ ਲੱਤਾਂ ਦੇ ਉੱਤੇ ਉਹ ਜਾਨਵਰ ਤੁਰ ਨਹੀਂ ਸਕਦਾ। ਇਕੋਨਮੀ ਇੱਕ ਐਸਾ, ਜੇ ਕੋਈ ਟੂਲ ਹੈਗਾ ਜਾਂ ਐਸਾ ਇੱਕ ਕੋਈ ਇਸ ਕਿਸਮ ਦਾ ਇੱਕ ਤੁਸੀਂ ਸਮਝ ਸਕਦੇ ਹੋ ਕਿ ਇਸ ਕਿਸਮ ਦੇ ਨਾਲ ਇਹ ਮਸ਼ੀਨਰੀ ਕੰਮ ਕਰਦੀ ਹੈ। ਕਿਉਂ? ਕਿਉਂਕਿ ਕਿਹਾ ਤਾਂ ਇਹ ਜਾਂਦਾ ਕਿ ਹੋਰਮੂਜ਼ ਸਟ੍ਰੇਟ ਵਰਲਡ ਵਾਈਡ 20% ਓਇਲ, LNG ਜਿਹੜੀ ਲਿਕੁਇਡ ਨੈਚੁਰਲ ਗੈਸ ਹੁੰਦੀ ਹੈ, ਅਤੇ ਹੋਰ ਇਸ ਕਿਸਮ ਦੇ ਜਿਹੜੇ ਕਰੂਡ ਓਇਲ ਵਗੈਰਾ ਵਗੈਰਾ ਦੀ ਸਪਲਾਈ ਦਾ ਇੱਕ ਇੰਪੋਰਟੈਂਟ ਰਾਹ ਹੈਗਾ। ਅਤੇ ਜਦੋਂ ਇਹ ਬਾਜ਼ਾਰ ਇਹ ਬੰਦ ਹੁੰਦਾ ਤਾਂ ਬਾਜ਼ਾਰ ਦੇ ਉੱਤੇ ਇਹਦਾ ਅਸਰ ਦਿਖਦਾ, ਤੇਲ ਦੀਆਂ ਕੀਮਤਾਂ ਆਸਮਾਨ ਛੂਹ ਜਾਂਦੀਆਂ ਨੇ, ਕਿਉਂਕਿ ਉਹ 20% ਜਿਹੜੀ ਹੈ ਉਹ ਦੁਨੀਆ ਦੀ 80% ਨੂੰ ਕੰਟਰੋਲ ਵੀ ਕਰ ਰਹੀ ਹੈ ਅਤੇ ਉਹਨੂੰ ਚੱਲਦਾ ਵੀ ਕਰ ਰਹੀ ਹੈ। ਉਹ ਕਿੱਦਾਂ? ਉਹਦਾ ਵੀ ਮੈਂ ਤੁਹਾਨੂੰ ਵਜ੍ਹਾ ਦੱਸਦਾ, ਯਾਦ ਰੱਖਿਓ, ਮੈਂ ਦੱਸਦਾ ਤੁਹਾਨੂੰ ਇਹ 20% ਕਿੱਦਾਂ ਕੰਟਰੋਲ ਕਰਦਾ। ਹੁਣ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਰੂਡ ਆਇਲ ਕਿੱਥੇ ਹੈ? ਤੁਸੀਂ ਕਹੋਗੇ ਖਾੜੀ ਮੁਲਕ, ਨਹੀਂ, ਵੈਨਜ਼ੂਏਲਾ, ਜਿੱਥੇ ਅਮਰੀਕਾ ਨੇ ਆਲਰੇਡੀ ਕੰਟਰੋਲ ਲਿਆ ਹੋਇਆ। ਹਾਂ, ਕਰੂਡ ਆਇਲ ਵੈਨਜ਼ੂਏਲਾ ਤੋਂ ਇਲਾਵਾ ਕੈਨੇਡਾ ਵੀ ਹੈ, ਬ੍ਰਾਜ਼ੀਲ ਵੀ ਹੈ, ਇਹਨਾਂ ਅਮਰੀਕਾ ਦੇ ਵਿੱਚ ਵੀ ਹੈਗਾ। ਅਮਰੀਕਾ ਦੀਆਂ ਆਪਣੀਆਂ ਲੋੜਾਂ ਤਾਂ ਪੂਰੀਆਂ ਹੋ ਹੀ ਰਹੀਆਂ ਨੇ ਉਹਨਾਂ ਦੇ ਤੇਲ ਤੋਂ, ਬਟ ਅਮਰੀਕਾ ਇਸ ਆਇਲ ਨੂੰ ਇੱਕ ਤਰੀਕੇ ਦੇ ਨਾਲ ਵਰਲਡ ਵਾਈਡ ਇੱਕ ਟੂਲ ਦੇ ਤੌਰ 'ਤੇ ਇਸਤੇਮਾਲ ਕਰਦਾ ਹੈ। ਕਿਵੇਂ? ਕਿਉਂਕਿ ਜਿੰਨੇ ਵੀ ਖਾੜੀ ਮੁਲਕ ਨੇ, ਸਾਊਦੀ ਅਰਬ, ਕਤਰ ਜਾਂ ਜਿੰਨੇ ਵੀ ਦੇਸ਼ ਹੈਗੇ ਨੇ, ਇਹ ਸਾਰੇ ਓਮਾਨ, ਬਹਰੀਨ, ਇਹ ਸਾਰੇ ਜਿੰਨਾ ਵੀ ਕੱਚਾ ਤੇਲ ਦੁਨੀਆ ਦੇ ਜਿੰਨਿਆਂ ਵੀ ਦੂਜਿਆਂ ਦੇਸ਼ਾਂ ਨੂੰ ਵੇਚਦੇ ਨੇ, ਉਹਨੂੰ ਵੇਚਣ ਦੇ ਲਈ ਉਹ ਜਿਸ ਕਰੰਸੀ ਦਾ ਇਸਤੇਮਾਲ ਕਰਦੇ ਨੇ ਉਹ ਹੈਗੀ ਹੈ ਯੂ ਐਸ ਕਰੰਸੀ। ਨੰਬਰ ਵਨ ਥਿੰਗ। ਨੰਬਰ ਦੋ, ਇਹ ਇੱਕ ਕਰੰਸੀ ਪਲੱਸ ਇਹ ਤੋਂ ਇਲਾਵਾ ਇਹ ਕਰੰਸੀ ਦੀ ਉਹ ਖੇਡ ਇੱਕ ਤਰ੍ਹਾਂ ਦੇ ਨਾਲ ਮੰਨ ਲਓ ਤੁਸੀਂ, ਇਹ ਕਰੰਸੀ ਜਿਹੜੀ ਹੈਗੀ ਇਹ ਆਸਟ੍ਰੇਲੀਆ ਦੀ ਕ੍ਰੈਡਿਟ ਮਾਰਕੀਟ ਨੂੰ, ਉੱਥੋਂ ਦੀ ਇਨਵੈਸਟਰ ਮਾਰਕੀਟ ਨੂੰ, ਉੱਥੋਂ ਦੇ ਬਾਜ਼ਾਰ ਨੂੰ ਔਰ ਦੁਨੀਆ ਭਰ ਦੀ ਇਕੋਨਮੀ ਨੂੰ ਚੱਲਦਾ ਰੱਖਣ ਦੇ ਲਈ ਇੱਕ ਟੂਲ ਹੈ। ਇਜ਼ ਇਟ ਪੋਸੀਬਲ ਕਿ ਇਹ ਕਰੰਸੀ ਦੇ ਬਰਾਬਰ ਇੱਕ ਹੋਰ ਕਰੰਸੀ ਵੀ ਹੋਵੇ, ਕਿ ਜੇ ਦੋ ਕਰੰਸੀ ਜਿਹੜੀਆਂ ਨੇ ਉਹ ਦੁਨੀਆ ਨੂੰ ਚੱਲਦਾ ਰੱਖਣ, ਤਾਂ ਕਿ ਜੇ ਇੱਕ ਕਰੰਸੀ ਕਦੇ ਨਾ ਕਦੇ ਖਤਮ ਹੁੰਦੀ ਹੈ ਤਾਂ ਦੁਨੀਆ 'ਚ ਐਸਾ ਸੰਕਟ ਕਦੇ ਦੁਬਾਰਾ ਨਾ ਆਵੇ। ਇਜ਼ ਇਟ ਪੋਸੀਬਲ? ਯੈਸ, ਇਟ ਇਜ਼ ਪੋਸੀਬਲ। ਵੁੱਡ ਇਟ ਵਰਕ? 100% ਵਰਕ। ਰਸ਼ੀਆ ਸ਼ੁਰੂ ਤੋਂ ਇਹੀ ਕਹਿੰਦਾ ਆਇਆ ਹੈਗਾ ਕਿ ਰੂਬਲ ਨੂੰ ਇੱਕ ਬੈਲੈਂਸਡ ਕਰੰਸੀ ਹੋਣਾ ਚਾਹੀਦਾ। ਇਸੇ ਕਰਕੇ ਤੁਸੀਂ ਰਸ਼ੀਆ ਦੇ ਉੱਤੇ ਸੈਂਕਸ਼ਨ ਲਗਾ ਦਿੰਦੇ ਹੋ ਕਿ ਜੇ ਰਸ਼ੀਆ ਇੱਦਾਂ ਦੀ ਗੱਲ ਕਰਦਾ ਤਾਂ ਰਸ਼ੀਆ ਤੋਂ ਜੇ ਤੁਸੀਂ ਸਮਾਨ ਖਰੀਦਦੇ ਤਾਂ ਤੁਸੀਂ ਫਿਰ ਅਮੈਰੀਕਾ ਦੇ ਨਾਲ ਡੀਲ ਨਹੀਂ ਕਰ ਸਕਦੇ ਹੈਗੇ। ਅਮੈਰੀਕਾ ਦੇ ਨਾਲ ਤੁਹਾਡੇ ਕਾਟੇ, ਔਰ ਅਮੈਰੀਕਾ ਦਾ ਮਤਲਬ ਸਿਰਫ ਅਮੈਰੀਕਾ ਇਟਸੈਲਫ ਇਜ਼ ਯੂ ਐਸ ਮਾਰਕੀਟ ਨਹੀਂ ਹੈਗੀ, ਬਲਕਿ ਹੁਣ ਤੱਕ ਤਾਂ ਉਹਦੇ ਕਹੇ ਦੇ ਉੱਤੇ ਚੱਲਣ ਵਾਲੀ ਪੂਰੀ ਦੀ ਪੂਰੀ ਯੂਰੋਪੀਅਨ ਮਾਰਕੀਟ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਲੈਟਿਨ ਕੰਟਰੀਜ਼ ਜਿਹੜੇ ਅਮੈਰੀਕਾ ਦੇ ਕਹੇ 'ਤੇ ਝੁੱਕ ਜਾਂਦੇ ਸੀ ਬ੍ਰੈਕਟਾਂ ਦੇ ਵਿੱਚ, ਵੈਨਜ਼ੂਏਲਾ ਜਾਂ ਕਿਊਬਾ ਨਹੀਂ ਰੱਖ ਸਕਦੇ ਆਪਾਂ, ਅਤੇ ਸਾਊਥ ਅਮੈਰੀਕਨ ਕੰਟਰੀਜ਼ ਔਰ ਕੁਛ ਅਫਰੀਕਨ ਕੰਟਰੀਜ਼ ਜੋ ਕਿ ਅਮੈਰੀਕਾ ਦੇ ਕਹੇ ਦੇ ਉੱਤੇ ਚੱਲਦੇ ਨੇ, ਜ਼ਿਆਦਾਤਰ ਅਮੈਰੀਕਨ ਅਫਰੀਕਨ ਕੰਟਰੀਜ਼ ਹੁਣ ਇਹ, ਔਰ ਏਸ਼ੀਆ ਦਾ ਬਹੁਤ ਵੱਡਾ ਹਿੱਸੇ ਦਾ ਬਾਜ਼ਾਰ ਇਨਕਲੂਡਿੰਗ ਮਿਡਲ ਈਸਟ, ਇਹ ਅਮੈਰੀਕਾ ਚੱਲਦਾ ਰੱਖ ਰਿਹਾ ਸੀਗਾ, ਇਸ ਕਰਕੇ ਕੋਈ ਚੁਣੌਤੀ ਨਹੀਂ ਮਿਲ ਪਾਈ। ਚੁਣੌਤੀ ਆਈ ਤਾਂ ਆਈ ਚੀਨ ਦੀ ਤਰਫ ਤੋਂ। ਚੀਨ ਨੇ ਵੈਨਜ਼ੂਏਲਾ ਦੇ ਨਾਲ ਵਪਾਰ ਕਰਨਾ ਸ਼ੁਰੂ ਕੀਤਾ ਔਰ ਚੀਨ ਕਹਿੰਦਾ ਕਿ ਤੁਸੀਂ ਸਾਡੀ ਕਰੰਸੀ ਦੇ ਵਿੱਚ ਸਾਨੂੰ ਤੇਲ ਦਿਓਗੇ? ਵੈਨਜ਼ੂਏਲਾ ਕਹਿੰਦਾ ਜੀ ਹਾਂਜੀ ਦੇਵਾਂਗੇ। ਵੈਨਜ਼ੂਏਲਾ ਯਾਨੀ ਕਿ ਨਿਕੋਲਸ ਮਾਦੁਰੋ, ਜਿਵੇਂ ਹੀ ਉਹਨਾਂ ਨੇ ਇਹ ਕਿਹਾ, ਅਮੈਰੀਕਾ ਨੇ ਨਿਕੋਲਸ ਮਾਦੁਰੋ ਨੂੰ ਉਹਦੇ ਹੀ ਮੁਲਕ ਦੇ ਵਿੱਚੋਂ ਚੱਕ ਲਿਆ, ਡੈਲਸੀ ਡੋਡਰਿਕਸ ਨੂੰ ਮਨਾਇਆ ਕਿ ਤੂੰ ਤਾਂ ਨਹੀਂ ਇੱਦਾਂ ਕਹਿੰਦੀ, ਉਹ ਕਹਿੰਦੀ ਜੀ ਨਹੀਂ ਨਹੀਂ ਮੈਂ ਇੱਦਾਂ ਨਹੀਂ ਕਹਿੰਦੀ। ਚਲੋ ਠੀਕ ਹੈ ਫਿਰ, ਤੁਸੀਂ ਹਾਲੇ ਬੈਠੋ, ਹਾਲੇ ਤੁਸੀਂ ਆਰਜ਼ੀ ਰਾਸ਼ਟਰਪਤੀ ਤੇ ਦੇਖਦੇ ਹਾਂ, ਜਿੱਦਾਂ ਤੁਸੀਂ ਕਿਹਾ ਤੇ ਤੁਹਾਨੂੰ ਵੀ ਚੱਕ ਲੈਣਾ। ਇਰਾਨ ਦੇ ਨਾਲ ਚਾਈਨਾ ਦੀ ਗੱਲ ਹੁੰਦੀ ਹੈ, ਇਹ ਜਿਹੜਾ 20% ਰਸਤਾ ਹੁਣ ਉੱਥੇ ਗੱਲ ਆਉਂਦੇ ਹਾਂ, ਇਹ ਦੁਨੀਆ ਦਾ 20% ਤਾਂ ਹੈਗਾ ਬਟ ਚਾਈਨਾ ਦੇ ਲਈ ਇਹ 70% ਰਾਹਦਾਰੀ ਹੈ, ਜਿੰਨਾ ਤੇਲ, ਕੱਚਾ ਤੇਲ, ਕਿਉਂਕਿ ਚਾਈਨਾ ਦੇ ਵਿੱਚ ਹੋਰ ਬਹੁਤ ਕੁਛ ਹੋ ਸਕਦਾ ਬਟ ਬ੍ਰੈਂਟ ਕਰੂਡ ਆਇਲ ਜਿਹੜਾ ਹੈਗਾ ਉਹ ਚਾਈਨਾ 'ਚ ਇੰਨੀ ਮਿਕਦਾਰ 'ਚ ਨਹੀਂ ਹੈਗਾ ਕਿ ਚਾਈਨਾ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕੇ ਔਰ ਫਿਊਚਰਿਸਟਿਕ ਲੋੜਾਂ ਦੇ ਉੱਤੇ ਨਿਰਭਰ ਰਹਿ ਸਕੇ। ਤੇਲ, ਗੈਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਕਿਸੇ ਇੰਡਸਟਰੀ ਨੂੰ, ਕਿਸੇ ਇਕੋਨਮੀ ਨੂੰ ਚਲਾਉਣ ਦੇ ਲਈ ਬਹੁਤ ਜ਼ਰੂਰੀ ਹੈਗੀਆਂ ਨੇ। ਚਾਈਨਾ ਜਿਹੜਾ ਔਨ ਦੀ ਅਦਰ ਹੈਂਡ ਹੋਰ ਬਹੁਤ ਸਾਰੀਆਂ ਚੀਜ਼ਾਂ ਕੰਟਰੋਲ ਕਰਦਾ, ਇਸ ਕਰਕੇ ਉਹਨਾਂ ਨੇ ਈਰਾਨ ਦੇ ਨਾਲ ਇਹ ਗੱਲ ਕੀਤੀ ਕਿ ਦੇਖੋ ਜੀ ਕਿ ਵਰਲਡ ਦੇ ਵਿੱਚ ਨਾ ਅਸੀਂ ਬੈਲੈਂਸ ਬਣਾ ਕੇ ਰੱਖਣਾ ਚਾਹੁੰਦੇ ਹਾਂ, ਜੇ ਯੂ ਐਸ ਡਾਲਰ ਇੱਕ ਵਰਲਡ ਇਕੋਨਮੀ ਨੂੰ ਚੱਲਦਾ ਰੱਖਣ ਦਾ ਇੱਕ ਟੂਲ ਹੈ ਤਾਂ ਉਹਦੇ ਇਕੁਅਲ ਇੱਕ ਚਾਈਨੀਜ਼ ਯੈਨ ਜਿਹੜਾ ਉਹ ਵੀ ਹੋਣਾ ਚਾਹੀਦਾ। ਈਰਾਨ ਮੰਨ ਗਿਆ। ਇੱਕ ਤਾਂ ਅਮੈਰੀਕਾ ਦੇ ਲਈ ਅਟੈਕ ਕਰਨ ਦਾ ਇਹ ਇੱਕ ਕਾਰਨ ਸੀ, ਦੂਜਾ ਅਮੈਰੀਕਾ ਦਾ ਦੋਸਤ ਇਸ ਖਿੱਤੇ ਦੇ ਵਿੱਚ ਇੱਕੋ ਇੱਕ ਕੰਟਰੀ ਹੈ ਜਿਹੜਾ ਇਸ ਪੂਰੇ ਰੀਜਨ ਦੇ ਵਿੱਚ ਤਬਾਹੀ ਮਚਾ ਸਕਦਾ, ਮਚਾਉਂਦਾ ਹੈਗਾ ਔਰ ਅੱਗੇ ਨੂੰ ਵੀ ਮਚਾਉਂਦਾ ਰਹੇਗਾ। ਇਫ ਯੂ ਫੀਲ ਕਿ ਈਰਾਨ ਅਤੇ ਅਮਰੀਕਾ 'ਚ ਸਮਝੌਤਾ ਹੋ ਗਿਆ, ਨਾ ਟੇਕ ਅਨ ਅਦਰ ਵਰਡਸ, ਇੱਥੇ ਵੀ ਮੈਂ ਤੁਹਾਨੂੰ ਗਰੰਟੀ ਦੇ ਕੇ ਚੱਲਦਾ, ਇਜ਼ਰਾਈਲ ਰਹਿੰਦੀ ਦੁਨੀਆ ਤੱਕ ਇਹਨਾਂ ਦੇਸ਼ਾਂ ਦੇ ਨਾਲ ਕੋਈ ਸਮਝੌਤਾ ਕਰਨ ਨਹੀਂ ਲੱਗਿਆ। ਬੇਸ਼ੱਕ ਇੱਕ ਵਾਰ ਇਜ਼ਰਾਈਲ ਅਤੇ ਸਾਊਦੀ ਅਰਬ ਦੀ ਵੀ ਲੜਾਈ ਹੋਈ ਸੀਗੀ ਅਤੇ ਸਾਊਦੀ ਅਰਬ ਨੇ ਹੋਰ ਮੁਲਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਬਹੁਤੇ ਜ਼ਿਆਦਾ ਰਲੇ ਨਹੀਂ ਸੀਗੇ, ਸਾਊਦੀ ਅਰਬ ਹਾਰ ਗਿਆ ਸੀਗਾ ਅਤੇ ਇਜ਼ਰਾਈਲ ਉਸ ਅਰਬ ਇਜ਼ਰਾਈਲ ਵਾਰ ਦੇ ਵਿੱਚ ਜਿੱਤ ਗਿਆ ਸੀ। ਹੁਣ ਵੀ ਉਹੀ ਹਾਲਾਤ ਨੇ, ਹੁਣ ਵੀ ਈਰਾਨ ਕਹਿੰਦਾ ਰਹਿ ਗਿਆ ਕਿ ਇਕੱਠੇ ਹੋ ਜਾਓ ਨਹੀਂ ਤਾਂ ਇਜ਼ਰਾਈਲ ਨੇ ਢਾ ਲੈਣਾ, ਅਤੇ ਇਜ਼ਰਾਈਲ ਨੇ ਢਾ ਲਿਆ। ਫਰਕ ਸਿਰਫ ਉਹ ਧਰਮ ਦਾ ਰਹਿ ਜਾਂਦਾ ਕਿ ਇੱਕ ਸ਼ੀਆ ਧਰਮ ਜਿਹੜਾ ਉਹ ਜ਼ਿਆਦਾ ਮੰਨਦੇ ਨੇ, ਬਾਕੀ ਸੁੰਨੀ ਧਰਮ ਨੂੰ ਜ਼ਿਆਦਾ ਮੰਨਦੇ ਨੇ। ਖੈਰ ਇਹ ਤੋਂ ਇਲਾਵਾ ਇੱਕ ਦੂਜੀ ਚੀਜ਼ ਹੋਰ ਸੀ, ਉਹ ਇਹ ਸੀ ਕਿ ਜਿਹੜਾ ਚਾਈਨਾ ਨੇ ਇੱਕ ਕਿਸਮ ਦਾ ਕੰਟਰੋਲ ਲੈਣਾ ਸੀਗਾ। ਕੰਟਰੋਲ ਕੀ ਸੀਗਾ, ਬਹੁਤ ਪਹਿਲਾਂ ਇੱਕ ਐਪੀਸੋਡ ਆਪਾਂ ਤੁਹਾਡੇ ਨਾਲ ਕੀਤਾ ਸੀਗਾ ਰੇਅਰ ਅਰਥ ਮਿਨਰਲਸ ਦਾ, ਯਾਦ ਹੈ ਤੁਹਾਨੂੰ? ਰੇਅਰ ਅਰਥ ਮਿਨਰਲਸ ਯਾਨੀ ਕਿ ਦੁਰਲਭ ਖਣਿਜ ਤੱਤ ਜਿਹੜੇ ਜ਼ਮੀਨ ਦੇ ਥੱਲਿਓਂ ਨਿਕਲਦੇ ਨੇ, ਦੁਰਲਭ ਇਸ ਕਰਕੇ ਨਹੀਂ ਵੀ ਉਹ ਨਿਕਲਦੇ ਬਹੁਤ ਥੋੜ੍ਹੀ ਕੁਆਂਟਿਟੀ 'ਚ ਨੇ, ਦੁਰਲਭ ਨੇ, ਤੱਤ ਤਾਂ ਉਹ ਹੈਗੇ ਨੇ, ਮੌਜੂਦ ਨੇ, ਆਸਟ੍ਰੇਲੀਆ ਦੇ ਵਿੱਚ ਵੀ ਹੈਗੇ ਨੇ, ਗ੍ਰੀਨਲੈਂਡ ਦੇ ਵਿੱਚ ਵੀ ਹੈਗੇ ਨੇ, ਯੂਕਰੇਨ ਦੇ ਵਿੱਚ ਵੀ ਹੈਗੇ ਨੇ, ਇੰਡੀਆ 'ਚ ਵੀ ਟੂ ਸਮ ਐਕਸਟੈਂਟ, ਜੰਮੂ ਕਸ਼ਮੀਰ ਦੇ ਵਿੱਚ ਜਾਂ ਉਸ ਰੀਜਨ ਦੇ ਆਸ ਪਾਸ ਹੈਗੇ ਨੇ, ਲੈਟਿਨ ਕੰਟਰੀ ਦੇ ਵਿੱਚ, ਸਾਊਥ ਅਮੈਰੀਕਨ ਕੰਟਰੀ 'ਚ ਵੀ ਹੈਗੇ ਨੇ। ਇਸ ਕਰਕੇ ਸੋ ਇਹ ਤਾਂ ਫਿਰ ਰੇਅਰ ਰਹੇ ਨਹੀਂ, ਰੇਅਰ ਤਾਂ ਹੁੰਦੇ ਵੀ ਜੋ ਕਿਤੇ ਇੱਕ ਛੋਟੇ ਜਿਹੇ ਟਾਪੂ ਦੇ ਉੱਤੇ ਕਿਤੇ ਪਏ ਹੁੰਦੇ, ਬਟ ਉਹ ਰੇਅਰ ਇਸ ਕਰਕੇ ਨਹੀਂ ਵੀ ਉਹ ਘੱਟ ਮਾਤਰਾ 'ਚ ਨੇ ਜਾਂ ਘੱਟ ਮਿਕਦਾਰ 'ਚ ਨੇ, ਉਹ ਰੇਅਰ ਇਸ ਕਰਕੇ ਨੇ ਕਿਉਂਕਿ ਉਹਨਾਂ ਦੀ ਸੁਧਾਈ ਜਿਹੜੀ ਹੈ ਉਹ ਮੁਸ਼ਕਲ ਹੁੰਦੀ ਹੈ, ਉਹਨਾਂ ਦੀਆਂ ਮਸ਼ੀਨਰੀਆਂ, ਉਹਨਾਂ ਨੂੰ ਉਹ ਮਿਨਰਲਸ ਆਪਸ 'ਚ ਰਲੇ ਹੁੰਦੇ ਨੇ, ਉਹਨਾਂ ਨੂੰ ਇੱਕ ਦੂਜੇ ਤੋਂ ਅੱਡ ਕੱਢਣਾ, ਜਿਵੇਂ ਆਟਾ ਅਤੇ ਲੂਣ ਰਲਿਆ ਹੋਇਆ ਅਤੇ ਆਟੇ ਨੂੰ ਅੱਡ ਕੱਢਣਾ, ਲੂਣ ਨੂੰ ਅੱਡ ਕੱਢਣਾ, ਪੰਜਾਬੀ 'ਚ ਕਹਾਵਤ ਵੀ ਹੈ ਕਿ ਆਟੇ 'ਚੋਂ ਲੂਣ ਨਹੀਂ ਅੱਡ ਹੋ ਸਕਦਾ, ਉਸ ਕਿਸਮ ਦੇ ਨਾਲ ਇਹ ਰੇਅਰ ਅਰਥ ਮਿਨਰਲਸ ਜਿਹੜੇ ਨੇ ਉਹ ਰੇਅਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਅੱਡ ਕੱਢਣਾ ਹੁੰਦਾ, ਮਹਿੰਗਿਆਂ ਨੂੰ ਸਸਤਿਆਂ ਤੋਂ ਅੱਡ ਕੱਢਣਾ ਹੁੰਦਾ। ਐਨੀਵੇਜ਼, ਹੁਣ ਇੱਥੇ ਕਹਾਣੀ ਇਹ ਹੈਗੀ ਹੈ ਕਿ ਜਿਹੜਾ ਚਾਈਨਾ, ਉਹਨੇ ਇੱਕ ਲਾਅ ਲਿਆਂਦਾ ਸੀਗਾ, ਚਾਈਨਾ ਨੇ ਇਹ ਕਿਹਾ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਰੇਅਰ ਅਰਥ ਮਿਨਰਲਸ ਨੇ ਉਹਨਾਂ ਨੂੰ ਉਹ ਐਕਸਪੋਰਟ ਕਰਨ ਦੇ ਲਈ ਉੱਥੋਂ ਦੀ ਸਰਕਾਰ ਤੈਅ ਕਰੂਗੀ ਕਿ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਸਮਝ ਰਹੇ ਤੁਸੀਂ, ਅਮੈਰੀਕਾ ਹੁਣ ਤੱਕ ਚਾਈਨਾ ਤੋਂ ਸਭ ਤੋਂ ਜ਼ਿਆਦਾ ਰੇਅਰ ਅਰਥ ਮਿਨਰਲਸ ਲੈ ਰਿਹਾ ਸੀ, ਜਦੋਂ ਉੱਥੋਂ ਦੀਆਂ ਕੰਪਨੀਆਂ ਚਾਈਨਾ ਦੀ ਸਰਕਾਰ ਤੋਂ ਇਹ ਪੁੱਛ ਕੇ ਤੈਅ ਕਰਨਗੀਆਂ ਕਿ ਦੇਖੋ ਜੀ ਆਹ ਅਮੈਰੀਕਾ ਦੀ ਕੰਪਨੀ ਹੈਗੀ ਹੈ ਅਤੇ ਇਹ ਕੰਪਨੀ ਜਿਹੜੀ ਹੈਗੀ ਹੈ ਇਹ ਥਾਰਡ ਸਿਸਟਮ ਤਿਆਰ ਕਰਦੀ ਹੈ, ਜਾਂ ਫਿਰ ਇਹ ਜਿਹੜਾ ਮਿਜ਼ਾਈਲਾਂ ਤਿਆਰ ਕਰਦੇ ਨੇ, ਜਾਂ ਫਿਰ ਸਿੱਧੀ ਸਿੱਧੀ ਜੀ ਗੱਲ ਕਰੀਏ ਕਿ ਉਹ ਕੰਪਨੀਆਂ ਜਿਹੜੀਆਂ ਨੇ ਜਦੋਂ ਉਹ ਡੀਲ ਕਰਦੀਆਂ ਸੀ ਚਾਈਨਾ ਦੇ ਨਾਲ, ਫੋਰ ਐਗਜ਼ਾਮਪਲ ਬਹੁਤ ਵੱਡੇ ਵੱਡੇ ਡਿਫੈਂਸ ਕੰਟਰੈਕਟਰ ਜਿਹੜੇ ਨੇ ਅਮੈਰੀਕਾ ਦੇ, ਕਿਹੜੇ ਕਿਹੜੇ, ਲੋਕਹੀਡ ਮਾਰਟਿਨ ਹੈ ਉਹੀ ਨੇ ਸਭ ਤੋਂ ਵੱਡੇ ਅੱਜ ਦੀ ਡੇਟ ਦੇ ਵਿੱਚ, ਤਾਂ ਲੋਕਹੀਡ ਮਾਰਟਿਨ ਹੋ ਗਈ, ਬੇਈ ਸਿਸਟਮ ਹੋ ਗਿਆ, BAE ਜਿਹੜੇ ਹੈਗੇ ਤਾਂ ਵੈਸੇ ਤਾਂ ਬ੍ਰਿਟਿਸ਼ ਕੰਪਨੀ ਹੈ ਪਰ ਅਮੈਰੀਕਾ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਹਥਿਆਰ ਬਣਾਉਂਦੇ ਨੇ, ਨੌਰਥ ਰੌਪ ਗਰੂਮੈਨ ਹੋ ਗਈ ਉਹ ਕੰਪਨੀ ਵਰਜੀਨੀਆ ਦੇ ਵਿੱਚ ਹੈਗੀ ਹੈ, ਅਤੇ ਬੋਇੰਗ ਹੋ ਗਈ ਜਾਂ GE ਹੋ ਗਈ, ਜਨਰਲ GD ਜਨਰਲ ਡਾਇਨਾਮਿਕਸ, ਇਹ ਕੰਪਨੀਆਂ ਜਿਹੜੀਆਂ ਨੇ ਅਮੈਰੀਕਾ ਦੇ ਲਈ ਜਦੋਂ ਹਥਿਆਰ ਬਣਾਉਂਦੀਆਂ ਨੇ ਤਾਂ ਇਹਨਾਂ ਹਥਿਆਰਾਂ ਦੇ ਵਿੱਚ ਰੇਅਰ ਅਰਥ ਮਿਨਰਲਸ ਦਾ ਇਸਤੇਮਾਲ ਹੁੰਦਾ। ਇਹ ਰੇਅਰ ਅਰਥ ਮਿਨਰਲਸ ਦੇ ਲਈ ਅਮੈਰੀਕਾ ਨੂੰ ਚਾਈਨਾ ਦੇ ਉੱਤੇ ਨਿਰਭਰ ਹੋਣਾ ਪੈਂਦਾ। ਚਾਈਨਾ ਨੇ ਕਹਿਤਾ ਸੀਗਾ ਕਿ ਜੀ ਅਸੀਂ ਤੁਹਾਨੂੰ ਦੇਣੇ ਨਹੀਂ ਤਾਂ ਨਹੀਂ ਕਿਹਾ ਸੀ, ਪਰ ਅਸੀਂ ਜਦੋਂ ਜੇ ਤੁਹਾਨੂੰ ਦੇਣੇ ਆ ਤਾਂ ਅਸੀਂ ਦੇਖ ਕੇ ਆਪਣੀ ਮਰਜ਼ੀ ਦੇ ਨਾਲ ਦੇਵਾਂਗੇ। ਹੁਣ ਡੈਫੀਨੇਟਲੀ ਚਾਈਨਾ ਅਤੇ ਈਰਾਨ ਇੱਕ ਦੂਸਰੇ ਦੇ ਵਪਾਰਕ ਭਾਈਵਾਲ ਨੇ, ਈਰਾਨ ਦਾ ਸਭ ਤੋਂ ਵੱਧ ਤੇਲ ਜਿਹੜਾ ਉਹ ਚਾਈਨਾ ਖਰੀਦਦਾ, ਅਤੇ ਹੁਣ ਇਸ ਪੂਰੀ ਦੀ ਪੂਰੀ ਜਿਓਪੋਲੀਟੀਕਲ ਖੇਡ ਦੇ ਵਿੱਚ ਜਿਹੜਾ ਚਾਈਨਾ ਹੈ ਉਹ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ, ਚਾਹੇ ਉਹ ਬ੍ਰਿਕਸ ਹੋਵੇ, BRICS, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਜਾਂ ਪਲੱਸ ਹੋਰ ਮਮਾਲਿਕ, ਹੋਰ ਦੇਸ਼ ਜਿਹੜੇ ਨੇ, ਈਰਾਨ ਵੀ ਉਹਨਾਂ ਦੇ ਵਿੱਚੋਂ ਇੱਕ ਹੈਗਾ, ਹੁਣ ਈਰਾਨ ਵੀ ਜੁੜ ਗਿਆ ਨਾ, ਅਰਜਨਟੀਨਾ ਈਰਾਨ ਵੀ ਜੁੜ ਗਏ ਨੇ, ਅਤੇ ਜਾਂ ਫਿਰ ਇਜਿਪਟ ਈਰਾਨ, ਅਤੇ ਜਾਂ ਫਿਰ ਇਹਦੇ ਜਿਹੜੇ ਦੁਰਗਾਮੀ ਨਤੀਜੇ ਤੁਸੀਂ ਦੇਖੋ ਪੂਰੇ ਵਰਲਡ ਦੀ ਸਪਲਾਈ ਚੇਨ ਦੇ ਉੱਤੇ, ਪੂਰੀ ਗਲੋਬਲਾਈਜੇਸ਼ਨ ਦੇ ਉੱਤੇ, ਉਹ ਪ੍ਰਕਿਰਿਆ ਜਿਹੜੀ ਹੈ ਜਿਹੜੀ ਹੁਣ ਤੱਕ ਅਮੈਰੀਕਾ ਦੇ ਕੰਟਰੋਲ ਵਾਲੀ ਸੀਗੀ ਉਹ ਹੌਲੀ ਹੌਲੀ ਹੌਲੀ ਹੌਲੀ ਕਮਜ਼ੋਰ ਹੋ ਰਹੀ ਹੈ। ਫਿਰ ਇੰਡੀਆ ਵਰਗੀਆਂ ਕੰਟਰੀਜ਼, ਜਿਹੜੀਆਂ ਮੱਧ ਪੂਰਬ ਦੇ ਉੱਤੇ ਖਾੜੀ ਦੇਸ਼ਾਂ ਦੇ ਉੱਤੇ ਨਿਰਭਰ ਨੇ, ਔਰ ਉਹ ਜਦੋਂ ਰਸ਼ੀਆ ਤੋਂ ਤੇਲ ਲਈ ਜਾਂਦੀਆਂ ਨੇ ਅਤੇ ਇਜ਼ਰਾਈਲ ਅਤੇ ਅਮਰੀਕਾ ਕਹੀ ਜਾਂਦੇ ਨੇ ਕਿ ਰਸ਼ੀਆ ਤੋਂ ਨਾਲ ਉਹ ਤਾਂ ਇੰਡੀਆ ਹਟਦਾ ਨਹੀਂ, ਅਤੇ ਫਿਰ ਉਹਨਾਂ ਦੀ ਵੀ ਸਪਲਾਈ ਚੇਨ ਦੇ ਉੱਤੇ ਅਸਰ ਪਾਉਣਾ, ਚਾਈਨਾ 'ਤੇ ਵੀ ਪਾਉਣਾ, ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲੱਗ ਜਾਣਗੇ। ਬੇਸ਼ੱਕ ਇਜ਼ਰਾਈਲ ਨੂੰ ਇਹ ਗੱਲ ਗਵਾਰਾ ਨਹੀਂ ਹੈਗੀ ਕਿ ਇਰਾਨ ਦੇ ਵਿੱਚ ਨਿਊਕਲੀਅਰ ਐਨਰਿਚਮੈਂਟ ਪ੍ਰੋਗਰਾਮ ਜਿਹੜੇ ਨੇ ਉਹਦੇ ਲਈ ਸਮਝੌਤਾ ਅਮਰੀਕਾ ਕਰ ਰਿਹਾ ਕੋਈ ਚੱਕਰ ਨਹੀਂ, ਪਰ ਇਸ ਤੋਂ ਵਧੀਆ ਟਾਈਮ ਵੀ ਨਹੀਂ ਸੀ ਹੋ ਸਕਦਾ। ਪਹਿਲਾਂ ਜੂਨ ਦੇ ਵਿੱਚ ਵੀ ਹਮਲੇ ਵਧਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਇਰਾਨ ਨੇ ਓਡੇ ਵੱਡੇ ਪੱਧਰ 'ਤੇ ਰਿਟੈਲੀਏਟ ਨਹੀਂ ਕੀਤਾ, ਸੋ ਉਸ ਵਕਤ ਇਹ ਗੱਲ ਦਬੀ ਰਹਿ ਗਈ। ਐਤਕੀ ਇਰਾਨ ਨੇ ਜਦੋਂ ਰਿਟੈਲੀਏਟ ਕੀਤਾ ਤਾਂ ਇਹ ਜੰਗ ਦਾ ਨਾਮ ਲੈ ਗਈ। ਸਿੱਟਾ ਇਹ ਨਿਕਲਿਆ ਕਿ ਇਸ ਪੂਰੇ ਅਮੈਰੀਕਾ ਇਰਾਨ ਜੰਗ ਦੇ ਵਿੱਚ, ਇਸ ਵਾਰ ਦੇ ਵਿੱਚ, ਇਸ ਕੌਨਫਲਿਕਟ ਦੇ ਵਿੱਚ ਰਸ਼ੀਆ ਚਾਈਨਾ ਜਿਹੜੇ ਦੁਨੀਆ ਦੀ ਤਾਕਤ ਦੇ ਉੱਤੇ ਆਪਣਾ ਹਿੱਸਾ ਜਾਂ ਆਪਣਾ ਜਿਹੜਾ ਦਬਦਬਾ ਉਹ ਬਣਾਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਇੱਕ ਕਿਸਮ ਦਾ ਰਾਹ ਖੁੱਲ੍ਹਿਆ ਹੈਗਾ। ਅਮੈਰੀਕਾ ਨੇ ਇਰਾਨ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ ਹੋਰਮੁਜ਼ ਸਟ੍ਰੇਟ ਨੂੰ ਵਰਤ ਕੇ, ਉਹੀ ਹੋਰਮੁਜ਼ ਸਟ੍ਰੇਟ ਅਮੈਰੀਕਾ ਦੇ ਗਲ ਦਾ ਫੰਦਾ ਬਣ ਗਿਆ, ਕਿਉਂਕਿ ਅਮੈਰੀਕਾ ਨੂੰ ਲੱਗਿਆ ਸੀਗਾ ਕਿ ਵੈਨਜ਼ੂਏਲਾ 'ਚੋਂ ਰਾਸ਼ਟਰਪਤੀ ਚੱਕ ਲਓ ਅਤੇ ਵੈਨਜ਼ੂਏਲਾ ਦੇ ਵਿੱਚ ਕੱਚਾ ਤੇਲ ਸੋਧ ਕੇ ਅਸੀਂ ਦੁਨੀਆ ਨੂੰ ਵੇਚਾਂਗੇ ਅਤੇ ਅਮੈਰੀਕਨ ਡਾਲਰ ਆਪਣੀ ਜੇਬ 'ਚ ਪਾਵਾਂਗੇ। ਨਾ ਤਾਂ ਵੈਨਜ਼ੂਏਲਾ ਤੋਂ ਉਨਾ ਤੇਲ ਕੋਈ ਲੈਣ ਲੱਗਿਆ, ਕੌਣ ਲਊਗਾ? ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ਲੈਣਗੀਆਂ, ਕਿਹੜੀਆਂ ਨੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ? ਜਾਪਾਨ ਹੈ, ਚਾਈਨਾ ਹੈ, ਭਾਰਤ ਹੈ, ਇਹਨਾਂ ਨੇ ਹੀ ਸਭ ਤੋਂ ਵੱਧ ਕੰਜ਼ਮਪਸ਼ਨ ਹੈ, ਜਾਂ ਯੂਰਪ ਇਨ ਟੋਟਲ? ਯੂਰਪ ਇਨ ਟੋਟਲ ਜਿਹੜਾ ਹੈਗਾ, ਯੂਰਪ ਦੇ ਸਾਰੇ ਮੁਲਕ ਜਾਂ ਇਕੱਲੀਆਂ ਨੇਟੋ ਕੰਟਰੀਜ਼ ਹੀ ਲਗਾ ਲਓ, ਨੇਟੋ ਕੰਟਰੀਜ਼ ਹੀ ਨਹੀਂ ਵੈਨਜ਼ੂਏਲਾ ਤੋਂ ਤੇਲ ਲੈਣ ਲੱਗੀਆਂ। ਆਸਟ੍ਰੇਲੀਆ ਨਹੀਂ ਲੈ ਪਾ ਰਿਹਾ ਹੈਗਾ ਵੈਨਜ਼ੂਏਲਾ ਤੋਂ ਤੇਲ, ਜਾਪਾਨ, ਇੰਡੀਆ, ਚਾਈਨਾ ਤਾਂ ਛੱਡ ਹੀ ਦਿਉ। ਸੋ ਵੈਨਜ਼ੂਏਲਾ ਵਾਲਾ ਜਿਹੜਾ ਸੀਗਾ ਸਿੱਕਾ ਫਿੱਟ ਬੈਠਿਆ ਨਹੀਂ ਹੈਗਾ। ਹੁਣ ਰੇਅਰ ਮਿਨਰਲਸ ਵਾਲਾ ਵੀ ਸਿੱਕਾ ਜਿਹੜਾ ਉਹ ਚਾਈਨਾ ਨੇ ਚੱਲਤਾ। ਅਮੈਰੀਕਾ ਦੇ ਲਈ ਇਹ ਮਜਬੂਰੀ ਬਣ ਗਈ ਸੀਗੀ ਕਿ ਕਿਸੇ ਤਰੀਕੇ ਦੇ ਨਾਲ ਚਾਈਨਾ ਦੀ ਸੰਗੀ ਘੁੱਟੀ ਜਾਵੇ, ਕਿਉਂਕਿ ਉਹ ਚਾਈਨਾ ਜਿਹੜਾ ਕਿ ਜੇ ਇਹ ਜਿਹੜੇ ਰੇਅਰ ਅਰਥ ਮਿਨਰਲਸ ਵੀ ਕਦੋਂ ਕੰਮ ਆਉਣਗੇ? ਜੇ ਸਪਲਾਈ ਚੇਨ ਠੀਕ ਕੰਮ ਕਰ ਰਹੀ ਹੋਊਗੀ, ਸਪਲਾਈ ਚੇਨ ਕਦੋਂ ਠੀਕ ਕੰਮ ਕਰੂਗੀ? ਜਦੋਂ ਤੇਲ ਮਿਲਦਾ ਹੋਊਗਾ, ਅਤੇ ਜੇ ਤੇਲ ਹੀ ਨਾ ਦਈਏ ਅਸੀਂ ਚਾਈਨਾ ਨੂੰ, ਤਾਂ ਫਿਰ ਚਾਈਨਾ ਸਾਡੇ ਨਾਲ ਕਿਸੇ ਨਾ ਕਿਸੇ ਕਿਸਮ ਦੀ ਡੀਲ ਕਰੂਗਾ ਕਿ ਨਹੀਂ ਕਰੂਗਾ? ਇਹ ਕਿਸੇ ਨੇ ਫੁਰਨਾ ਮਾਰਤਾ ਹੋਣਾ ਟਰੰਪ ਦੇ ਕੰਨ 'ਚ। ਟਰੰਪ ਕਹਿੰਦੇ ਹਾਂ ਯਾਰ ਇਹ ਤਾਂ ਵਧੀਆ ਟੈਕਨੀਕ ਹੈਗੀ ਹੈ, ਚਲੋ ਫਿਰ ਇਰਾਨ 'ਤੇ ਅਟੈਕ ਕਰ ਦਿਉ ਅਤੇ ਹੋਰਮੁਜ਼ ਸਟ੍ਰੇਟ, ਹਾਂਜੀ ਹਾਂ ਕਰ ਦਿਉ ਬਲੌਕ ਕਰੋ, ਅਤੇ ਦੁਨੀਆ ਦੀ ਇਕੋਨਮੀ ਦੇ ਉੱਤੇ ਅਸਰ ਪਊਗਾ? ਕੋਈ ਨਹੀਂ, ਕੋਵਿਡ ਵੇਲੇ ਵੀ ਤਾਂ ਪਿਆ ਹੀ ਸੀਗਾ, ਫਿਰ ਪੈ ਜੂਗਾ, ਧੰਦੇ ਚੌਪਟ ਹੋ ਜਾਣਗੇ, ਕੋਈ ਨਹੀਂ। ਟਰੰਪ ਪਰਿਵਾਰ ਦਾ ਤਾਂ ਧੰਦਾ ਚੱਲ ਰਿਹਾ ਨਾ, ਉਹ 'ਚ ਤਾਂ ਕੋਈ ਕਮੀ ਨਹੀਂ ਆਈ? ਨਹੀਂ ਆਈ ਜੀ, ਚਲੀ ਜਾਣ ਦਿਉ। ਬੌਂਡ ਮਾਰਕੀਟ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਪੈ ਜਾਏਗਾ ਜੀ, ਜਿਹੜਾ ਸਿਰਫ ਅਮੈਰੀਕਾ ਹੀ ਨਹੀਂ ਵਰਲਡ ਵਾਈਡ ਚਲਾਉਂਦਾ। ਇੱਕ ਵਾਰ ਤਾਂ ਇਹਨਾਂ ਨੂੰ ਚੂਲੀ ਕਸਣੀ ਪੈਣੀ ਹੈ, ਕਰੋ। ਬੌਂਡ ਮਾਰਕੀਟ ਜਿਹੜੀ ਆ ਅਮੈਰੀਕਾ ਦੀ, ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਇੱਕ ਪੂਰੇ ਡਿਟੇਲਡ ਐਪੀਸੋਡ ਦੇ ਵਿੱਚ, ਕਿ ਅਮੈਰੀਕਾ ਦੇ ਰਾਸ਼ਟਰਪਤੀ ਜੇ ਕਿਸੇ ਚੀਜ਼ ਤੋਂ ਡਰਦੇ ਨੇ ਤਾਂ ਬੌਂਡ ਮਾਰਕੀਟ ਤੋਂ ਡਰਦੇ ਨੇ, ਜਿੱਥੋਂ ਅਮੈਰੀਕਾ ਨੇ ਖੁਦ ਜਾਂ ਅਮੈਰੀਕਾ ਦੀ ਸਰਕਾਰ ਨੇ ਕਰਜ਼ਾ ਚੁੱਕ ਰੱਖਿਆ ਹੈਗਾ। ਚਾਈਨਾ ਤੋਂ ਤਾਂ ਚੁੱਕ ਹੀ ਰੱਖਿਆ। ਬੌਂਡ ਮਾਰਕੀਟ ਹੁੰਦੀ ਹੈ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਜਿਹੜੇ ਗੌਰਮੈਂਟ ਇਲੈਕਟ੍ਰੋਨਿਕ ਫੰਡਸ ਦੇ ਵਿੱਚ ਇਨਵੈਸਟ ਕਰਕੇ ਰੱਖਦੇ ਨੇ, ਅਤੇ ਗੌਰਮੈਂਟ ਜਦੋਂ ਵੀ ਚਾਹੁੰਦੀ ਉਹ ਪੈਸੇ ਨੂੰ ਵਰਤ ਲੈਂਦੀ ਹੈ, ਅਤੇ ਇਹੀ ਨਹੀਂ ਬਲਕਿ ਉਹ ਦੁਨੀਆ ਦੇ ਬਹੁਤ ਵੱਡੇ ਕਾਰੋਬਾਰੀ ਹੁੰਦੇ ਨੇ। ਹੁਣ ਤੇਲ ਦੀਆਂ ਕੀਮਤਾਂ ਜਦੋਂ ਵਧਣਗੀਆਂ ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ, ਉਹਨਾਂ ਦੇ ਕਾਰੋਬਾਰਾਂ 'ਤੇ ਅਸਰ ਪੈਣਗੇ, ਤਾਂ ਉਹ ਬੌਂਡ ਮਾਰਕੀਟ ਦੇ ਵਿੱਚੋਂ ਮਨੀ ਪੁੱਲ ਆਊਟ ਕਰਨਗੇ, ਅਤੇ ਜਦੋਂ ਇੱਦਾਂ ਕਰਨਗੇ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਇੰਟਰਨੈਸ਼ਨਲੀ ਇੱਕ ਪ੍ਰੈਸ਼ਰ ਬਣੇਗਾ, ਔਰ ਉਹ ਪ੍ਰੈਸ਼ਰ ਰਸ਼ੀਆ ਨੂੰ ਵੀ ਇੰਪੈਕਟ ਕਰੇਗਾ, ਚਾਈਨਾ ਨੂੰ ਵੀ ਕਰੇਗਾ, ਇੰਡੀਆ ਨੂੰ ਵੀ ਕਰੇਗਾ। ਉਹ ਕਹਿੰਦੇ ਆ ਨਾ, ਅਮੈਰੀਕਾ ਕਹਿੰਦਾ ਹੈ ਕਿ ਹਮ ਤੋ ਡੂਬੇਂਗੇ ਸਨਮ, ਤੁਮੇ ਵੀ ਲੇ ਡੂਬੇਂਗੇ, ਉਹ ਵਾਲੀ ਸਟ੍ਰੈਟੇਜੀ ਦੇ ਉੱਤੇ ਕੰਮ ਕਰਾਂਗੇ। ਰੇਅਰ ਅਰਥ ਮਿਨਰਲਸ ਦੇ ਉੱਤੇ ਚਾਈਨਾ ਦੇ ਨਾਲ ਗੱਲਬਾਤ ਹੁੰਦੀ ਹੈ, ਕਿਵੇਂ ਹੁੰਦੀ ਹੈ? ਹੁਣ ਇਸ ਦੇ ਸੀਨ ਦੇ ਵਿੱਚ ਐਂਟਰੀ ਹੁੰਦੀ ਹੈ ਪਾਕਿਸਤਾਨ ਦੀ। ਹੁਣ ਤੁਹਾਨੂੰ ਸਮਝ ਆਊਗਾ ਕਿ ਇਹ ਸਮਝੌਤਾ ਅਸਲ 'ਚ ਪਾਕਿਸਤਾਨ ਨੇ ਨਹੀਂ ਕਰਾਇਆ, ਪਾਕਿਸਤਾਨ ਇਜ਼ ਜਸਟ ਅ ਪ੍ਰੋਕਸੀ ਫੋਰ ਚਾਈਨਾ। ਪ੍ਰੋਕਸੀ ਸਮਝਦੇ ਹੋ ਨਾ, ਕਾਲਜ 'ਚ ਪੜ੍ਹੇ ਸੀਗੇ ਤੁਸੀਂ, ਕਲਾਸ 'ਚ ਨਹੀਂ ਹੋਣਾ, ਆਪਣੇ ਆੜੀ ਨੂੰ ਕਹਿ ਦਿੰਦੇ ਸੀਗੇ ਜਦੋਂ ਪ੍ਰੋਫੈਸਰ ਨੇ ਕਿਹਾ ਫਲਾਣਾ ਸਿੰਘ ਮੇਰਾ ਨਾਂ ਲਿਆ, ਅਤੇ ਤੂੰ ਕਹਿ ਦੀ ਯੈਸ ਸਰ ਮੇਰੀ ਵੀ ਹਾਜ਼ਰੀ ਲੱਗ ਜੂਗੀ, ਮੈਂ ਚੱਲਿਆ ਸਹੇਲੀ ਦੇ ਨਾਲ ਚਾਹ ਪੀਣ। ਉਹ ਪ੍ਰੋਕਸੀ ਜਿਹੜੀ ਹੈ ਨਾ ਪਾਕਿਸਤਾਨ ਨੇ ਚਾਈਨਾ ਦੇ ਲਈ ਲਗਾਈ ਹੈ। ਇਫ ਯੂ ਫੀਲ, ਜੇ ਤੁਹਾਨੂੰ ਲੱਗ ਰਿਹਾ ਹੋਵੇ ਇਸ ਸਾਰੀ ਤਸਵੀਰ ਦੇ ਵਿੱਚ ਕਿ ਪਾਕਿਸਤਾਨ ਜਿਹੜਾ ਆਪ ਲੁੱਟਿਆ ਪੁੱਟਿਆ ਮੁਲਕ ਹੈਗਾ, ਜੇ ਇੰਡੀਆ ਵੀ ਕਰਵਾ ਦਿੰਦਾ ਇਹ ਸਮਝੌਤਾ, ਮੈਨੂੰ ਉਹਦੇ 'ਤੇ ਵੀ ਸ਼ੱਕ ਹੋਣਾ ਸੀ, ਕਿਉਂਕਿ ਇਹ ਸਮਝੌਤਾ ਅਸਲ ਦੇ ਵਿੱਚ ਇਰਾਨ ਅਤੇ ਅਮੈਰੀਕਾ ਦੇ ਵਿੱਚ ਹੋ ਰਿਹਾ ਅਤੇ ਇਜ਼ਰਾਈਲ ਨੂੰ ਵਿੱਚ ਇਹਦੇ ਪਲੇਅਰ ਨਹੀਂ ਰੱਖਿਆ ਜਾ ਰਿਹਾ। ਨਾ ਤਾਂ ਚਾਈਨਾ ਇਹ ਚਾਹੁੰਦਾ ਹੈ ਕਿ ਇਜ਼ਰਾਈਲ ਇਹਦੇ ਵਿੱਚ ਸਮਝੌਤੇ ਦੀ ਧਿਰ ਬਣੇ। ਸੋ ਜੇ ਚਾਈਨਾ ਸਿੱਧੇ ਤੌਰ ਦੇ ਉੱਤੇ ਇਸ ਸਮਝੌਤੇ ਦੇ ਵਿੱਚ ਆਉਂਦਾ, ਜੋ ਕਿ ਅਮੈਰੀਕਾ ਅਤੇ ਚਾਈਨਾ ਦੇ ਵਿੱਚ ਹੀ ਸਮਝੌਤਾ ਸੀ, ਉਹਨਾਂ ਨੇ ਰੇਅਰ ਅਰਥ ਮਿਨਰਲਸ ਤੋਂ ਆਪਣੀ ਰੋਕ ਹਟਾਉਣੀ ਹੈ, ਇਹਨਾਂ ਨੇ ਫਿਊਲ ਵਾਲੀ ਜਿਹੜੀ ਰੋਕ ਹਟਾਉਣੀ ਹੈ। ਸੋ ਇਸ ਸਮਝੌਤੇ ਦੇ ਵਿੱਚ ਜੇ ਕਿਤੇ ਨਾ ਕਿਤੇ ਚਾਈਨਾ ਡਾਇਰੈਕਟ ਇਨਵੋਲਵ ਹੁੰਦਾ ਤਾਂ ਇਜ਼ਰਾਈਲ ਅੱਖਾਂ ਕੱਢਦਾ ਕਿ ਨਹੀਂ ਕੱਢਦਾ। ਇਸ ਕਰਕੇ ਪਾਕਿਸਤਾਨ ਨੂੰ ਇੱਕ ਪ੍ਰੋਕਸੀ ਬਣਾਇਆ ਜਾਂਦਾ, ਕਿਉਂਕਿ ਚਾਈਨਾ ਜਿਸ ਤਰੀਕੇ ਦੇ ਨਾਲ ਛੁੰਛਣਾ ਮਾਰਦਾ, ਪਾਕਿਸਤਾਨ ਉਹ ਛੁੰਛਣੇ ਦੀ ਆਵਾਜ਼ ਨੂੰ ਪੂਰੀ ਸਮਝਦਾ ਅਤੇ ਉਹ ਆਵਾਜ਼ ਜਿਹੜੀ ਹੈ ਅਮਰੀਕਾ ਤੱਕ ਲੈ ਕੇ ਜਾਂਦਾ। ਦੈਟਸ ਵਨ ਥਿੰਗ। ਸੈਕਿੰਡ, ਇਹ ਦਿਖਾਇਆ ਗਿਆ ਹਾਲਾਂਕਿ ਨਾ ਤਾਂ ਪਾਕਿਸਤਾਨ ਇਰਾਨ ਦਾ ਸਕਾ ਅਤੇ ਨਾ ਹੀ ਅਮਰੀਕਾ ਪਾਕਿਸਤਾਨ ਦਾ ਸਕਾ। ਪਾਸਟ ਦੇ ਵਿੱਚ ਇਹ ਸਭ ਨੇ ਦੇਖ ਲਏ ਨੇ, ਇੱਦਾਂ ਹੋ ਚੁੱਕਿਆ ਕਿ ਦੇ ਡੋਂਟ ਲਾਈਕ ਈਚ ਅਦਰ, ਦੇ ਡੋਂਟ ਲਾਈਕ ਤਾਂ ਛੱਡੋ, ਦੇ ਹੇਟ ਈਚ ਅਦਰ। ਇਰਾਨ ਅਤੇ ਪਾਕਿਸਤਾਨ ਭਾਵੇਂ ਜਿਵੇਂ ਮਰਜ਼ੀ ਦੇ ਹੋਣ, ਪਰ ਇਜ਼ਰਾਈਲ ਅਤੇ ਪਾਕਿਸਤਾਨ ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ ਹੈਗੇ। ਸੋ ਇਸ ਕਰਕੇ ਇਜ਼ਰਾਈਲ ਨੂੰ ਇਸ ਸਮਝੌਤੇ ਦੇ ਵਿੱਚੋਂ ਬਾਹਰ ਰੱਖਿਆ ਗਿਆ। ਇਜ਼ਰਾਈਲ ਨੂੰ ਇੱਕ ਉਸ ਗਲੀ ਦੇ ਵਿੱਚ ਹੁੰਦਾ ਨਹੀਂ ਕਿ ਛੋਟਾ ਜਵਾਕ ਜਿਹੜਾ ਲੜ ਪੈਂਦਾ, ਭਿੜ ਪੈਂਦਾ, ਹਰ ਇੱਕ 'ਚ ਜਾ ਕੇ ਵੱਜਦਾ, ਡਰਦੇ ਨੇ ਸਾਰੇ, ਪਰ ਹੈਗਾ ਤਾਂ ਉਹ ਜਵਾਕ ਹੀ ਹੈ ਨਾ, ਉਹਨੂੰ ਕੰਟਰੋਲ ਕਿਹਨੇ ਕਰਨਾ ਸੀ? ਪਾਪਾ ਅਮੈਰੀਕਾ ਨੇ। ਪਾਪਾ ਅਮੈਰੀਕਾ ਨੇ ਕਿਹਾ ਕਿ ਤੁਸੀਂ ਥੋੜ੍ਹੀ

ਉਹ ਚਾਈਨਾ ਐਦਾਂ ਕਿਉਂ ਹੁੰਦਾ ਹੈ ਕਿ ਇਸ ਸਮਝੌਤੇ ਤੋਂ ਠੀਕ 24 ਘੰਟੇ ਪਹਿਲਾਂ ਜਿਹੜੇ ਆਸਿਮ ਮਨੀਰ ਨੇ ਜਾਂ ਚਾਈਨਾ ਦੇ ਸਹਾਇਕ ਡਾਰ ਵਿਦੇਸ਼ ਮੰਤਰੀ ਨੇ ਉਹ ਚਾਈਨਾ ਜਾਂਦੇ ਨੇ ਪਾਕਿਸਤਾਨ ਦੇ ਅਤੇ ਚਾਈਨਾ ਜਾ ਕੇ ਉਹ ਸਾਰੀ ਜੋ ਵੀ ਲਿਖਤ ਪੜ੍ਹਤ ਹੈਗੀ ਹੈ ਉਹ ਚਾਈਨਾ ਤੋਂ ਪੁੱਛ ਲੈਂਦੇ ਨੇ ਅਤੇ ਫਿਰ ਜਾ ਕੇ ਅਮੈਰੀਕਾ ਨੂੰ ਦੱਸਦੇ ਨੇ ਕਿ ਦੇਖੋ ਜੀ ਚੀਨ ਡੈਡੀ ਚੀਨ ਨੇ ਆਹ ਮੈਸੇਜ ਦਿੱਤਾ ਅਤੇ ਉੱਧਰੋਂ ਇਜ਼ਰਾਈਲ ਦਾ ਡੈਡੀ ਅਮੈਰੀਕਾ ਕਹਿੰਦਾ ਹੈ ਕਿ ਠੀਕ ਹੈ ਪਾਕਿਸਤਾਨ ਨੂੰ ਜਾਓ ਜਾ ਕੇ ਆਪਣੇ ਡੈਡੀ ਨੂੰ ਕਹਿ ਦਿਓ ਵੀ ਕਿ ਮੈਂ ਆਹ ਗੱਲਾਂ 'ਤੇ ਸਹਿਮਤ ਹੈ ਆਹ ਗੱਲਾਂ ਦੇ ਉੱਤੇ ਦੁਬਾਰਾ ਸੋਚੋ ਇਹਦਾ ਕੋਈ ਹੱਲ ਕੱਢੋ ਫਿਰ ਚਾਈਨਾ ਉਹ ਗੱਲਾਂ ਦੇ ਉੱਤੇ ਆਪਣੇ ਫਰੇਮਵਰਕ ਚੇਂਜ ਕਰਦਾ ਰਸ਼ੀਆ ਦੇ ਨਾਲ ਗੱਲਬਾਤ ਕਰਦਾ ਰਸ਼ੀਆ ਦੇ ਨਾਲ ਗੱਲਬਾਤ ਸਿਰੇ ਚੜ੍ਹਦੀ ਹੈ ਅਤੇ ਚਾਈਨਾ ਕਹਿੰਦਾ ਓਕੇ ਜੀ ਅਤੇ ਫਿਰ ਕਿਵੇਂ ਚੱਲ ਕੇ ਇਹ ਸਮਝੌਤਾ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਇੱਕ ਥਾਂ ਤੈਅ ਹੋ ਜਾਂਦੀ ਹੈ ਕਿ ਸਵਿਟਜ਼ਰਲੈਂਡ ਦੇ ਵਿੱਚ ਜਦੋਂ G7 ਸਮਿਟ ਦੇ ਉੱਤੇ ਆਪਾਂ ਮਿਲਾਂਗੇ ਉੱਦਣ ਇਹਦੇ 'ਤੇ ਆਪਾਂ ਸਹੀ ਪਾ ਦਾਂਗੇ ਉਦੋਂ ਤੱਕ ਜੇ ਹਾਲਾਤ ਠੀਕ ਰਹਿੰਦੇ ਨੇ ਤਾਂ ਲੜਾਈਆਂ ਤਾਂ ਚੱਲੀ ਜਾ ਰਹੀਆਂ ਸੀਗੀਆਂ ਪਰ ਆਖਰੀ 2 ਦਿਨ ਦੇ ਲਈ ਇਜ਼ਰਾਈਲ ਨੂੰ ਚੁੱਪ ਕਰਾਇਆ ਗਿਆ ਕਿ ਨਾ ਤਾਂ ਲੈਬਨਾਨ 'ਤੇ ਅਟੈਕ ਕਰੀ ਨਾ ਗਜ਼ਾ ਦੇ ਉੱਤੇ ਕਰੀ ਇਰਾਨ ਤਾਂ ਭੁੱਲੀ ਜਾ ਅਤੇ ਅਸੀਂ ਫਰੇਮਵਰਕ ਤਿਆਰ ਕਰ ਲਿਆ ਬਟ ਇਜ਼ਰਾਈਲ ਬੀਂਗ ਅ ਬਰੈਟ ਚਾਈਲਡ ਇਜ਼ਰਾਈਲ ਉਹ ਕਮ ਆਨ ਇਜ਼ਰਾਈਲ ਮੰਨਣਾ ਕਿੱਥੇ ਹੈ ਇਜ਼ਰਾਈਲ ਨੇ ਫਿਰ ਅਟੈਕ ਕਰਤਾ ਲੈਬਨਾਨ ਦੇ ਉੱਤੇ ਇਰਾਨ ਇੱਧਰੋਂ ਗੁੱਸੇ ਹੋਇਆ ਪਿਆ ਸੀ ਇਰਾਨ ਕਹਿੰਦਾ ਜੀ ਦੇਖੋ ਸਮਝੌਤਾ ਤਾਂ ਆਪਾਂ ਕਰਨਾ ਸੀ ਪਰ ਆਹ ਪਹਿਲਾਂ ਹੀ ਕਿਹਾ ਸੀਗਾ ਕਿ ਲੈਬਨਾਨ ਦੇ ਉੱਤੇ ਸਾਡੇ ਉੱਤੇ ਗਜ਼ਾ ਦੇ ਉੱਤੇ ਅਟੈਕ ਨਹੀਂ ਹੋਣੇ ਚਾਹੀਦੇ ਹੁਣ ਇਰਾਨ ਇੱਦਾਂ ਕਿਉਂ ਕਹਿ ਰਿਹਾ ਨਾਓ ਇਨ ਦਿਸ ਹੋਲ ਸਟੋਰੀ ਜੇ ਤੁਹਾਨੂੰ ਲੱਗਦਾ ਹੋਵੇ ਕਿ ਅਮੈਰੀਕਾ ਇਜ਼ ਅ ਵਿਲਨ ਇਜ਼ਰਾਈਲ ਇਜ਼ ਅ ਬਰੈਡ ਚਾਈਲਡ ਵਿਗੜਿਆ ਹੋਇਆ ਜਵਾਕ ਹੈਗਾ ਅਤੇ ਸਭ ਕੁਛ ਇਰਾਨ ਠੀਕ ਹੀ ਕਰ ਰਿਹਾ ਸੀਗਾ ਇਹ ਦੁੱਧ ਦੀ ਤਰ੍ਹਾਂ ਧੁਲਿਆ ਹੋਇਆ ਮੁਲਕ ਨਹੀਂ ਹੈਗਾ ਸਟੋਰੀ ਦੇ ਵਿੱਚ ਇੱਧਰ ਵੀ ਕਾਣ ਹੈਗੀ ਹੈ ਜੇ ਇਜ਼ਰਾਈਲ ਇਹ ਚਾਹੁੰਦਾ ਬਾਰ ਬਾਰ ਕਿ ਇਰਾਨ ਦੇ ਨਿਊਕਲੀਅਰ ਸਾਇੰਟਿਸਟ ਮਾਰ ਦਿੱਤੇ ਜਾਣ ਔਰ ਜੇ ਇਜ਼ਰਾਈਲ ਇਹ ਚਾਹੁੰਦਾ ਕਿ ਆਪਣੀ ਜਿਹੜੀ ਮੋਸਾਦ ਏਜੰਸੀ ਹੈ ਉਹਨਾਂ ਨੇ ਆਪਣੇ ਉਸ ਮੋਸਾਦ ਜਿਹੜੀ ਉਹਨਾਂ ਦੀ ਖੁਫੀਆ ਏਜੰਸੀ ਹੈ ਉਹਦੇ ਕਿਤੇ ਕਿਤੇ ਉਹਨਾਂ ਨੇ ਫਿੱਟ ਕਰ ਰੱਖੇ ਨੇ ਬੰਦੇ ਇਰਾਨ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਵੀ ਤਾਂ ਫਿਰ ਇਰਾਨ ਨੇ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਪਰ ਇਹ ਜਿਹੜੀਆਂ ਕੱਚੀਆਂ ਗੋਲੀਆਂ ਨੇ ਇਰਾਨ ਦੇ ਕਰੈਕਟਰ ਦੇ ਉੱਤੇ ਵੀ ਉਂਗਲੀ ਉਠਾਉਂਦੀਆਂ ਨੇ ਫੋਰ ਐਗਜ਼ਾਮਪਲ ਇਰਾਨ ਇਜ਼ ਦੀ ਓਨਲੀ ਕੰਟਰੀ ਜਿਹਦੇ ਕੋਲ ਪਰਮਾਣੂ ਹਥਿਆਰ ਹੋਵੇ ਨਾ ਹੋਵੇ ਪਰ ਉਹ ਹਥਿਆਰ ਬਣਾ ਬਣਾ ਕੇ ਹਿਜਬੁੱਲਾ ਨੂੰ ਦੇ ਰਹੇ ਨੇ ਹਿਜਬੁੱਲਾ ਲੈਬਨਾਨ ਦੇ ਸਾਊਥ ਦੇ ਵਿੱਚ ਬੈਠਾ ਲੈਬਨਾਨ ਦਾ ਸਾਊਥ ਜਿਹੜਾ ਉਹ ਇਜ਼ਰਾਈਲ ਦੇ ਬਿਲਕੁਲ ਨਾਲ ਲੱਗਦਾ ਕੰਧ ਦੇ ਨਾਲ ਕੰਧ ਜੁੜਦੀ ਹੈ ਲੈਬਨਾਨ ਦੇ ਸਾਊਥ ਦੇ ਵਿੱਚ ਹਿਜਬੁੱਲਾ ਨੂੰ ਬਿਠਾ ਕੇ ਇਹ ਕਹਿ ਕੇ ਕਿ ਇਹ ਤਾਂ ਸਿਆਸੀ ਜਮਾਤ ਹੈ ਪਰ ਤੁਸੀਂ ਗੋਲੀਆਂ ਬੰਦੂਕਾਂ ਉਹਨਾਂ ਦੇ ਹੱਥਾਂ 'ਚ ਫੜਾ ਦਿੰਦੇ ਹੋ ਅਤੇ ਬੰਬ ਗੋਲੇ ਹੱਥਾਂ 'ਚ ਫੜਾ ਕੇ ਅਤੇ ਉਹਨਾਂ ਨੂੰ ਕਹਿੰਦੇ ਹੋ ਕਿ ਉਹ ਆਪਣੇ ਦੱਖਣ ਵਾਲਾ ਪਾਸਾ ਦੇਖ ਰਿਹਾ ਉਹਨੂੰ ਇਜ਼ਰਾਈਲ ਕਹਿੰਦੇ ਉੱਧਰ ਭਗਾ ਭਗਾ ਕੇ ਮਾਰੋ ਹਿਜਬੁੱਲਾ ਇੱਦਾਂ ਕਰਦਾ ਰਹਿੰਦਾ ਇਜ਼ਰਾਈਲ ਨੂੰ ਇਹ ਚੰਗਾ ਨਹੀਂ ਲੱਗਦਾ ਇਹ ਉਹੀ ਇਰਾਨ ਹੈ ਜਿਹੜਾ ਗਜ਼ਾ ਦੇ ਵਿੱਚ ਹਾਲਾਂਕਿ ਉੱਥੇ ਕਿਸੇ ਕਿਸਮ ਦਾ ਕੋਈ ਸ਼ਾਸਨ ਨਹੀਂ ਹੈਗਾ ਕੋਈ ਰਾਸ਼ਟਰਪਤੀ ਨਹੀਂ ਕੋਈ ਪ੍ਰਧਾਨ ਮੰਤਰੀ ਨਹੀਂ ਪਰ ਗਜ਼ਾ ਦੇ ਵਿੱਚ ਹਮਾਸ ਨਾਮ ਦੀ ਇੱਕ ਜਥੇਬੰਦੀ ਖੜੀ ਕੀਤੀ ਜਾਂਦੀ ਹੈ ਹਮਾਸ ਨੂੰ ਇਜ਼ਰਾਈਲ ਤੋਂ ਨਫ਼ਰਤ ਹੈ ਯਹੂਦੀ ਧਰਮ ਤੋਂ ਨਫ਼ਰਤ ਹੈ ਹਮਾਸ ਨੂੰ ਹਥਿਆਰ ਦਿੱਤੇ ਜਾਂਦੇ ਨੇ ਹਮਾਸ ਨੂੰ ਇੱਕ ਪੈਡਲਰ ਪਾਵਰ ਦੇ ਤੌਰ ਦੇ ਉੱਤੇ ਖੜਾ ਕਰਨ ਦੀ ਇਰਾਨ ਕੋਸ਼ਿਸ਼ ਕਰਦਾ ਹੁਣ ਇਜ਼ਰਾਈਲ ਵੀ ਕਮਜ਼ੋਰ ਰਹੇ ਇਸ ਕਰਕੇ ਇਰਾਨ ਨੇ ਆਪਣੀਆਂ ਪ੍ਰੋਕਸੀਆਂ ਜਿਹੜੀਆਂ ਨੇ ਉੱਥੇ ਖੜੀਆਂ ਕਰ ਰੱਖੀਆਂ ਨੇ ਇਹਦਾ ਕਾਰਨ ਇੱਕ ਇਹ ਵੀ ਹੈਗਾ ਕਿ ਜਦੋਂ ਅਰਬ ਇਜ਼ਰਾਈਲ ਜੰਗ ਹੋਈ ਸੀ ਅਤੇ ਉਦੋਂ ਇਰਾਨ ਨੇ ਐਕਟਿਵਲੀ ਪਾਰਟੀਸੀਪੇਟ ਨਹੀਂ ਸੀ ਕੀਤਾ ਬਟ ਜਦੋਂ ਤੁਸੀਂ ਇੱਕ ਜੰਗ ਜਿਹੜੇ ਤੁਹਾਡੇ ਬਿਲਕੁਲ ਗੁਆਂਢ 'ਚ ਹੋ ਰਹੀ ਹੋਵੇ ਕੋਈ ਲੜਾਈ ਹੋ ਰਹੀ ਹੋਵੇ ਅਤੇ ਤੁਸੀਂ ਉਸ ਜੰਗ ਨੂੰ ਰੋਕਦੇ ਨਹੀਂ ਹੋ ਚਲੋ ਠੀਕ ਹੈ ਉਹਨੂੰ ਵਧਾਉਣਾ ਤਾਂ ਕੀ ਹੈ ਨਹੀਂ ਚਾਹੀਦਾ ਹੈਗਾ ਪਰ ਉਹਨੂੰ ਜਦੋਂ ਤੁਸੀਂ ਰੋਕ ਵੀ ਨਹੀਂ ਰਹੇ ਤਾਂ ਅਗਲੀ ਵਾਰ ਜਦੋਂ ਜੰਗ ਹੋਊਗੀ ਤਾਂ ਸੇਕ ਤੁਹਾਡੇ ਘਰ ਆਏਗਾ ਸੋ ਇਹ ਜ਼ਰੂਰੀ ਹੈਗਾ ਕਿ ਤੁਹਾਡੇ ਗੁਆਂਢ ਦੇ ਵਿੱਚ ਜੇ ਕੋਈ ਪ੍ਰੋਬਲਮ ਹੈਗੀ ਹੈ ਆਂਢ ਗੁਆਂਢ 'ਚ ਤਾਂ ਉਹਨੂੰ ਹੱਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਐਕਟਿਵ ਹੋਵੋ ਇਹ ਜਿਹੜੀ ਗੱਲ ਸੀਗੀ ਇਹ ਇਜ਼ਰਾਈਲ ਨੇ ਮੰਨੀ ਨਹੀਂ ਜਦੋਂ ਇਰਾਨ ਨੇ ਮੰਨੀ ਨਹੀਂ ਜਦੋਂ ਇਰਾਨ ਨੇ ਇਹ ਗੱਲ ਮੰਨੀ ਨਹੀਂ ਅਤੇ ਫਿਰ ਇਹਦਾ ਨੁਕਸਾਨ ਜਿਹੜਾ ਇਹਦਾ ਖਾਮਿਆਜ਼ਾ ਸੀਗਾ ਉਹ ਇਰਾਨ ਨੂੰ ਭੁਗਤਣਾ ਪਿਆ ਹੁਣ ਇਸ 13 June 2025 ਨੂੰ ਹੋਏ ਹਮਲਿਆਂ ਤੋਂ ਬਾਅਦ ਗੱਲ ਮੁੱਕਦੀ ਇਹ ਹੈਗੀ ਹੈ ਹੁਣ ਕਿ ਹੁਣ ਚੀਨ ਵੀ ਮੰਨ ਗਿਆ ਹੁਣ ਅਮੈਰੀਕਾ ਵੀ

ਬਣ ਗਿਆ। ਅਤੇ ਹੁਣ ਚੀਨ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਤੇਲ ਦੇ ਉੱਤੇ ਉਹਨਾਂ ਨੇ ਆਪਣੀ ਡਿਪੈਂਡੈਂਸੀ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਰਿਨਿਊਬਲ ਐਨਰਜੀ ਦੇ ਉੱਤੇ ਜਾ ਰਹੇ ਨੇ ਤਾਂ ਕਿ ਜਿਹੜਾ ਅਮੈਰੀਕਾ ਬਾਰ ਬਾਰ ਤੇਲ ਨੂੰ ਇੱਕ ਹਥਿਆਰ ਦੇ ਤੌਰ 'ਤੇ ਯੂਜ਼ ਕਰ ਸਕਦਾ ਫਿਊਚਰ 'ਚ ਵੀ ਕਰੂਗਾ ਉਹ ਨਾ ਕਰੇ ਔਰ ਅਮੈਰੀਕਾ ਦਾ ਜਿਹੜਾ ਫਾਈਨੈਂਸ਼ੀਅਲ ਜਿਹੜਾ ਕ੍ਰਾਈਸਿਸ ਉਹ ਹੋਰ ਜ਼ਿਆਦਾ ਵੱਧ ਗਿਆ। ਅਮੈਰੀਕਾ ਇਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਫਾਈਨੈਂਸ਼ੀਅਲ ਦਬਾਅ ਦੇ ਵਿੱਚੋਂ ਗੁਜ਼ਰ ਰਿਹਾ। ਅਮੈਰੀਕੀ ਬੌਂਡ ਮਾਰਕੀਟ ਜਿਹੜੀ ਆ ਹੋਰ ਜ਼ਿਆਦਾ ਕਮਜ਼ੋਰ ਹੋ ਗਈ ਹੈ ਔਰ ਇੰਟਰਸਟ ਰੇਟ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਮੈਰੀਕਾ ਤੋਂ ਲੈ ਕੇ ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਧਣਗੇ। ਦੈਟਸ ਜਸਟ ਅ ਜਨਰਲ ਪ੍ਰੈਡਿਕਸ਼ਨ ਜਿਹਦੇ ਤੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਹਾਲਾਤ ਹਾਲੇ ਖਰਾਬ ਜਿਹੜੇ ਨੇ ਉਹ ਹੋਣੇ ਨੇ ਜਿਹਦੇ 'ਤੇ ਆਪਾਂ ਵਾਰ ਵਾਰ ਇਸ਼ਾਰਾ ਕਰ ਚੁੱਕੇ ਹਾਂ। ਪਰ ਇਸ ਸਾਰੇ ਕਾਸੇ ਦੇ ਲਈ ਸਵਾਲ ਉੱਥੇ ਫੇਰ ਆਉਂਦਾ ਹੈ, ਜ਼ਿੰਮੇਵਾਰ ਕੌਣ ਹੈ? ਹੂ ਇਜ਼ ਰਿਸਪੋਂਸੀਬਲ ਬਿਹਾਈਂਡ ਦੈਟ? ਤੁਹਾਨੂੰ ਕੀ ਲੱਗਦਾ ਹੈਗਾ? ਤੁਸੀਂ ਆਪਣੀ ਫੀਡਬੈਕ ਨਾਲ ਨਾਲ ਜ਼ਰੂਰ ਭੇਜਿਆ ਕਰੋ 04724614174 facebook.com/ਹਾਂਜੀ ਸਿਡਨੀ ਦੇ ਉੱਤੇ। ਮੈਨੂੰ ਫਿਲਹਾਲ ਇਨਸਾਈਟ ਰਿਪੋਰਟ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਦਿਓ ਇਜਾਜ਼ਤਾਂ। ਧੰਨਵਾਦ।

ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਚਿੜੀ ਚਿੜੀ ਜਿਹੜੇ ਰੁੱਖ ਦੇ ਉੱਤੇ ਰਹਿੰਦੀ ਸੀ, ਉਹ ਰੁੱਖ ਕਿਸੇ ਨੇ ਆਣ ਵੱਢਿਆ ਅਤੇ ਚਿੜੀ ਘਰੋਂ ਬੇਕਾਰ ਹੋ ਗਈ। ਹੁਣ ਆਪਣੇ ਬੱਚੇ ਲੈ ਕੇ, ਪਰਿਵਾਰ ਲੈ ਕੇ ਇੱਧਰ ਉੱਧਰ ਘੁੰਮ ਰਹੀ ਹੈ ਕਿ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਮੈਂ ਇੱਕ ਰਹਿਣ ਵਸੇਬਾ ਤਿਆਰ ਕਰ ਲਵਾਂ, ਇੱਕ ਆਪਣਾ ਆਲਣਾ ਬਣਾ ਲਵਾਂ ਜਿੱਥੇ ਮੇਰੇ ਬੱਚੇ ਸੁਰੱਖਿਅਤ ਰਹਿਣਗੇ। ਘੁੰਮਦੀ ਘੁੰਮਾਉਂਦੀ ਨਦੀ ਦੇ ਕਿਨਾਰੇ ਜਾਂਦੀ ਹੈ, ਸੋਚਦੀ ਹੁਣ ਮੈਂ ਇੱਥੇ ਘਰ ਬਣਾਉਂਗੀ। ਜਾ ਕੇ ਇੱਕ ਰੁੱਖ ਨੂੰ ਪੁੱਛਦੀ ਹੈ, ਮੈਂ ਰਹਿ ਸਕਦੀ ਹਾਂ, ਮੈਂ ਘਰ ਬਣਾ ਸਕਦੀ ਹਾਂ? ਅਤੇ ਕਹਿੰਦੇ ਨੇ ਵੈਸੇ ਤਾਂ ਰੁੱਖ ਮਨਾ ਨਹੀਂ ਕਰਦੇ, ਪਰ ਇਸ ਰੁੱਖ ਨੇ ਮਨਾ ਕਰ ਦਿੱਤਾ ਚਿੜੀ ਨੂੰ। ਕਿਹਾ, ਨਹੀਂ, ਤੂੰ ਮੇਰੇ ਉੱਤੇ ਆਪਣਾ ਆਲਣਾ ਨਹੀਂ ਬਣਾ ਸਕਦੀ, ਜਾ ਕਿਤੇ ਹੋਰ ਜਾ ਕੇ ਆਪਣਾ ਘਰ ਬਣਾ, ਇੱਥੇ ਤੂੰ ਨਹੀਂ ਰਹਿ ਸਕਦੀ। ਚਿੜੀ ਨੂੰ ਬਹੁਤ ਦੁੱਖ ਹੋਇਆ, ਇੱਦਾਂ ਕਦੀ ਪਹਿਲਾਂ ਨਹੀਂ ਸੀ ਹੋਇਆ, ਕਦੀ ਕਿਤੇ ਕਿਸੇ ਰੁੱਖ ਨੇ ਮਨਾ ਕੀਤਾ ਹੋਵੇ ਕਿਸੇ ਵੀ ਪੰਛੀ ਨੂੰ ਆਜ਼ਾਦ ਕਿਤੇ ਵੀ ਜਾ ਕੇ ਕਿਸੇ ਵੀ ਜਗ੍ਹਾ 'ਤੇ ਆਪਣਾ ਘਰ ਬਣਾ ਸਕਦੇ ਸੀ। ਚਿੜੀ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਕਰ ਕੁਛ ਨਹੀਂ ਸੀ ਸਕਦੀ। ਇਸ ਟਾਈਮ ਦੇ ਉੱਤੇ ਉਹਦੇ ਲਈ, ਆਪਣੇ ਪਰਿਵਾਰ ਦੇ ਲਈ ਘਰ ਲੱਭਣਾ, ਘਰ ਬਣਾਉਣਾ ਬਹੁਤ ਜ਼ਿਆਦਾ ਲਾਜ਼ਮੀ ਸੀ। ਇੱਧਰ ਉੱਧਰ ਜਾ ਕੇ ਹੋਰ ਰੁੱਖ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਚਿੜੀ ਨੂੰ ਜੀ ਆਇਆਂ ਆਖਿਆ, ਵੈਲਕਮ ਆਖਿਆ। ਚਿੜੀ ਨੇ ਉੱਥੇ ਆਪਣਾ ਆਲਣਾ ਬਣਾ ਲਿਆ, ਖੁਸ਼ੀ ਖੁਸ਼ੀ ਆਪਣੇ ਬੱਚੇ ਉੱਥੇ ਆਲਣੇ ਦੇ ਵਿੱਚ ਟਿਕਾ ਦਿੱਤੇ ਅਤੇ ਬੜੀ ਸੰਤੁਸ਼ਟ ਹੋਈ ਕਿ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਮੈਨੂੰ ਘਰ ਲੱਭ ਗਿਆ। ਹੁਣ ਇਹਨਾਂ ਨੂੰ ਬਰਸਾਤਾਂ ਸ਼ੁਰੂ ਹੋ ਗਈਆਂ, ਬੜਾ ਜ਼ੋਰਦਾਰ ਮੀਂਹ ਪਿਆ। ਚਿੜੀ ਸ਼ੁਕਰ ਕਰਦੀ ਹੈ ਰੱਬ ਦਾ ਕਿ ਇਸ ਤੂਫਾਨ ਤੋਂ, ਇਹਨਾਂ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਮੈਂ ਘਰ ਲੱਭ ਲਿਆ, ਮੇਰਾ ਪਰਿਵਾਰ ਸੁਰੱਖਿਅਤ ਹੈ। ਇੱਕ ਦਿਨ ਚਿੜੀ ਉੱਡਦੀ ਜਾਂਦੀ ਕੀ ਵੇਖਦੀ ਹੈ ਕਿ ਉਹ ਰੁੱਖ ਜਿਹਨੇ ਮਨਾ ਕੀਤਾ ਸੀ ਚਿੜੀ ਨੂੰ ਆਲਣਾ ਪਾਉਣ ਤੋਂ, ਉਹ ਨਦੀ ਦੇ ਵਿੱਚ ਰੁੜਦਾ ਜਾਂਦਾ। ਅਸਲ ਦੇ ਵਿੱਚ ਮੀਂਹ ਜ਼ਿਆਦਾ ਪਿਆ ਅਤੇ ਮੀਂਹ ਦੇ ਕਰਕੇ ਉਹ ਰੁੱਖ ਜੜ੍ਹਾਂ ਛੱਡ ਗਿਆ, ਨਦੀ ਦੇ ਵਿੱਚ ਡਿੱਗ ਪਿਆ ਰੁੜਦਾ ਜਾਵੇ। ਚਿੜੀ ਨੂੰ ਵੇਖ ਕੇ ਬੜੀ ਖੁਸ਼ੀ ਹੋਈ। ਕਹਿੰਦੇ ਨੇ, ਕਦੋਂ ਵੀ ਸਾਨੂੰ ਕਿਸੇ ਨੇ ਮਨਾ ਕੀਤਾ ਹੋਵੇ, ਕੋਈ ਕੰਮ ਸਾਡੇ ਮੁਤਾਬਿਕ ਨਾ ਕੀਤਾ ਹੋਵੇ, ਸਾਡੇ ਆਖੇ ਲਾਹਾਂ ਲੱਗਾ ਹੋਵੇ, ਅਤੇ ਜਦੋਂ ਉਹਦਾ ਬੁਰਾ ਹੁੰਦਾ ਸਾਨੂੰ ਬਹੁਤ ਵਧੀਆ ਲੱਗਦਾ, ਬੜਾ ਚੰਗਾ ਲੱਗਦਾ, ਅਸੀਂ ਖੁਸ਼ ਹੁੰਦੇ ਹਾਂ ਕਿ ਵੇਖਿਆ ਮੇਰਾ ਭਲਾ ਨਹੀਂ ਸੀ ਕੀਤਾ ਅਤੇ ਤੇਰਾ ਵੀ ਭਲਾ ਨਹੀਂ ਹੋਇਆ, ਅਤੇ ਸ਼ਾਇਦ ਬਦਦੁਆਵਾਂ ਵੀ ਦੇ ਚੁੱਕੇ ਹੁੰਦੇ ਕਿ ਤੂੰ ਵੀ ਉੱਜੜ ਜੇ, ਤੇਰਾ ਵੀ ਘਰ ਉੱਜੜੇ, ਤੂੰ ਮੇਰਾ ਨਹੀਂ ਵਸਣ ਦਿੱਤਾ। ਪਤਾ ਨਹੀਂ ਕੀ ਚਿੜੀ ਦੇ ਮਨ 'ਚ ਆਇਆ ਸੀ, ਪਰ ਅੱਜ ਖੁਸ਼ੀ ਬੜੀ ਹੋਈ ਉਹਨੂੰ ਰੁੜਦੇ ਜਾਂਦੇ ਰੁੱਖ ਨੂੰ ਵੇਖ ਕੇ। ਉੱਡਦੀ ਉੱਡਦੀ ਭੱਜ ਕੇ ਜਾਲ ਨਾਲ ਮਿਲੀ ਹੈ ਅਤੇ ਰੁੱਖ ਨੂੰ ਤਾਨੇ ਮੇਣੇ ਮਾਰਨ ਲੱਗ ਪਈ। ਵੇਖਿਆ, ਤੂੰ ਮੈਨੂੰ ਘਰ ਨਹੀਂ ਸੀ ਨਾ ਪਾਉਣ ਦਿੱਤਾ, ਮੇਰਾ ਰੱਬ ਵੀ ਮੇਰੇ ਨਾਲ ਹੈ, ਹੁਣ ਵੇਖ ਤਮਾਸ਼ਾ। ਉਸ ਰੱਬ ਨੇ ਮੇਰੀ ਕੋਲ ਹੋ ਕੇ ਸੁਣੀ, ਵੱਡਾ ਆਇਆ ਤੂੰ ਰੁੱਖ। ਚਿੜੀ ਦੇ ਮਨ ਦੇ ਵਿੱਚ ਜੋ ਆਇਆ ਉਹਨੇ ਕਿਹਾ, ਜੋ ਵੀ ਮਾੜਾ ਚੰਗਾ ਬੋਲ ਸਕਦੀ ਸੀ ਬੋਲਿਆ, ਅਤੇ ਉਸ ਤੋਂ ਬਾਅਦ ਰੁੱਖ ਬੜੇ ਪਿਆਰ ਦੇ ਨਾਲ, ਠਰਮੇ ਦੇ ਨਾਲ ਸਾਰੀ ਗੱਲ ਸੁਣ ਕੇ ਕਹਿਣ ਲੱਗਾ, ਚਿੜੀਏ ਮੈਨੂੰ ਪਤਾ ਸੀ ਮੈਂ ਰੁੜ ਜਾਣਾ, ਮੈਨੂੰ ਪਤਾ ਸੀ ਮੇਰੀਆਂ ਜੜ੍ਹਾਂ ਕਮਜ਼ੋਰ ਹੋ ਚੁੱਕੀਆਂ ਨੇ, ਮੈਨੂੰ ਪਤਾ ਸੀ ਇਸ ਵਾਰੀ ਆਈ ਬਰਸਾਤ ਮੈਂ ਨਹੀਂ ਝੱਲ ਪਾਵਾਂਗਾ, ਸੱਚ ਜਾਣੀ ਮੈਂ ਇਸ ਕਰਕੇ ਤੈਨੂੰ ਆਲਣਾ ਨਹੀਂ ਸੀ ਪਾਉਣ ਦਿੱਤਾ, ਨਹੀਂ ਤਾਂ ਭਲਾ ਤੂੰ ਦੱਸ ਕਦੀ ਕਿਸੇ ਰੁੱਖ ਨੇ ਵੀ ਕਿਸੇ ਪੰਛੀ ਨੂੰ ਮਨਾ ਕੀਤਾ? ਮੈਨੂੰ ਪਤਾ ਸੀ ਕਿ ਜੇਕਰ ਤੂੰ ਮੇਰੇ ਉੱਤੇ ਆਲਣਾ ਬਣਾਏਂਗੀ ਤਾਂ ਬਰਸਾਤਾਂ ਦੇ ਵਿੱਚ ਤੇਰਾ ਪਰਿਵਾਰ ਸੁਰੱਖਿਅਤ ਨਹੀਂ ਰਹਿ ਪਾਊਗਾ। ਅਤੇ ਹੁਣ ਚਿੜੀ ਸ਼ਰਮਸਾਰ ਸੀ, ਚਿੜੀ ਕੋਲ ਅੱਗੇ ਬੋਲਣ ਲਈ ਕੁਛ ਨਹੀਂ ਸੀ, ਇੰਨੀ ਸ਼ਰਮਿੰਦੀ ਕਿ ਮਾਫ਼ੀ ਵੀ ਨਾ ਮੰਗ ਸਕੀ। ਰੁੱਖ ਪਾਣੀ ਦੇ ਵਿੱਚ ਰੁੜਦਾ ਅੱਗੇ ਚਲਾ ਗਿਆ।
ਉੱਪਰ ਚਿੜੀ ਉੱਥੇ ਉਸੇ ਜਗ੍ਹਾ ਦੇ ਉੱਤੇ ਬੜੀ ਦੇਰ ਬੈਠੀ ਸੋਚਦੀ ਰਹੀ। ਮੈਂ ਕਿੰਨਾ ਮਾੜਾ ਚੰਗਾ ਬੋਲਿਆ, ਪਰ ਇਸ ਰੁੱਖ ਨੇ ਮੇਰੇ ਬਾਰੇ, ਮੇਰੇ ਪਰਿਵਾਰ ਬਾਰੇ ਕਿੰਨਾ ਚੰਗਾ ਸੋਚਿਆ। ਸ਼ਾਇਦ ਰੁੱਖ ਅਤੇ ਚਿੜੀਆਂ ਆਪਸ ਦੇ ਵਿੱਚ ਗੱਲਾਂ ਕਰਦੇ ਹੋਣ ਅਤੇ ਜਾਂ ਨਾ ਵੀ ਕਰਦੇ ਹੋਣ। ਸ਼ਾਇਦ ਚਿੜੀਆਂ ਰੁੱਖਾਂ ਦੇ ਕੋਲੋਂ ਇਜਾਜ਼ਤ ਲੈਂਦੀਆਂ ਹੋਣ ਆਲਣੇ ਬਣਾਉਣ ਤੋਂ ਪਹਿਲਾਂ, ਅਤੇ ਸ਼ਾਇਦ ਨਾ ਵੀ ਲੈਂਦੀਆਂ ਹੋਣ। ਪਰ ਇਹ ਕਹਾਣੀਆਂ ਸਾਨੂੰ ਸਮਝਾਉਣ ਦੇ ਲਈ ਘੜੀਆਂ ਜਾਂਦੀਆਂ। ਬਹੁਤੀ ਵਾਰੀ ਆਪਾਂ ਕਿਸੇ ਨੂੰ ਐਵੇਂ ਮਾੜਾ ਚੰਗਾ ਬੋਲ ਦਿੰਦੇ, ਜ਼ਿਆਦਾਤਰ ਉਦੋਂ ਜਦੋਂ ਉਹ ਸਾਡੇ ਮੁਤਾਬਿਕ ਕੋਈ ਕੰਮ ਨਹੀਂ ਕਰਦਾ, ਜਦੋਂ ਸਾਡੀ ਲੋੜ ਦੇ ਵਿੱਚ ਉਹ ਸਾਡੇ ਕੰਮ ਨਹੀਂ ਆਉਂਦਾ, ਸਾਡੇ ਕਹੇ ਦੇ ਮੁਤਾਬਿਕ ਉਹ ਸਾਡੀ ਮਦਦ ਨਹੀਂ ਕਰਦਾ, ਅਤੇ ਆਪਾਂ ਹਮੇਸ਼ਾ ਹੀ ਮਾੜਾ ਚੰਗਾ ਬੋਲਦੇ ਹਾਂ ਇਸ ਚਿੜੀ ਦੇ ਵਾਂਗੂ। ਹਮੇਸ਼ਾ ਹੀ ਆਪਾਂ ਚਾਹੁੰਦੇ ਹਾਂ ਵੀ ਜੇ ਤੂੰ ਸਾਡਾ ਚੰਗਾ ਨਹੀਂ ਕੀਤਾ ਤਾਂ ਤੇਰਾ ਵੀ ਰੱਬ ਫਿਰ ਬੁਰਾ ਕਰੇ, ਤੈਨੂੰ ਅਲੱਗ ਪਤਾ ਜਾਵੇ, ਕਿਉਂਕਿ ਆਪਣੇ ਆਪ ਨੂੰ ਆਪਾਂ ਹਮੇਸ਼ਾ ਹੀ ਭਲਾ ਪੁਰਸ਼ ਮੰਨਦੇ ਹਾਂ, ਆਪਣੇ ਆਪ ਨੂੰ ਹਮੇਸ਼ਾ ਹੀ ਜਾਇਜ਼ ਆਪਾਂ ਠਹਿਰਾਉਂਦੇ ਹਾਂ। ਰੱਬ ਦਾ ਬੰਦਾ ਅਸੀਂ ਹਾਂ, ਦੂਸਰਾ ਥੋੜ੍ਹੀ ਜਿਹਨੇ ਸਾਡੀ ਮਦਦ ਨਹੀਂ ਕੀਤੀ। ਪਰ ਬਹੁਤੀ ਵਾਰੀ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਜੇਕਰ ਉਹਨੇ ਸਾਡੀ ਮਦਦ ਕਿਸੇ ਵਜ੍ਹਾ ਕਰਕੇ ਨਹੀਂ ਕੀਤੀ ਤਾਂ ਉਹ ਵਜ੍ਹਾ ਵੀ ਜਾਣ ਲਈਏ। ਹੋ ਸਕਦਾ ਕਿ ਸਾਡੀ ਕਈ ਵਾਰੀ ਕਿਸੇ ਨੇ ਮਦਦ ਨਾ ਕੀਤੀ ਹੋਵੇ, ਉਹਦੇ ਵਿੱਚ ਵੀ ਸਾਡਾ ਭਲਾ ਹੋਵੇ। ਹੋ ਸਕਦਾ ਕੋਈ ਸਾਡਾ ਬਣ ਕੇ ਸਾਡਾ ਸੋਚ ਰਿਹਾ ਹੋਵੇ ਅਤੇ ਸਾਡੇ ਭਲੇ ਲਈ ਸਾਨੂੰ ਮਨਾ ਕਰ ਰਿਹਾ ਹੋਵੇ। ਇਹਨਾਂ ਕੁ ਮਾਦਾ ਸ਼ਾਇਦ ਜ਼ਰੂਰ ਸਾਨੂੰ ਆਪਣੇ ਆਪ ਦੇ ਵਿੱਚ ਰੱਖਣਾ ਚਾਹੀਦਾ, ਇੰਨੀ ਕੁ ਹਲੀਮੀ, ਇੰਨਾ ਕੁ ਪੇਸ਼ੈਂਸ ਜ਼ਰੂਰ ਸਾਨੂੰ ਆਪਣੇ ਆਪ ਦੇ ਵਿੱਚ ਰੱਖਣਾ ਚਾਹੀਦਾ। ਨਾ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ, ਨਾ ਤਾਂ ਧੀਆਂ ਪੁੱਤਾਂ ਦੀ ਵੀ ਤੁਹਾਨੂੰ ਚੰਗੀ ਨਹੀਂ ਲੱਗਦੀ, ਇਨਸਾਨ ਨੂੰ ਨਾ ਆਪਣੇ ਪਾਰਟਨਰ ਦੀ, ਆਪਣੇ ਮਾਂ ਪਿਓ ਦੀ ਚੰਗੀ ਨਹੀਂ ਲੱਗਦੀ, ਅਤੇ ਫਿਰ ਬੇਗਾਨੇ ਦੀ ਕਿੱਦਾਂ ਚੰਗੀ ਲੱਗਣੀ। ਪਰ ਉਸ ਨਾਂ ਦੇ ਪਿੱਛੇ ਕਈ ਵਾਰੀ ਤੁਹਾਡਾ ਚੰਗਾ, ਤੁਹਾਡਾ ਭਲਾ ਲੁਕਿਆ ਹੁੰਦਾ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮਾਂ ਪਿਓ ਸਾਨੂੰ ਬੜੀਆਂ ਚੀਜ਼ਾਂ ਤੋਂ ਵਰਜਦੇ ਆ, ਆਹ ਨਹੀਂ ਕਰਨਾ, ਆਹ ਤੁਹਾਡੇ ਲਈ ਨਹੀਂ ਚੰਗਾ, ਇਹਦੀ ਹਲੇ ਤੁਹਾਡੀ ਉਮਰ ਨਹੀਂ ਆ, ਅਤੇ ਕਈ ਵਾਰੀ ਜਦੋਂ ਪੈਸੇ ਮੰਗਣ 'ਤੇ ਵੀ ਮਾਂ ਪਿਓ ਮਨਾ ਕਰਦੇ ਨੇ ਤਾਂ ਸਾਨੂੰ ਬੜਾ ਗੁੱਸਾ ਲੱਗਦਾ। ਪਰ ਅਖੀਰ ਇੱਕ ਸਮਾਂ ਆਉਂਦਾ ਜਦੋਂ ਆਪਾਂ ਜਾਣਦੇ ਹਾਂ ਕਿ ਉਹ ਕਹਿ ਤਾਂ ਸਾਡੇ ਭਲੇ ਲਈ ਰਹੇ ਸੀ, ਚਾਹੇ ਉਦੋਂ ਸਾਨੂੰ ਨਹੀਂ ਪਤਾ ਲੱਗਾ, ਮਨ ਦੇ ਵਿੱਚ ਆਪਾਂ ਗੁੱਸਾ ਕੀਤਾ, ਪਰ ਹੁਣ ਦਾ ਸਾਰਾ ਕੁਝ ਸਾਡੇ ਭਲੇ ਲਈ ਆ। ਸੋ ਕਹਾਣੀ ਦਾ ਨਿਤਾਰਾ ਇਹ ਕਿ ਥੋੜ੍ਹਾ ਜਿਹਾ ਸਾਨੂੰ ਪੇਸ਼ੈਂਸ ਰੱਖਣਾ ਚਾਹੀਦਾ, ਹਮੇਸ਼ਾ ਸਾਡੇ ਚਾਹੁਣ ਵਾਲੇ ਸਾਡੇ ਲਈ ਚੰਗਾ ਹੀ ਕਰਦੇ ਨੇ, ਹਮੇਸ਼ਾ ਕਿਸੇ ਦੀ ਕੀਤੀ ਨਾ ਸਾਡੇ ਬੁਰੇ ਲਈ ਹੀ ਨਹੀਂ ਹੁੰਦੀ, ਸਾਡੇ ਚੰਗੇ ਲਈ ਵੀ ਹੋ ਸਕਦੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ। ਹਾਂਜੀ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ।
2: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਕੁਵਾਰ ਜੋ ਤੁਦ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ

ਕਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਏ, ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇ ਵੱਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ, ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ, ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੂਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਆਖਣ ਪਾਏ, ਉਹ ਜਾਣੈ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਮਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂੰ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ।

ਸੁਖਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ।

ਸੋਹਣਿਆ ਨੰਗੀਆ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ ਅਸਤ੍ਰਵਾਨੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹੰਗ ਨਮੋ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰਗ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰਗ ਨਮੋ ਜੰਤ੍ਰ ਜੰਤ੍ਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰਗ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਛ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰਗ ਅਛੇਤੀ ਅਪੇਦੀ ਅਨਾਮ ਅਕਾਮੰ ਸਮਸਤੋ ਪਰਾਜੀ ਸਮਸਤਸਤ ਤਾਮੰ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਗ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਭ ਮਾਨੇ ਸਮਸਤੀ ਨਿਧਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਮੰਜੰਤਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮੰ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਆਰਖ ਜੋਗੇ ਚ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਹ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਪਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਕਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਕਾਲੇ ਸਰਵੰ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਂਤਰ ਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨ ਰਾਗ ਜਾਤਰ ਤਤ੍ਰ ਦਿਸਾ ਵਿਸਾ ਹੋਏ ਫੈਲਿਓ ਨ ਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਨ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ਼ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਗ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵਹੰਤਾ ਸਰਵ ਤੇ ਅਨਪੇ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਉਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰ ਬਿਨ ਅਵਰ ਨਾ ਜਾਣੇ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

सतनाम वाहे गुरु साहिब जी तनासड़ी

पावन भक्त वत्सल करुणानिधान जुग जुग टा

ਗਰੀਬ ਨਿਵਾਜ ਧੰਨ ਧੰਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ ਵਡਭਾਗੀ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦੇ ਪਾਵਨ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਅੱਜ ਧੰਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤਾ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ।

ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ। ਪਿਤਾ ਸਤਿਗੁਰੂ ਧੰਨ ਧੰਨ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਜੀ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਗੁਰੂ ਕੀ ਵਡਾਲੀ ਸਾਹਿਬ 1595 ਈਸਵੀ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਿਆ। ਦਸਤਗੀਰ ਹੋਏ ਪੰਜ ਪੀਰ ਹਰਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਪਾਤਸ਼ਾਹ ਅਡੋਲਾ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵਰ ਜੋਧਾ ਬਹੁ ਪਰ ਉਪਕਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਵਕਤ ਕਾਬਲ ਕੰਧਾਰ ਵੱਲੋਂ ਬੇਅੰਤ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਈਆਂ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖੀਆਂ ਆਪਣੀਆਂ ਮਨੋਕਾਮਨਾਵਾਂ ਦੁੱਧ ਦੀਆਂ ਪੁੱਤ ਦੀਆਂ ਧਨ ਦੀਆਂ ਪ੍ਰਭਤਾ ਦੀਆਂ ਸੰਗਤਾਂ ਨੇ ਪ੍ਰਾਪਤ ਕੀਤੀਆਂ ਉੱਥੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਸੰਗਤਾਂ ਵੱਲੋਂ ਸ੍ਰੀ ਮਾਤਾ ਗੰਗਾ ਜੀ ਵਾਸਤੇ ਵੀ ਵਸਤਰ ਆਦਿਕ ਜਿਹੜੇ ਸਨ ਉਹ ਭੇਟਾ ਕੀਤੇ ਗਏ। ਜਿਸ ਵਕਤ ਮਾਤਾ ਜੀ ਨੇ ਉਹ ਵਸਤਰ ਧੁੱਪ ਲਗਵਾਉਣ ਵਾਸਤੇ ਕੋਠੇ ਦੇ ਉੱਪਰ ਸੁੱਕਣੇ ਪਾਏ ਨਜ਼ਦੀਕ ਹੀ ਪਿਰਥੀ ਚੰਦ ਦਾ ਘਰ ਸੀ ਗੁਰੂ ਕੇ ਮਹਿਲਾਂ ਦੇ ਨਜ਼ਦੀਕ ਉਹਦੀ ਘਰਵਾਲੀ ਨੇ ਜਦ ਉਹ ਵਸਤਰ ਦੇਖੇ ਉਹਨੂੰ ਦੇਖ ਕੇ ਬਹੁਤ ਦੁੱਖ ਹੋਇਆ। ਉਹਨੇ ਸਾਰੀ ਗੱਲ ਪਿਰਥੀ ਚੰਦ ਨੂੰ ਦੱਸੀ। ਪਿਰਥੀ ਚੰਦ ਆਖਣ ਲੱਗਾ ਕਿ ਇਹਨਾਂ ਦੇ ਘਰ ਦੇ ਵਿੱਚ ਕਿਹੜੀ ਕੋਈ ਸੰਤਾਨ ਹੈ ਕਿਹੜਾ ਪੁੱਤਰ ਹੈ

ਰਾਣੀ ਜੋ ਦਾਸੀ ਸੀ ਉਹਨੇ ਗੁਰੂ ਘਰ ਦੀ ਦਾਸੀ ਨੂੰ ਆ ਕੇ ਦੱਸਣਾ ਕੀਤੀ। ਗੁਰੂ ਘਰ ਦੀ ਦਾਸੀ ਨੇ ਉਹ ਗੱਲ ਮਾਤਾ ਗੰਗਾ ਜੀ ਨੂੰ ਦੱਸੀ, ਕਿਉਂਕਿ ਜਿਸ ਤਰ੍ਹਾਂ ਦੀ ਕੋਈ ਸੰਗਤ ਕਰੇ ਉਸ ਤਰ੍ਹਾਂ ਦਾ ਉਹਨੂੰ ਰੰਗ ਚੜ ਜਾਂਦਾ ਹੈ। ਟੂਕ ਮਾਤਰ ਜਿਵੇਂ ਮਹਾਂਪੁਰਖਾਂ ਨੇ ਜ਼ਿਕਰ ਕੀਤਾ ਹੈ ਕਿ ਦੋ ਤੋਤੇ ਸਨ, ਇੱਕ ਨੂੰ ਚੋਰ ਲੈ ਗਏ, ਇੱਕ ਨੂੰ ਸਾਧ ਲੈ ਗਏ। ਜਿਹਨੂੰ ਸਾਧ ਲੈ ਗਏ ਉਹ ਤੋਤਾ ਰੋਜ਼ ਰਾਮ ਰਾਮ ਰਾਮ ਰਾਮ ਜਪਦਾ ਹੈ, ਪਰ ਜਿਹਨੂੰ ਚੋਰ ਲੈ ਗਏ ਉਹ ਸਵੇਰ ਚੜ੍ਹਦੇ ਸਾਰੀ ਗਾਲਾਂ ਕੱਢਣ ਲੱਗ ਪੈਂਦਾ ਹੈ। ਇਹ ਸੰਗਤ ਦੀ ਰੰਗਤ ਹੁੰਦੀ ਹੈ। ਪਿਰਥੀ ਚੰਦ ਦੀ ਦਾਸੀ ਨੇ ਆਪਣੀ ਬੋਲੀ ਬੋਲੀ, ਜਿਹੜੀ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲੀ ਸੇਵਾਦਾਰਨੀ ਸੀ, ਉਹਨੇ ਆਖਿਆ ਕਿ ਗੁਰੂ ਘਰ ਦੇ ਵਿੱਚ ਜ਼ਰੂਰ ਸੰਤਾਨ ਹੋਵੇਗੀ, ਇਹਨਾਂ ਦੀ ਐਸੀ ਜਿਹੜੀ ਸੋਚ ਰੱਖਦੇ ਹਨ ਇਹਨਾਂ ਦਾ ਬੁਰਾ ਹਾਲ ਹੋਵੇਗਾ।

ਗੁਰੂ ਪਿਆਰੀ ਸਾਹਿਬ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਧਨਾਸਰੀ ਰਾਗ ਦੇ ਵਿੱਚ 675 ਅੰਗ ਦੇ ਉੱਪਰ ਸੁਸ਼ੋਭਿਤ ਮਾਨ ਹੈ। ਆਰੰਭ ਦੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਮੇਰਾ ਲਾਗੋ ਰਾਮ ਸਿਉ ਹੇਤ, ਵੀ ਮੇਰਾ ਉਹ ਜੋ ਵਿਆਪਕ ਰਾਮ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਨਾਲ ਪ੍ਰੇਮ ਲੱਗ ਗਿਆ ਹੈ, ਜੁੜ ਗਏ ਹਾਂ। ਇਹ ਜੀਵਨ ਦਾ ਬਹੁਤ ਵੱਡਾ ਇੱਕ ਲਕਸ਼ ਹੈ ਸਤ ਪੁਰਸ਼ਾਂ ਦਾ, ਅਤੇ ਬਹੁਤ ਵੱਡੀ ਇਹ ਜੀਵਨ ਦੀ ਪ੍ਰਾਪਤੀ ਹੈ। ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਵੀਰ, ਉਹਨਾਂ ਨੇ ਬੰਦਗੀ ਨਾਮਾ ਦੇ ਵਿੱਚ ਇੱਕ ਬਚਨ ਲਿਖਿਆ ਹੈ, ਬੜੇ ਬੜੇ ਰੰਗੇ ਹੋਏ ਮਹਾਂਪੁਰਖਾਂ ਦੇ ਉਹਨਾਂ ਨੇ ਦਰਸ਼ਨ ਕੀਤੇ। ਜਿਸ ਵਕਤ ਸੰਤ ਬਾਬਾ ਆਨੰਦ ਸਿੰਘ ਜੀ ਦੇ ਕੋਲ ਗਏ, ਜਾ ਕੇ ਬੇਨਤੀ ਕੀਤੀ ਕਿ ਮਹਾਰਾਜ, ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਿਮਰਨ ਬੰਦ ਹੋ ਗਿਆ ਹੈ। ਸੰਤ ਬਾਬਾ ਆਨੰਦ ਸਿੰਘ ਜੀ ਆਖਣ ਲੱਗੇ, ਭਾਈ ਗੁਰਮੁਖਾ, ਜੋ ਸਿਮਰਨ ਹੈ ਇਹ ਤਾਂ ਇੱਕ ਟਾਂਕਾ ਹੈ, ਟਾਂਕਾ ਜਿਵੇਂ ਲੋਹੇ ਦੀਆਂ ਦੋ ਚੀਜ਼ਾਂ ਨੂੰ ਜੋੜਨਾ ਹੁੰਦਾ ਹੈ ਨਾ, ਉਹਦੇ ਵਿੱਚ ਫਿਰ ਟਾਂਕਾ ਲਾਇਆ ਜਾਂਦਾ ਹੈ। ਜਦ ਟਾਂਕਾ ਲੱਗ ਗਿਆ ਉਦੋਂ ਦੋਵੇਂ ਚੀਜ਼ਾਂ ਜੁੜ ਗਈਆਂ। ਸਿਮਰਨ ਇੱਕ ਟਾਂਕਾ ਹੈ, ਜਦੋਂ ਬੰਦਾ ਜੁੜ ਜਾਂਦਾ ਹੈ ਨਾ ਪਰਮੇਸ਼ਰ ਦੇ ਚਰਨਾਂ ਦੇ ਨਾਲ, ਫਿਰ ਸ਼ਾਂਤੀ ਦਾ ਹੜ੍ਹ ਵਗਦਾ ਹੈ, ਤਬੀਅਤ ਸ਼ਾਂਤ ਹੋ ਜਾਂਦੀ ਹੈ, ਟਿਕ ਜਾਂਦਾ ਹੈ, ਪੂਰਨ ਰੂਪ ਦੇ ਵਿੱਚ ਟਿਕਾਓ ਬਣ ਜਾਂਦਾ ਹੈ। ਉਹਨਾਂ ਲਿਖਿਆ ਹੈ, ਕਹਿੰਦੇ ਵੀ ਜਿਸ ਵਕਤ ਇਹ ਬਚਨ ਸੁਣਾ ਰਹੇ ਸਨ, ਦੋ ਤਿੰਨ ਮਿੰਟ ਵਾਸਤੇ ਮਹਾਂਪੁਰਖ ਬਿਲਕੁਲ ਟਿਕ ਗਏ, ਸ਼ਾਂਤ ਹੋ ਗਏ, ਕੋਈ ਬਚਨ ਨਹੀਂ ਕੀਤਾ। ਕਹਿੰਦੇ ਮੈਂ ਮਹਿਸੂਸ ਕਰ ਰਿਹਾ ਸੀ ਕਿ ਮਹਾਂਪੁਰਖ ਖੁਦ ਇਸ ਅਵਸਥਾ ਦੇ ਵਿੱਚ ਪਹੁੰਚ ਗਏ ਹਨ। ਫਿਰ ਦੋ ਮਿੰਟ ਤਿੰਨ ਮਿੰਟ ਬਾਅਦ ਨੇਤਰ ਖੋਲੇ, ਆਖਣ ਲੱਗੇ ਜਿੰਨਾ ਚਿਰ ਤੱਕ ਮਨ ਟਿਕਿਆ ਰਹੇ ਉਹਨਾਂ ਚਿਰ ਤੱਕ ਟਿਕਿਆ ਰਹਿਣ ਦੇਣਾ ਚਾਹੀਦਾ ਹੈ, ਜਦੋਂ ਫਿਰ ਮਨ ਉਖੜ ਜਾਵੇ ਫਿਰ ਇਹਨੂੰ ਸਿਮਰਨ ਦੇ ਵਿੱਚ ਪਾ ਦੇਣਾ ਚਾਹੀਦਾ ਹੈ। ਬੜੀ ਕੰਮ ਦੀ ਗੱਲ ਦੱਸੀ ਮਹਾਂਪੁਰਖਾਂ ਨੇ। ਲਿਖਿਆ ਹੈ ਕਿ ਬੰਦਾ ਬੱਸ ਵਿੱਚ, ਟ੍ਰੇਨ ਵਿੱਚ, ਜਹਾਜ਼ ਵਿੱਚ ਸਫ਼ਰ ਕਰ ਰਿਹਾ ਹੋਵੇ, ਉਹਦੀ ਕਿੰਨੀ ਆਵਾਜ਼ ਹੁੰਦੀ ਹੈ, ਕਿੰਨਾ ਸ਼ੋਰ ਹੁੰਦਾ ਹੈ, ਕਈਆਂ ਨੂੰ ਕੰਨਾਂ ਵਿੱਚ ਰੋ ਲੈਣਾ ਪੈਂਦਾ ਹੈ, ਇੰਨਾ ਸ਼ੋਰ ਹੁੰਦਾ ਹੈ, ਵਾਰ ਵਾਰ ਕੰਨ ਬੰਦ ਹੋ ਜਾਂਦੇ ਹਨ। ਪਰ ਜਿਹੜੇ ਸਿਮਰਨ ਅਭਿਆਸੀ ਗੁਰਮੁਖ ਹੁੰਦੇ ਹਨ, ਜਦ ਉਹ ਸਿਮਰਨ ਦੁਆਰਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਹਨ, ਉਹਨਾਂ ਨੂੰ ਬਾਹਰ ਦਾ ਸ਼ੋਰ ਸ਼ਰਾਬਾ ਸੁਣਾਈ ਨਹੀਂ ਦਿੰਦਾ, ਉਹਨਾਂ ਨੂੰ ਫਿਰ ਅੰਦਰ ਹੀ ਜੋ ਸ਼ਬਦ ਚੱਲ ਰਹੇ ਹਨ ਉਹ ਸੁਣਾਈ ਦਿੰਦੇ ਹਨ। ਤਤ ਤਾਤੀ ਬਿਤ ਚਰਮ ਕਾ ਕਨ ਕਾਂਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹੈ ਸੁਖਰ ਸਵਾਸ ਪਹਿਚਾਨ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਇੱਕ ਜੁੜਨ ਵਾਲੀ ਅਵਸਥਾ ਦਾ ਜ਼ਿਕਰ ਕੀਤਾ ਹੈ ਮਹਾਰਾਜ ਜੀ ਨੇ, ਵੀ ਜਿਹੜੇ ਸਤ ਪੁਰਸ਼ ਹਨ ਇਸ ਤਰ੍ਹਾਂ ਪਰਮੇਸ਼ਰ ਦੇ ਨਾਲ ਜਦ ਜੁੜ ਜਾਂਦੇ ਹਨ ਉਹਨਾਂ ਦਾ ਪ੍ਰੇਮ

ਜਿਵੇਂ ਪਰਮੇਸ਼ਰ ਨੇ ਭਗਤਾਂ ਦੀ ਰੱਖਿਆ ਕੀਤੀ ਨਾ, ਆਪਾਂ ਪੜ੍ਹਦੇ ਹਾਂ ਭਗਤ ਨਾਮਦੇਵ ਜੀ ਨੂੰ ਹਾਥੀ ਦੇ ਅੱਗੇ ਬੰਨ ਕੇ ਸੁੱਟਿਆ ਗਿਆ, ਪਰ ਗੁਰਬਾਣੀ ਦੇ ਵਿੱਚ ਜ਼ਿਕਰ ਹੈ, ਭਗਤ ਜੀ ਨੇ ਜ਼ਿਕਰ ਕੀਤਾ ਹੈ, ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਦਰੈ ਹਰ ਕੀ ਓਟ। ਕਹਿੰਦੇ ਹਾਥੀ ਨੇ ਕੁਚਲਣਾ ਤਾਂ ਕੀ ਸੀ, ਸੁੰਡ ਦੇ ਨਾਲ ਭਗਤ ਨਾਮਦੇਵ ਜੀ ਨੂੰ ਸਲਾਮਾ ਕਰਦਾ ਹੈ, ਉਹ ਵੀ ਪ੍ਰਵਾਨ ਹਨ।

ਵਾਲੇ ਹਨ ਉਹਨਾਂ ਦੇ ਪ੍ਰਤੱਖ ਵੀ ਅਤੇ ਸੰਕੇਤਕ ਰੂਪ ਦੇ ਵਿੱਚ ਮੁੱਖ ਕਾਲੇ ਵਾਹਿਗੁਰੂ ਪਰਮੇਸ਼ਰ ਆਪ ਕਰਦਾ ਹੈ। ਉਹਨਾਂ ਦਾ ਮੁੱਖ ਕਾਲਾ ਹੁੰਦਾ ਹੈ, ਇੱਜ਼ਤ ਤੋਂ ਹੀਣੇ ਹੁੰਦੇ ਹਨ, ਉਹਨਾਂ ਦਾ ਮਾਣ ਸਨਮਾਨ ਖਰਾਬ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਲੀਲਾ ਵਰਤਦੀ ਹੈ। ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਮਹਾਰਾਜ ਨੇ ਸਮਝਾਇਆ ਹੈ ਸਾਨੂੰ, ਰੱਬ ਦੇ ਪਿਆਰੇ ਦੀ ਕਦੇ ਨਿੰਦਾ ਨਾ ਕਰਿਆ ਕਰੋ, ਸੰਤ ਕੀ ਨਿੰਦਾ ਕਰੋ ਨਾ ਕੋਈ, ਜਿਹੜਾ ਕਰੂਗਾ ਫਿਰ ਮਹਾਰਾਜ ਨੇ ਲਿਖਿਆ ਜੋ ਨਿੰਦਾ ਤਿਸ ਕਾ ਪਤਨ ਹੋਏ, ਜਿਹੜਾ ਰੱਬ ਦੇ ਪਿਆਰਿਆਂ ਦੀ ਨਿੰਦਾ ਕਰੇਗਾ ਉਹਦਾ ਪਤਨ ਹੀ ਹੋ ਜਾਂਦਾ ਹੈ, ਨਾਸ਼ ਹੀ ਹੋ ਜਾਂਦਾ ਹੈ। ਪਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ। ਮਹਾਰਾਜ ਸਮਝਾਉਂਦੇ ਹਨ ਜਿਹੜੇ ਸਤਿ ਪੁਰਸ਼ਾਂ ਦੀ ਨਿੰਦਾ ਕਰਨ ਵਾਲੇ ਹਨ ਉਹਨਾਂ ਦੇ ਪਰਮੇਸ਼ਰ ਮੁੱਖ ਕਾਲੇ ਕਰ

ਹਨ ਉਹਨਾਂ ਦੀ ਪਰਮੇਸ਼ਰ ਆਪ ਸਰੀਰਕ ਰੂਪ ਦੇ ਵਿੱਚ ਰੂਹਾਨੀ ਰੂਪ ਦੇ ਵਿੱਚ ਔਰ ਅਸੂਲਾਂ ਦੇ ਰੂਪ ਦੇ ਵਿੱਚ ਪਰਮੇਸ਼ਰ ਆਪ

0: ਕੇ ਰੱਖਦੇ ਹਨ। ਇਸ ਤਰ੍ਹਾਂ ਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਕੰਠ ਦੇ ਨਾਲ ਲਾ ਕੇ ਉਹਨਾਂ ਨੂੰ ਹਰ ਪ੍ਰਕਾਰ ਦੇ ਨਾਲ ਉਹਨਾਂ ਦੀ ਰੱਖਿਆ ਕਰਦੇ ਹਨ।
1: ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ।
0: ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਕਹਿੰਦੇ ਜਿਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕੀਤਾ, ਸਿਫਤ ਸਲਾਹ ਕੀਤੀ, ਉਹ ਸਦਾ ਵਾਸਤੇ ਆਤਮਕ ਸੁੱਖਾਂ ਨੂੰ ਮਾਨਣਾ ਕਰਦੇ ਹਨ। ਉਹ ਸੰਸਾਰ ਦੇ ਵਿੱਚ ਨਿਰਭਉ ਹੋ ਜਾਂਦੇ ਹਨ, ਉਹ ਕਿਸੇ ਕੋਲੋਂ ਡਰਦੇ ਨਹੀਂ, ਉਹਨਾਂ ਦਾ ਡਰ ਦੂਰ ਹੋ ਜਾਂਦਾ ਹੈ, ਉਹਨਾਂ ਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ। ਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਬੜੀ ਇੱਕ ਵੱਡੀ ਗੱਲ ਹੋਇਆ ਕਰਦੀ ਹੈ ਸਾਧ ਸੰਗਤ ਜੀ। ਜਿਵੇਂ ਸੱਤਾ ਬਲਵੰਡ ਨੂੰ ਮਹਾਰਾਜ ਨੇ ਆਖਿਆ ਸੀ ਨਾ, ਜਿਹੜੇ ਮੂੰਹ ਦੇ ਨਾਲ ਨਿੰਦਿਆ ਕੀਤੀ ਹੈ ਉਸੇ ਮੂੰਹ ਦੇ ਨਾਲ ਸਿਫਤਾਂ ਕਰੋ ਗੁਰੂ ਨਾਨਕ ਦੀਆਂ, ਤੁਹਾਡਾ ਕੋਹੜ ਦੂਰ ਹੋ ਜਾਵੇਗਾ। ਸਾਡਾ ਵੀ ਕੋਹੜ ਅੰਦਰ ਦਾ ਦੂਰ ਹੋ ਸਕਦਾ ਹੈ ਜੇਕਰ ਆਪਾਂ ਸਾਧ ਸੰਗਤ ਜੀ ਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ, ਉਹਦੀ ਵਡਿਆਈ ਕਰੀਏ। ਤਾਂ ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਲੜੀਵਾਰ ਪਾਵਨ ਸ਼ਬਦ ਹੈ

ਦੱਖਣੇ ਦੀ ਵਾਰ ਵਿੱਚ ਪੰਚਮ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਾਧ ਸੰਗਤ ਜੀ ਜੋ ਪਾਵਨ ਸ਼ਬਦ ਹੈ ਸਤ

ਤੇਰੀ ਤੈਂ ਸਿਮਰਨ ਹਵ ਕਿਛ ਲੱਧਮ ਬਿਖਮਨ ਡਿਠਮ ਕੋਈ ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ। ਸਮਸਤ ਬ੍ਰਿਜ ਕਿਹਾ ਕਰਦਾ ਸੀ ਔਰੰਗਜ਼ੇਬ ਨੂੰ ਭਾਵੇਂ ਤੂੰ ਬੜੇ ਕੀਮਤੀ ਵਸਤਰ ਪਾਏ ਹਨ ਪਸ਼ਮੀਨੇ ਦੇ ਪਾਏ ਹਨ ਪਰ ਬਾਦਸ਼ਾਹ ਤੂੰ ਨੰਗਾ ਹੈ। ਭਾਵੇਂ ਮੈਂ ਨੰਗਾ ਹੀ ਘੁੰਮਦਾ ਹਾਂ ਪਰ ਮੈਂ ਢੱਕਿਆ ਹੋਇਆ ਹਾਂ, ਪਰਮੇਸ਼ਰ ਮੇਰੀ ਪੱਤ ਢੱਕੀ ਹੋਈ ਹੈ। ਸਿਆਣੇ ਵਿਦਵਾਨਾਂ ਦਾ ਮਹਾਂਪੁਰਖਾਂ ਦਾ ਕਥਨ ਹੈ, ਕਹਿੰਦੇ ਜੀਵਨ ਦੇ ਵਿੱਚ ਧਨ ਚਲਿਆ ਗਿਆ ਕੁਝ ਨਹੀਂ ਗਿਆ, ਹੱਥਾਂ ਦੀ ਮੈਲ ਹੈ ਫਿਰ ਆ ਜਾਏਗਾ। ਜੇਕਰ ਕਹਿੰਦੇ ਸਰੀਰ ਦੀ ਤੰਦਰੁਸਤੀ ਚਲੇ ਗਈ, ਚਲੋ ਕੁਝ ਕੁਝ ਚਲਿਆ ਗਿਆ ਹੈ, ਪਹਿਲੀਆਂ ਲੀਹਾਂ ਤੇ ਸਰੀਰ ਨੂੰ ਲਿਆਉਣਾ ਔਖਾ ਹੁੰਦਾ ਹੈ, ਪਰ ਕਹਿੰਦੇ ਜੇ ਬੰਦੇ ਦੀ ਇੱਜ਼ਤ ਹੀ ਚਲੇ ਗਈ ਨਾ ਇਹਦੇ ਪੱਲੇ ਹੀ ਕੱਖ ਨਾ ਰਿਹਾ, ਸਭ ਕੁਝ ਹੀ ਚਲਿਆ ਗਿਆ, ਇਹ ਕੀਮਤੀ ਚੀਜ਼ ਹੈ। ਸੌ ਤਰ੍ਹਾਂ ਦੇ ਨਾਲ ਨੰਗੇ ਹੋਣ, ਗਰੀਬੀ ਹੋਵੇ, ਜਿਵੇਂ ਮਹਾਰਾਜ ਜੀ ਫਰਮਾਉਂਦੇ ਹਨ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਹਿ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਇੱਕ ਹੁੰਦਾ ਹੈ ਸਾਧ ਸੰਗਤ ਜੀ ਦੁੱਖ ਹੋਣਾ, ਇੱਕ ਹੁੰਦਾ ਹੈ ਦੁੱਖ ਨੂੰ ਮਹਿਸੂਸ ਕਰਨਾ, ਇਹ ਦੋ ਨੁਕਤੇ ਹਨ। ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਬੜੀ ਜਗ੍ਹਾ ਤੇ ਸਾਨੂੰ ਸਮਝਾਇਆ ਹੈ, ਜਿਵੇਂ ਇੱਕ ਜਗ੍ਹਾ ਤੇ ਮਹਾਰਾਜ ਫਰਮਾਉਂਦੇ ਹਨ ਕਿ ਜਿਹੜੇ ਸਿਮਰਨ ਕਰਨ ਵਾਲੇ ਹਨ ਦੁੱਖ ਤਾਂ ਉਹਨਾਂ ਨੂੰ ਵੀ ਆਉਂਦਾ ਹੈ, ਪਰ ਫਰਕ ਇਹ ਹੈ ਕਿ ਦੁੱਖ ਉਹਨਾਂ ਨੂੰ ਸਤਾਉਂਦਾ ਨਹੀਂ ਹੈ। ਜਿਵੇਂ ਸੰਸਾਰੀ ਲੋਕਾਂ ਨੂੰ ਮਾੜਾ ਜਿੰਨਾ ਵੀ ਕਿਧਰੇ ਕੰਡਾ ਵੀ ਚੁੱਭ ਜਾਵੇ ਹਾਏ ਮਰ ਗਏ ਹਾਏ ਮਰ ਗਏ, ਇਸ ਤਰ੍ਹਾਂ ਨਹੀਂ ਕਰਦੇ ਹਨ। ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਸਿਮਰਨ ਵਾਲਿਆਂ ਨੂੰ ਮਹਾਰਾਜ ਇੰਨਾ ਸਿਦਕ ਭਰੋਸਾ ਇੰਨੀ ਸਹਿਣਸ਼ੀਲਤਾ ਦੇ ਦਿੰਦੇ ਹਨ ਕਿ ਦੁੱਖ ਆਉਂਦਾ ਤਾਂ ਹੈ ਪਰ ਲੰਘ ਜਾਂਦਾ ਹੈ, ਉਹਨਾਂ ਨੂੰ ਸਤਾਉਂਦਾ ਨਹੀਂ ਹੈ। ਸੌ ਤਰ੍ਹਾਂ ਦੇ ਨਾਲ ਨੰਗੇ ਹੋਣ, ਉਹ ਕਹਿੰਦੇ ਨੰਗੇ ਨਹੀਂ ਹਨ,

ਦੇ ਹਨ ਕਿ ਸਾਰੀ ਭੂਮੀ ਦਾ ਭਾਵੇਂ ਕੋਈ ਧਨੀ ਮਾਲਕ ਰਾਜਾ ਬਣ ਜਾਵੇ ਹੈ ਤਾਂ ਨਾ ਮੁਮਕਿਨ ਹੈ, ਪਰ ਕਹਿੰਦੇ ਮੰਨ ਲਓ ਜੇ ਕੋਈ ਬਣ ਵੀ ਜਾਵੇ, ਸਾਰੇ ਸੰਸਾਰ ਦੇ ਸੁੱਖ ਸਾਰੇ ਭੋਗ ਜੇਕਰ ਇਸ ਦੇ ਕੋਲ

ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਹੀ ਹੈ ਜਿਹੜੀਆਂ ਤੇਰੀਆਂ ਆਸਾਂ ਮੁਰਾਦਾਂ ਨਿਭਾ ਸਕਦਾ ਹੈ, ਪੂਰੀਆਂ ਕਰ ਸਕਦਾ ਹੈ, ਜੇਕਰ ਉਹਦੇ ਕੋਲੋਂ ਤੂੰ ਆਸਾ ਬੰਦਾ ਹੋਵੇਗਾ। ਤਾਂ ਜੇਕਰ ਤੂੰ ਕਵੇਂਗਾ ਵੀ ਫਲਾਣਾ ਬੰਦਾ ਮੇਰੀ ਇੱਛਾ ਪੂਰੀ ਕਰ ਸਕਦਾ ਹੈ, ਫਲਾਣਾ ਬੰਦਾ ਮੇਰੀ ਸਹਾਇਤਾ ਕਰ ਸਕਦਾ ਹੈ, ਫਲਾਣੇ ਦੇ ਨਾਲ ਮੈਂ ਜੁੜ ਜਾਵਾਂ, ਫਲਾਣੇ ਦੇ ਨਾਲ ਸਾਂਝ ਪਾ ਲਵਾਂ, ਤਾਂ ਮਹਾਰਾਜ ਜੀ ਸਮਝਾਉਂਦੇ ਹਨ ਅਖੀਰ ਐਸਾ ਸਮਾਂ ਆਵੇਗਾ ਤੈਨੂੰ ਸ਼ਰਮਸਾਰ ਹੋਣਾ ਪਵੇਗਾ। ਮਨੁੱਖ ਪਰਥਾਈ ਲਜੀਵਦੋ ਲੱਜਿਆ ਮਾਨ ਹੋਣਾ ਪਵੇਗਾ। ਕੋਈ ਤੇਰੀ ਇੱਛਾ ਪੂਰੀ ਨਹੀਂ ਕਰ ਸਕਦਾ, ਇੱਛਾ ਪੂਰੀ ਕਰ ਸਕਦਾ ਹੈ ਤਾਂ ਪਰਮੇਸ਼ਰ ਕਰ ਸਕਦਾ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਜੋ ਹੈ ਸਾਧ ਸੰਗਤ ਜੀ, ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਜਦੋਂ ਉਹਨੇ ਦਾਤ ਦੇਣੀ ਹੈ, ਕੋਈ ਬੰਦਿਆਂ ਦੀ ਥੋੜੀ ਲੋੜ ਹੈ, ਉਹਨੇ ਕਿਸੇ ਕੋਲੋਂ ਪੁੱਛ ਕੇ ਥੋੜੀ ਦੇਣੀ ਹੈ ਤੈਨੂੰ ਦਾਤ, ਉਦੋਂ ਦੇ ਹੀ ਦੇਣੀ ਹੈ। ਇਸ ਕਰਕੇ ਬੰਦਿਆਂ ਦੇ ਉੱਪਰ

0: ਫਰਮਾਉਂਦੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਨਾਰਾਇਣ ਨਿਹਚ ਸਦਾ ਵਾਸਤੇ ਕਾਇਮ ਰਹਿਣ ਵਾਲਾ ਹੈ, ਜੋ ਗਮਤਾ ਤੋਂ ਰਹਿਤ ਹੈ, ਜਿਹੜਾ ਅਥਾਹ ਹੈ।
1: ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ।
0: ਪਰਮੇਸ਼ਰ ਦਾ ਨਾਮ ਹੀ ਨਿਹਚਲ ਹੈ, ਸਦਾ ਹੀ ਇਹ ਖਜ਼ਾਨਾ ਕਾਇਮ ਰਹਿਣ ਵਾਲਾ ਹੈ, ਜਿਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੁਆਰਾ ਉਹ ਵਾਹਿਗੁਰੂ ਪਰਮੇਸ਼ਰ ਲੱਭ ਪੈਂਦਾ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕਹਿ ਬਲਹਾਰੀਐ। ਜਿਹੜਾ ਨਾ ਨੇਤਰਾਂ ਦੇ ਨਾਲ ਦੇਖਿਆ ਜਾ ਸਕਦਾ, ਨਾ ਕੰਨਾਂ ਨਾਲ ਸੁਣਿਆ ਜਾ ਸਕਦਾ, ਅੱਖੀ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋਂ ਖਸਮੇ ਮਿਲਣਾ। ਉਹ ਸ਼ਬਦ ਦੁਆਰਾ ਪਕੜ ਦੇ ਵਿੱਚ ਆਉਂਦਾ ਹੈ, ਉਹਦੇ ਨਾਲ ਸਾਂਝ ਪੈਂਦੀ ਹੈ।
1: ਨਿਹਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵਾਧਾ।
0: ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਨੀ ਇਹ ਵੀ ਨਿਹਚਲ ਹੈ, ਸਦਾ ਵਾਸਤੇ ਸੱਚ ਹੈ। ਵਾਹਿਗੁਰੂ ਪਰਮੇਸ਼ਰ ਗੋਬਿੰਦ ਦੇ ਗੁਣ ਗਾਉਣੇ, ਜਿਹੜੇ ਗੁਰਮੁਖ ਵਾਹਿਗੁਰੂ ਪਰਮੇਸ਼ਰ

ਕੰਮਾਂ ਦੇ ਹਿਸਾਬ ਦੇ ਨਾਲ ਮਨੁੱਖ ਦੇ ਮੱਥੇ ਦੇ ਉੱਪਰ ਲੇਖ ਲਿਖਿਆ ਜਾਂਦਾ ਹੈ, ਸਿਮਰਨ ਦਾ ਲੇਖ ਪੈ ਜਾਂਦਾ ਹੈ। ਉਹ ਫਿਰ ਕਹਿੰਦੇ ਜਦ ਲੇਖ ਪੈਂਦਾ ਹੈ ਰੱਬ ਦੇ ਪਿਆਰੇ, ਫਿਰ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ। ਇਹ ਵੀ ਮੱਥੇ ਦੇ ਲੇਖਾਂ ਦੇ ਹਿਸਾਬ ਦੇ ਨਾਲ ਹੀ ਕੀਤਾ ਜਾ ਸਕਦਾ ਹੈ। ਜਦ ਭਾਗ ਨਹੀਂ ਹਨ, ਬਿਨਾਂ ਭਾਗਾਂ ਤੋਂ ਵਿੱਚ ਸੰਗਤ ਵਿੱਚ ਨਹੀਂ ਆਇਆ ਜਾਂਦਾ, ਬਿਨਾਂ ਭਾਗਾਂ ਤੋਂ ਨਿਤਨੇਮ ਨਹੀਂ ਕੀਤਾ ਜਾਂਦਾ, ਬਿਨਾਂ ਭਾਗਾਂ ਤੋਂ ਸਿਮਰਨ ਨਹੀਂ ਕੀਤਾ ਜਾਂਦਾ। ਇਹ ਸਭ ਭਾਗਾਂ ਦੀ ਖੇਡ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸ਼ਬਦ ਦੇ ਵਿੱਚ ਸਮਝਾਉਂਦੇ ਹਨ। ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੀ, ਜਿਹੜੇ ਸ਼ੁਭ ਕਰਮ ਹਨ ਉਹ ਕਰਨੇ ਚਾਹੀਦੇ ਹਨ, ਤਾਂ ਕਿ ਸਾਡੇ ਮੱਥੇ ਦੇ ਚੰਗੇ ਭਾਗ ਬਣ ਸਕਣ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਜਿਵੇਂ ਨਾਲ ਦੀ ਨਾਲ ਜਿਸ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਨੀਂਹ ਰੱਖੀ 1606 ਈਸਵੀ ਨੂੰ। ਮਹਾਰਾਜ ਜੀ ਦੀ ਉਮਰ ਉਸ ਵਕਤ 11 ਸਾਲ ਦੀ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹਿਲਾਂ ਮੱਥਾ ਟੇਕਿਆ, ਜਿਵੇਂ ਸੂਰਜ ਪ੍ਰਕਾਸ਼ ਦੇ ਵਿੱਚ ਜ਼ਿਕਰ ਆਉਂਦਾ ਹੈ। ਮੱਥਾ ਟੇਕ ਕੇ ਫਿਰ 4 ਪਰਿਕਰਮਾ ਕੀਤੀਆਂ। ਫਿਰ ਮਹਾਰਾਜ ਜੀ ਜਦ ਦਰਸ਼ਨੀ ਡੇੜੀ ਤੋਂ ਬਾਹਰ ਗਏ, ਸਾਹਮਣੇ ਆ ਕੇ ਬੜੇ ਬਲ ਦੇ ਨਾਲ, ਬੜੇ ਤੇਜ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨੀਂਹ ਰੱਖੀ। ਦੂਸਰਾ, ਮਹਾਰਾਜ ਜੀ ਨੇ ਹੁਕਮ ਲਗਾਇਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਵੀ ਕਿਸੇ ਮਿਸਤਰੀ ਦੇ ਹੱਥ ਨਹੀਂ ਲਵਾਉਣੇ, ਮਿਸਤਰੀਆਂ ਕੋਲੋਂ ਨਹੀਂ ਬਣਾਉਣਾ, ਇਹ ਤੁਸੀਂ ਬਣਾਉਣਾ ਹੈ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਕਿਸੇ ਰਾਜ ਨੇ ਹੱਥ ਲਗਾਇਓ, ਬੁੱਢੇ ਆਓ ਗੁਰਦਾਸ ਬਣਾਇਓ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜਾ ਜੋ ਆਪਾਂ ਸਾਹਮਣੇ ਸ਼ੀਸ਼ੇ ਦੇ ਵਿੱਚ ਦੇਖਦੇ ਹਾਂ, ਦਰਸ਼ਨ ਕਰਦੇ ਹਾਂ, ਉਹ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਦੇ ਹੱਥੀਂ ਬਣਿਆ ਹੋਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਪੁਰਾਣਾ। ਔਰ ਮਹਾਰਾਜ ਜੀ ਤਖ਼ਤ ਦੇ ਉੱਪਰ ਬਿਰਾਜਮਾਨ ਹੋਏ, 2 ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਧਾਰਨ ਕੀਤੀਆਂ। 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਹੁਣ ਸ਼ੰਕਾ ਕਰਨ ਵਾਲੇ ਜਿਹੜੇ ਹਨ ਉਹ ਵੀ ਹਮੇਸ਼ਾ ਤੋਂ ਹੀ ਰਹੇ ਹਨ। ਦਾਸ ਨੇ ਕਈ ਵਾਰੀ ਜ਼ਿਕਰ ਕੀਤਾ ਹੈ ਕਿ ਹਰ ਮਹਾਂਪੁਰਖ, ਹਰ ਪਵਿੱਤਰ ਆਤਮਾ ਦੇ ਸਾਹਮਣੇ ਚੁਣੌਤੀਆਂ ਇੱਕੋ ਜਿਹੀਆਂ ਨਹੀਂ ਹੋਇਆ ਕਰਦੀਆਂ ਹਨ, ਪਰ ਸਥਿਤੀਆਂ ਇੱਕੋ ਜਿਹੀਆਂ ਨਹੀਂ ਹੋਇਆ ਕਰਦੀਆਂ ਹਨ। ਕਿਸੇ ਦੇ ਸਾਹਮਣੇ ਕੋਈ ਚੁਣੌਤੀ ਹੁੰਦੀ ਹੈ, ਕਿਸੇ ਸਾਹਮਣੇ ਕੋਈ ਹੁੰਦੀ ਹੈ। ਇੱਥੇ ਚੁਣੌਤੀਆਂ ਪਹਿਲਾਂ ਤੋਂ ਅਲੱਗ ਸਨ। ਮਹਾਰਾਜ ਨੇ ਹੁਕਮ ਕੀਤਾ ਸੀ ਕਿ ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕੱਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਪ੍ਰੇਮੀ ਫਿਰ ਚੰਗੇ ਚੰਗੇ ਘੋੜੇ, ਚੰਗੇ ਚੰਗੇ ਸ਼ਸਤਰ ਲੈ ਕੇ ਹਾਜ਼ਰ ਹੋਣ ਲੱਗੇ। ਹੁਣ ਜਿਸ ਵਕਤ ਮਹਾਰਾਜ ਜੀ 2 ਤਲਵਾਰਾਂ ਧਾਰਨ ਕਰਕੇ ਬੈਠੇ, ਮੀਰੀ ਤੋਂ ਭਾਵ ਰਾਜਨੀਤਿਕ ਸੱਤਾ ਤੇ ਪੀਰੀ ਤੋਂ ਭਾਵ ਧਾਰਮਿਕ ਚੇਤਨਾ। ਦੇਖੋ, 2 ਨਿਸ਼ਾਨ ਸਾਹਿਬ ਵੀ ਹਰ ਨਾ ਖੜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ। ਜਿੱਥੇ 6ਵੇਂ ਪਾਤਸ਼ਾਹ ਦਾ ਸਥਾਨ ਹੁੰਦਾ, ਇੱਥੇ 2 ਨਿਸ਼ਾਨ ਸਾਹਿਬ ਹੁੰਦੇ ਹਨ। ਪਰ ਤੁਸੀਂ ਧਿਆਨ ਨਾਲ ਦੇਖਿਓ ਵੀ ਇੱਕ ਥੋੜਾ ਜਿਹਾ ਨੀਵਾਂ ਹੁੰਦਾ ਹੈ, ਇੱਕ ਉੱਚਾ ਹੁੰਦਾ ਹੈ, ਦੋਵੇਂ ਬਰਾਬਰ ਨਹੀਂ ਹੁੰਦੇ। ਇਹਦਾ ਭਾਵ ਹੈ ਕਿ ਜਿਹੜਾ ਪੀਰੀ ਦਾ ਨਿਸ਼ਾਨ ਹੈ ਉਹ ਉੱਚਾ ਹੈ, ਜਿਹੜਾ ਮੀਰੀ ਦਾ ਹੈ ਉਹ ਨੀਵਾਂ ਹੈ। ਭਾਵ ਕਿ ਪੀਰੀ ਨੂੰ ਪਹਿਲ ਹੈ, ਮੀਰੀ ਬਾਅਦ ਵਿੱਚ ਹੈ, ਪੀਰੀ ਜੜ ਹੈ ਅਤੇ ਮੀਰੀ ਉੱਪਰ ਸ਼ਾਖਾਵਾਂ ਹਨ।
जे जड़ मजबूत होवेगी रुख जिन्ना मर्जी उपर नूं चलिया जावे। जै इंज कह लिया जावे भी जिहड़ी पीरी है ओह समझ लो भी नीह है अते जिहड़ी मीरी है उपर चुबारे हन। तो महाराज जी ने दो तलवारां धारण कीतियां मीरी अते पीरी दियां। शंका करन वाले ने शंका कीता भाई गुरदास साहिब जी ने वारां दे विच जिक्र आउंदा है कहिंदे खेती वाड़ जो ढिंगड़ी किकर आस पास ज्यों बागै सप पलेटै चननै बूहे जंदा कुत्ता जागै। पहला उन्होंने शंका करन वाले ने बेनती कीती सी कि महाराज वो गल्लां इस तरह दियां करदे सन धर्मशाल कर बही दा इक थाओ ना टिकै टिकाया बादशाह कर आम दे गढ़ चढ़िया पातशाह चढ़ाया। कहिंदे पहले सतगुरु तां गद्दी ला के बैठदे सन सतगुरां ने तख्त रच लिया है। पहले सतगुरां दे कोल बादशाह आउंदे सन इह बादशाहां नूं मिलण वास्ते आप चले जांदे हन। साध संगत जी परिवारक सांझ होर हुंदी है धार्मिक सांझ होर हुंदी है राजनीतिक सांझ होर हुंदी है। बहुत सारा साडा इतिहास भरिया पिया है। जे धन गुरु गोबिंद सिंह महाराज जी बहादुर शाह नूं मिलदे हन इहदा इह मतलब नहीं वी उहदियां सारियां गल्लां दे नाल सहमत हो गए हन। जे छेवें पातशाह जहांगीर नूं मिलदे हन तां इहदा इह मतलब नहीं वी जहांगीर दीआं सारीआं नीतियां दे नाल सहमत हो गए हन। इह राजनीतिक सांझ है। सतगुरां ने फिर साध संगत जी भाई गुरदास साहिब जी वल्ले इशारा कीता वी तुसीं इन्हां शंकावादियां दा शंका दूर करो निवृत करो। फिर भाई साहिब जी फरमाउंदे हन खेती वाड़ जो ढिंगुड़ी किकर आस पास ज्यों बागै सप पलेटै चननै बूहे जंदा कुत्ता जागै। जिवें कहिंदे खेती दुआले कंडियां दी ढिंगुड़ी दी वाड़ लाई जांदी है घर नूं जिंदरा मारिया जांदा है कुत्ता रखिया जांदा है राखी वास्ते। इस तरीके दे नाल मीरी दी जिथे जरूरत है उथे पीरी दी भी जरूरत है जिथे पीरी दी जरूरत है उथे मीरी दी भी जरूरत है। राजनीतिक सत्ता दा प्रतीक श्री अकाल तख्त साहिब महाराज सचे पातशाह जी ने उहदा निर्माण कीता जो कि समय समय दौरान कौम दी पंथ दी अगवाई करदा आया है। साध संगत जी आपां देखिया है जड़ा इत्थे शरण विच पै जांदा है उहदा भला हो जांदा है जड़ा अड़ जांदा है उह फिर कखां तों हौला हो जांदा है। अड़े सो झड़े शरण परे सो तरे। जहांगीर ने ना गुरु हरगोबिंद साहिब महाराज जी दे चरणां दे विच बेनती कीती महाराज जिवें तुसी मेरे ते किरपा करदे आए हो मेरे पुत्र बहादुर शाह ते भी इंजी किरपा करियो। गुरु हरगोबिंद साहिब महाराज जी आखण लगे बादशाह गुरु घर है मुकर की न्याई। मुकर कहिंदे हन शीशे नूं। कहिंदे जिवें शीशे दे विच कोई भैड़ा मूंह बना के वेखेगा उहनूं उसे तरह दा ही दिखाई देवेगा। जिहड़ा सोहना बना के देखेगा उहनूं उसे तरह दा ही दिखाई देवेगा। बस यही गल है। किसे नूं कहण दी जरूरत नहीं भी फलाना चंगा है जां फलाना मंदा है। जिहड़ा जिस तरह दा इत्थे मूंह बना के आवेगा उहनूं उसे तरह दा फल मिल जांदा है। तकरीबन दास नूं वी 30 साल हो गए हन सचखंड श्री हरिमंदर साहिब जी दे वख वख स्थानां ते सेवा निभाउंदिआं बड़े बड़े ऐसे देखे हन। कदे तां फसील ते खलो के हुक्मनामा सुना रहे हन कदे हाथ जोड़ के थले खड़े हन। इह वी कला वरतदी रहिंदी है महाराज दे घर दे विच। सो साध संगत जी जिवें महाराजा रणजीत सिंह अपनी होमे नूं दूर करके जिवें गलती कीती सी जथेदार अकाली फूला सिंह ने जिस वक्त सद्या तां उस वक्त महाराज जी दे
ਸਨਮੁਖ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁਖ ਆ ਕੇ ਸਾਹਮਣੇ ਹਾਜ਼ਰ ਹੋਇਆ ਔਰ ਜੋ ਇੱਥੋਂ ਸਿੱਖਿਆ ਦਿੱਤੀ ਗਈ, ਕਿਉਂਕਿ ਇੱਥੇ ਕੋਈ ਫਿਜ਼ੀਕਲ ਕੋਈ ਕਿਸੇ ਨੂੰ ਗੋਲੀ ਥੋੜੀ ਮਾਰ ਦੇਣੀ ਹੁੰਦੀ ਹੈ, ਇੱਥੇ ਤਾਂ ਇੱਕ ਅਗਲੇ ਦੀ ਹਉਮੈ ਨੂੰ ਦੂਰ ਕਰਨਾ ਹੁੰਦਾ ਵੀ ਜਿਹੜੀ ਅੰਦਰ ਹਉਮੈ ਆ ਗਈ ਹੈ, ਇਸ ਤਰ੍ਹਾਂ ਦੇ ਵੀ ਭਾਂਡੇ ਮਾਂਜ ਲਾ ਜੀ, ਇਹਨੇ ਪਾਠ ਕਰ ਲਾ ਜੀ, ਇਹ ਕਰ ਲਾ, ਬਸ ਇਹੀ ਸੇਵਾ ਲਾਉਣੀ ਹੁੰਦੀ ਹੈ ਨਾ, ਹੋਰ ਕੋਈ ਅਗਲੇ ਦਾ ਨੁਕਸਾਨ ਥੋੜੀ ਕਰਨਾ ਹੁੰਦਾ ਹੈ। ਤੋ ਸਾਧ ਸੰਗਤ ਜੀ ਉਹਨੇ ਵੀ ਆ ਕੇ ਆਪਣੀ ਭੁੱਲ ਗਲਤੀ ਮੰਨੀ। ਉਸ ਤੋਂ ਬਾਅਦ ਦੇ ਵਿੱਚ ਲੰਬਾ ਚੌੜਾ ਇਤਿਹਾਸ ਹੈ, ਬਹੁਤ ਸਾਰੇ ਸਾਡੇ ਰਾਜਨੀਤਿਕ ਭਾਵੇਂ ਬੂਟਾ ਸਿੰਘ, ਗਿਆਨੀ ਜੈਲ ਸਿੰਘ ਔਰ ਪੁਰਾਣੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਆਏ ਸਨ, ਉਹਨਾਂ ਨੇ ਵੀ ਆਪਣੀ ਗਲਤੀ ਮੰਨੀ। ਸੋ ਸਾਧ ਸੰਗਤ ਜੀ ਆਉਣ ਵਾਲੇ ਸਮੇਂ ਦੌਰਾਨ ਵੀ ਜਿਹੜੇ ਜਿਹੜੇ ਵੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਉਂਦੇ ਹਨ, ਕਿਉਂਕਿ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਧਾਰਤ ਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਤੱਕੜੀ ਦੇ ਸਾਬਾ ਜਿਹੜਾ ਝੁਕ ਜਾਂਦਾ ਹੈ ਉਹ ਹੌਲਾ ਨਹੀਂ ਹੁੰਦਾ ਸਗੋਂ ਭਾਰਾ ਹੋ ਜਾਂਦਾ ਹੈ, ਇਹੀ ਗੁਰੂ ਨਾਨਕ ਦਾ ਘਰ ਹੈ। ਜਿਹੜਾ ਇੱਥੇ ਆ ਕੇ ਝੁਕ ਜਾਵੇਗਾ ਉਹਦਾ ਰੁਤਬਾ ਹੋਰ ਬੁਲੰਦ ਹੋ ਜਾਂਦਾ ਹੈ, ਜਿਹੜਾ ਆਕੀ ਹੋਇਆ ਫਿਰਦਾ ਹੈ ਸਾਧ ਸੰਗਤ ਦੀ ਉਹ ਫਿਰ ਉਹਦੀ ਇਸ ਤਰ੍ਹਾਂ ਦੀ ਮਾੜੀ ਹਾਲਤ ਹੁੰਦੀ ਹੈ। ਇਸ ਕਰਕੇ ਇਹਨਾਂ ਅਸੂਲਾਂ ਤੋਂ ਵੀ ਸਾਨੂੰ ਜਾਣੂ ਹੋਣਾ ਚਾਹੀਦਾ ਹੈ, ਸਾਨੂੰ ਸਾਰਿਆਂ ਨੂੰ ਮੀਰੀ ਨਾਲ ਵੀ ਜੁੜਨਾ ਚਾਹੀਦਾ ਹੈ, ਪੀਰੀ ਨਾਲ ਵੀ ਜੁੜਨਾ ਚਾਹੀਦਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਵੀ ਜੁੜਨਾ ਚਾਹੀਦਾ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਵੀ ਜੁੜਨਾ ਚਾਹੀਦਾ ਹੈ। ਜੋ ਇੱਥੋਂ ਹੁਕਮ ਹੁੰਦਾ ਹੈ ਉਹਨੂੰ ਸੱਤ ਸੱਤ ਕਰਕੇ ਮੰਨਣਾ ਚਾਹੀਦਾ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਸਾਡੇ ਸਾਰਿਆਂ ਦੇ ਉੱਪਰ ਮਿਹਰਾਮਤ ਕਰਨ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਏ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਵੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ ਜਿੱਥੇ ਵੀ ਕਿਤੇ ਹੋ। ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ ਅੱਜ ਦੇ ਮਿਲੇ ਦਿਨ ਦੇ ਲਈ, ਇਸ ਚੜ੍ਹਦੀ ਕਲਾ ਦੇ ਲਈ, ਇਹਨਾਂ ਸੋਹਣੀਆਂ ਪਈਆਂ ਸਾਂਝਾਂ ਦੇ ਲਈ, ਇਹਨਾਂ ਚੱਲ ਰਹੇ ਸਵਾਸਾਂ ਦੇ ਲਈ, ਕੁਦਰਤ ਦੀਆਂ ਮਿਲੀਆਂ ਢੇਰ ਨਿਆਮਤਾਂ ਦੇ ਲਈ। ਅਤੇ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਉਹਦਾ ਸ਼ੁਕਰਾਨਾ ਕਰੀਏ, ਉਹ ਜੋ ਸਾਰਾ ਕੁਛ ਤੁਹਾਡੇ ਨਾਲ ਚੰਗਾ ਹੋ ਰਿਹਾ, ਉਹ ਜੋ ਸਾਰੇ ਤੁਹਾਡੀ ਇੱਜ਼ਤ ਕਰਦੇ ਨੇ, ਮਾਣ ਕਰਦੇ ਨੇ, ਉਹ ਲੋਕ ਜਿਨ੍ਹਾਂ ਤੋਂ ਤੁਹਾਨੂੰ ਖੁਸ਼ੀ ਮਿਲਦੀ ਹੈ, ਉਹ ਲੋਕ ਜਿਨ੍ਹਾਂ ਤੋਂ ਤੁਹਾਡਾ ਰਿਜ਼ਕ ਚੱਲਦਾ, ਉਹ ਲੋਕ ਜਿਨ੍ਹਾਂ ਨੇ ਤੁਹਾਨੂੰ ਇਸ ਦੁਨੀਆਂ ਦੇ ਵਿੱਚ ਥਾਂ ਦਿੱਤੀ, ਉਹਨਾਂ ਸਾਰਿਆਂ ਨੂੰ ਯਾਦ ਕਰਕੇ ਆਪਣੇ ਆਪ ਸ਼ੁਕਰਾਨਾ ਮਨ ਦੇ ਵਿੱਚੋਂ ਨਿਕਲਣਾ ਚਾਹੀਦਾ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਸ਼ੁਕਰਾਨੇ ਦੀ ਭਾਵਨਾ ਆਪਣੇ ਨਾਲ ਰੱਖਿਓ। ਅੱਜ ਦਾ ਦਿਨ ਤੁਹਾਡਾ ਯਾਦਗਾਰੀ ਹੋ, ਨਿਬੜੇ, ਖੁਸ਼ੀਆਂ ਭਰਿਆ ਹੋਵੇ, ਅੜੇ ਫੜੇ ਕੰਮ ਤੁਹਾਡੇ ਨੇਪਰੇ ਚੜ੍ਹਨ, ਜੋ ਵੀ ਮਨ ਦੇ ਵਿੱਚ ਸੋਚਿਆ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ, ਸੋਹਣੀਆਂ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਬਰਕਤ ਲੈ ਕੇ ਆਉਣ, ਪਿਆਰ, ਇਤਫਾਕ ਲੈ ਕੇ ਆਉਣ, ਤੰਦਰੁਸਤੀ ਲੈ ਕੇ ਆਉਣ, ਇਸੇ ਅਰਦਾਸ ਨਾਲ ਅੱਗੇ ਵੱਧਦੇ। ਅੱਜ ਨਵਾਂ ਮਹੀਨਾ ਚੜ੍ਹ ਚੁੱਕਾ, ਜੁਲਾਈ ਦਾ ਮਹੀਨਾ, 1 ਤਰੀਕ ਹੈ ਅੱਜ, ਅਤੇ ਇਸ ਨਵੇਂ ਮਹੀਨੇ ਦੇ ਵਿੱਚ ਬਹੁਤ ਤੁਹਾਨੂੰ ਖੁਸ਼ੀਆਂ ਮਿਲਣ, ਤਰੱਕੀਆਂ ਮਿਲਣ, ਚੜ੍ਹਦੀ ਕਲਾ ਰਹੇ। ਆਓ ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ। ਪ੍ਰੋਗਰਾਮ ਹਾਂਜੀ ਮੈਲਬਨ 'ਚ ਉਸ ਰੱਬ ਦਾ ਨਾਂ ਲੈਣ, ਸ਼ਬਦ ਕੀਰਤਨ ਦਾ ਸਰਵਣ ਕਰਦੇ ਮਿਲਦੇ ਹਾਂ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਕਿ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਅੱਜ ਦਾ ਇਹ ਦਿਨ ਮਿਲਿਆ। ਅਤੇ ਆਓ ਇਸੇ ਸ਼ੁਕਰਾਨੇ ਦੀ ਭਾਵਨਾ ਦੇ ਨਾਲ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ 'ਚ ਤੁਹਾਡਾ ਸਵਾਗਤ ਹੈ। ਅੱਜ 1 ਤਰੀਕ ਹੋ ਗਈ ਆ ਜੁਲਾਈ ਦਾ ਮਹੀਨਾ, ਅੱਜ ਦਿਨ ਬੁੱਧਵਾਰ ਦਾ ਦਿਨ ਬੁੱਧ, ਅਤੇ ਤੁਹਾਡਾ ਕੰਮ ਰਵੇ ਸੁੱਧ, ਸਾਰੇ ਕੰਮ ਤੁਹਾਡੇ ਸਿੱਧੇ ਪੈਣ। ਇਸੇ ਅਰਦਾਸ ਦੇ ਨਾਲ ਆਓ ਅੱਗੇ ਵੱਧਦੇ ਹਾਂ ਅਤੇ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਛੁੱਟੀਆਂ ਦਾ ਆਨੰਦ ਮਾਣ ਰਹੇ ਹੋਗੇ, ਬੱਚਿਆਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੇ ਹੋਗੇ, ਅਤੇ ਪ੍ਰੋਗਰਾਮ ਦਾ ਆਨੰਦ ਆਪਾਂ ਮਾਣਦੇ ਹਾਂ ਤੁਹਾਡੇ ਸਾਰਿਆਂ ਦੇ ਨਾਲ। ਅਤੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ ਦੇ ਬਾਰੇ ਜਾਣਦੇ ਹਾਂ, ਟ੍ਰੈਫਿਕ ਦੇ ਬਾਰੇ ਜਾਣਦੇ ਹਾਂ, ਤੁਹਾਡੇ ਆਏ ਹੋਏ ਸੁੱਖ ਸੁਨੇਹੇ ਪੜ੍ਹਾਂਗੇ। ਅਤੇ ਤੁਹਾਡੇ ਅੱਗੇ ਬੇਨਤੀ ਕਿ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਆ ਕੋ ਆਸ ਪਾਸ ਦੀ, ਕੋਈ ਮੌਸਮ ਦੀ, ਕੋਈ ਟ੍ਰੈਫਿਕ ਦੀ, ਜਿੱਥੇ ਘੁੰਮਣ ਫਿਰਨ ਗਏ ਉੱਥੋਂ ਦੀ, ਅਤੇ ਉਹ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, ਸਾਡੇ ਫੇਸਬੁੱਕ ਪੇਜ ਦੇ ਉੱਤੇ ਭੇਜ ਸਕਦੇ ਹੋ ਮੈਸੇਜ, ਜਾਂ ਫਿਰ 044-747-1674 ਸਾਡੇ ਵਟਸਐਪ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜੋ ਵੈਬਸਾਈਟ ਦੇ ਉੱਤੇ ਆ ਉਹ ਤੁਹਾਡੇ ਨਾਲ ਸਾਂਝਾ ਕਰ ਲਈਏ। ਕਿਲਰੀਸ ਦੇ ਇਲਾਕੇ ਦੇ ਵਿੱਚ ਐਕਸੀਡੈਂਟ ਹੋਇਆ ਵਾ MIT ਰਿੰਗ ਰੋਡ ਦੇ ਉੱਤੇ, ਅਤੇ ਘੰਟਾ ਕੁ ਪਹਿਲਾਂ ਦੀ ਅਪਡੇਟ ਆ ਕਿ ਜਿਹੜੀ ਲੈਫਟ ਵਾਲਾ ਪਾਸਾ ਗ੍ਰੀਨਸਬੋਰੋ ਬਾਉਂਡ ਦਾ MIT ਰਿੰਗ ਰੋਡ ਜਿਹੜੀ ਆ ਉਹ ਬੰਦ ਆ ਕੀਲਰ ਪਾਰਕ ਡਰਾਈਵ ਦੇ ਉੱਤੇ। ਇੱਥੇ ਇੱਕ ਟਰੱਕ ਖਰਾਬ ਹੋਇਆ ਦੱਸਿਆ ਜਾ ਰਿਹਾ ਜੀ। ਹਾਂਜੀ ਖਰਾਬ ਹੋਇਆ ਟਰੱਕ, ਜਿਹਦੀ ਵਜ੍ਹਾ ਕਰਕੇ ਸਪੀਡ ਘਟਾ ਕੇ 40 ਦੀ ਕੀਤੀ ਗਈ ਆ। ਚਾਰੇ ਲੇਨਾਂ ਖੁੱਲ੍ਹੀਆਂ ਜ਼ਰੂਰ ਨੇ ਪਰ ਸਪੀਡ ਘੱਟ ਗਈ ਆ, ਸੋ ਇਸ ਕਰਕੇ ਤੁਹਾਨੂੰ ਵਧੇਰੇ ਸਮਾਂ ਇੱਧਰ ਲੱਗ ਸਕਦਾ। ਇਸ ਚੀਜ਼ ਦੇ ਲਈ ਤੁਸੀਂ ਜ਼ਰੂਰ ਪ੍ਰਪੇਅਰ ਰਹੋ। ਇੱਧਰ ਘੰਟਾ ਕੁ ਪਹਿਲਾਂ ਦੀ ਇੱਕ ਮਨੈਸ਼ ਫਰੀਵੇ ਮਲਗਰੀਬ ਤੋਂ ਵੀ ਅਪਡੇਟ ਸੀ, ਜਿੱਥੇ ਇੱਕ ਵਾਹਨ ਇੱਥੇ ਵੀ ਖਰਾਬ ਹੋਇਆ ਜੈਕਸਨ ਅਤੇ ਵਿਲਿੰਗਟਨ ਰੋਡ ਦੇ ਦਰਮਿਆਨ, ਸੋ ਇਸ ਵਜ੍ਹਾ ਕਰਕੇ ਇੱਥੇ ਵੀ 40 ਦੀ ਸਪੀਡ ਘਟਾ ਕੇ ਕੀਤੀ ਗਈ ਆ, ਅਤੇ ਇਹਦੇ ਨਾਲ ਵੀ ਸਮੱਸਿਆ ਤੁਹਾਨੂੰ ਆ ਸਕਦੀ। ਵੈਸੇ 8 ਮਿੰਟ ਪਹਿਲਾਂ ਦੀ ਅਪਡੇਟ ਆ ਕਿ ਇਹਨੂੰ ਖੋਲ੍ਹ ਤਾਂ ਜ਼ਰੂਰ ਦਿੱਤਾ ਗਿਆ ਪਰ ਸਵੇਰੇ ਸਵੇਰੇ ਸਾਨੂੰ ਪਤਾ ਕਿ ਮਨੈਸ਼ ਦੇ ਉੱਤੇ ਕੁਛ ਇੱਦਾਂ ਦਾ ਹੋਣਾ ਕੀ ਮੈਨੇ ਰੱਖਦਾ। ਅਤੇ ਇੱਧਰ ਡੈਨੋਂਗ ਸਾਊਥ ਦੇ ਇਲਾਕੇ ਦੇ ਵਿੱਚ ਵੀ ਇੱਕ ਐਕਸੀਡੈਂਟ ਹੋਇਆ ਗ੍ਰੀਨਸ ਰੋਡ ਦੇ ਉੱਤੇ, ਪ੍ਰੋਬਲਮ ਚੱਲ ਰਹੀ ਹੈ ਅਤੇ ਆਸ ਕਰਦੇ ਹਾਂ ਕਿ ਸਭ ਠੀਕ ਠਾਕ ਹੋਊਗਾ। ਅਤੇ ਜੇ ਟ੍ਰੈਫਿਕ ਦੇ ਵਿੱਚ ਹੋ ਤਾਂ ਬੇਨਤੀ ਆ ਕਿ ਪੇਸ਼ੈਂਸ ਬਣਾਈ ਰੱਖਿਓ। ਈਸਟਰਨ ਫਰੀਵੇ ਦੇ ਉੱਤੇ ਵੀ ਐਕਸੀਡੈਂਟ ਹੋਇਆ ਵਾ ਕਿਊ ਦੇ ਇਲਾਕੇ ਦੇ ਵਿੱਚ, ਦੋ ਲੈਫਟ ਲੇਨ ਆਊਟਬਾਉਂਡ ਵਾਲੇ ਪਾਸੇ ਦੀਆਂ ਬੰਦ ਨੇ। ਇਹ ਚੈਲਡਰ ਹਾਈਵੇ ਅਤੇ ਬਰਕ ਰੋਡ ਦੇ ਦਰਮਿਆਨ ਹੋਇਆ ਐਕਸੀਡੈਂਟ ਹੈ, ਜਿੱਥੇ ਕਿ ਪੁਲਿਸ ਪਹੁੰਚ ਚੁੱਕੀ। ਅਤੇ ਅੱਧਾ ਕੁ ਘੰਟਾ ਪਹਿਲਾਂ ਦੀ ਇਹ ਅਪਡੇਟ ਆ, ਅਤੇ ਇਸ ਚੀਜ਼ ਦਾ ਰੱਖਿਓ ਖਿਆਲ। ਇੱਕ ਸਵੇਰੇ ਸਵੇਰੇ ਦੇ ਸਮੇਂ ਅਪਡੇਟ ਅਖਬਾਰਾਂ ਦੇ ਵਿੱਚ, ਜਿਹਦੇ ਰਿਚਮੰਡ ਦੇ ਵਿੱਚ ਬ੍ਰਿਜ ਰੋਡ ਦੇ ਉੱਤੇ ਇੱਕ ਬਿਲਡਿੰਗ ਨੂੰ ਅੱਗ ਲੱਗੀ ਹੈ, ਸੋ ਹੁਣ ਕੀ ਹਾਲਾਤ ਨੇ, ਜੇਕਰ ਉੱਧਰਲੇ ਪਾਸੇ ਉੱਤੇ ਜ਼ਰੂਰ ਸਾਡੇ ਤੱਕ ਤੁਸੀਂ ਸਾਂਝ ਪਾਇਓ। ਇਹ ਚਰਚ ਸਟਰੀਟ ਅਤੇ ਪੰਡ ਸਟਰੀਟ ਦੇ ਦਰਮਿਆਨ ਅੱਗ ਲੱਗੀ ਸੀ ਕਿਸੇ ਬਿਲਡਿੰਗ ਨੂੰ, ਅਤੇ ਕਹਿ ਰਹੇ ਸੀ ਕਿ ਤੁਸੀਂ ਸਵਾਨ ਸਟਰੀਟ ਦੇ ਰਾਹੀਂ ਜੇ ਚਲੇ ਜਾਓ ਤਾਂ ਜ਼ਿਆਦਾ ਬਿਹਤਰ ਹੋਊਗਾ, ਇੱਧਰਲਾ ਪਾਸਾ ਬੰਦ ਕੀਤਾ ਗਿਆ। ਸੋ ਇਹ ਵੀ ਸਵੇਰੇ ਸਵੇਰੇ ਦੇ ਸਮੇਂ ਕਾਫੀ ਭੀੜ ਭੜੱਕੇੜਾ ਇਲਾਕਾ, ਸੋ ਇਹਦਾ ਮਤਲਬ ਕਿ ਸਮੱਸਿਆ ਇੱਥੇ ਹੋਊਗੀ। ਸਿਡਨੀ ਵਾਲੇ ਪਾਸੇ ਨੂੰ ਝਾਤ ਮਾਰੀਏ ਅਤੇ ਸੈਕਵਿਲ ਫੈਰੀ, ਇਹ ਸੈਕਵਿਲ ਰੋਡ ਅਤੇ ਸੈਕਵਿਲ ਫੈਰੀ ਰੋਡ ਦੇ ਦਰਮਿਆਨ ਦਾ ਇਲਾਕਾ ਜਿੱਥੇ ਕਿ ਕੰਮ ਕਾਰ ਚੱਲ ਰਿਹਾ ਵਾ, ਸੋ ਇਸ ਵਜ੍ਹਾ ਦੇ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ ਨੌਰਥ ਬਾਉਂਡ ਵਾਲੇ ਪਾਸੇ ਨੂੰ ਵੀ, ਸਾਊਥ ਬਾਉਂਡ ਵਾਲੇ ਪਾਸੇ ਨੂੰ ਵੀ। ਸੋ ਰੂਟੀਨ ਮੇਨਟੇਨੈਂਸ ਹੈ, ਵੈਸੇ ਕੋਈ ਖਾਸ ਨਹੀਂ ਹੈ ਕਿਉਂਕਿ ਹਰ ਇੱਕ ਪਹਿਲਾ ਜਿਹੜਾ ਬੁੱਧਵਾਰ ਹੈ ਹਰ ਮਹੀਨੇ ਦਾ, ਉੱਥੇ ਪੌਣੇ ਇੱਕ ਤੋਂ ਲੈ ਕੇ ਤੇ 3 ਵਜੇ ਤੱਕ ਇਹ ਰੂਟੀਨ ਜਿਹੜੀ ਮੇਨਟੇਨੈਂਸ ਚੱਲਦੀ ਹੈ। ਇਸ ਵਜ੍ਹਾ ਦੇ ਕਰਕੇ 45 ਮਿੰਟ ਤੁਹਾਨੂੰ ਵਧੇਰੇ ਇਸ ਸਮੇਂ ਦੇ ਵਿੱਚ ਲੱਗ ਸਕਦੇ ਨੇ ਜਾਂ ਲੱਗਦੇ ਨੇ। ਅਤੇ ਹੈਮੰਡ ਰੋਡ ਦੇ ਉੱਤੇ ਵੀ ਕੁਛ ਹੋਇਆ ਵਾਪਰਿਆ ਜਿਹਦੀ ਵਜ੍ਹਾ ਕਰਕੇ ਤੁਹਾਨੂੰ ਥੋੜ੍ਹਾ ਜਿਹਾ ਵਧੇਰੇ ਸਮਾਂ ਇੱਧਰਲੇ ਪਾਸੇ ਵੀ ਨੂੰ ਵੀ ਲੱਗੂਗਾ, ਅਤੇ ਬਾਕੀ ਸਭ ਠੀਕ ਨਜ਼ਰ ਆ ਰਿਹਾ। ਹਸਬ੍ਰਿਜ ਰੋਡ ਇੱਥੇ ਵੀ ਥੋੜ੍ਹੀ ਜਿਹੀ ਸਮੱਸਿਆ ਚੱਲ ਰਹੀ ਸੀ ਪਰ ਹੁਣ ਠੀਕ ਲੱਗ ਰਿਹਾ, ਡਾਇਮੰਡ ਕ੍ਰੀਕ ਦਾ ਇਹ ਇਲਾਕਾ, ਅਤੇ ਆਸ ਕਰਦੇ ਹਾਂ ਕਿ ਸਭ ਠੀਕ ਠਾਕ ਹੋਊਗਾ। ਅਤੇ ਚੜ੍ਹਦੀ ਕਲਾ ਦੇ ਵਿੱਚ ਹੋ ਗਏ ਅਤੇ ਸਫ਼ਰ ਯਾਤਰਾ ਤੁਹਾਡੀ ਵਧੀਆ ਵਧੀਆ ਰਹੇ, ਇਸ ਕਰਕੇ ਤੁਸੀਂ ਚਿਹਰੇ ਦੇ ਉੱਤੇ ਖੁਸ਼ੀ ਰੱਖਣੀ ਆ ਅਤੇ ਪੇਸ਼ੈਂਸ ਨਾਲ ਲੈ ਕੇ ਚੱਲਣਾ। ਜੇ ਕੋਈ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਲੰਘ ਗਿਆ ਤਾਂ ਲੰਘ ਲੈਣ ਦਿਓ, ਯਕੀਨ ਮੰਨਿਓ ਅਗਲੇ ਮੋੜ 'ਤੇ ਫਿਰ ਕਿਤੇ ਨਾ ਕਿਤੇ ਉਹਨੇ ਤੁਹਾਡੇ ਲਾਗੇ ਹੀ ਖੜ੍ਹੇ ਹੋਣਾ ਅਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਫਰਕ ਇਸ ਚੀਜ਼ ਦੇ ਨਾਲ ਪੈਣਾ ਕਿ ਆਪਾਂ ਆਪਣੇ ਆਪ ਨੂੰ ਕਿੰਨਾ ਕੁ ਔਖਿਆਂ ਭਾਰਾ ਸਵੇਰੇ ਸਵੇਰੇ ਕਰਦੇ ਹਾਂ। ਸੜਕਾਂ ਦੇ ਉੱਤੇ ਆਪਣੀ ਪ੍ਰਤੀ ਹੋਰਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹਾਂ, ਮੋਬਾਈਲ ਦੇ ਉੱਤੇ ਉਂਗਲਾਂ ਨਾ ਮਾਰਦੇ ਹਾਂ। ਆਓ ਵੱਧਦੇ ਹਾਂ ਆਪਣੇ ਸਫ਼ਰ ਦੇ ਉੱਤੇ ਅੱਗੇ, ਅਤੇ ਆਪਾਂ ਇੱਕ ਵਾਰ ਮੌਸਮ 'ਤੇ ਵੀ ਝਾਤ ਮਾਰ ਲੈਂਦੇ ਹਾਂ ਅਤੇ ਫਿਰ ਆਪਾਂ ਤੁਹਾਡੇ ਮੈਸੇਜਿਸ ਵੱਲ ਨੂੰ ਵਧਾਂਗੇ। ਮੌਸਮ ਸਿਡਨੀ ਤੋਂ ਸ਼ੁਰੂਆਤ ਕਰਦੇ ਹਾਂ ਤਾਂ ਅੱਜ ਸੋਹਣੀ ਧੁੱਪ ਲੱਗੂਗੀ ਪਰ ਬੱਦਲਬਾਈ ਵੀ ਨਾਲ ਦਿਨ ਦੇ ਵਿੱਚ ਛਾਈ ਰਹੂਗੀ। 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਫਿਲਹਾਲ ਅੱਜ ਦਾ ਦਿਨ ਸੋਹਣਾ ਸਿਡਨੀ ਵਾਸੀਆਂ ਦੇ ਲਈ। ਮੈਲਬਨ ਦੇ ਵਿੱਚ ਅੱਜ ਇੱਕ ਵਾਰੀ ਫਿਰ ਤੋਂ ਮੀਂਹ ਆ, 90% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ। 17 ਤੱਕ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਨੌਰਥ ਵਾਲੇ ਪਾਸੇ ਹਨੇਰੀਆਂ ਵੀ ਵਗ ਸਕਦੀਆਂ ਨੇ, 25-40 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਹਵਾਵਾਂ ਦੀ। 13 ਦੇ ਆਸ ਪਾਸ ਤਾਪਮਾਨ ਸਵੇਰੇ ਸਵੇਰੇ ਚਲਾ ਗਿਆ। ਬ੍ਰਿਸਬੇਨ ਦੇ ਵਿੱਚ 24 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅਤੇ ਸਵੇਰੇ ਸਵੇਰੇ ਦੇ ਸਮੇਂ ਧੁੰਦ ਵਾਲੇ ਮਾਹੌਲ ਚੱਲ ਨੇ ਅਤੇ ਮੀਂਹ ਦੇ ਵੀ ਚਾਂਸ ਰਹਿਣਗੇ ਪਰ ਲਗਭਗ ਨਾ ਦੇ ਬਰਾਬਰ। ਪਰਥ ਸਵੇਰੇ ਸਵੇਰੇ ਸਮੇਂ ਮੀਂਹ ਸ਼ੋਅ ਹੋ ਰਿਹਾ, 10 ਦੇ ਆਸ ਪਾਸ ਤਾਪਮਾਨ ਆ, 19 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਅਤੇ ਕਾਫੀ ਹਾਈ ਚਾਂਸ ਨੇ ਅੱਜ ਮੀਂਹ ਪੈਣ ਦੇ। 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਸ਼ਾਮ ਦੇ ਸਮੇਂ, 90% ਚਾਂਸ 1-5 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ ਅਤੇ ਐਡੀਲੇਡ ਵਿੱਚ ਅੱਜ ਮੌਸਮ ਦੀ ਖਰਾਬੀ ਕਾਫੀ ਆ। ਧੁੱਪ ਵੀ ਸੋਹਣੀ ਆ ਪਰ ਉਸ ਤੋਂ ਬਾਅਦ ਹਨੇਰੀਆਂ ਪਰੇਸ਼ਾਨ ਕਰਨਗੀਆਂ, ਝੱਖੜ ਕਹਿ ਲਓ ਤੁਸੀਂ, ਨਾਲ ਤੇਜ਼ ਹਨੇਰੀਆਂ ਅਤੇ ਨਾਲ ਮੀਂਹ। 90% ਚਾਂਸ 10-20 ਮਿਲੀਮੀਟਰ ਤੱਕ ਅੱਜ ਮੀਂਹ ਪੈਣਾ ਅਤੇ ਚਾਂਸ ਕਾਫੀ ਹਾਈ ਨੇ ਥੰਡਰਸਟੋਮ ਦੇ ਸਵੇਰੇ ਸਵੇਰੇ ਦੇ ਸਮੇਂ। ਨੌਰਥ ਵਾਲੇ ਪਾਸੇ 20-30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ, ਨੌਰਥ ਵੈਸਟ ਵਾਲੇ ਪਾਸੇ 30-45 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦਿਨ ਦੇ ਵਿੱਚ ਕਾਹੇ ਜੇ ਜਾ ਕੇ। ਸੋ ਅੱਜ ਦੇ ਦਿਨ ਖਿਆਲ ਰੱਖਿਓ, ਤੇਜ਼ ਹਵਾਵਾਂ ਨੂੰ ਲੈ ਕੇ ਹਨੇਰੀਆਂ ਨੂੰ ਲੈ ਕੇ ਵੀ ਚੇਤਾਵਨੀਆਂ ਐਡੀਲੇਡ ਵਾਸੀਆਂ ਦੇ ਲਈ। ਹੋਬਾਰਟ ਦੇ ਵਿੱਚ ਅੱਜ 15 ਤੱਕ ਤਾਪਮਾਨ ਜਾਣ ਦੇ ਚਾਂਸ ਨੇ ਜ਼ਿਆਦਾ ਤੋਂ ਜ਼ਿਆਦਾ, ਅਤੇ ਧੁੱਪ ਅਤੇ ਬੱਦਲਬਾਈ 50-50 ਜਿਹਾ ਦਿਨ ਦੇ ਉੱਤੇ ਕਬਜ਼ਾ ਕਰਕੇ ਬੈਠੇ ਨੇ। ਕੈਨਬਰਾ ਵੀ ਮੀਂਹ ਦੇ ਚਾਂਸ ਨੇ, 90% ਚਾਂਸ 10-20 ਮਿਲੀਮੀਟਰ ਤੱਕ ਅੱਜ ਮੀਂਹ ਪੈਣ ਦੇ, ਅਤੇ ਅੱਜ ਕਾਫੀ ਹਾਈ ਚਾਂਸ ਮੀਂਹ ਪੈਣ ਦੇ ਦੁਪਹਿਰੇ ਅਤੇ ਸ਼ਾਮ ਦੇ ਸਮੇਂ ਖਾਸ ਤੌਰ ਦੇ ਉੱਤੇ। ਇੱਥੇ ਵੀ ਦਰਮਿਆਨੀ ਤੋਂ ਤੇਜ਼ ਗਤੀ ਦੇ ਵਿੱਚ ਹਵਾਵਾਂ ਪਰੇਸ਼ਾਨ ਕਰਨਗੀਆਂ, ਯਾਨੀ ਕਿ ਹਨੇਰੀਆਂ ਅਤੇ ਚੇਤਾਵਨੀਆਂ ਜਾਰੀ ਨੇ। ਡੈਮੇਜ ਕਰਨ ਵਾਲੀਆਂ ਹਵਾਵਾਂ ਆਸਟ੍ਰੇਲੀਆ ਦੇ ਕਈ ਹਿੱਸਿਆਂ 'ਚ ਵਗ ਸਕਦੀਆਂ ਨੇ। ਤਾਪਮਾਨ ਕੈਨਬਰਾ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ 16 ਤੱਕ ਜਾਣ ਦੇ ਚਾਂਸ ਨੇ ਅਤੇ ਅੱਜ ਹੈਵੀ ਰੇਨ ਇੱਥੇ ਹੋਣ ਦੇ ਆਸਾਰ ਨੇ। ਡਾਰਵਿਨ ਦੇ ਵਿੱਚ ਗਰਮੀ ਆ, 30 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ, ਟ੍ਰੈਫਿਕ ਦੀ ਜਾਣਕਾਰੀ ਅਤੇ ਹੁਣ ਜੋ ਤੁਹਾਡੇ ਵੱਲੋਂ ਆਈ ਆ ਉਹਦੇ ਹੱਲ ਨੂੰ ਚੱਲਦੇ ਹਾਂ। ਤੁਹਾਡਾ ਇਹ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ ਅਤੇ ਜਸਵਾਲ ਸਾਹਿਬ ਕਹਿੰਦੇ ਕਿ ਇਨਸਾਨ ਨੂੰ ਬਾਹਰੀ ਦਿਖਾਵੇ ਦੀ ਆਦਤ ਹੋ ਗਈ ਹੈ, ਉਹ ਜੋ ਵੀ ਬਾਹਰ ਦੇਖਦਾ ਉਸੇ ਨੂੰ ਸੱਚ ਮੰਨ ਲੈਂਦਾ। ਬਿਲਕੁਲ ਸਹੀ ਹੈ ਜੀ, ਧੰਨਵਾਦ ਤੁਹਾਡਾ। ਅਤੇ ਭੋਲਾ ਬੈਂਸ ਜੀ, ਸਤਿ ਸ਼੍ਰੀ ਅਕਾਲ। ਭੋਲਾ ਹੰਸ ਜੀ, ਮੈਂ ਪਤਾ ਨਹੀਂ ਕਿਉਂ ਬੈਂਸ ਇੰਨੇ ਚਿਰ ਦਾ ਕਹਿੰਦਾ, ਤੁਸੀਂ ਵੀ ਨਹੀਂ ਕਦੀ ਟੋਕਿਆ। ਭੋਲਾ ਹੰਸ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਗੁੱਡ ਮੋਰਨਿੰਗ ਅਤੇ ਚਾਹ ਕੌਫੀ ਭੇਜਦੇ ਨੇ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਅਤੇ ਵਾਹਿਗੁਰੂ ਜੀ ਸਭਨਾਂ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਅਤੇ ਸਭਨਾਂ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨ, ਸਭਨਾਂ ਦੀ ਮਿਹਨਤ ਨੂੰ ਫੁੱਲ ਲਾਉਣ ਅਤੇ ਸਭਨਾਂ ਦੇ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਨ। ਸ਼ੁਭ ਸਵੇਰ, ਕੱਲ੍ਹ ਰਾਤ ਦੀ ਰੋਟੀ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਅਤੇ ਨਾਲ ਦਹੀਂ ਨਾਲ ਮਿੱਠੇ ਚੌਲ, ਵਾਹ ਜੀ ਵਾਹ, ਕਮਾਲ ਹੀ ਕਰ ਛੱਡੀ ਤੁਸੀਂ ਅਤੇ ਖੂਬ ਤੁਸੀਂ ਝੜੀ ਮਨਾਈ ਕੱਲ੍ਹ, ਬਹੁਤ ਮਿਹਰਬਾਨੀ। ਗੁੱਡ ਮੋਰਨਿੰਗ ਦੀ ਸਾਂਝ ਇੱਧਰ ਸਾਡੇ ਨਾਲ ਰੋਹਿਤ ਕੁਮਾਰ ਜੀ ਪਾਉਂਦੇ ਨੇ, ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਅਤੇ ਕੱਲ੍ਹ ਸਾਡਾ ਡਿਨਰ ਸੀ ਮਿਕਸ ਵੈੱਜ ਸਬਜ਼ੀ ਆਟਾ ਮਿਕਸ ਮੱਕੀ ਰੋਟੀ ਐਂਡ ਆਟਾ ਮਿਕਸ ਵਿਦ ਬਰੋਕਲੀ ਫੋਰ ਕਿਡਸ, ਵਾਹ ਬਹੁਤ ਵਧੀਆ। ਅਤੇ ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਅੱਜ ਦਾ ਸ਼ਬਦ ਕੀਰਤਨ ਬਹੁਤ ਵਧੀਆ ਲੱਗਾ। ਕਰੀ ਫਿਰ ਤੋਂ ਹਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਲਵਜੋਤ ਤੁਨਾ ਜੀ ਤੁਨਾ ਜ਼ਿਲੁਰ ਮੋਗੇ ਵਾਲੇ ਸਰਬੱਤ ਅਤੇ ਭਲੇ ਦੀ ਅਰਦਾਸ ਕਰਦੇ ਨੇ। ਮਨਿੰਦਰ ਕੌਰ ਰੱਖੜਾ ਜੀ ਗੁੱਡ ਮੋਰਨਿੰਗ ਭੇਜਦੇ ਨੇ। ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਦੀਪ ਦਿਓਲ ਜੀ ਕਹਿੰਦੇ ਆਪ ਜੀ ਦਾ ਦਿਨ ਸੋਹਣਾ ਲੰਘੇ ਵਲਗੂਲਗਾ ਤੋਂ ਪਾਉਂਦੇ ਨੇ ਸਾਂਝਾਂ। ਅਤੇ ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਸਾਰਿਆਂ ਦੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਦੇਸੀ ਮਹੀਨਿਆਂ ਦੇ ਵਿੱਚ ਅੱਜ 17 ਤਰੀਕ ਹੋ ਗਈ ਆ ਹਾੜ ਦੇ ਮਹੀਨੇ ਦੀ, ਅਤੇ ਗੁਰਵਿੰਦਰ ਸੰਧੂ ਜੀ ਬਹੁਤ ਧੰਨਵਾਦ ਤੁਹਾਡਾ। ਇਕਬਾਲ ਸੈਣੀ ਜੀ ਸਾਰਿਆਂ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਖੁਸ਼ੀਆਂ ਭਰੇ ਦਿਨ ਦੀ ਅਰਦਾਸ ਕਰਦੇ ਨੇ ਐਡੀਲੇਡ ਤੋਂ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ। ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ। ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਇੱਕ ਦਿਨ ਤੁਸੀਂ ਪਿੱਛੇ ਮੁੜ ਕੇ ਵੇਖੋਗੇ ਅਤੇ ਮਹਿਸੂਸ ਕਰੋਗੇ ਕਿ ਤੁਸੀਂ ਉਹਨਾਂ ਚੀਜ਼ਾਂ ਬਾਰੇ ਬਹੁਤ ਜ਼ਿਆਦਾ ਚਿੰਤਿਤ ਸੀ ਜੋ ਅਸਲ ਦੇ ਵਿੱਚ ਮੈਨੇ ਰੱਖਦੀਆਂ ਹੀ ਨਹੀਂ ਸਨ। ਓਸ਼ੋ ਦਾ ਵਿਚਾਰ ਸਾਡੇ ਨਾਲ ਸਾਂਝਾ ਕਰਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਰੇਡੀਓ ਹਾਂਜੀ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਟੀਮ ਨੂੰ ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਮਾਨ ਸਾਹਿਬ ਮੈਲਬਨ ਤੋਂ ਆਪ ਸਭ ਦਾ ਕਹਿੰਦੇ ਕਿ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਅਤੇ ਬਹੁਤ ਬਹੁਤ ਮਿਹਰਬਾਨੀ। ਅੱਜ ਇੱਕ ਤਰੀਕ ਹੈ ਅਤੇ ਚਾਹ ਕੌਫੀ ਆ ਗਈ ਹੈ ਜੀ, ਮੈਂ ਚਾਹ ਕੌਫੀ ਪੀ ਕੇ ਵਾਪਸੀ ਕਰਦਾ, ਆ ਕੇ ਫਿਰ ਅੱਜ ਦੀ ਆਪਾਂ ਕਹਾਣੀ ਪੜ੍ਹਾਂਗੇ। ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਚੱਲ ਰਿਹਾ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ, ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਹੈ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
7: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
9: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
10: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
11: ਆ ਕਿੱਥੇ ਵੱਜ ਗਈ ਤੇਰੀ ਗੱਡੀ?
12: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
13: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ ਸਿੰਘ ਸਮੈਸ਼ ਰਿਪੇਅਰ।
14: ਸੈਂਟਰ 8 ਗ੍ਰੇਸਵੇ ਰੇਵਨ ਹਾਲ
15: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
15: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0404-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮਿਲਟਨ
16: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
17: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
18: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
19: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
7: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ। ਚੜ੍ਹਦੀ ਕਲਾ ਦੇ ਵਿੱਚ ਹੋਊਗੇ ਚਿਹਰੇ 'ਤੇ ਹੋਊਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਜੀ ਬਿਲਕੁਲ, ਬਾਕੀ ਸਾਰਾ ਕੁਛ ਇਸੇ ਤਰ੍ਹਾਂ ਚੱਲਦਾ ਰਹਿਣਾ, ਪਰ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜਦੋਂ ਵੀ ਚੇਤਾ ਆਉਂਦਾ ਹੁੰਦਾ ਦਿਨ ਦੇ ਸਮੇਂ, ਉਦੋਂ ਹੀ ਮੁਸਕਰਾ ਲਿਆ ਕਰੋ, ਉਦੋਂ ਹੀ ਉਸ ਰੱਬ ਦਾ ਨਾਂ ਲੈ ਲਿਆ ਕਰੋ, ਉਦੋਂ ਹੀ ਸ਼ੁਕਰਾਨਾ ਕਰ ਲਿਆ ਕਰੋ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਐਂਟਨ ਚੈਕਅਪ ਦੀ ਲਿਖੀ ਹੈ, ਐਲਬਮ। ਐਂਟਨ ਚੈਕਅਪ ਲਿਖਦਾ ਕਿ ਇੱਕ ਵੱਡਾ ਬੌਸ ਅੱਜ ਰਿਟਾਇਰ ਹੋਣ ਜਾ ਰਿਹਾ, ਆਪਣੇ ਦਫ਼ਤਰ ਦੇ ਵਿੱਚ ਬੈਠਾ, ਅਤੇ ਇੱਕ ਕਲਰਕ ਕਰਮਚਾਰੀ ਉਹਦੇ ਕੋਲ ਇੱਕ ਤੋਹਫ਼ਾ ਲੈ ਕੇ ਆਉਂਦਾ। ਆ ਕੇ ਬੜੇ ਪਿਆਰ ਭਰੇ ਸ਼ਬਦ ਬੋਲਦਾ, ਜਨਾਬ ਤੁਸੀਂ ਪਿਛਲੇ ਨਾ 10 ਸਾਲਾਂ ਦੇ ਵਿੱਚ ਬਹੁਤ ਮਿਹਨਤ ਕੀਤੀ, ਸਾਡਾ ਬਹੁਤ ਖਿਆਲ ਰੱਖਿਆ, ਸਾਨੂੰ ਸ਼ਾਇਦ ਤੁਹਾਡੇ ਤੋਂ ਬਿਹਤਰ ਕੋਈ ਅਫਸਰ ਨਾ ਮਿਲਦਾ, ਅਸੀਂ ਸਾਰੇ ਧੰਨਵਾਦ ਕਰਨਾ ਚਾਹੁੰਦੇ ਹਾਂ। ਅਤੇ ਇਹਨੇ ਨੂੰ ਪਿੱਛੋਂ ਕੰਨ ਦੇ ਵਿੱਚ ਕਿਸੇ ਨੇ ਫੁੱਸ ਫਸਾਇਆ, 10 ਤੋਂ ਵੀ ਵਧੇਰੇ ਹੋ ਚੁੱਕੇ ਆ। ਅਤੇ ਆਪਣੀ ਗੱਲ ਬਦਲਦਾ ਕਹਿਣ ਲੱਗਾ, ਹਾਂ ਹਾਂ ਸੱਚ, 10 ਤੋਂ ਵੀ ਵਧੇਰੇ ਸਾਲ ਹੋ ਚੁੱਕੇ ਆ। ਅਸੀਂ ਹੁਣ ਸ਼ਬਦਾਂ ਦੇ ਵਿੱਚ ਕਿੱਦਾਂ ਬਿਆਨ ਕਰੀਏ ਜੋ ਤੁਸੀਂ ਸਾਨੂੰ ਸਿਖਾਇਆ, ਜੋ ਤੁਸੀਂ ਸਾਡੇ ਲਈ ਕੀਤਾ। ਆਪਾਂ ਤੁਹਾਡੇ ਕੋਲੋਂ ਇਸ ਸਰਵਿਸ ਦੇ ਦਰਮਿਆਨ ਇਸ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਸਿੱਖਿਆ, ਤੁਹਾਡੇ ਵਰਗੇ ਅਫਸਰ ਕਰਮਾਂ ਦੇ ਨਾਲ ਮਿਲਦੇ ਆ, ਹੁਣ ਤੁਸੀਂ ਸੇਵਾ ਮੁਕਤ ਹੋ ਰਹੇ ਹੋ ਅਤੇ ਅਸੀਂ ਸਾਰੇ ਭਾਵੁਕ ਹਾਂ। ਅਸੀਂ ਸਾਰਿਆਂ ਨੇ ਇਹ ਸੋਚਿਆ ਕਿ ਤੁਹਾਨੂੰ ਕੋਈ ਤੋਹਫ਼ਾ ਦਿੱਤਾ ਜਾਵੇ, ਤਾਂ ਉਸ ਤੋਹਫ਼ੇ ਦੇ ਵਜੋਂ ਅਸੀਂ ਇੱਕ ਐਲਬਮ ਬਣਾਈ ਆ। ਇਸ ਐਲਬਮ ਦੇ ਵਿੱਚ ਸਾਰੇ ਕਰਮਚਾਰੀਆਂ ਦੀਆਂ ਫੋਟੋਆਂ ਨੇ, ਇਹ ਤਸਵੀਰਾਂ ਤੁਹਾਨੂੰ ਯਾਦ ਕਰਵਾਉਣਗੀਆਂ ਕਿ ਤੁਸੀਂ ਕਦੇ ਇਸ ਦਫ਼ਤਰ ਦੇ ਵਿੱਚ ਬੌਸ ਸੀ ਅਤੇ ਆਪਾਂ ਸਾਰੇ ਤੁਹਾਡੇ ਨਾਲ ਕੰਮ ਕਰਦੇ ਸੀ। ਇਹ ਤਸਵੀਰਾਂ ਤੁਹਾਨੂੰ ਯਾਦ ਕਰਵਾਉਣਗੀਆਂ ਕਿ ਕਿਹੜੇ ਕਿਹੜੇ ਚਿਹਰੇ ਸੀ ਤੁਹਾਡੇ ਦਫ਼ਤਰ ਦੇ ਵਿੱਚ। ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਨੂੰ ਭੁੱਲ ਜਾਓ। ਅਤੇ ਦੂਸਰਾ ਬੋਲਿਆ, ਹਾਂ ਸਰ, ਅਸੀਂ ਭੁੱਲਣ ਵੀ ਨਹੀਂ ਦਿਆਂਗੇ ਤੁਹਾਨੂੰ। ਜਦੋਂ ਤੁਹਾਡਾ ਦਿਲ ਕਰੇ ਪੁਰਾਣੀਆਂ ਯਾਦਾਂ ਦੇ ਵਿੱਚ ਉਤਰਨ ਦੇ ਲਈ ਤਾਂ ਤੁਸੀਂ ਇਹ ਤਸਵੀਰਾਂ ਵੇਖ ਸਕਦੇ ਹੋ। ਇੱਕ ਜਣਾ ਬੋਲਿਆ, ਹਾਂ ਸਾਡੀਆਂ ਕੀਤੀਆਂ ਗਲਤੀਆਂ ਵੀ ਤੁਸੀਂ ਇਸ ਐਲਬਮ ਦੇ ਵਿੱਚੋਂ ਵੇਖ ਸਕਦੇ ਹੋ। ਇਹਨਾਂ ਕਹਿ ਕੇ ਹਲਕਾ ਜਿਹਾ ਸਾਰੇ ਹੱਸੇ, ਪਰ ਇਹ ਸਭ ਕੁਛ ਵਰਤਾਰੇ ਦੇ ਨਾਲ ਬੌਸ ਕਾਫੀ ਭਾਵੁਕ ਹੋ ਗਿਆ। ਕਲਰਕ ਨੇ ਜਦੋਂ ਉਹਦੇ ਚਿਹਰੇ ਵੱਲ ਝਾਤੀ ਮਾਰੀ ਤਾਂ ਉਹਦੇ ਝੁਰੜੀਆਂ ਵਾਲੇ ਚਿਹਰੇ ਤੋਂ ਕੀ ਵੇਖਦਾ ਕਿ ਖੱਬੀ ਅੱਖ ਦੇ ਵਿੱਚੋਂ ਅਥਰੂ ਗੱਲ ਦੇ ਉੱਤੋਂ ਦੀ ਹੋ ਕੇ ਹੇਠਾਂ ਨੂੰ ਲੰਘਦਾ ਵੇ। ਕੋਲ ਖਲੋਤੇ ਕੁਛ ਕਰਮਚਾਰੀ ਹੋਰ ਵੀ ਭਾਵੁਕ ਹੋ ਗਏ। ਬੌਸ ਨੇ ਆਪਣੀ ਅੱਖ ਪੂੰਝਦਿਆਂ ਕਿਹਾ, ਮੈਂ ਕਿੰਨਾ ਕਰਮਾਂ ਵਾਲਾ, ਮੈਨੂੰ ਤੁਹਾਡੇ ਵਰਗੇ ਲੋਕ ਮਿਲੇ, ਤੁਹਾਡੇ ਵਰਗੇ ਕਰਮਚਾਰੀ ਮਿਲੇ, ਤੁਹਾਡਾ ਵਰਗਾ ਸਟਾਫ ਮਿਲਿਆ ਤਾਂ ਇਹ ਸਫ਼ਰ ਹੋਰ ਵੀ ਆਸਾਨ ਹੋ ਗਿਆ। ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿ ਤੁਸੀਂ ਸਾਰੇ ਬਹੁਤ ਚੰਗੇ ਹੋ, ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਇਹ ਸਮਾਂ ਬਹੁਤ ਵਧੀਆ ਲੰਘਿਆ। ਹਾਂ ਜੇ ਮੈਂ ਕਦੀ ਕਿਸੇ ਨੂੰ ਉੱਚਾ ਬੋਲ ਬੋਲਿਆ ਹੋਵੇ, ਤੁਹਾਡੇ ਵਿੱਚੋਂ ਕਈਆਂ ਨੂੰ ਝਿੜਕਾਂ ਮਾਰੀਆਂ, ਯਕੀਨ ਮੰਨਿਓ ਉਹ ਤੁਹਾਡੀ ਭਲਾਈ ਦੇ ਲਈ ਮਾਰੀਆਂ ਹੋਣਗੀਆਂ, ਕੰਮ ਦੇ ਲਈ ਮਾਰੀਆਂ ਹੋਣਗੀਆਂ। ਮੈਂ ਦਿਲੋਂ ਕਦੀ ਤੁਹਾਨੂੰ ਕਿਸੇ ਨੂੰ ਮਾੜਾ ਨਹੀਂ ਜਾਣਿਆ। ਤੁਸੀਂ ਇਸ ਤਰੀਕੇ ਦੇ ਨਾਲ ਇਹ ਛੋਟੀ ਜਿਹੀ ਵਰ੍ਹੇਗੰਢ ਮਨਾਉਣ ਜਾ ਰਹੇ ਹੋ, ਮੇਰੇ ਦਫ਼ਤਰ ਛੱਡ ਜਾਣ ਦੇ ਉੱਤੇ ਤੁਸੀਂ ਇੰਨਾ ਭਾਵੁਕ ਹੋ ਰਹੇ ਹੋ, ਇਹ ਮੈਂ ਸੱਚਮੁੱਚ ਹੀ ਜ਼ਿੰਦਗੀ ਭਰ ਨਹੀਂ ਭੁੱਲ ਸਕੂੰਗਾ। ਇਹ ਬਹੁਤ ਵਧੀਆ ਪਲ ਨੇ ਅਤੇ ਤੁਸੀਂ ਬਹੁਤ ਸੋਹਣਾ ਕੀਤਾ ਜਿਹੜਾ ਇਹਨਾਂ ਤਸਵੀਰਾਂ ਦੇ ਵਿੱਚ ਆਪਣੇ ਆਪ ਨੂੰ ਕੈਦ ਕਰਕੇ ਇਸ ਐਲਬਮ ਦੇ ਵਜੋਂ ਮੈਨੂੰ ਦੇ ਰਹੇ ਹੋ।
ਮੈਂ ਹਮੇਸ਼ਾ ਇਹਨੂੰ ਆਪਣੇ ਨਾਲ ਰੱਖੂੰਗਾ। ਹੋ ਸਕੇ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਮਿਲਦੇ ਗਿਲਦੇ ਰਹਾਂਗੇ। ਮੇਰੇ ਲਾਇਕ ਕਦੀ ਵੀ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਤਾਂ ਤੁਹਾਨੂੰ ਬਹੁਤਿਆਂ ਨੂੰ ਤਾਂ ਮੇਰੇ ਘਰ ਦਾ ਪਤਾ। ਇਸ ਤਰੀਕੇ ਦੇ ਨਾਲ ਦਫ਼ਤਰ ਦੇ ਵਿੱਚ ਮਾਹੌਲ ਕੁਛ ਭਾਵੁਕ ਬਣ ਗਿਆ। ਸਾਰੇ ਜਣੇ ਆਪੋ ਆਪਣੇ ਬੀਤੇ ਤਜਰਬੇ ਦੱਸਣ ਲੱਗੇ। ਦਿਨ ਦੀ ਸਮਾਪਤੀ ਹੋਈ। ਅੱਜ ਬੌਸ ਬੜਾ ਖੁਸ਼ ਹੈ। ਉਹਨੇ ਆਪਣਾ ਸਮਾਨ ਸਮੇਟਿਆ। ਆਪਣੇ ਸਹਿਯੋਗੀਆਂ ਦੇ ਵੱਲੋਂ ਦਿੱਤਾ ਗਿਆ ਤੋਹਫ਼ਾ, ਉਹ ਐਲਬਮ ਕੱਛੇ ਮਾਰੀ ਅਤੇ ਆਪਣੇ ਘਰ ਨੂੰ ਚਲਾ ਗਿਆ। ਰਾਤ ਦੇ ਖਾਣੇ ਦੇ ਉੱਤੇ ਘਰ ਦੇ ਵਿੱਚ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਅੱਜ ਦਾ ਖਾਣਾ ਕੁਛ ਖਾਸ ਸੀ। ਕੁਛ ਹੋਰ ਵੀ ਯਾਰ ਦੋਸਤ, ਕੁਛ ਹੋਰ ਵੀ ਆਸ ਪਾਸ ਨਜ਼ਦੀਕੀ ਮੌਜੂਦ ਸਨ ਘਰ ਦੇ ਵਿੱਚ। ਅਤੇ ਅਫਸਰ ਨੇ ਜਾਂਦਿਆਂ ਹੀ ਦਫ਼ਤਰ ਵਾਲਾ ਵਰਤਾਰਾ ਦੱਸਣਾ ਸ਼ੁਰੂ ਕੀਤਾ। ਹਾਂ, ਮੈਂ ਅੱਜ ਕਾਫ਼ੀ ਭਾਵੁਕ ਹਾਂ। ਹਾਂ, ਅੱਜ ਮੈਨੂੰ ਵਾਕਈ ਮਹਿਸੂਸ ਹੋ ਰਿਹਾ ਕਿ ਮੈਂ ਆਪਣੇ ਦੇਸ਼ ਦੇ ਲਈ, ਆਪਣੇ ਮਹਿਕਮੇ ਦੇ ਲਈ, ਆਪਣੇ ਲੋਕਾਂ ਦੇ ਲਈ ਕੁਛ ਕੀਤਾ। ਜਦੋਂ ਤੁਹਾਨੂੰ ਹੱਲਾਸ਼ੇਰੀ ਮਿਲਦੀ ਹੈ, ਤੁਹਾਨੂੰ ਐਪਰੀਸੀਏਸ਼ਨ ਮਿਲਦੀ ਹੈ ਤੁਹਾਡੇ ਆਸ ਪਾਸ ਦੇ ਲੋਕਾਂ ਦੇ ਕੋਲੋਂ, ਤੁਹਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਤੁਸੀਂ ਕੁਛ ਵਧੀਆ ਕੀਤਾ, ਤਾਂ ਹਾਂ, ਉਹ ਵਾਕਈ ਕਿਸੇ ਮੈਡਲ ਤੋਂ ਘੱਟ ਨਹੀਂ ਹੁੰਦਾ, ਉਹ ਕਿਸੇ ਤਰੱਕੀ ਤੋਂ ਘੱਟ ਨਹੀਂ ਹੁੰਦਾ। ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਕਾਫ਼ੀ ਜ਼ਰੂਰੀ ਨੇ। ਅੱਜ ਮੇਰੇ ਦਫ਼ਤਰ ਦੇ ਕਰਮਚਾਰੀਆਂ ਨੇ ਮੇਰਾ ਕੱਦ ਹੋਰ ਵੀ ਉੱਚਾ ਕਰ ਦਿੱਤਾ, ਮੇਰੇ ਅੱਜ ਦੇ ਦਿਨ ਨੂੰ ਹੋਰ ਵੀ ਜ਼ਿਆਦਾ ਯਾਦਗਾਰੀ ਬਣਾ ਦਿੱਤਾ। ਜੋ ਵੀ ਦਫ਼ਤਰ ਦੇ ਬੀਤੇ ਪਲ, ਉਹ ਸਾਰੇ ਉਹਨੇ ਉਸ ਖਾਣੇ ਦੇ ਟੇਬਲ ਦੇ ਉੱਤੇ ਸਾਂਝੇ ਕੀਤੇ। ਅਤੇ ਉਸ ਤੋਂ ਬਾਅਦ ਫਿਰ ਉਹ ਤਸਵੀਰਾਂ, ਉਹ ਐਲਬਮ ਕੱਢ ਕੇ ਦਿਖਾਏ। ਆਹ ਦੇਖੋ, ਜਿਨ੍ਹਾਂ ਬਾਰੇ ਤੁਹਾਨੂੰ ਨਹੀਂ ਪਤਾ ਮੈਂ ਦੱਸਦਾ। ਕੁਛ ਕੁ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਸਾਰਿਆਂ

ਨੇ ਕਿਹਾ, ਓ ਵਾਓ, ਤੁਹਾਡਾ ਇਹ ਤੋਹਫ਼ਾ ਕਿੰਨਾ ਖੂਬਸੂਰਤ ਹੈ ਪਾਪਾ। ਇਹ ਐਲਬਮ ਤਾਂ ਬਹੁਤ ਸੋਹਣੀ ਹੈ, ਜਿਹਨੇ ਵੀ ਇਹ ਐਲਬਮ ਪਿੱਕ ਕੀਤੀ ਆ ਉਹਦਾ ਧੰਨਵਾਦ ਬਣਦਾ, ਉਹਨੇ ਬਹੁਤ ਸੋਹਣੀ ਐਲਬਮ ਲੈ ਕੇ ਆਉਂਦੀ ਤੁਹਾਡੇ ਲਈ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਇਹ ਮੈਂ ਰੱਖ ਲਾਂ। ਅਤੇ ਪਾਪਾ ਨੇ ਪਾਪਾ ਦੀ ਪਰੀ ਨੂੰ ਨਾ ਵੀ ਕਿੱਦਾਂ ਕਰਨੀ ਸੀ, ਹਾਂ ਦੇ ਵਿੱਚ ਸਿਰ ਹਿਲਾਇਆ। ਖਾਣਾ ਖਤਮ ਹੋਇਆ ਤਾਂ ਅਫਸਰ ਦੀ ਕੁੜੀ ਉਹ ਐਲਬਮ ਚੁੱਕ ਕੇ ਆਪਣੇ ਕਮਰੇ ਦੇ ਵਿੱਚ ਲੈ ਗਈ। ਉਹਨੇ ਆਪਣੀ ਪੜ੍ਹਾਈ ਵਾਲੀਆਂ ਕਿਤਾਬਾਂ ਦੇ ਨਾਲ ਇੱਕ ਦਰਾਜ ਦੇ ਵਿੱਚ ਟਿਕਾ ਦਿੱਤੀ। ਅਤੇ ਫਿਰ ਅਗਲੇ ਦਿਨ ਜਦੋਂ ਬਾਕੀ ਚੰਬੇਲਿਆਂ ਤੋਂ ਥੋੜ੍ਹਾ ਵਿਹਲ ਮਿਲਿਆ ਉਹਨੇ ਉਹ ਐਲਬਮ ਕੱਢੀ, ਉਹ ਫਿਰ ਦੁਬਾਰਾ ਤੋਂ ਵੇਖ ਰਹੀ ਸੀ। ਹਾਂ, ਇਹ ਕਾਫੀ ਖੂਬਸੂਰਤ ਆ। ਉਹਨੇ ਇੱਕ ਇੱਕ ਕਰਕੇ ਸਾਰੇ ਕਰਮਚਾਰੀਆਂ ਦੀਆਂ ਫੋਟੋਆਂ ਬਾਹਰ ਕੱਢੀਆਂ, ਕੱਢੀਆਂ ਹੀ ਨਹੀਂ, ਫਰਸ਼ 'ਤੇ ਸੁੱਟ ਦਿੱਤੀਆਂ। ਅਤੇ ਆਪਣੇ ਸਕੂਲ ਦੀਆਂ, ਆਪਣੇ ਐਨੂਅਲ ਫੰਕਸ਼ਨ ਦੀਆਂ, ਆਪਣੇ ਬਚਪਨ ਦੀਆਂ ਫੋਟੋਆਂ ਜਿਹੜੀਆਂ ਉਹਨੂੰ ਪਸੰਦ ਸੀ ਉਹ ਸਾਰੀਆਂ ਉਸ ਐਲਬਮ ਦੇ ਵਿੱਚ ਇੱਕ ਇੱਕ ਕਰਕੇ ਲਾਉਣੀਆਂ ਸ਼ੁਰੂ ਕੀਤੀਆਂ। ਹੁਣ ਕਰਮਚਾਰੀਆਂ ਦੀਆਂ ਫੋਟੋਆਂ ਫਰਸ਼ 'ਤੇ ਪਈਆਂ ਸੀ ਅਤੇ ਐਲਬਮ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਫੋਟੋਆਂ ਹੁਣ ਐਲਬਮ ਦਾ ਸ਼ਿੰਗਾਰ ਬਣ ਚੁੱਕੀਆਂ ਸੀ। ਉਸ ਵੱਡੇ ਅਫਸਰ ਦਾ ਬੱਚਾ ਹਾਲੇ ਛੋਟਾ ਸੀ। ਉਹਨੇ ਚਿਰ ਨੂੰ ਹੌਲੀ ਹੌਲੀ ਟਹਿਲਦਾ ਟਹਿਲਦਾ ਜਦੋਂ ਭੈਣ ਦੇ ਕਮਰੇ ਦੇ ਵਿੱਚ ਆਇਆ ਤਾਂ ਉਹ ਤਸਵੀਰਾਂ ਫਰਸ਼ ਦੇ ਉੱਤੇ ਪਈਆਂ ਵੇਖ ਕੇ ਕਹਿਣ ਲੱਗਾ, ਉਹ ਮੈਂ ਇਹਨਾਂ ਤਸਵੀਰਾਂ ਨਾਲ ਖੇਡ ਸਕਦਾ? ਹਾਂ, ਕਿਉਂ ਨਹੀਂ ਖੇਡ ਸਕਦਾ, ਵੈਸੇ ਵੀ ਤਾਂ ਇਹ ਕਚਰਾ ਹੀ ਨੇ, ਭੈਣ ਨੇ ਕਿਹਾ। ਤਾਂ ਉਹਨੇ ਭੈਣ ਦੇ ਪੜ੍ਹਾਈ ਵਾਲੇ ਸਮਾਨ ਦੇ ਵਿੱਚੋਂ ਲਾਗੋਂ ਕੈਂਚੀ ਫੜੀ, ਉਹਨਾਂ ਤਸਵੀਰਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਬੜੇ ਸੋਹਣੇ ਤਰੀਕੇ ਦੇ ਨਾਲ। ਉਹਨੇ ਫੋਟੋਆਂ ਨੂੰ ਇੱਕ ਇੱਕ ਕਰਕੇ ਕੱਟਿਆ। ਜਿਹੜੇ ਕਰਮਚਾਰੀ ਦੇ ਮੁੱਛਾਂ ਨਹੀਂ ਸੀ ਹੈਗੀਆਂ ਉਹਦੇ ਮੁੱਛਾਂ ਬਣਾਈਆਂ, ਪੈਨ ਫੇਰਿਆ, ਜਿਹੜਾ ਥੋੜ੍ਹਾ ਜਿਹਾ ਕਾਲਾ ਦਿਖਦਾ ਸੀ ਉਹਨੂੰ ਗੋਰਾ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਉਹਦੇ ਮੁਤਾਬਕ ਵਾਲ ਸਹੀ ਨਹੀਂ ਸੀ ਉਹਨੇ ਵਾਲ ਸਹੀ ਕੀਤੇ। ਇੱਕ ਦੀਆਂ ਅੱਖਾਂ ਉਹਨੂੰ ਨਹੀਂ ਠੀਕ ਲੱਗੀਆਂ, ਥੋੜ੍ਹੀਆਂ ਵੱਡੀਆਂ ਵੀ ਕਰ ਦਿੱਤੀਆਂ। ਉਹਨੂੰ ਲੱਗਦਾ ਸੀ ਇੱਕ ਦਾ ਨੱਕ ਥੋੜ੍ਹਾ ਜਿਹਾ ਟੇਢਾ ਅਤੇ ਉਹਨੇ ਨੱਕ ਵੀ ਸਿੱਧਾ ਕਰ ਦਿੱਤਾ। ਇੱਕ ਦੇ ਕੰਨ ਥੋੜ੍ਹੇ ਜਿਹੇ ਬਾਹਰ ਨੂੰ ਆ, ਮੈਂ ਕੋਸ਼ਿਸ਼ ਕਰਦਾ ਇਹਦੇ ਕੰਨ ਵੀ ਸੈੱਟ ਕਰ ਦੇਵਾਂ। ਕੁੱਲ ਮਿਲਾ ਕੇ ਕਰਮਚਾਰੀਆਂ ਦੇ ਵਿੱਚ ਜਿੰਨੀਆਂ ਵੀ ਉਣਤਾਈਆਂ ਸੀ ਉਹ ਅਫਸਰ ਦੇ ਮੁੰਡੇ ਨੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਖਿਰਕਾਰ ਉਹਨਾਂ ਸਾਰੀਆਂ ਤਸਵੀਰਾਂ ਦੇ ਵਿੱਚੋਂ ਹੁਣ ਉਹਨੇ ਇੱਕ ਤਸਵੀਰ ਚੰਗੀ ਤਰ੍ਹਾਂ ਦੇ ਨਾਲ ਕੱਟੀ। ਉਹਨੂੰ ਉਹਦਾ ਇਕੱਲਾ ਚਿਹਰਾ ਚੰਗਾ ਲੱਗਾ ਸੀ, ਪਰ ਉਸ ਤੋਂ ਬਾਅਦ ਉਹਨੂੰ ਕੀ ਲੱਗਾ, ਅੱਖਾਂ ਨਹੀਂ ਠੀਕ। ਭੈਣ ਦੇ ਟੇਬਲ ਦੇ ਉੱਤੇ ਪਈਆਂ ਮੇਖਾਂ ਉਹਨੇ ਉਹਦੀਆਂ ਅੱਖਾਂ ਦੇ ਵਿੱਚ ਮਾਰੀਆਂ ਅਤੇ ਕੋਲ ਹੀ ਧਿਆਨ ਪਿਆ ਇੱਕ ਮਾਚਿਸ ਦੀ ਡੱਬੀ ਦੇ ਉੱਤੇ। ਉਹ ਚਿਹਰਾ, ਉਹ ਕਰਮਚਾਰੀ ਦਾ ਚਿਹਰਾ ਜਿਹਦੀਆਂ ਅੱਖਾਂ ਦੇ ਵਿੱਚ ਮੇਖਾਂ ਵੱਜੀਆਂ ਸੀ, ਉਹਨੇ ਡੱਬੀ ਦੇ ਉੱਤੇ ਪਿੰਨ ਦੀ ਸਹਾਇਤਾ ਦੇ ਨਾਲ ਇਸ ਤਰੀਕੇ ਦੇ ਨਾਲ ਟਿਕਾਇਆ ਕਿ ਹੁਣ ਉਹ ਫੌਜੀ ਖੇਡਣ ਲੱਗ ਪਿਆ। ਉਹ ਫੌਜੀ ਆ, ਉਹ ਦੂਸਰੇ ਫੌਜੀਆਂ ਨੂੰ ਮਾਰ ਰਿਹਾ ਅਤੇ ਇਸੇ ਤਰ੍ਹਾਂ ਦੇ ਨਾਲ ਉਹ ਡੱਬੀ ਫੜ ਕੇ ਉਸ ਫੌਜੀ ਨੂੰ ਟੈਂਕ ਦੇ ਉੱਤੇ ਬਿਠਾ ਕੇ ਸਾਰੇ ਘਰ ਦੇ ਵਿੱਚ ਭੱਜਣ ਲੱਗਾ। ਉਹ ਡੱਬੀ ਉਹਦੇ ਟੈਂਕ ਸੀ ਅਤੇ ਡੱਬੀ ਦੇ ਉੱਤੇ ਬੈਠਾ ਉਹ ਕਰਮਚਾਰੀ ਜਿਹੜਾ ਹੁਣ ਪਛਾਣ ਤੋਂ ਵੀ ਬਾਹਰ ਸੀ। ਇਸੇ ਤਰ੍ਹਾਂ ਦੇ ਨਾਲ ਟੈਂਕ ਭਜਾਉਂਦਾ ਜਦੋਂ ਪਾਪਾ ਦੇ ਕਮਰੇ ਦੇ ਵਿੱਚ ਗਿਆ ਤਾਂ ਕਹਿਣ ਲੱਗਾ, ਪਾਪਾ ਦੇਖੋ ਮੈਂ ਕੀ ਬਣਾਇਆ, ਮੈਂ ਲੜਾਈ ਖੇਡ ਰਿਹਾ ਅਤੇ ਆ ਵੇਖੋ ਫੌਜੀ ਇਹ ਟੈਂਕ ਦੇ ਉੱਤੇ ਬੈਠਾ ਇਹ ਦੁਸ਼ਮਣਾਂ ਨੂੰ ਗੋਲੀਆਂ ਮਾਰ ਰਿਹਾ, ਡਿਸ਼ੁਮ ਠਾ। ਪਾਪਾ ਨੇ ਜਦੋਂ ਧਿਆਨ ਮਾਰਿਆ ਵੇਖਿਆ ਇਹ ਤਾਂ ਕਰਮਚਾਰੀ ਦੀ ਤਸਵੀਰ ਹੈ, ਝੱਟ ਸਮਝ ਗਿਆ ਕੁਛ ਨਾ ਕੁਛ ਤਾਂ ਉਸ ਐਲਬਮ ਦੇ ਨਾਲ ਹੋਇਆ।

ਪਰ ਉਹਨੂੰ ਇਹ ਮੰਜ਼ਰ ਕਾਫੀ ਹਾਸੋ ਹੀ ਨਾ ਲੱਗਾ। ਖਿੜਖੜਾ ਕੇ ਹੱਸਿਆ, ਵਾਹ ਵਾਹ ਵਾਹ ਮੇਰੇ ਪੁੱਤ, ਉਹ ਤੂੰ ਤਾਂ ਬੜਾ ਕਲਾਕਾਰ ਬਣ ਗਿਆ, ਤੇਰੀ ਮੰਮੀ ਨੇ ਵੇਖੀ ਕਿੰਨੇ ਖੁਸ਼ ਹੋਣਾ। ਜਾ ਰਸੋਈ ਦੇ ਵਿੱਚ ਆਪਣੀ ਮੰਮੀ ਨੂੰ ਦਿਖਾ ਕੇ ਆ। ਅਤੇ ਬੱਚੇ ਨੇ ਮਿੰਟ ਨਹੀਂ ਲਾਇਆ, ਰੁਕਣ ਲੱਗਿਆ, ਉਹੀ ਟੈਂਕ ਭਜਾ ਕੇ ਰਸੋਈ ਦੇ ਵਿੱਚ ਲੈ ਗਿਆ। ਅਤੇ ਹੁਣ ਉਹ ਸ਼ਾਇਦ ਮੰਮੀ ਨੂੰ ਦਿਖਾ ਰਿਹਾ। ਐਂਟਨ ਚੈਕਵ ਇੱਥੇ ਆਪਣੀ ਕਹਾਣੀ ਖਤਮ ਕਰਦਾ, ਕਿਉਂਕਿ ਇਹੋ ਹੀ ਅੰਦਾਜ਼ ਆ ਇਸ ਕਹਾਣੀਕਾਰ ਦਾ। ਉਹ ਬੜੇ ਹਾਸਰਸ ਤਰੀਕੇ ਦੇ ਨਾਲ ਇਨਸਾਨੀ ਦਿਮਾਗ ਨੂੰ ਚਿੱਤਰਦਾ, ਸਾਡੇ ਸਮਾਜ ਦੇ ਵਿੱਚ ਹੋ ਰਹੇ ਅਲੱਗ ਅਲੱਗ ਤਰ੍ਹਾਂ ਦੇ ਵਰਤਾਰਿਆਂ ਨੂੰ ਬੜੇ ਸਹੀ ਢੰਗ ਦੇ ਨਾਲ ਫੜਦਾ। ਅਤੇ ਇਸ ਤਰੀਕੇ ਦੇ ਨਾਲ ਲਿਖਦਾ ਕਿ ਪਾਠਕਾਂ ਦਾ ਇੰਟਰਸਟ ਵੀ ਬਣਿਆ ਰਹੇ। ਬਹੁਤਿਆਂ ਨੂੰ ਲੱਗਦਾ ਬੜੀ ਸੋਹਣੀ ਵਿਅੰਗਾਤਮਕ ਕਹਾਣੀ ਲਿਖੀ, ਉਹਦੇ ਉੱਤੇ ਹੱਸਦੇ ਨੇ, ਅੱਗੇ ਲੰਘਦੇ ਨੇ, ਪਰ ਸ਼ਾਇਦ ਕਹਾਣੀਕਾਰ ਇਸ ਤੋਂ ਕਿਤੇ ਹੋਰ ਡੂੰਘੀ ਗੱਲ ਕਹਿਣੀ ਚਾਹ ਰਿਹਾ ਹੁੰਦਾ। ਉਹ ਸਾਡੇ ਇਨਸਾਨੀ ਵਰਤਾਰੇ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਅਸੀਂ ਸਾਰੇ ਕਿੱਦਾਂ ਸੋਚਦੇ ਹਾਂ, ਅਲੱਗ ਅਲੱਗ ਸਮਿਆਂ ਦੇ ਉੱਤੇ ਅਲੱਗ ਅਲੱਗ ਥਾਵਾਂ ਦੇ ਉੱਤੇ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਆਪਾਂ ਪੇਸ਼ ਆਉਂਦੇ ਹਾਂ। ਵੇਖਿਆ ਜਾਵੇ ਤਾਂ ਇਹ ਵਰਤਾਰਾ ਸਾਡੇ ਸਮਾਜ ਦੇ ਵਿੱਚ ਆਮ ਵਾਪਰਦਾ। ਤੁਹਾਨੂੰ ਕੀ ਲੱਗਦਾ, ਉਹ ਕਲਰਕ, ਉਹ ਕਰਮਚਾਰੀ, ਉਹ ਇੰਨਾ ਹੀ ਖੁਸ਼ ਹੋਣਗੇ ਆਪਣੇ ਬੌਸ ਤੋਂ? ਵੇਖਿਆ ਜਾਵੇ ਤਾਂ ਉਹਨਾਂ ਨੇ ਵੀ ਬੌਸ ਨੂੰ ਪੱਠੇ ਪਾਉਣ ਦੇ ਲਈ, ਉਹਨੂੰ ਖੁਸ਼ ਕਰਨ ਦੇ ਲਈ ਉਹ ਇੱਕ ਐਲਬਮ ਦਿੱਤੀ। ਦਿਲੋਂ ਤਾਂ ਉਹਨਾਂ ਨੇ ਵੀ ਨਹੀਂ ਦਿੱਤੀ। ਅਤੇ ਉਹ ਅਫਸਰ ਜਿਹਨੂੰ ਪਤਾ ਕਿ ਮੈਂ ਇਹਨਾਂ ਦੇ ਨਾਲ ਸਮੇਂਦਾਰ ਸਮੇਂ ਬਥੇਰੇ ਧੱਕੇ ਕੀਤੇ ਨੇ, ਪਰ ਫਿਰ ਵੀ ਆਪਣੀ ਤਾਰੀਫ ਸੁਣ ਕੇ ਇਨਸਾਨ ਨੂੰ ਚੰਗਾ ਲੱਗਦਾ। ਜਿੱਦਾਂ ਕਿ ਆਪਾਂ ਸਾਰੇ ਅੱਜ ਕੱਲ੍ਹ ਆਪਾਂ ਬਹੁਤੇ ਤਾਰੀਫਾਂ ਦੇ ਉੱਤੇ ਚੱਲਦੇ ਹਾਂ, ਬੱਚੇ ਕੋਲ ਕੰਮ ਕਰਾਉਣਾ, ਉਹਨੂੰ ਪਹਿਲਾਂ ਪੱਠੇ ਪਾਓ, ਉਹਨੂੰ ਪਹਿਲਾਂ ਹੀ ਤਾਰੀਫ ਕਰੋ। ਬੱਚੇ ਨੇ ਤੁਹਾਡੇ ਕੋਲੋਂ ਕਰਾਉਣਾ ਅਤੇ ਉਹ ਵੀ ਤੁਹਾਨੂੰ ਪਹਿਲਾਂ ਤੁਹਾਡੀ ਤਾਰੀਫ ਕਰਕੇ ਵਿਖਾਊਗਾ, ਯੂ ਆਰ ਬੈਸਟ ਡੈਡ ਇਨ ਦਾ ਵਰਲਡ, ਬੈਸਟ ਮੋਮ ਐਵਰ। ਇੱਦਾਂ ਦੇ ਸ਼ਬਦ ਅੱਜ ਕੱਲ੍ਹ ਸਾਡੇ ਲਈ ਬਾਲਣ ਦਾ ਕੰਮ ਕਰਦੇ ਨੇ, ਯਾਨੀ ਕਿ ਤੇਲ ਦਾ, ਅਤੇ ਤੇਲ ਸਾਨੂੰ ਚਲਾਈ ਰੱਖਦਾ। ਇੱਦਾਂ ਦੀ ਐਨਰਜੀ ਸਾਨੂੰ ਚਾਹੀਦੀ ਅੱਜ ਕੱਲ੍ਹ ਕੰਮ ਕਰਨ ਦੇ ਲਈ। ਪਤਾ ਹੁੰਦਿਆਂ ਵੀ ਕਿ ਆਪਾਂ ਆਪਣਾ ਫਰਜ਼ ਸਹੀ ਤਰੀਕੇ ਦੇ ਨਾਲ ਨਹੀਂ ਨਿਭਾ ਪਾ ਰਹੇ, ਅਤੇ ਉਹਦੇ ਦਰਮਿਆਨ ਜਦੋਂ ਕੋਈ ਦੋ ਹਮਦਰਦੀ ਦੇ ਬੋਲ ਕਹਿ ਦਿੰਦਾ ਤਾਂ ਫਿਰ ਇਨਸਾਨ ਆਪਣੇ ਆਪ ਨੂੰ ਬੜਾ ਸੋਹਣਾ ਭੁਲੇਖਾ ਪਾਉਂਦਾ, ਸ਼ਾਇਦ ਮੈਂ ਕੁਛ ਜ਼ਿਆਦਾ ਹੀ ਸੋਚ ਰਿਹਾ ਸੀ। ਇੱਦਾਂ ਦੀ ਕੋਈ ਗੱਲ ਨਹੀਂ, ਮੈਂ ਚੰਗਾ ਪਿਓ ਹਾਂ, ਮੈਂ ਚੰਗਾ ਅਫਸਰ ਹਾਂ, ਮੈਂ ਚੰਗੀ ਮਾਂ ਹਾਂ, ਮੈਂ ਚੰਗੀ ਤਰ੍ਹਾਂ ਨਾਲ ਆਪਣੇ ਪਰਿਵਾਰ ਦੀ ਦੇਖਭਾਲ ਕਰ ਰਿਹਾ, ਬੱਚਿਆਂ ਦੀ ਦੇਖਭਾਲ ਕਰ ਰਿਹਾ, ਇਸ ਜਨਤਾ ਦੀ ਚੰਗੀ ਤਰ੍ਹਾਂ ਦੇ ਨਾਲ ਦੇਖਭਾਲ ਕਰ ਰਿਹਾ, ਨਹੀਂ ਤਾਂ ਉਹ ਮੈਨੂੰ ਹਲਾਸ਼ੇਰੀ ਕਿਉਂ ਦਿੰਦੇ? ਇਸ ਤਰੀਕੇ ਦੇ ਨਾਲ, ਇਸ ਦਿੱਤੀ ਹਲਾਸ਼ੇਰੀ ਦੇ ਹੇਠ, ਇਸ ਐਪਰੀਸ਼ੀਏਸ਼ਨ ਦੇ ਹੇਠ ਆਪਾਂ ਆਪਣੇ ਕੋਝੇਪਨ ਨੂੰ ਲੁਕਾ ਕੇ ਹੌਲੀ ਹੌਲੀ ਇੰਨੇ ਵਧੀਆ ਐਕਟਰ ਬਣ ਜਾਂਦੇ ਹਾਂ ਕਿ ਫਿਰ ਕਦੀ ਵੀ ਸਾਨੂੰ ਸਾਡਾ ਅਸਲ ਚਿਹਰਾ ਪਤਾ ਹੀ ਨਹੀਂ ਲੱਗ ਪਾਉਂਦਾ। ਪਰ ਜ਼ਿੰਦਗੀ ਦੇ ਵਿੱਚ ਇਸੇ ਕਹਾਣੀ ਦੇ ਵਾਂਗੂ ਅਸਲ ਚਿਹਰਾ ਜੇ ਕਿਸੇ ਨੇ ਵੇਖਣਾ ਹੋਵੇ ਤਾਂ ਸਾਡਾ ਹਰ ਪਲ ਪਲ ਪਲ ਗੁੜ ਕੇ ਆਉਂਦਾ। ਜਿੱਦਾਂ ਇੱਕ ਪਲ ਉਹਨਾਂ ਤਸਵੀਰਾਂ ਨੇ ਸਾਰੇ ਕੁਛ ਦੇ ਉੱਤੇ ਪਰਦਾ ਪਾ ਦਿੱਤਾ। ਤੁਹਾਡੀਆਂ ਸਾਰੀਆਂ ਗਲਤੀਆਂ ਤੁਹਾਨੂੰ ਲੱਗਾ ਕਿ ਵਾਜਬੀ ਹੋਣਗੀਆਂ, ਨਹੀਂ ਤਾਂ ਐਡਾ ਖੁਸ਼ ਕਿਉਂ ਹੁੰਦੇ? ਜਿਨ੍ਹਾਂ ਨੇ ਐਲਬਮ ਦਿੱਤੇ ਉਹਨਾਂ ਨੇ ਤੁਹਾਨੂੰ ਗਲੋਂ ਲਾਉਣ ਲਈ ਦੇ ਦਿੱਤੇ, ਜਾਂਦੇ ਜਾਂਦੇ ਫਿਰ ਵੀ ਕਿਤੇ ਕੰਮ ਪੈ ਜਾਂਦਾ। ਸ਼ਾਇਦ ਉਹਨਾਂ ਸੋਚਿਆ ਹੋਵੇ ਕਿ ਕਈ ਕਾਗਜ਼ ਪੱਤਰ ਤਾਂ ਹਾਲੇ ਇਹਦੇ ਕੋਲੋਂ ਹੀ ਲੈਣੇ ਨੇ, ਹੋ ਸਕਦਾ ਕਿਤੇ ਨਾ ਕਿਤੇ ਕੋਈ ਸਾਈਨ ਇਹਦੇ ਕੋਲੋਂ ਕਰਾਉਣਾ ਪੈ ਜਾਵੇ, ਕੋਈ ਕਰੈਕਟਰ ਸਰਟੀਫਿਕੇਟ ਲੈਣਾ ਪੈ ਜਾਵੇ, ਅੱਗੇ ਕਿਤੇ ਨੌਕਰੀ ਕਰਨੀ, ਕੋਈ ਹੋਰ ਦਫ਼ਤਰ, ਕੋਈ ਹੋਰ ਕੰਮ, ਸ਼ਾਇਦ ਇਸ ਕਰਕੇ ਉਹਨਾਂ ਨੇ ਵੀ ਤਾਂ ਪੱਠੇ ਪਾਏ। ਪਰ ਉਹ ਚੀਜ਼ ਜਿਹਨੇ ਸਾਨੂੰ ਬੜਾ ਮਾਣ ਮਹਿਸੂਸ ਕਰਾਇਆ, ਉਹਦਾ ਮਾਣ ਵੀ ਆਪਾਂ ਕਿੰਨਾ ਕੁ ਚਿਰ ਮਹਿਸੂਸ ਕੀਤਾ, ਬੱਚੇ ਨੂੰ ਆਪਾਂ ਨਹੀਂ ਰੋਕ ਸਕੇ। ਕਿਸੇ ਦਾ ਦਿੱਤਾ ਤੋਹਫ਼ਾ ਸਾਨੂੰ ਬਹੁਤਾ ਚਿਰ ਆਨੰਦ ਨਹੀਂ ਦੇ ਸਕਿਆ। ਉਹਦੀ ਜਿੰਨਾ ਚਿਰ ਲੋੜ ਸੀ, ਜਿੱਥੇ ਲੋੜ ਸੀ ਉਦੋਂ ਆਪਾਂ ਉਹਦੇ ਤੋਂ ਲੁਤਫ ਲੈ ਲਿਆ,
ਹੁਣ ਮੈਂ ਕੀ ਕਰਨੀਆਂ ਤਸਵੀਰਾਂ ਉਹਨਾਂ ਲੋਕਾਂ ਦੀਆਂ, ਮੇਰੇ ਕਿਹੜੇ ਕੰਮ ਦੀਆਂ? ਸ਼ਾਇਦ ਇਹ ਪਹਿਲਾਂ ਤੋਂ ਹੀ ਤੈਅ ਸੀ। ਉਸ ਐਲਬਮ ਦੀ ਕੀਮਤ ਅਸਲ ਦੇ ਵਿੱਚ ਕੋਈ ਨਹੀਂ ਸੀ ਜਾਣਦਾ। ਜੇਕਰ ਕੋਈ ਸਭ ਤੋਂ ਇਮਾਨਦਾਰੀ ਦੇ ਨਾਲ ਪੇਸ਼ ਆਇਆ ਇਸ ਐਲਬਮ ਦੇ ਨਾਲ ਤਾਂ ਉਹ ਸੀ ਉਹ ਬੱਚਾ ਜਿਹਦੇ ਮਨ ਦੇ ਵਿੱਚ ਕੁਛ ਨਹੀਂ ਸੀ, ਜਿਹਦੇ ਲਈ ਉਹ ਚੀਜ਼ ਨਾ ਤਾਂ ਬਹੁਤ ਮਹਿੰਗੀ ਸੀ ਨਾ ਬਹੁਤ ਸਸਤੀ। ਉਹਨੇ ਸਿਰਫ ਖੇਡਣਾ ਸੀ ਅਤੇ ਉਹਨੇ ਖੇਡ ਲਿਆ। ਇਸੇ ਕਰਕੇ ਕਹਿੰਦੇ ਆ ਕਿ ਬੱਚੇ ਬਣ ਕੇ ਰਹਿਣਾ ਚਾਹੀਦਾ, ਬੱਚਿਆਂ ਵਰਗਾ ਮਨ ਸਾਡੇ ਕੋਲ ਹੋਣਾ ਚਾਹੀਦਾ। ਆਖਿਰਕਾਰ ਬੱਚੇ ਨੇ ਉਹਨਾਂ ਤਸਵੀਰਾਂ ਨੂੰ ਖਿਡਾਉਣਾ ਅਤੇ ਬਣਾ ਲਿਆ ਨਾ, ਉਹਨੇ ਖੇਡ 'ਤੇ ਲਿਆ ਨਾ। ਬੱਚੇ ਨੇ ਗੌ ਦੇ ਨਾਲ ਵੇਖਿਆ ਤਾਂ ਸਹੀ ਨਾ, ਇਹਦੀਆਂ ਅੱਖਾਂ ਨਹੀਂ ਠੀਕ, ਇਹਦੀਆਂ ਮੈਂ ਅੱਖਾਂ ਠੀਕ ਕਰ ਦੇਵਾਂ, ਇਹਦੇ ਕੰਨ ਨਹੀਂ ਠੀਕ, ਇਹਦੇ ਮੈਂ ਕੰਨ ਠੀਕ ਕਰ ਦੇਵਾਂ। ਅਫਸਰ ਨੇ ਤਾਂ ਸ਼ਾਇਦ ਉਹ ਤਸਵੀਰਾਂ ਹਾਲੇ ਚੱਜ ਦੇ ਨਾਲ ਵੇਖੀਆਂ ਵੀ ਨਹੀਂ ਹੋਣਗੀਆਂ। ਹੋਰ ਬਹੁਤ ਸਾਰਾ ਕੁਛ, ਹੋਰ ਬਹੁਤ ਸਾਰਾ ਕੁਛ ਆਪਾਂ ਇਹਨਾਂ ਕਹਾਣੀਆਂ ਤੋਂ ਸਿੱਖ ਸਕਦੇ ਹਾਂ, ਆਪਣੀ ਸੋਚ ਬਾਰੇ, ਆਪਣੀ ਅਸਲੀਅਤ ਬਾਰੇ, ਆਪਣੇ ਹੋਣ ਬਾਰੇ, ਆਪਣੇ ਹੁੰਦਿਆਂ ਹੋਇਆਂ ਵੀ ਇਸ ਸਮਾਜ ਦੇ ਵਿੱਚ ਨਾ ਹੋਣ ਬਾਰੇ ਬਹੁਤ ਸਾਰਾ ਕੁਛ, ਅਤੇ ਆਪਣੇ ਆਪ ਨੂੰ ਇਹਦੇ 'ਚ ਫਿੱਟ ਕਰਕੇ ਸ਼ਾਇਦ ਥੋੜ੍ਹਾ ਠੀਕ ਵੀ ਕਰ ਸਕਦੇ ਹਾਂ। ਕਿਹੜੇ ਤਰੀਕੇ ਦੇ ਨਾਲ ਸਾਨੂੰ ਵਿਚਰਨਾ ਚਾਹੀਦਾ ਇਸ ਸਮਾਜ ਦੇ ਵਿੱਚ ਕਿ ਸਾਨੂੰ ਇੱਦਾਂ ਦੀ ਕਿਤੇ ਉਹ ਫੋਕੀ ਵਾਹਵਾਹੀ ਦੀ ਲੋੜ ਨਾ ਪਵੇ। ਜੇ ਕੋਈ ਵਾਹਵਾਹੀ ਕਰੇ ਤਾਂ ਉਹ ਸੱਚੀ ਹੋਵੇ, ਅਤੇ ਜਦੋਂ ਸੱਚੀ ਹੁੰਦੀ ਆ ਉਦੋਂ ਬਹੁਤੀ ਤੁਹਾਡੇ ਦਿਮਾਗ 'ਤੇ ਹਾਵੀ ਨਹੀਂ ਹੁੰਦੀ, ਕਿਉਂਕਿ ਉਦੋਂ ਜੋ ਕੁਛ ਵੀ ਤੁਸੀਂ ਕਰ ਰਹੇ ਹੁੰਦੇ ਹੋ ਉਸ ਫੋਕੀ ਵਾਹਵਾਹੀ ਦੇ ਲਈ ਨਹੀਂ ਕਰ ਰਹੇ ਹੁੰਦੇ, ਤੁਸੀਂ ਆਪਣਾ ਫਰਜ਼ ਸਮਝ ਕੇ ਕਰ ਰਹੇ ਹੁੰਦੇ ਹੋ। ਅਤੇ ਇਸ ਸਮਾਜ ਦੇ ਵਿੱਚ ਸਾਰਿਆਂ ਨੂੰ ਆਪੋ ਆਪਣੇ ਫਰਜ਼ ਜ਼ਰੂਰ ਨਿਭਾਉਂਦੇ ਰਹਿਣਾ ਚਾਹੀਦਾ, ਕਿਉਂਕਿ ਉਸ ਰੱਬ ਨੇ ਸਾਰਿਆਂ ਦੀਆਂ ਅਲੱਗ ਅਲੱਗ ਡਿਊਟੀਆਂ ਲਾਈਆਂ ਨੇ, ਅਤੇ ਜੇ ਆਪਾਂ ਡਿਊਟੀ ਸਹੀ ਢੰਗ ਦੇ ਨਾਲ ਨਹੀਂ ਕਰ ਰਹੇ ਇਹਦਾ ਮਤਲਬ ਕਿ ਆਪਾਂ ਰੱਬ ਦਾ ਕਿਆ ਨਹੀਂ ਸਿਰ ਮੱਥੇ ਕਰ ਰਹੇ। ਤੁਸੀਂ ਇਸ ਟਾਈਮ ਕੋਈ ਨੌਕਰੀ ਕਰ ਰਹੇ ਹੋ, ਆਪਣਾ ਕਾਰੋਬਾਰ ਕਰ ਰਹੇ ਹੋ, ਘਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ, ਅਤੇ ਇੱਕ ਚੀਜ਼ ਯਾਦ ਰੱਖਿਓ ਇਹ ਸਭ ਉਸ ਰੱਬ ਦੀਆਂ ਲਾਈਆਂ ਡਿਊਟੀਆਂ ਨੇ। ਅਤੇ ਜੇ ਤੁਸੀਂ ਬਹੁਤੀ ਚੰਗੀ ਤਰ੍ਹਾਂ ਦੇ ਨਾਲ ਇਮਾਨਦਾਰੀ ਦੇ ਨਾਲ ਨਹੀਂ ਕਰੋਗੇ ਤਾਂ ਕੱਲ੍ਹ ਨੂੰ ਇਹ ਡਿਊਟੀ ਤੁਹਾਡੇ ਕੋਲੋਂ ਖੋ ਕੇ ਕਿਸੇ ਹੋਰ ਨੂੰ ਦੇ ਦਿੱਤੀ ਜਾਊਗੀ। ਸ਼ਾਇਦ ਖੋਣਾ ਸ਼ਬਦ ਮੈਂ ਗਲਤ ਇਸਤੇਮਾਲ ਕਰ ਗਿਆ, ਉਹ ਕਿਸੇ ਕੋਲੋਂ ਖੋਹਦਾ ਨਹੀਂ, ਉਹ ਮਿਹਨਤੀ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਜ਼ਰੂਰ ਦਿਵਾਉਂਦਾ, ਚਾਹੇ ਥੋੜ੍ਹਾ ਸਮਾਂ ਹੀ ਲੱਗੇ। ਇਸ ਕਰਕੇ ਆਓ ਫਿਰ ਆਪਾਂ ਵੀ ਉਹਨਾਂ ਮਿਹਨਤੀ ਲੋਕਾਂ 'ਚ ਸ਼ਾਮਿਲ ਹੁੰਦੇ ਹਾਂ, ਆਪਣੇ ਬਣਦੇ ਫਰਜ਼ ਨਿਭਾਉਂਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
0: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400445555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮੈਲਟਨ।
3: ਟੈਂਸ਼ਨ ਨਿਰੀ ਟੈਂਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
3: ਜਾਂ 9077993
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077973।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ। ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
7: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
8: ਸੂਰਜ ਦੇਵਤਾ
7: ਕੀ ਮਤਲਬ?
8: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
7: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
8: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480664 94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
9: ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣਾ ਸੁਣਨ ਦਾ ਸਮਾਂ ਹੋ ਚੁੱਕਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਆ ਜਾਓ ਫਿਰ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਮੈਂ ਤਾਂ ਕਹਿ ਕੇ ਤੇ ਕਹਿਣਗੇ ਵੀ ਮਨ ਦਾ ਬੋਝ ਹਲਕਾ ਕਰਨ ਲਈ ਚਿੰਤਾ ਪਰੇਸ਼ਾਨੀਆਂ ਦੂਰ ਕਰਨ ਲਈ ਚਲੋ ਇਹਦੇ ਚ ਵੀ ਹਾਸਾ ਉਪਜੇ ਤੇ ਇਹਦੇ ਵਰਗੀ ਤਾਂ ਗੱਲ ਹੀ ਨੀ ਕੋਈ
0: ਹਾਸੇ ਹੋਣੇ ਚਾਹੀਦੇ ਕਿੱਦਾਂ ਵੀ ਆਉਣ ਵੇਖੋ
1: ਮੈਂ ਤੁਹਾਡੇ ਤੇ ਹੱਸਦਾ ਤੁਸੀਂ ਮੇਰੇ ਤੇ ਹੱਸੋ ਭਾਜੀ ਏਦਾਂ ਤਾਂ ਫਿਰ ਗੱਲ ਨੀ ਨਾ ਹੋਈ
0: ਹਾਂ
1: ਆਪਾਂ ਮਿਲ ਜੁਲ ਕੇ ਹੱਸੀ
0: ਨਹੀਂ ਆਪਾਂ ਬੱਚਿਆਂ ਦੇ ਚੁਟਕਲੇ ਸੁਣ ਕੇ ਹੱਸਾਂਗੇ ਹੱਸੂਗੀ ਨਾ ਫਿਰ ਹੁਣ ਹੱਸਿਓ ਨਾ ਆਓ ਫਿਰ ਅੱਗੇ ਵਧਦੇ ਹਾਂ ਜੀ ਆਪਾਂ
1: ਏਦਾਂ ਹੀ ਆ ਹਾਸੇ ਠੱਠੇ ਨਾਲ ਹੀ ਆ ਗੱਲ ਤੁਰਦੀ
0: ਬਿਲਕੁਲ ਜੀ ਸਵੇਰ ਸਵੇਰੇ ਜੇ ਹਾਸਾ ਨਾ ਹੋਵੇ
1: ਘਰ ਵਾਸਤੇ ਨਾਲੇ ਆਪਾਂ ਹੱਸਦਿਆਂ ਦੇ ਰੇਡੀਓ ਵਾਸਤੇ ਕਹਿ ਦਿੰਦੇ ਹਾਂ
0: ਚਲੋ ਫਿਰ ਆਓ ਆਪਾਂ ਤੇਗ ਘੋਪਲੇ ਨੂੰ ਸੁਣਦੇ ਹਾਂ ਚੁਟਕਲਾ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਕੀ ਹਾਲ ਆ
1: ਸਤਿ ਸ਼੍ਰੀ ਅਕਾਲ ਤੇਗ ਸਾਡੀ ਆਵਾਜ਼ ਆ ਰਹੀ ਤੁਹਾਡੇ ਤੱਕ
2: ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੇਗ ਦਾ
2: ਮੈਂ ਵਧੀਆ ਤੁਹਾਡਾ ਕੀ ਹਾਲ ਚਾਲ ਹੈ
0: ਤੁਹਾਡਾ ਵੀ ਠੀਕ ਹੈ ਬੁੱਤ ਬਹੁਤ ਵਧੀਆ ਤੁਸੀਂ ਟਾਈਮ ਨਾਲ ਹੀ ਉੱਠ ਪਿਓ ਸਾਰਿਆਂ ਨੂੰ ਤੁਸੀਂ ਠਾਉਣਾ ਹੁੰਦਾ ਵਾ ਹਾਲੇ ਬਾਕੀ ਤੇ ਨਹੀਂ ਉੱਠੀਆਂ ਹੋਣੀਆਂ ਛੋਟੀਆਂ ਭੈਣਾਂ ਕਿ ਉੱਠ ਪਈਆਂ ਵਾ
2: ਅੰਬਰ ਉੱਠੀਆਂ ਹੁਣ ਅਲਾਹੀ ਦਾ ਪਤਾ ਨਹੀਂ ਹੈਗਾ
0: ਉਹਨੂੰ ਸੌਂ ਲੈਣ ਦੋ ਵਿਚਾਰੀ ਨਿੱਕੀ ਜੀ ਨੂੰ
2: ਹਾਂਜੀ
1: ਇੱਕ ਠੰਡ ਵੀ ਆ ਨਿੱਗ ਜਿਹਾ ਆ ਜਾਂਦਾ ਨਾ
0: ਹੋਰ ਉੱਠ ਕੇ ਫਿਰ ਉਹ ਤੰਗ ਕਰੂਗੀ
2: ਹਾਂਜੀ
0: ਕੀ ਸੁਣਾਓਗੇ ਫਿਰ ਅੱਜ
2: ਅੱਜ ਮੈਂ ਸੁਣਾਉਂਗੀ ਬਜਾਰਤ
0: ਓਕੇ ਸਵੇਰੇ ਸਵੇਰੇ ਓਕੇ ਬਜਾਰਤ
1: ਥੋੜਾ ਦਿਮਾਗ ਸ਼ਾਫ ਕਰੀਏ
2: ਸਵੇਰੇ ਚਾਰ ਪੈਰ ਦੁਪਹਿਰੇ ਦੋ ਪੈਰ ਸ਼ਾਮ ਨੂੰ ਤਿੰਨ ਪੈਰ
0: ਕਿਹੜੀ ਚੀਜ਼ ਹੈ
1: ਸਵੇਰੇ ਦੋ ਪੈਰ
0: ਸਵੇਰੇ ਦੋ ਪੈਰ
1: ਮੈਂ ਇਹਦੇ ਪੈਰ
2: ਕੱਢੂਗੀ ਚਾਰ ਪੈਰ
0: ਅੱਛਾ
1: ਸਵੇਰੇ
0: ਸਵੇਰੇ ਚਾਰ ਪੈਰ
1: ਪੈਰ ਕਰਿਓ ਜੀ ਮਾੜਾ ਜਿਹਾ ਕੈਲਕੂਲੇ
0: ਅੱਛਾ ਸਵੇਰੇ ਚਾਰ ਪੈਰ ਤੇ ਦੁਪਹਿਰੇ
2: ਦੋ ਪੈਰ
0: ਓਕੇ ਤੇ ਰਾਤ ਨੂੰ ਤਿੰਨ ਪੈਰ
2: ਹਾਂਜੀ
0: ਹੋ ਓਕੇ ਅੱਛਾ ਕਿਹੜੀ ਚੀਜ਼ ਹੈ ਹੈ
1: ਅੱਛਾ
2: ਹਾਂਜੀ
0: ਓਕੇ ਕਿਹੜੀ ਆ
1: 1 2 ਕਾ 4 4 2 ਕਾ 1 ਮਾਈਨੇ ਮਿਲ ਲਖਨ
0: ਹੋਰ ਔਖਾ ਵਾ ਸਾਡੇ ਲਈ ਤੇ ਕਾਫੀ ਔਖਾ ਵਾ ਹੈ ਕੋਈ ਹਿੰਟ ਹੀ ਦੇ ਦੋ ਮੱਝ ਤੇ ਨਹੀਂ ਕਿਤੇ ਵੇਖੋ ਸਵੇਰੇ ਹੁੰਦੀ ਆ ਮੱਝ ਮੱਝ ਤੇ ਦੁਪਹਿਰ ਤੱਕ ਹੋ ਜਾਂਦੀ ਆ ਉਹ ਜਿਹੜੀ ਦੁੱਧ ਵਾਲੀ ਬੋਤਲ ਤੇ ਹੁੰਦੀ ਜਿਹਨੇ ਅੱਗੋਂ ਦੋਵੇਂ ਲੱਤਾਂ ਚੁੱਕੀਆਂ ਹੁੰਦੀਆਂ ਬਣ ਜਾਂਦੀ
1: ਮੋਟਰਸਾਈਕਲ ਬਣ ਜਾਂਦੀ
0: ਨਹੀਂ ਆ ਏਦਾਂ ਨੀ
1: ਓਹੋ ਐਕਸਪਲੇਨ ਕਰਨ ਨੂੰ ਸ਼ਾਮ ਤੇ ਪਹੁੰਚਣਾ ਸੀਗਾ
0: ਯਾਰ ਜਸਵਾਲ ਅੰਕਲ ਦੱਸੋ ਨਾ ਜਦੋਂ ਜਦੋਂ ਅਸੀਂ ਬੁੱਝ ਲਿਆ ਨਾ ਫਿਰ ਇੱਥੋਂ ਇਹਨਾਂ ਭੈਣਾਂ ਨੇ ਮੈਸੇਜ ਕਰਨੇ ਸ਼ੁਰੂ ਕਰ ਦੇਣੇ ਹੈ ਨਾ ਆਹ ਸੀ ਆਹ ਸੀ ਉਹ ਤੁਹਾਨੂੰ ਪਤਾ ਨਹੀਂ ਲੱਗਾ
1: ਮੈਨੂੰ ਲੱਗਦਾ ਆਪਾਂ ਅਸੀਂ ਗੱਲਾਂ ਬਾਤੀ ਥੋੜ੍ਹਾ ਜਿਹਾ ਟਾਈਮ ਟਪਾਉਂਦੇ ਹੋਏ ਖਬਰ ਆਈ ਜਾਏ
0: ਚੱਲ ਹਾਰ ਗਏ ਆਪਾਂ ਪੁੱਤ
2: ਬੰਦਾ
0: ਹੈ
2: ਬੰਦਾ
0: ਅੱਛਾ ਬੰਦਾ ਓਕੇ ਓਕੇ ਠੀਕ ਆ ਪਹਿਲਾਂ ਉਹ ਰਿੜਦਾ ਵਾ ਪਹਿਲਾਂ ਬੱਚਾ ਹੁੰਦਾ
2: ਬੜੇ ਹੁੰਦੇ ਉਹਦੇ ਥੋੜ ਪੈਂਦੇ ਹੋ ਤੇ ਫਿਰ ਦੋ ਲੱਤਾਂ ਦੇ ਜਦੋਂ ਪਾਇਆ ਤੇ ਫਿਰ ਜਦੋਂ ਬੁੱਢੇ ਹੋ ਗਏ ਉਦੋਂ ਸਿਰ ਪਾਇਆ ਤੇ
1: ਖੁੰਡੀ ਹੋ ਗਈ
2: ਜੋ ਇੱਕ ਧੱਕਾ ਨਾਲ।
0: ਗੁੱਡ,
1: ਮੇਕ ਸੈਂਸ,
0: ਵੈਰੀ ਨਾਈਸ, ਥੈਂਕ ਯੂ।
1: ਮੈਂ ਕਿਤੇ ਜਦ ਬੁੱਢਾ ਹੁੰਦਾ ਕਿਤੇ ਯੋਗਾ ਕਰਨ ਲੱਗ ਜਾਂਦਾ ਖੱਤ ਜਾਂ ਥੱਲੇ ਲਾ ਕੇ।
0: ਪਰ ਹੁਣ ਜਿੱਦਾਂ ਜਿੱਦਾਂ ਆਪਾਂ ਆਸਟ੍ਰੇਲੀਆ 'ਚ ਰਹਿੰਦੇ ਹਾਂ ਅਤੇ ਹੁਣ ਹੁਣ ਤੇਗ ਪਤਾ ਉਹ ਕਿੱਦਾਂ ਬੁਝਾਰਤ ਬਣਨੀ ਆ, ਸਵੇਰੇ ਸਵੇਰੇ 4 ਪੈਰ, ਦੁਪਹਿਰੇ 2 ਪੈਰ ਅਤੇ ਸ਼ਾਮੀ 6 ਪੈਰ। ਇੱਥੇ ਉਹ ਦੂਸਰਾ ਲੈਂਦੇ ਨਾ ਵੋਕਰ, ਇੱਥੇ ਸੂਟ ਉਹ ਘੱਟ
1: ਜਾਊਂਗਾ ਜਿਹਾ,
0: ਇੱਥੇ ਉਹ ਘੱਟ ਲੈਂਦੇ, ਸਾਡੇ ਵਾਰੀ ਉਹ ਹੀ ਹੋਣਾ,
1: ਮੋਟਰਾਈਜ਼ਡ ਆ ਜਾਣੇ, ਮੋਟਰਾਈਜ਼ਡ।
0: ਇਹ ਹੈ ਬਾਪੂ, ਥੈਂਕ ਯੂ, ਥੈਂਕ
2: ਯੂ।
0: ਅੱਛਾ, ਕਲੀਨਿੰਗ ਕੀਤੀ, ਵਾਹ ਵੈਰੀ ਨਾਈਸ, ਤੁਸੀਂ ਤਾਂ ਬਹੁਤ ਬੀਬੇ ਹੋ, ਛੁੱਟੀਆਂ 'ਚ ਤੁਸੀਂ ਸਾਰੇ ਘਰ ਦੀ ਮੰਮਾ ਦੇ ਨਾਲ ਕਲੀਨਿੰਗ ਕਰਵਾਤੀ।
2: ਹਾਂਜੀ, ਮੈਂ ਡਸਟਿੰਗ ਕੀਤੀ ਸੀ ਤੇ ਝਾੜੂ ਮਾਰਿਆ ਸੀ, ਅਮਨ ਨੇ ਥੋੜਾ ਝਾੜੂ ਮਾਰਿਆ ਸੀ, ਮੰਮਾ ਨੇ ਕਿਚਨ ਦੀ ਕਲੀਨਿੰਗ ਕੀਤੀ ਸੀ ਤੇ ਵੈਕਿਊਮ ਮਾਰਿਆ, ਡੈਡੀ ਨੇ ਟੋਇਲਟ ਦੀ ਕਲੀਨਿੰਗ ਕੀਤੀ ਤੇ
1: ਕੀ ਬਾਤ ਹੈ, ਮੈਂ ਕਹਿੰਦੀ ਕਹਿਣੀ ਮੰਮਾ ਨੇ ਪਾਪਾ ਦੀ ਝਾੜੂ ਮਾਰਿਆ, ਮੈਂ ਝਾੜੂ ਮਾਰਿਆ।
0: ਵੈਰੀ ਨਾਈਸ, ਕਲੈਪਿੰਗ ਕਲੈਪਿੰਗ, ਤੁਸੀਂ ਤਾਂ ਬਹੁਤ ਬੀਬੀਆਂ ਧੀਆਂ ਹੋ। ਡੈਡੀ ਨਾ ਹਮੇਸ਼ਾ ਇੱਦਾਂ ਕਰਦੇ ਆ ਪੋਚੇ ਪਾਚੇ ਵਾਲਾ ਕੰਮ, ਜਿੱਦਾਂ ਇਹ ਸਾਡਾ ਤੇ ਨਹੀਂ, ਅਸੀਂ ਫਿਰ ਵੀ ਕਰਤਾ ਵੇਖਲਾ, ਹਨਾ, ਡੈਡੀ ਇੱਦਾਂ ਹੀ ਕਰਦੇ ਆ।
1: ਮੰਮਾ ਕਿਹੜਾ ਘੱਟ ਆ, ਹੈ ਨਾ, ਮਸਾ ਸੋਫੇ 'ਤੇ ਬੈਠਾ ਹੁੰਦਾ, ਇੱਧਰੋਂ ਜ਼ੂਮ ਕਰਕੇ ਵੈਕਿਊਮ, ਇੱਧਰ ਦੀ ਕਦੇ ਇੱਧਰ ਦੀ ਚੱਪਲਾਂ ਚੱਕੋ, ਇੱਥੇ ਰੱਖੋ, ਉੱਥੇ ਰੱਖੋ, ਪਹਿਲਾਂ ਘਟਾਉਣੇ ਇਕੱਠੇ ਕਰੋ। ਉਹ ਬੰਦਾ ਕਹਿੰਦਾ ਮੈਂ ਜ਼ਰਾ ਆਪ ਹੀ ਕਰ ਲੈਣਾ,
0: ਵੇਖਾ
1: ਡਰਦੇ ਦਿਲ ਨੂੰ।
0: ਹਾਂ ਇੱਦਾਂ ਹੁੰਦਾ,
1: ਕਦੇ ਹੂੰ ਕਰਕੇ ਕਦੇ ਹਾਂ ਕਰਕੇ,
0: ਤੇਗ ਪਾਪੇ ਇੱਦਾਂ ਸੋਚਦੇ ਹੀ ਵੇਖਲਾ।
1: ਮਸਾ ਦਿਹਾੜੀ 'ਚ 2-4 ਘੰਟੇ ਨੈਟਫਲਿਕਸ ਦੇਖਣਾ ਹੁੰਦਾ ਕਿਤੇ,
0: 2-4 ਘੰਟੇ।
2: ਸ਼ਾਮ ਨੂੰ ਆਪਾਂ ਨੇ ਕਮਿਊਨਿਟੀ ਸੈਂਟਰ ਗਏ ਸੀ ਵੇਖਣ ਲਈ, ਜੇ ਮਾਰਸ਼ਲ ਆਰਟ ਦੀ ਕਲਾਸ ਲਗਾ ਸਕਦੇ, ਪਰ ਜਦੋਂ ਕਿਸੇ ਨੇ ਕਿਹਾ ਸੀ ਕਮਿਊਨਿਟੀ ਸੈਂਟਰ ਦੇ ਵਿੱਚ ਆ ਸਕਦੇ ਹੋ, ਉਦੋਂ ਕਿਸੇ ਵੀ ਨੇ ਸੀ, ਥੱਲੇ ਇੱਕ ਭਾਈ ਸੀ
1: ਗਰਮੀ ਗਰਮੀ ਨੂੰ ਕੱਟਦੀ, ਸਰਦੀ ਸਰਦੀ ਨੂੰ
0: ਕੱਟਦੀ। ਨਹੀਂ ਨਾ, ਸਫਾਈ ਕੀਤੀ, ਇਹਨਾਂ ਨੂੰ ਰਿਵਾਰਡ ਮਿਲਿਆ,
1: ਆਈਸਕ੍ਰੀਮ ਦਾ
0: ਠੰਡਾ ਠੰਡਾ ਰਿਵਾਰਡ ਮਿਲਿਆ, ਵਾਹ, ਥੈਂਕ ਯੂ ਬੁੱਤੂ,
2: ਤੁਸੀਂ
0: ਤਾਂ ਬਹੁਤ ਗੁੱਡ ਗਰਲ ਬਣੇ ਹੋ, ਕੱਲ ਤੁਸੀਂ ਸਫਾਈ ਕਰਾਈ ਮੰਮਾ ਨਾਲ, ਵੈਰੀ ਗੁੱਡ, ਵੈਰੀ ਗੁੱਡ।
1: ਆਈਸਕ੍ਰੀਮ ਕਿਹੜਾ ਫਲੇਵਰ ਸੀਗਾ, ਪਾਈਨਐਪਲ ਜੂਸ ਮੰਗਾ ਦਿਆ, ਇਹਦਾ ਪਹਿਲਾਂ ਦੱਸ ਤੈਨੂੰ ਕਹਿਣਾ ਕਿਹਨੇ ਸਿਖਾਇਆ।
0: ਉਂਗਲ ਆ ਕੇ ਕੋਨ ਭਰਾਉਣ ਵਾਲੇ ਹੋ,
1: ਨਹੀਂ ਉਹਦੀ ਗੱਲ ਸੁਣ ਲਈਏ ਪਹਿਲਾਂ।
2: ਫਿਰ
0: ਤੇ ਤੁਸੀਂ ਪੂਰਾ ਫਨ ਫਨ ਕਰ ਰਹੇ ਹੋ ਛੁੱਟੀਆਂ 'ਚ। ਥੈਂਕ ਯੂ, ਕੀ ਸੁਣਾਓਗੇ ਅੱਜ? ਗੱਲ ਹੀ ਕਰਨਾ ਹੋਏ, ਗੱਲ ਤੇ ਤੁਸੀਂ ਬਹੁਤ ਸੋਹਣੀ ਕਰਦੇ ਹੋ, ਥੈਂਕ ਯੂ ਐਂਬਰ।
2: थैंक यू
0: थैंक यू ਤੁਹਾਡਾ ਦਿਨ ਵਧੀਆ ਵਧੀਆ ਰਵੇ ਸਾਡੇ ਨਾਲ ਐਂਬਰ ਤੇ ਤੇਗ ਤੇ ਹੁਣ ਨੈਕਸਟ ਬਾਈਕ ਦੀ ਵਾਰੀ ਅੱਜ ਕੱਲ੍ਹ ਇਹ ਮਸਲਾ ਚੱਲਦਾ ਵੀ ਸਾਨੂੰ ਬਾਅਦ 'ਚ ਲੈ ਲਿਓ ਸਾਨੂੰ ਬਾਅਦ 'ਚ ਲੈ ਲਿਓ ਸਾਨੂੰ ਸੋਮਨ ਹੋ ਲੈਣ ਦਿਓ ਪਹਿਲਾਂ ਇਹ ਚੱਲਦਾ ਸੀ ਸਾਨੂੰ ਪਹਿਲਾਂ ਲੈ ਲਓ ਅਸੀਂ ਸਕੂਲ ਜਾਣਾ ਸਤਿ ਸ਼੍ਰੀ ਅਕਾਲ ਅਰਨਵ ਤੁਸੀਂ ਆਉਂਦੇ ਰਹੋ
1: ਚੋਰ ਸਿਪਾਹੀ ਵਾਲੀਆਂ ਪਰਚੀਆਂ ਪਾਈਏ ਨਹੀਂ
0: ਆਹੋ
2: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ
0: ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰਨਵ ਕੀ ਹਾਲ ਹੈ
2: ਵਧੀਆ ਤੁਹਾਡਾ ਕੀ ਹਾਲ ਆ
0: ਹਾਂਜੀ ਸਾਡਾ ਵੀ ਠੀਕ ਆ ਕੀ ਤੁਸੀਂ ਕੀ ਕਰਦੇ ਹੋ ਛੁੱਟੀਆਂ 'ਚ
1: ਪਰ
0: ਨਿਆਣੇ ਕਿੱਡੇ ਵੇਖੋ ਸਾਰੇ ਸਫਾਈ ਕਰਾਉਂਦੇ ਮੰਮਾ ਪਾਪਾ
1: ਨਾਲ
0: ਕੋਈ ਦਵਾਈ ਨਹੀਂ
1: ਦਵਾਲਾ
0: ਹਾਂਜੀ ਬਹੁਤ ਵਧੀਆ ਨਾ ਕੀ ਲਿਆਇਓ ਅੱਜ
2: ਅੱਜ ਲੈਂਗੇ ਇੱਕ ਬੋਲੀ
0: ਹਾਂਜੀ
2: ਆਈ ਬਾਬਾ ਨਾਨਕਾ ਜਾਈ ਬਾਬਾ ਨਾਨਕਾ ਇਹੋ ਜਿਹੀਆਂ
0: ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ
2: ਜਿਹੀਆਂ ਵਿਆਹ ਕਰਾ ਕੇ ਜਾਈ
0: ਬਾਬਾ ਨਾਨਕਾ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ
1: ਏਦਾਂ ਬੁੜੀਆਂ ਉਹ ਜਿਹੜੀਆਂ ਬੱਸ 'ਚ ਮੰਗਣ ਚੜੀਆਂ ਹੁੰਦੀਆਂ ਉਹ ਕਰਦੀਆਂ ਹੁੰਦੀਆਂ ਬੱਦੂ ਮਾਰਨੀਆਂ ਦਾ ਕਿੱਦਾਂ ਨਹੀਂ ਹੁੰਦਾ ਨਹੀਂ ਬੋਲੀ ਬਹੁਤ ਸੋਹਣੀ ਸੀ
0: ਥੈਂਕ ਯੂ ਅਰਨਵ ਆਹ ਤਾਂ ਬੜੀ ਸੋਹਣੀ ਬੋਲੀ ਆਓਗੇ ਮਰੂਦ ਦੇ ਵਿਆਹ ਤੇ ਫਿਰ
2: ਹਾਂਜੀ
0: ਤੁਸੀਂ ਮਰੂਦ ਲਾਉਣਾ ਕਿ ਪਿੰਡੀ ਵੱਲੋਂ
2: ਮੈਂ ਮਰੂਦ
0: ਅੱਛਾ ਮੁੰਡੇ ਵਾਲੇ ਪਾਸੇ ਹੋ ਤੁਸੀਂ
2: ਹਾਂਜੀ
0: ਓਕੇ ਚਲੋ ਠੀਕ ਆ ਫਿਰ ਆਪਾਂ ਫਿਰ ਡੇਟ ਡੂਟ ਮਿੱਥਦੇ ਹਾਂ ਆਪਾਂ ਹਾਂ ਆਪਾਂ ਡੇਟ ਮਿੱਥਦੇ ਫਿਰ ਦੱਸਦੇ ਤੁਹਾਨੂੰ
1: ਏਆਈ ਤੋਂ ਕਾਰਡ ਮੈਂ ਬਣਾ ਦਿੰਦਾ
0: ਥੈਂਕ ਯੂ ਨਹੀਂ ਇਹ ਇਹ ਕੁੜੀਆਂ ਕਰ ਰਹੀਆਂ ਵਾ ਮਰੂਦ ਦਾ ਅਤੇ ਭਿੰਡੀ ਦਾ ਵਿਆਹ
1: ਅੱਛਾ ਠੀਕ
0: ਉਹ ਮਸਲਾ ਚੱਲ ਰਿਹਾ ਇਹ ਹਲੇ ਤੁਹਾਨੂੰ ਅਗਲੀ ਕਾਰਵਾਈ ਦੱਸੂਗੀ ਤਵਨੀਤ ਉਹ ਆ ਵਿਚੋਲੀ
1: ਅੱਛਾ
0: ਉਹ ਸਾਰੀ ਤੁਹਾਨੂੰ ਦੱਸੂਗੀ ਗੱਲਬਾਤ ਮੰਨਤ ਫਤਿਹ ਸਤਿ ਸ਼੍ਰੀ ਅਕਾਲ ਇਹ ਬਰਫ਼ ਤੇ ਘੁੰਮਣ ਗਏ ਆ ਤੁਹਾਡੇ ਭਾਣਜੀਆਂ ਭਾਣਜੇ ਤੁਹਾਡੇ
1: ਮਾਊਂਟ ਬੁੱਲਰ ਵਾਲੇ ਪਾਸੇ
0: ਤੁਹਾਨੂੰ ਦੱਸਿਆ ਇਹਨਾਂ ਨੇ
1: ਨਹੀਂ ਹੋਈ ਨਹੀਂ
0: ਤੁਹਾਨੂੰ ਲੈ ਕੇ ਗਏ
1: ਨਾ
0: ਤੁਸੀਂ ਐਵੇਂ ਮੋਟੀ ਜੈਕਟ ਲਈ ਫਿਰਦੇ ਜੇ
1: ਕੁਛ ਨਹੀਂ ਮੈਂ ਦਸਤਾਨੇ ਵੀ ਪਾ ਕੇ ਆਇਆ ਕਰੋ
0: ਹੈਲੋ ਮੰਨਤ ਹੈਲੋ ਫਤਿਹ ਸਤਿ ਸ਼੍ਰੀ ਅਕਾਲ ਫਤਿਹ ਜੀ
1: ਠੰਡ ਲੱਗਦੀ ਤੁਹਾਨੂੰ ਫਤਿਹ
2: ਨਹੀਂ ਅਸੀਂ ਤੇ ਰੂਮ ਚ
0: ਅੱਛਾ ਰੂਮ ਤੇ ਰੂਮ ਚ ਯਾਰ ਜੇ ਬਹਿਣਾ ਸੀ ਤੇ ਫਿਰ ਇੱਥੇ ਰਹਿੰਦੇ ਹੋ ਐਡੀ ਦੂਰ ਜਾਣ ਦਾ ਕੀ ਫਾਇਦਾ
2: ਅਸੀਂ ਜਾਏ ਅਸੀਂ ਕੱਲ ਬਹੁਤ ਫਨ ਸੀ ਬਸ ਬਹੁਤ ਠੰਡ ਵੀ ਸੀਗੀ
0: ਓਏ ਉੱਥੇ ਜੇ ਬਰਫ਼ ਤੇ ਜਾਈਏ ਤੇ ਫਿਰ ਬਰਫ਼ ਤੇ ਰਹੀਦਾ ਵਾ ਨਹੀਂ ਤੇ ਕਮਰੇ ਚ ਰਹਿਣਾ ਤੇ ਫਿਰ ਤੇ ਘਰੇ ਰਹਿ ਲੈਂਦਾ ਬੰਦਾ
1: ਅੱਛਾ ਉੱਥੇ ਹੀ ਟੈਂਟ ਲਾ ਲਈਦਾ
0: ਹੋਰ
2: ਅਸੀਂ ਚੱਲੇ ਅੱਜ ਘਰ ਨੂੰ ਵਾਪਸ
0: ਲੈ ਐਡੀ ਛੇਤੀ
2: ਯਾ ਟੱਕ ਨਾਈਟ ਸਟੇ
0: ਨਹੀਂ ਯਾਰ ਅਸੀਂ ਜਦੋਂ ਜਾਈਦਾ ਨਾ ਬਰਫ਼ ਤੇ
2: ਸਾਨੂੰ ਕੋਈ ਜਗ੍ਹਾ ਘੁੰਮਣ ਲੈ ਜੂੰਗੇ ਜੇ ਜਾਂਦੇ ਜਾਂਦੇ
0: ਆਹੋ ਫਿਰ ਕੀ ਕਹਿੰਦੇ ਪਾਪਾ
2: ਉਹਨੂੰ ਦੇਖਾਂਗੇ
0: ਕਮਾਉਣ ਲੈ ਕੇ ਗਏ ਨੇ
1: ਪਾਪਾ ਘਰੇ ਸਰ ਜਾਂਦਾ ਜਮੂਰੇ ਘੁੰਮ ਜਾ ਕਹਿੰਦਾ ਲਓ ਜੀ ਘੁੰਮ ਗਿਆ
0: ਹਾਂਜੀ ਸੇਮ ਹੁੰਦੇ ਆ ਹਾਂ ਨਹੀਂ ਪੁੱਤੂ ਤੁਹਾਡੇ ਪਾਪੇ ਵੇਖੋ ਤੁਹਾਨੂੰ ਘੁੰਮਣ ਲੈ ਕੇ ਗਏ ਆ ਤੇ ਸੇਮ ਕਿਉਂ ਹੁੰਦੇ ਆ
1: ਲੋਕਾਂ ਦੇ ਪਾਪੇ ਬੈਠੇ ਰੇਡੀਓ ਤੇ
0: ਆਹੋ ਪਾਪੇ ਫਿਰ ਇਹ ਪਾਪਾ ਦਾ ਰੋਲ ਹੀ ਇਹ ਹੁੰਦਾ ਨਾ ਤੁਹਾਡੀ ਜ਼ਿੰਦਗੀ ਚ ਵੀ ਚਲੋ ਇੱਧਰ ਹੋ ਇੱਥੇ ਬਹੁ ਆਹ ਨੀ ਕਰਨਾ ਹੋਰ ਪਾਪੇ ਕਾਹਦੇ ਲਈ ਹੁੰਦੇ
1: ਟੋਕਰੇ ਜੇ ਬਹਿਣ ਨੂੰ ਰਹਿਣ ਦੇ ਵਿੱਚ $55 ਲੱਗ ਜਾਣੇ
0: ਹਾਂਜੀ ਹਾਂਜੀ
2: ਚਾਰ ਭਰਾ ਇੱਕ ਜੇ ਚਾਰ ਭਰਾ ਇੱਕ ਜੇ ਇੱਕ ਦੂਜੇ ਦੇ ਪਿੱਛੇ ਭੱਜਣ
0: ਚਾਰ ਭਰਾ ਇੱਕੋ ਜੇ ਤੇ ਇੱਕ ਦੂਜੇ ਦੇ ਪਿੱਛੇ ਭੱਜਣ ਚਾਰ ਭਰਾ ਚਾਰ ਭਰਾ ਵੇ ਕਿਹੜੇ ਚਾਰ ਭਰਾ ਵਨ ਫੋਰ ਮਤਲਬ ਫੋਰ ਬ੍ਰਦਰਸ ਹੈ
1: ਇੱਕ ਦੂਜੇ ਦੇ
0: ਇੱਕ ਦੂਜੇ ਪਿੱਛੇ ਭੱਜਣ ਮਤਲਬ ਤੇ ਜੇ ਆਪਾਂ ਬੁੱਝ ਲਿਆ ਤੇ ਫਿਰ
1: ਫਿਰ ਲੰਡੀ ਚੂਈ ਨਹੀਂ ਮਿਲੋ
0: ਹੈ ਨਹੀਂ ਪਹਿਲਾਂ ਪੁੱਛ ਲਓ
2: ਫਾਈਨ ਨਹੀਂ ਪੈਣਾ
0: ਅੱਛਾ ਨਹੀਂ ਪੈਣਾ ਤੇ ਜੇ ਨਹੀਂ ਬੁੱਝਿਆਗਾ ਤੇ ਫਿਰ
2: ਹੈਲਪ ਨਹੀਂ ਲੈਣੀ
0: ਨਹੀਂ ਹੈਲਪ ਥੋੜੀ ਆਪਾਂ ਕਿਹੜੀ ਅੱਗੇ ਹੈਲਪ ਵਾਲਾ ਹੈ ਹੀ ਨਹੀਂ ਭਾ ਅੱਜ ਕੋਈ ਸਾਰੇ ਬਰਫਾਂ ਤੇ ਗਏ ਆ
1: ਜੇ ਨਹੀਂ ਪੁੱਛਿਆ ਗਿਆ ਫਿਰ ਪੁਆਇੰਟ ਵੀ ਕੱਟੇ ਜਾਣਗੇ
0: ਹੋਰ
2: ਕੱਲਾ ਫਾਈਨ
0: ਹੈਂ
1: ਐਵੇਂ ਤੁਰੇ ਫਿਰਦੇ ਬਰਫ ਤਾਂ ਪਈ ਵੀ ਨਹੀਂ ਅਜੇ
0: ਪਈ ਨਹੀਂ ਬਰਫ ਅੱਛਾ ਉਦਾਂ ਹੀ ਚੱਲ ਗਏ ਜੇ
1: ਵਧੀਆ ਰਹਿ ਗਏ ਆਪਾਂ ਗਏ ਨਹੀਂ
0: ਆਹੋ ਅਸੀਂ ਤਾਂ ਹੀ ਉਹ ਨਹੀਂ ਲੱਗੇ ਫਿਰ
1: ਮਾਊਂਟ
0: ਬੁਲਰ ਵਾਲਿਆਂ ਨੂੰ ਕਹੀਏ ਵੀ ਸਾਡੇ ਲਾਫਟ ਥੈਰੇਪੀ ਵਾਲੇ ਨਿਆਣਿਆਂ ਨੂੰ ਬਰਫ਼ ਘੁੰਮਣ ਦੇ ਉੱਥੇ ਦੋ ਮੌਕਾ
1: ਹਾਂ ਜਾਂ ਮਾਊਂਟ ਹਾ ਹਾ ਉੱਥੇ ਹੀ ਸਹੀ
0: ਹੈਂ ਫਤਿਹ ਗੱਲ ਕਰਕੇ ਆਓ ਯਾਰ ਉਹਨਾਂ ਨਾਲ
2: ਤੁਸੀਂ ਕਰੋ
0: ਯਾਰ ਤੁਸੀਂ ਉੱਥੇ ਗਏ ਹੋ
2: ਅਸੀਂ ਤਾਂ ਬੱਚੇ ਆ ਤੁਸੀਂ ਇਹ ਕਿ ਵੱਡਾ ਇੱਟ
1: ਉਹ ਬੱਚਿਆਂ ਦੀ ਰੱਬ ਵੀ ਸੁਣਦਾ ਇਹ ਤਾਂ ਕੀ ਚੀਜ਼ ਨੇ
0: ਤੁਸੀਂ ਵੱਡਿਆਂ ਵਰਗੇ ਬੱਚੇ ਹੋ ਤੁਸੀਂ ਤੁਸੀਂ ਕਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਤੁਸੀਂ
1: ਨਾਲੇ ਤੁਹਾਨੂੰ ਸੈਕਟਰੀ ਪ੍ਰੈਜ਼ੀਡੈਂਟ ਬਣਾਉਣਾ ਯਾਰ ਯੂਨੀਅਨ ਦਾ
0: ਆ ਪ੍ਰਧਾਨ ਕਿੱਥੇ ਸਾਡਾ
2: ਵੈਸੇ ਵੀ ਹੁਣ ਮੇਰੀ ਬਜਾਰਤ ਬੁੱਝੇ ਤੁਸੀਂ
1: ਉਹ ਸੱਚ ਹਾਂ ਹੋ ਰਹੀ
0: ਓ ਸੱਚਾ ਉਹ ਇਹ ਤਾਂ ਗੱਡੀ ਲੱਗਦੀ ਮੈਨੂੰ ਗੱਡੀ ਜਿਹੜੀ ਚੇਨ ਪਾਉਂਦੇ ਨਾ ਇਹ ਟਾਇਰਾਂ ਨੂੰ ਹੈ ਟਾਇਰ ਨਹੀਂ ਕਰਨ ਸੰਧੂ ਤੇ ਗੁਰਜੀਤ ਆਂਟੀ ਨੇ ਤੇ ਸੁਖਵਿੰਦਰ ਆਂਟੀ ਨੇ ਤੇ ਅੰਮ੍ਰਿਤ ਆਂਟੀ ਨੇ ਤੇ ਜਤਿੰਦਰ ਅੰਕਲ ਨੇ ਦੱਸਿਆ
1: ਯਾਰ ਜਿਹੜੀ ਚੀਜ਼ ਨੂੰ ਸਾਰੇ ਪੁੱਛ ਰਹੇ ਆਪਾਂ ਨੂੰ ਕੀ ਹੋ ਜਾਂਦਾ
0: ਮੈਂ ਥੋੜੀ ਹੈਲਪ ਲੈਣਾ ਭਰਾ ਇਹ ਇਹ ਮੈਂ ਜਦੋਂ
2: ਕੰਪਿਊਟਰ ਵਾਲ ਨਾ ਦੇਖਿਆ ਕਰੋ ਤੁਸੀਂ
0: ਆ ਮੈਨੂੰ ਚੇਤਾ ਭੁੱਲ ਗਿਆ
1: ਮੈਂ ਕਰਾਉਂ ਯਾਰ ਅੱਗੇ ਤੋਂ ਚੇਤੇ
0: ਆਪਾਂ ਨੈਕਸਟ ਟਾਈਮ
1: ਆਪ ਦੇਖ ਕੇ ਦੱਸ ਦਿਆ ਕਰੋ
0: ਨੈਕਸਟ ਟਾਈਮ
2: ਆਪਾਂ ਨਦੀ ਨਾਲ ਗੱਲ ਕਰ ਲਓ
0: ਹਾਂਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ
2: ਬਰਫ
0: ਲਿਉਣੀ ਨੀ ਹੈ
2: ਹਜੇ ਪਈ ਨਹੀਂ ਸੀਗੀ ਤਾਂ ਕਰਕੇ ਬੜਾ ਫਨ ਨਹੀਂ ਹੋਇਆ ਪਰ ਆਏ ਤਾਂ ਫਨ ਫਿਰ ਵੀ ਹੋ ਗਿਆ ਕਿਉਂਕਿ ਸਾਨੂੰ ਉੱਥੇ ਯਸ਼ਕਾ ਦੀਦੀ ਨੇ ਲੱਭ ਕੇ ਦਿੱਤੀ ਸੀਗੀ ਇੱਕ ਜਗ੍ਹਾ ਉੱਥੇ ਬਹੁਤ ਸਾਰੀ ਬਰਫ ਸੀਗੀ ਪਈ ਇੰਨੀ ਜ਼ਿਆਦਾ ਵੀ ਨਹੀਂ ਸੀ ਫਿਰ ਵੀ
0: ਤੇ
2: ਅਸੀਂ ਨਾਲ ਸਲੈਡਿੰਗ ਵੀ ਕਰ ਲਈ ਸੀਗੀ ਤੇ ਮੈਂ ਨਾ ਦੋ ਵਾਰ ਡੇਗੀ ਕਰਦੀ ਕਰਦੀ
0: ਅੱਛਾ ਤੁਸੀਂ ਤਾਂ ਪਿਛਲੇ ਸਾਲ ਜਦੋਂ ਬਰਫ਼ ਤੇ ਗਏ ਸੀ ਉਦੋਂ ਵੀ ਡਿੱਗੇ ਸੀ
2: ਪਿਛਲੇ ਸਾਲ ਤਾਂ ਅਸੀਂ ਗਏ ਨੀ ਸੀ
0: ਅੱਛਾ ਮੈਨੂੰ ਕੋਈ ਲੱਗਦਾ
1: ਜੀ ਨੂੰ ਜ਼ਿਆਦਾ ਪਤਾ
0: ਹਾਂ ਨਹੀਂ ਸੱਚ ਉਹ ਤੋਂ ਪਿਛਲੇ ਸਾਲ ਦੀ ਗੱਲ ਹੈ 24 ਦੀ ਗੱਲ ਹੈ ਉਦੋਂ ਵੀ ਡਿੱਗੇ ਸੀ ਡਿੱਗ ਪਈ ਸੀ ਇਹ ਬਣਾਉਣ ਡੇ ਸੀ ਕਿਹੜਾ ਹੁੰਦਾ ਫਾਇਰਮੈਨ ਕਿਹੜਾ ਹੁੰਦਾ ਉਹ ਬਣਾਉਣ ਡੇ ਸੀ
1: ਉਹ ਸੈਂਟਾ ਕਲੌਜ਼ ਜਿਹਾ ਕਹਿ ਰਹੇ ਯਾਰ ਤੂੰ
2: ਉਹ ਤਾਂ ਯਸ਼ਕਾ ਦੀਦੀ ਨੇ ਬਣਾਏ ਸੀਗੇ ਦੋ
0: ਗਾਜਰ ਮੈਨ ਗਾਜਰ ਨਾ ਰੱਖਦੇ ਅੱਛਾ ਉਹਨਾਂ ਨੇ ਲਿਆਉਣੀ ਸੀ ਓਕੇ ਓਕੇ
1: ਜਾਂਦੇ ਸੀ ਛੂਕਦੇ ਗੱਡੀ ਤੇ
0: ਮੈਂ ਸੋਚ ਹਿਸਾਬ ਲਾਇਆ ਮੈਂ ਸਾਰੇ ਕਸੂਰ ਪਾਪਿਆਂ ਦੇ ਹੁੰਦੇ ਵੀ ਪਾਪੇ ਦੇ ਹੋਣਾ ਮੈਂ ਤਾਂ ਕਹਿ
2: ਕਿਹੜੇ
0: ਕੰਮ ਕਾਰ ਹੁੰਦਾ ਵਾ ਗੁੱਸਾ ਹੀ ਕਰਦੇ ਪਾਪੇ
1: ਅੱਜ ਟੋਪਿਕ ਗੁੱਸੇ ਤੇ ਰੱਖੀ
2: ਹਾਂਜੀ ਤਾਂ ਤਾਂ ਅਸੀਂ ਪਾਪਾ ਨੂੰ ਮਾੜੇ ਹੀ ਕੰਮ ਕਹਿੰਦੇ ਹੁੰਦੇ ਆ, ਮਠਿਆਈਆਂ ਆਣੇ ਤੋਂ ਬਗੈਰ।
0: ਅੱਛਾ
1: ਪਹਿਲਾਂ ਵੀ ਇਹਨਾਂ ਦਾ ਇਹੀ ਕੰਮ ਸੀਗਾ, ਉੱਥੇ ਅੱਡੇ ਤਰੀਲਾਂ ਸੁਣੀ ਜਾਂਦੇ ਹੁੰਦੇ ਸੀ ਬੈਠੇ, ਬੱਸ ਵੀ ਲੰਘਾ ਦੇਣੀ ਇਹਨਾਂ ਨੇ।
0: ਹੈ ਇਹ ਪਾਪਿਆਂ ਦੀ ਨਾ ਕਲਾਸ ਲਾਉਣੀ ਪੈਣੀ ਹੈ ਮਨਤ।
2: ਹਾਂਜੀ ਹਰ ਇੱਕ ਲਾਫਟਰ ਥੈਰੇਪੀ ਦੇ ਬੱਚੇ ਦੀ ਲੈ ਕੇ ਆਉਣੀ, ਨਾਲੇ ਤੁਸੀਂ ਵੀ ਵਿੱਚ ਇਨਕਲੂਡ ਹੋਵੋਗੇ।
1: ਆਹੋ ਅਸੀਂ ਵੀ
0: ਅਸੀਂ ਆਹੋ ਚਲੋ ਅਸੀਂ ਤੇ ਤੁਹਾਡਾ ਸਾਥ ਦੇਵਾਂਗੇ,
2: ਪਰ ਤੁਸੀਂ ਵੀ ਫੇਰ ਵੀ ਹੋਣਾ।
0: ਠੀਕ ਹੈ,
2: ਮੈਂ ਡਿਟੈਕਟਰ ਟੈਸਟ ਹਰ ਇੱਕ ਦਾ ਕਰਨਾ ਵਾ।
0: ਅੱਛਾ ਹੈਗੀ
2: ਕਰਦਾ ਜਾਂ ਨਹੀਂ, ਆਦੀ ਪਤਨੀਆਂ ਦੀ ਹੈਲਪ ਕਰਦੇ ਆ
1: ਜਾਂ ਨਹੀਂ ਕਰਦੇ।
0: ਹਾਂ ਮੇਰੇ ਕੋਲ ਮਸ਼ੀਨ ਹੈਗੀ ਆ,
1: ਪਤਨੀਆਂ ਦਾ ਵੀ ਹੋਊਗਾ ਵੀ ਉਹ ਪਾਪਿਆਂ ਦੀ ਹੈਲਪ ਕਰਦੀਆਂ ਕਿ ਨਹੀਂ।
2: ਨਹੀਂ ਕਿਉਂਕਿ ਉਹੀ ਤਾਂ ਜ਼ਿਆਦਾਤਰ ਤਾਂ ਬੱਚਿਆਂ ਦਾ ਧਿਆਨ ਰੱਖਦੀਆਂ, ਯੂ ਨੋ। ਹਾਂ
0: ਯੂ ਨੋ
2: ਜ਼ਿਆਦਾਤਰ ਕਰਦੀਆਂ,
1: ਮੈਨੂੰ ਲੱਗਦਾ ਮਿਊਚੁਅਲ ਆਬਲੀਗੇਸ਼ਨ ਹੁੰਦੀ ਆ।
0: ਨਹੀਂ ਮੰਮੀਆਂ ਦਾ ਕੰਫਰਮ ਹੀ ਆ ਨਾ ਵੀ ਉਹ ਤੇ ਕਰਦੀਆਂ ਹੀ ਕਰਦੀਆਂ,
1: ਮੰਨ ਲਓ ਮੂਲ ਤਾਂ ਸੌ ਹੈ।
0: ਹਾਂ ਪਾਪੇ ਨਹੀਂ ਕਰਦੇ।
2: ਹਾਂਜੀ ਪਾਪਿਆਂ ਦੀ ਮੈਨੂੰ ਟੈਨਸ਼ਨ ਆ ਕੇ ਪਤਨੀਆਂ ਹੀ ਵਿਚਾਰੀਆਂ ਸਾਰੇ ਦਿਨ ਕੰਮ ਕਰੀ ਜਾਂਦੀ, ਪਤੀ ਆਰਾਮ ਨਾਲ ਰੀਲਾਂ ਵੇਖੀ ਜਾਂਦੇ।
0: ਇਹ ਪਤਾ ਨਹੀਂ ਵਿਆਹ ਕਰਾਉਣ ਨੂੰ ਕਿੱਦਾਂ ਮੰਨ ਗਈਆਂ ਨਾ, ਉਹਨਾਂ ਨੂੰ ਪਹਿਲਾਂ ਵੀ ਪਤਾ ਸੀ ਵੀ ਇਹ ਵਿਹਲੇੜੀ ਆ, ਵਿਹਲੇ ਹੀ ਰਹਿੰਦੇ ਤੇ ਪਤਾ ਨਹੀਂ ਕਿੱਦਾਂ ਵਿਆਹ ਕਰਾਉਣ ਨੂੰ ਮੰਨ ਗਈਆਂ।
2: ਹਾਂਜੀ
0: ਹੈ ਇਹ ਪਤਾ ਨਹੀਂ ਸਮਝ ਨਹੀਂ ਆਉਂਦੀ ਮੈਨੂੰ।
1: ਆਪਾਂ ਨੂੰ ਮੈਰਿਜ ਕਾਉਂਸਲਰ ਨਹੀਂ ਬਣੀਏ, ਮੈਂ ਅੱਗੇ ਉਹ ਜਵਾਬ ਹੁਣ ਕਿਹੜਾ ਡੁੱਲੇ ਫਿਰਨ ਦਾ, ਹਜੇ ਵੀ ਕੋਈ ਨੀ ਵਿਗੜਿਆ।
0: ਨਹੀਂ ਇਹ ਜਿੱਦਾਂ ਹੱਸਦੀ ਮੈਨੂੰ ਲੱਗਦਾ ਇਹਨੂੰ ਥੋੜਾ ਥੋੜਾ ਜਿਹਾ ਪਤਾ ਲੱਗਦਾ ਹੈ ਨਾ।
1: ਸਹੀ ਹੈ, ਨੌਲੇਜ ਹੈਗੀ
0: ਹੈ ਮੈਨੂੰ। ਕੀ ਸੁਣਾਏਗੀ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਕਵਿਤਾ।
0: ਅੱਛਾ।
2: ਅਬਲੂ ਬਬਲੂ ਭੈਣ ਭਰਾ ਦੋਹਾਂ ਨੂੰ ਖੇਡਣ ਦਾ ਚਾਅ। ਬਬਲੂ ਵੱਡਾ ਅਬਲੂ ਛੋਟੀ ਦੋਵੇਂ ਬਹਿ ਕੇ ਖਾਵਣ ਰੋਟੀ। ਅਬਲੂ ਆਖੇ ਸੋਣ ਤੋਂ ਵੀਰ ਚਮਚੇ ਦੇ ਨਾਲ ਖਾਏ ਖੀਰ।
1: ਖੀਰ ਤੇ ਬੜੀ ਆਹ ਹੋਈ ਹੈ।
0: ਮੈਂ ਕੱਲ ਖਾਧੀ
1: ਸੌਗੀਆਂ ਸੌਗੀਆਂ ਪਾਈਆਂ ਸੀ ਮੱਚ।
0: ਓ ਪੱਲਿਓ
1: ਉਪਸ,
0: ਵੈਰੀ ਨਾਈਸ ਮਨਤ। ਮਨਤ ਤੁਹਾਡਾ ਜੀ ਕਰਦਾ ਖੀਰ ਖਾਣ ਨੂੰ?
2: ਹਾਂਜੀ ਥੋੜੀ ਜੀ, ਜਿਹੜੀ ਗੁਰਦੁਆਰੇ ਸਾਹਿਬ ਤੋਂ ਮਿਲਦੀ ਉਹ ਵਾਲੀ।
1: ਤਾਂ ਮੈਂ ਤਾਂ ਮਠਿਆਈਆਂ ਚਾਤ ਰਹਿੰਦਾ,
0: ਉਹ ਯੰਮੀ ਹੁੰਦੀ ਹੈ ਨਾ,
1: ਹਲਕਾ ਜਿਹਾ ਕੇਸਰ ਪਾ ਕੇ।
0: ਥੈਂਕ ਯੂ ਮਨਤ,
2: ਥੈਂਕ ਯੂ, ਹੈਵ ਅ ਵੈਰੀ ਗ੍ਰੇਟ ਆਸਮ ਬ੍ਰਿਲੀਅੰਟ ਡੇ।
0: ਥੈਂਕ ਯੂ, ਥੈਂਕ ਯੂ ਮਨਤ, ਥੈਂਕ ਯੂ ਫਤਿਹ। ਅਤੇ ਨੈਕਸਟ ਸਾਡੇ ਨਾਲ ਸ਼੍ਰੇਆ, ਸ਼੍ਰੇਆ ਦੀ ਕੱਲ੍ਹ ਵੀ ਵਾਰੀ ਰਹਿ ਗਈ ਸੀ। ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ। ਓ ਅਸੀਸ ਆ, ਓਕੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਸ਼੍ਰੇਆ ਦਾ?
3: ਕੀ ਹਾਲ
0: ਹੋ? ਸਾਡਾ ਠੀਕ ਹੈ, ਤੁਹਾਡਾ ਕੀ ਹਾਲ ਹੈ?
3: ਠੀਕ ਹੈ।
0: ਓਕੇ ਗੁੱਡ, ਤੁਸੀਂ ਕੀ ਕਰਦੇ ਹੋ?
3: ਬੁਜ਼ਾਰਤ।
0: ਓਕੇ ਕਿਹੜਾ ਆਂਸਰ ਪਹਿਲਾਂ ਦੱਸ ਦੋ ਫਿਰ ਦੱਸਿਓ।
1: ਬਨਾਨਾ।
0: ਉਹਦਾ ਆਂਸਰ ਕੀ ਹੈ ਭਲਾ?
1: ਬਨਾਨਾ ਜਾਂ ਐਪਲ ਹੀ ਹੋਊ।
0: ਓਹੋ ਖੁਰੇ, ਹੈ ਇਹਦਾ ਆਨਸਰ ਹੈ ਖੰਗ। ਹਾਂ ਹੁਣ ਦੱਸੋ, ਹੁਣ ਪੁੱਜੋ ਬਾਜ਼ਾਰ, ਦੱਸੋ ਹੁਣ।
3: ਉਹ ਕਿਹੜੀ ਚੀਜ਼ ਆ ਜਿਹੜੀ ਉੱਪਰ ਜਾਂਦੀ ਥੱਲੇ ਜਾਂਦੀ, ਲੈਫਟ ਜਾਂਦੀ ਰਾਈਟ ਵੀ ਜਾਂਦੀ?
1: ਅੱਛਾ,
0: ਉੱਪਰ ਜਾਂਦੀ ਥੱਲੇ ਜਾਂਦੀ, ਲੈਫਟ ਵੀ ਜਾਂਦੀ ਤੇ ਰਾਈਟ ਵੀ ਜਾਂਦੀ।
1: ਨਿਗਾਹ ਤਾਂ ਨਹੀਂ ਕਿਤੇ?
0: ਨਿਗਾਹ,
1: ਆਈਸਾਈਟ?
3: ਨਹੀਂ
0: ਨਹੀਂ ਨਹੀਂ, ਕੈਮਰਾ। ਕੈਮਰਾ
3: ਕੀ ਕਿਹਾ ਸੀ?
0: ਕੈਮਰਾ, ਅੱਖਾਂ। ਅੱਖਾਂ
3: ਨਹੀਂ,
0: ਮੋਮਬੱਤੀ।
3: ਹਾਂਜੀ ਹਾਂਜੀ ਹਾਂਜੀ,
0: ਕੀ ਮੋਮਬੱਤੀ?
3: ਅੱਖਾਂ।
0: ਓ ਵਾਹ,
1: ਹੋ ਗਈ ਨਿਗਾਹ।
0: ਵਾਹ ਵਾਹ, ਇੱਕ ਬੁੱਝ ਗਈ। ਹੈਂ ਆ ਗੋਲ ਗੋਲ ਵੀ ਜਾਂਦੀਆਂ ਬਾਲ ਹਾਂ ਪਰ ਬਾਲ ਵੇਖਦੀ ਨਹੀਂ ਨਾ ਮਨੁਬਿਲੀ ਸੁਸਤੀ ਪਈ ਆ ਤੁਸੀਂ ਦੱਸੋ ਤੁਸੀਂ ਚਾਹ ਪਾਣੀ ਪੀ ਲਿਆ ਅਸੀਸ ਨੇ ਚਾਹ ਪੀ ਲਈ ਦੁੱਧੂ ਪੀਤਾ
1: ਲੈਚੀ ਵਾਲਾ
0: ਨਹੀਂ ਮਾਈਲੋ ਵਾਲਾ ਸਾਨੂੰ 10 ਵਜੇ ਕਾਲ ਕਰ ਲਓ ਜਦੋਂ ਤੁਸੀਂ ਸੁਮਨ ਹੋ ਜਾਓਗੇ ਠੀਕ ਹੈ ਬੱਲੇ ਕੀ ਲੈਣਾ ਉੱਥੋਂ ਕਿਹੜਾ ਤੁਹਾਡਾ ਕਿਹੜਾ ਫੇਵਰੇਟ ਫਰੂਟ ਕਿਹੜਾ ਗ੍ਰੇਪਸ ਓਕੇ ਤੁਹਾਨੂੰ ਪਤਾ ਮਰੂਦ ਦੇ ਵਿਆਹ ਦੇ ਉੱਤੇ ਜਿਹੜੇ ਆਪਾਂ ਵੇਟਰ ਕੀਤੇ ਨਾ ਸਾਰੇ ਗ੍ਰੇਪਸ ਆ
1: ਥੋੜੇ ਜਿਹੇ ਲਾਲ ਥੋੜੇ ਜਿਹੇ ਹਰੇ
0: ਹਾਂ ਜਿਹੜੇ ਹਰੇ ਆ ਉਹ ਉਹਨਾਂ ਦੇ ਹੈਡ ਆ
3: ਕੱਦੂ
0: ਹੈ
3: ਆਪਣੇ ਕੱਦੂ ਖਾਣਾ
0: ਕੱਦੂ ਓਏ ਨਹੀਂ ਕੱਦੂ ਤੇ ਕੌਣ
1: ਹੀ ਕੱਦੂ ਦੇ ਕੋਫਤੇ ਬਣਨੇ ਆ ਨਾ
0: ਹਾਂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ
1: ਯੂ ਬਾਏ ਬਾਏ ਮਾਨੋ ਬਿੱਲੀ
0: ਥੈਂਕ ਯੂ ਮੁਸਤਾਸ ਥੈਂਕ ਯੂ ਸਤਿ ਸ਼੍ਰੀ ਅਕਾਲ ਤਵਨੀਤ ਕੀ ਹਾਲ ਆ
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
0: ਸਤਿ ਸ਼੍ਰੀ ਅਕਾਲ ਸਰਦਾਰ ਜੀ
4: ਕੀ ਹਾਲ ਹੈ
0: ਉਹ ਵਧੀਆ
1: ਤੁਸੀਂ ਸੁਣਾਓ ਆਪਣਾ
4: ਵਧੀਆ
0: ਕੀ ਕਰਦੇ ਹੋ
4: ਕੁਛ ਨੀ ਰਜਾਈ ਚ ਬੈਠੇ ਹੋਏ
0: ਅੱਛਾ ਓਕੇ ਤੇ ਹਲੇ
4: ਤੁਸੀਂ ਕੀ ਖਾਦਾ
0: ਅਸੀਂ ਕੀ ਖਾਦਾ ਅਸੀਂ ਯਾਰ ਚਾਹ ਪੀਤੀ
4: ਨਹੀਂ ਉਹ ਨੀ ਖਾਦਾ
0: ਉਹ ਖਾਦਾ ਨੀ ਹੁੰਦਾ ਅੱਛਾ ਪਿੰਨੀ ਖਾਦੀ
4: ਇਫ ਤੁਸੀਂ ਪਿੰਡੀ ਦੀ ਹੈਲਪ ਨੀ ਕਰੋਗੇ ਤੁਹਾਡਾ ਮੂੰਹ ਪਾਟ ਦੇਊਗਾ
0: ਮੂੰਹ ਪਾਟ ਦੇਊਗਾ
4: ਅਮਰੂਦ ਦਾ
0: ਅਮਰੂਦ ਦਾ ਕੀ ਹੋਜੂਗਾ
4: ਅਮਰੂਦ ਦਾ ਮੂੰਹ ਪਾਟ ਦੇਣਾ
0: ਅੱਛਾ ਅਮਰੂਦ ਦਾ ਮੂੰਹ ਪਾਟ ਦੇਣਾ ਜੇ ਭਿੰਡੀ ਦੀ ਹੈਲਪ ਨਾ ਕੀਤੀ
4: ਹਾਂਜੀ
0: ਯਾਰ ਤੁਸੀਂ ਵਿਆਹ ਤੋਂ ਪਹਿਲਾਂ ਹੀ ਧਮਕੀਆਂ ਦੇਣ ਲੱਗ ਪਏ ਜੇ ਅਸੀਂ ਇਦਾਂ ਨਹੀਂ ਫਿਰ ਗੱਲ ਬਣਨੀ
1: ਤਾਂ ਵਿਆਹ ਤੋਂ ਪਹਿਲਾਂ ਹੀ ਤਲਾਕ ਵਾਲੀਆਂ ਗੱਲਾਂ
0: ਹਾਂ ਫਿਰ ਸਾਨੂੰ ਸੋਚਣਾ ਪਊਗਾ ਇੱਦਾਂ ਮਤਲਬ ਇਹ ਥੋੜੀ ਗੱਲ ਆ ਫਿਰ ਅਮਰੂਦ ਸਾਡਾ ਦਿਨੋਂ ਦਿਨ ਪੋਲਾ ਪੈਣ ਡਿਆ ਉਧਰੋਂ ਤੁਸੀਂ ਸ਼ਰਤਾਂ ਕੜੀਆਂ ਰਿਆਂ ਕਰੀ ਜਾਂਦੇ ਜੇ ਤੁਸੀਂ ਹੈ
4: ਹਾਂਜੀ
0: ਇਹ ਕੋਈ ਗੱਲ ਆ ਕੋਈ ਕਰਨ ਵਾਲੀ ਦੱਸ
1: ਭਿੰਡੀ ਮੈਨੂੰ ਪਹਿਲਾਂ ਤਿੱਖੀ ਲੱਗਦੀ ਸੀ
0: ਹੈ ਕੱਲ ਹੁਣ ਵੇਖੋ ਹੁਣ ਨਹੀਂ ਜੇ ਕੋਈ ਗੱਲ ਇੱਦਾਂ ਬਣੀ ਅਸੀਂ ਹੁਣ ਵੇਖੋ ਅੰਗੂਰਾਂ ਨੂੰ ਸਾਰੇ ਸਾਈ ਚੱਲ ਗਈ ਆ ਹੁਣ ਐਵੇਂ ਸਾਡਾ ਖਰਚਾ ਬਹੁਤ ਹੋ ਗਿਆ ਜੇ
4: ਪੈਰਾਂ
0: ਥੱਲੇ ਲੈਣੇ ਨਾ ਏਦਾਂ ਥੋੜੀ ਯਾਰ ਨਾ ਏਦਾਂ ਨੀ ਉਹਨਾਂ ਨੇ
1: ਵਿਆਹ ਲਈ ਟੈਂਟ ਹਾਊਸ ਫਿਰ ਉਹ ਪੰਪਕਿਨ ਜਿਹਾ ਜਿਹੜਾ ਖਾਲੀ ਹੁੰਦਾ ਹੈਲੋਵੀਨ ਵਾਲਾ ਉਹੀ ਕਰ ਲਵੇ
0: ਉਹ ਕਰ ਲਈਏ
1: ਨਾਲੇ ਵਿੱਚ ਲਾਈਟਾਂ ਜਿਹੀਆਂ ਜਾਂਦੀਆਂ
0: ਹੈ ਨਹੀਂ ਪੰਪਕਿਨ
4: ਪੰਪਕਿਨ
1: ਕੱਦੂ ਸਜਣਾ ਜਾਂ ਨਹੀਂ
4: ਨਹੀਂ
0: ਕੱਦੂ ਯਾਰ ਪਰ ਉਹ ਤੇ ਤੁਹਾਡਾ ਭਿੰਡੀ ਵਾਲਿਆਂ ਦਾ ਰਿਸ਼ਤੇਦਾਰ ਆ ਨਾ ਇਹਦੇ ਮਰੂਦ ਕੱਦੂ ਮਰੂਦ ਘਰ ਰਿਸ਼ਤੇਦਾਰ ਥੋੜੀ ਆ ਉਹ ਤੇ ਤੁਸੀਂ ਸੱਦਣਾ ਵਾ ਤੁਸੀਂ ਵੇਖ ਲਿਓ ਕਿਹਨੂੰ ਸੱਦਣਾ
1: ਭਾਵੇਂ ਫਰੋਜ਼ਨ ਟਿੰਡੋ ਵੀ ਫਰੀ ਮੰਗਾਈ ਲਈ
0: ਯਾਨੀ ਕਾਸਾਰਾਮ ਟਾਈਪ ਰਿਸ਼ਤੇਦਾਰ
1: ਫਿਰ ਹੁਣ ਇਹੋ ਜਿਹੇ ਰਿਸ਼ਤੇਦਾਰ ਹੋਣਗੇ ਬਈ ਸਿਆਲ ਚ ਤਾਂ ਸੀਜ਼ਨਲ ਹੁੰਦੇ ਨਾ ਰਿਸ਼ਤੇਦਾਰ ਵੀ।
0: ਕੀ ਸੁਣਾਓਗੇ ਵੀਰ ਜੀ ਫਿਰ?
4: ਇੱਕ ਬੁਜਾਲ
0: ਹਾਂਜੀ
4: ਦੇਖੀ ਇੱਕ ਅਨੋਖੀ ਰਾਣੀ ਅੱਖਾਂ ਉਹਦੇ ਵਗਦਾ ਪਾਣੀ
0: ਮੋਮਬੱਤੀ।
4: ਯੈਸ
0: ਯੇ ਯਿੱਪੀ ਇਹ ਤਾਂ ਸਾਨੂੰ ਪੱਕੀ ਆਉਂਦੀ ਹੈ।
4: ਜਿੰਦਾਬਾਦ ਸ਼ਾਬਾ ਸ਼ਾਬਾ।
0: ਹਾਂ ਬਲੇ ਬਲੇ ਮੋਮਬੱਤੀ ਜਿੰਦਾਬਾਦ, ਕੈਂਡਲ ਜਿੰਦਾਬਾਦ।
1: ਅੱਖਾਂ ਚ ਉਹਦਾ ਪਾਣੀ ਮੈਂ ਕਹਿਣ ਲੱਗਿਆ ਸੀ ਉਹ ਕਿਤੇ ਹਾਊਸ ਵਾਈਫ।
0: ਥੈਂਕ ਯੂ। ਨੈਕਸਟ ਕਿਹਦੀ ਵਾਰੀ? ਹਾਂ ਕੈਂਡਲ ਵੀ,
4: ਇੱਕ ਕੈਂਡਲ ਵੀ ਹੋ ਸਕਦੀ ਸੀ।
0: ਹਾਂ
1: ਉਹ ਵੀ ਠੀਕ ਹੈ, ਮੋਮਬੱਤੀ ਤੋਂ ਬਿਨਾਂ ਕੈਂਡਲ ਵੀ।
0: ਯੈਸ ਯੈਸ ਯੈਸ ਯੈਸ
1: ਕੈਂਡਲ ਜੈਨਰ।
0: ਹੋਰ ਨੈਕਸਟ?
4: ਅੰਕਲ ਜੀ ਤੇ
0: ਤੁਸੀਂ ਵਿਆਹ ਵੇਖਣ ਗਏ ਸੀ ਨਾ,
1: ਤੁਸੀਂ ਅਮਰੂਦ ਚ ਨਾ ਕਨਫਿਊਜ਼ ਕਰੋ।
0: ਮੇਰਾ
1: ਦੇਖ ਕੇ ਰੰਗ
0: ਵਿਆਹ ਵਾਲੇ ਅੰਕਲ ਕਹੀ ਜਾਂਦੇ, ਜਜ਼ਬਾਤੀ ਕਰਨਾ ਜੀ ਅੰਕਲ।
1: ਲੱਭੋ ਕੋਈ ਭਿੰਡੀ ਭੁੰਡੀ।
0: ਹੋਰ ਫਿਰ ਤਿਆਰੀਆਂ ਚੱਲ ਰਹੀਆਂ?
4: ਹਾਂਜੀ।
0: ਚਲੋ ਗੁੱਡ ਹੈ।
4: ਕੋਈ ਤਿਆਰੀਆਂ ਹੋ ਰਹੀ?
0: ਅੱਛਾ, ਕੋਈ ਨਵੀਂ ਕੋਈ ਪ੍ਰੋਗਰੈਸ?
4: ਪ੍ਰੋਗਰੈਸ
0: ਕੁਛ
4: ਹੋਰ ਹੈ ਕਿ ਬਟ ਉਸ ਤੋਂ ਪਹਿਲਾਂ ਜੇ ਅਮਰੂਦ ਦੇ ਕੋਈ ਰੀਲਾਂ ਦੇਖੀਏ ਇੰਸਟਾਗ੍ਰਾਮ ਟਿਕਟੋਕ ਜੋ ਵੀ, ਤੇ ਪਿੰਡੀ ਦੀ ਹੈਲਪ ਦੀ ਕੀਤੀ ਵੀਰਜੇ ਨੇ ਅਮਰੂਦ ਦਾ ਸਿਰ ਖਾ ਲੈਣਾ।
0: ਉਹਦੇ ਬਾਅਦ ਦੀਆਂ ਗੱਲਾਂ ਨਾ, ਹਲੇ ਤਾਂ ਆਪਾਂ ਵਿਆਹ ਦੀਆਂ ਤਿਆਰੀਆਂ ਕਰਨੀਆਂ।
4: ਉਹਨੂੰ ਦੱਸ ਦਿਓ, ਉਹਨੂੰ ਦੱਸ ਦਿਓ ਰੀਲਾਂ ਨਹੀਂ ਦੇਖਣੀ।
0: ਉਹ ਸੁਣਦਾ ਹੁੰਦਾ ਵਾ,
1: ਸਹੀ ਹੈ,
0: ਸੁਣਦਾ ਹੀ ਹੁੰਦਾ ਵਾ ਉਹ।
1: ਪਰ ਭਿੰਡੀ ਨੂੰ ਵੀ ਮਾੜਾ ਜਿਹਾ ਕਹਿ ਦਿਓ ਐਵੇਂ ਉਹਦਾ ਸਿਰ ਨਹੀਂ ਖਾਣਾ।
0: ਰੀਲਾਂ ਤੇ ਭਿੰਡੀ ਨੇ ਵੇਖਣੀਆਂ,
1: ਅਮਰੂਦ ਤਾਂ ਵਿਚਾਰਾ ਐਵੇਂ ਰੁੜਿਆ ਜਾ ਫਿਰਦਾ ਹੁੰਦਾ ਆਲੇ ਦੁਆਲੇ ਜੇ।
0: ਅਮਰੂਦ ਨੂੰ ਤੇ ਆਪਾਂ ਲੋਨ ਕਰਾ ਦੇਣਾ, ਵੇਖੀ ਫਿਰ
1: ਵਧੀਆ ਜਿਹਾ ਘਰ ਦਵਾ ਦੇਣਾ।
0: ਹਾਂ ਵੇਖੋ ਫਿਰ ਦੋਵੇਂ ਜਾਣੇ ਐ ਟਾਊਨ ਹਾਊਸ ਚ ਰਹਿਣਗੇ ਸ਼ਾਨ ਦੇ ਨਾਲ।
1: ਪਹਿਲਾਂ ਤਾਂ ਕੈਰਾਵਾਨ ਤੋਂ ਵੀ ਜਾਣਗੇ
0: ਜਦੋਂ ਜਦੋਂ ਵਿਆਹ ਹੋ ਗਿਆ ਨਾ, ਫਿਰ ਇੱਕ ਦੰਦੀ ਵੱਢ ਕੇ ਤੇ ਸਾਈਡ ਤੇ ਧਰ ਦਿਓ। ਵੇਖੋ ਉਹਨੇ ਕਿਸੇ ਪਾਸੇ ਨਹੀਂ ਜਾਣਾ। ਇੱਕ ਦੰਦੀ ਵੱਢ ਕੇ ਕਹਿ ਦਿਓ ਵੇ ਤੂੰ ਫਿੱਕਾ, ਬਸ ਉੱਥੇ ਹੀ ਖਤਮ।
1: ਜਦੋਂ ਭਿੰਡੀ ਨੇ ਕਹਿਣਾ ਮੇਰੇ ਮਾਪੇ ਮੈਨੂੰ ਰਾਣੀ ਵਾਂਗੂ ਰੱਖਦੇ ਸੀ, ਉਹਦੀ ਵੀ ਟੋਪੀ ਜੀ ਲਾ ਕੇ ਪਰੇ ਰੱਖੋ ਮੁਕਤ ਜਿਹਾ ਉਹਦਾ।
4: ਤੁਸੀਂ ਕਹਿ ਦਿਓ ਅਮਰੂਦ ਨੂੰ ਜਾਮ ਨੂੰ ਤੁਹਾਡੇ ਵਿਆਹ ਸ਼ਾਮ ਨੂੰ।
0: ਅੱਛਾ ਅਮਰੂਦ ਨੂੰ ਕਹਿ ਦਈਏ? ਚੇਤਾ ਕਰਾਤਾ ਜੇ ਜਾਮਨੂ ਨੂੰ ਤੇ ਸੱਦਿਆ ਹੀ ਨੀ, ਜਾਮਨੂ ਦੂਰ ਹੈ ਨਾ ਉਹ, ਫਿਰ ਉਹਦੀ
4: ਮੀਆਂ ਮੱਲੇ ਰਹਿੰਦਾ।
0: ਕਿੱਥੇ ਰਹਿੰਦਾ?
4: ਮੀਆਂ ਮੱਲੇ।
0: ਉਹ ਕਿੰਦਾ? ਅੱਛਾ ਤੁਹਾਡੇ ਉੱਥੇ? ਓਕੇ ਓਕੇ।
1: ਅੱਛਾ ਪਿੰਡ ਸ਼ਹਿਰ?
0: ਨਹੀਂ ਨਹੀਂ ਉੱਥੇ ਨਹੀਂ ਰਹਿੰਦਾ ਉਹ, ਥੋੜਾ ਉਹ ਚ ਆ
1: ਮੇਰਾ ਤਾਂ
0: ਸਿਆਚਿਨ ਸਿਆਚਿਨ ਜੋਬ ਹੁੰਦੀ ਉਹਦੀ,
1: ਕੋਈ ਪਤਾ ਨਹੀਂ ਤੇ ਨੂਣ ਚ ਲਿਟੀ ਜਾਂਦਾ ਹੋਵੇ।
4: ਪੇਲੂ ਦਿਆ ਦੇ ਤੇ ਰਹਿੰਦਾ ਹੁੰਦਾ।
1: ਹਾਂ ਹਾਂ ਆ ਸਾਡੇ ਸ਼ਹਿਰ ਵਾਲੀ ਗੱਲ ਕੀਤੀ।
0: ਹਾਂ ਤੁਹਾਡੇ ਸ਼ਹਿਰ ਵਾਲੀ ਆ, ਪਰ ਉਹਨੂੰ
4: ਨਹੀਂ ਮੇਰਾ ਸ਼ਹਿਰ ਦਾ ਗੱਲ ਜ਼ਿਆਦਾ ਦੇ।
1: ਮੇਰਾ ਵੀ ਸ਼ਹਿਰ ਉਹੀ ਆ ਨਾ, ਲੁਧਿਆਣਾ ਹੀ ਆ।
0: ਇਹ ਵੀ ਉੱਥੋਂ ਦੇ ਆ?
1: ਹਾਂਜੀ ਮੇਰਾ ਪਿੰਡ ਨਾਰੰਗਵਾਲ ਉੱਥੇ ਲੁਧਿਆਣੇ ਚ। ਫੁੱਲਾਂ ਵਾਲ, ਠੀਕ ਹੈ।
0: ਤੇਰੇ
1: ਪਿਆਰ ਨੇ ਮੈਨੂੰ ਕੁੱਤਾ ਬਣਾ ਦਿਆ, ਯਕੀਨ ਆਏ ਤਾਂ ਕਰਦੇ ਇਹਨਾਂ ਦਾ ਵੀ ਵੀਜ਼ਾ ਵੂਜ਼ਾ ਅਪਲਾਈ।
0: ਕਿੰਨੀਆਂ ਖਰਾਬ ਹੈ ਕਿ ਦੱਸ ਦੀਆਂ ਗੱਲਾਂ ਕਰ ਕਰਕੇ ਵੇਖ।
1: ਗੁਆਂਢੀਆਂ ਦੀ ਕੋਈ ਦੇਖ ਡੋਗੀ ਡੋਗੀ ਜਿੱਥੇ ਮੇਰਾ ਦਾ ਪਾਰਟਨਰ ਵੀ ਜਿੱਥੇ ਪਮਾ।
4: ਸਾਡੇ ਕੋਲ ਰੀਅਲ ਡੋਗੀ ਹੈਗਾ, ਉਹਦੇ ਨਾਲ ਚੂ ਚੂ ਹੈਗਾ।
1: ਅੱਛਾ ਨਹੀਂ ਬੜਾ ਵਧੀਆ,
4: ਰੋਜ਼ ਪੌਂਕਦਾ ਰਹਿੰਦਾ।
0: ਓ
1: ਉਧਰ ਪਾਪਾ ਕਹੇ ਯਾਰ ਨਾ ਉਹ ਚੂ ਚੂ ਕਰੀ ਜਾਂਦਾ।
0: ਰੀਅਲ ਡੋਗੀ
1: ਨਹੀਂ ਸਹੀ,
0: ਅੱਜ ਕੱਲ ਇਹ ਵੀ ਦੱਸਣਾ ਪੈਂਦਾ ਨਾ ਰੀਅਲ ਡੋਗੀ ਹੈ। ਕੀ ਲਿਆਇਓ ਫਿਰ ਤਵਨੀਤ ਅੱਜ ਕੇ ਪਲੈਨਿੰਗ ਦੱਸੀ
3: ਵਿਆਹ ਵਾਲੀ ਗੱਲਾਂ
0: ਵਿਆਹ ਵਾਲੀ ਗੱਲ ਓਕੇ ਵਿਆਹ ਵਾਲੀ ਗੱਲ
3: ਸੋ ਟਮਾਟਰ ਨਹੀਂ ਵਾਈਟ ਹੈਗਾ ਬਿਕੋਜ਼ ਉਹ ਸੌਫਟ ਹਾਰਟਡ ਹੈਗਾ ਤੇ ਉਹ ਪਿੰਡੀ ਦਾ ਫੁੱਫੜ ਹੈਗਾ ਤੇ ਰੁਸਤਾ ਰਹਿੰਦਾ ਹੈ ਤੇ ਸਾਡੇ ਕੋਲ ਟਾਈਮ ਨਹੀਂ ਹੈਗਾ ਡਰਾਮਾਸ ਦੀ
0: ਓਹੋ ਪਿੰਡੀ ਨਾਲ ਉਹਦੀ ਬਣਦੀ ਨਹੀਂ ਹੈ ਨਾ ਰਿਸ਼ਤੇਦਾਰੀਆਂ ਮੁੜ ਕੇ ਫੇਰ ਉਲਟ ਪੁਲਟ ਜਿਹੀਆਂ ਹੋ ਜਾਣਾ
1: ਮਿਲਣੀ ਕਰਾਉਣੀ ਆ ਨਾ ਉਦੋਂ
0: ਲਿਖੇ ਆ
1: ਮਿਲਣੀ ਕਰਾਉਣੀ ਨਾ ਫਿਰ ਉਦੋਂ ਕੰਬਲ ਕੁੰਬਲ ਦੇਣੇ ਜਦੋਂ ਉਦੋਂ ਲਿਸਟ ਬੋਲਣੀ ਹੁੰਦੀ ਹੈ
0: ਹਾਂ ਉਦੋਂ ਸਾਰਾ ਪਤਾ ਲੱਗ ਜੇ ਵੀ ਕੌਣ ਕੌਣ ਹੈ
1: ਕਿਹਨੂੰ ਚੇਨੀ ਪੈਣੀ ਕਿਹਨੂੰ ਅੰਗੂਠੀ ਪੈਣੀ
0: ਹਾਂ ਤੇ ਸਾਗ ਦਾਦੇ ਨੂੰ ਸੱਦਿਆ ਕਿ ਨਹੀਂ ਸਾਗ ਨੂੰ ਦਾਦਾ ਬਣਾ ਦਈਏ
3: ਦਾਦਾ ਹਾਂਜੀ ਤਾਈ ਤੇ ਦਾਦਾ
0: ਹਾਂ ਦਾਦਾ ਬਣਾ ਦਈਏ ਤੇ ਦਾਦੀ
3: ਦਾਦੀ ਪਾਲਕ
0: ਦਾਦੀ ਪਾਲਕ
1: ਫੁੱਲਿਆ ਜਾਂ ਮੂੰਹ ਕਿਹਦਾ ਹੁੰਦਾ ਗੋਭੀ ਗੋਭੀ ਕਹਿ ਦੋ
0: ਬੰਦ ਗੋਭੀ
1: ਦਾਦੀ ਕਿਉਂਕਿ ਸੱਸ ਵੀ ਆ ਨਾ ਉਹਦੀ ਅੱਗੇ
0: ਹਾਂ ਫਿਰ ਬੰਦ ਗੋਭੀ ਠੀਕ ਆ
1: ਬੰਦ ਗੋਭੀ ਠੀਕ ਆ
3: ਓਕੇ ਹੈ ਤੇ ਜਦੋਂ
0: ਮਰੂਦ ਜੁੱਤੀ ਪਾਉਂਦਾ ਨੀ ਆ ਵੈਸੇ ਤੁਹਾਨੂੰ ਦੱਸ ਦਈਏ
1: ਕੋਈ ਹੋਰ ਸਕੀਮ ਲਾਉਣੀ ਪੈਣੀ ਆਪਾਂ
0: ਹਾਂ ਉਹ ਨੰਗੇ ਪੈਰੀ ਰਹਿੰਦਾ
3: ਇਮੋਸ਼ਨਲ
1: ਕਰ ਦਿੰਦੀ ਸਵੇਰੇ ਸਵੇਰੇ ਮਤਲਬ ਆਪਦਾ ਵਿਆਹ ਚੇਤੇ ਕਰਕੇ
0: ਨਹੀਂ ਤੁਸੀਂ ਕਿਆ ਕਰੋ ਲੁਧਿਆਣੇ ਵਾਲੇ ਅੰਕਲ
1: ਫੁੱਲਾਂ ਵਾਲ ਦੇ ਨੇੜੇ ਵਾਲੇ ਅੰਕਲ
0: ਤਾਇਆ ਜੀ ਹੋ ਗਏ ਕਿ ਫਿਰ ਇੱਥੇ ਤਾਇਆ ਜੀ ਹੋ ਗਏ ਤੁਹਾਡੇ
1: ਉਹ ਖਬਰਾਂ ਚਾਚਾ ਹੀ ਲੱਗਦਾ ਵਾ ਦੋ ਦਿਨ ਦਾੜੀ ਨਾ ਰੰਗ ਲਿਆ ਆਹ ਗੱਲਾਂ ਆ ਗਈਆਂ
0: ਸੋਰੀ
1: ਚਾਚਾ ਜੀ ਹਾਂਜੀ ਹਾਂਜੀ ਅੱਛਾ ਕੀ ਕਹਿੰਦੇ ਸੀ ਤੁਸੀਂ ਦੱਸੋ ਹਾਂਜੀ
0: ਦਾਦਕੇ ਵਾਲੇ ਅੰਕਲ ਹੁਣ ਠੀਕ ਆ ਹੁਣ ਠੀਕ ਆ ਮੈਂ ਕੱਲ ਤੁਹਾਡੀ ਲੜਾਈ ਵੇਖੀ ਸਾਰਿਆਂ ਤੋਂ ਵੱਧ ਪਾਵਰ ਮੈਨੂੰ ਲੱਗਦਾ ਐਸ਼ਲੀਨ ਚ ਆ
1: ਅੱਛਾ ਪਿੱਲੋ ਫਾਈਟਿੰਗ ਚੱਲ ਰਹੀ ਸੀ
0: ਪਿੱਲੋ ਫਾਈਟਿੰਗ ਹੈ ਤੇ ਚੁੱਕ ਚੁੱਕ ਕੇ ਮਾਰਦੀ ਹੈ ਸਾਰੇ ਭੈਣ ਭਰਾਵਾਂ ਨੂੰ
1: ਅੱਛਾ
0: ਇਹ ਤਾਂ ਪੁੱਛੋਂ ਭਵਾਂ ਭਵਾਂ ਕੇ ਸੁੱਟਦੀ ਸੋਫਿਆਂ ਤੋਂ
1: ਓਹੋ
0: ਹਾਂ ਜਿਹੜਾ ਇਹਨੂੰ ਖਰਾਬੀ ਕਰੇ ਨਾ
1: ਐਵੇਂ ਲੜਾ ਦਿਓ ਅੱਜ ਪੰਪ ਦੇ ਕੇ
3: ਤੇ ਕੱਲ ਆ ਕੇ
1: ਚਮਨਪੁਰਾ ਚ ਲੱਗ ਜਾਣ ਫਿਰ
3: ਸੋਫੇ ਦੇ ਕੋਲ ਇਸ ਕੁਸ਼ਨ ਪਾਇਲ ਬਣਾਇਆ ਸੀ ਤੇ ਉਹਦੇ ਉੱਪਰ ਜੰਪ ਦੀਦੀ ਦੀ ਸਪੋਟ ਸੋਫੇ ਤੇ ਸੀ ਤੇ ਮੈਂ ਦੀਦੀ ਨੂੰ ਛੱਲੇ ਸੁੱਟਿਆ
0: ਹਾਂ ਵੇਖਿਆ ਫਿਰ ਸੁੱਟਿਆ ਸੀ ਨਾ ਮੈਨੂੰ ਪਤਾ ਇਹ ਚ ਪਾਵਰ ਬਹੁਤ ਹੈ ਇਹ ਚ ਕੁੜੀ ਚ
3: ਮੰਮਾ ਨੇ
1: ਪਾਵਰ ਤਾਂ ਪੰਪ ਚ ਵੀ ਬਹੁਤ ਆ
3: ਮੰਮਾ ਨੇ ਵੀ ਛਾਲ ਮਾਰੀ
0: ਓਹੋ
1: ਤੁਸੀਂ ਧੱਕਾ ਦਿੱਤਾ ਹੋਣਾ
3: ਨਹੀਂ ਮੰਮਾ ਆਈ ਆ
0: ਮੇਕਅਪ
3: ਲਾਉਗੇ ਪਿੰਨੀ ਤੇ ਅਮਰੂਦ ਨੂੰ
0: ਓਕੇ
3: ਫਿਰ ਆਂਟੀ ਪੋਜ਼ ਸੁਣਾਉਗੇ ਤੇ ਨੋਨੀਆ ਆਂਟੀ ਗੇਮਸ ਦਾ ਸਭ ਤਾਬ ਲਾਉਗੇ
0: ਓ
1: ਜ਼ਿੰਮੇਵਾਰੀਆਂ ਲੱਗ ਗਈਆਂ
0: ਹਾਂ ਆ ਠੀਕ ਆ ਵਧੀਆ ਤੁਸੀਂ ਜਿਹੜਾ ਟਾਈਮ ਨਾਲ ਹੀ ਸਾਰੇ ਇੰਤਜ਼ਾਮ ਕਰੀ ਜਾਂਦੇ ਹੋ ਨਾ ਗੁੱਡ ਤੁਸੀਂ ਕੀ ਪਾਉਣਾ ਤੁਸੀਂ ਆਪਣੇ ਕੱਪੜੇ ਡਿਸਾਈਡ ਕਰ ਲਿਆ
3: ਹਾਂਜੀ
1: ਮੈਨੂੰ ਲਾਇਆ ਸਾਹਿਬ ਆਪਣਾ ਰੂਲ ਬੈਰੀਆਂ ਬੂਰੀਆਂ ਤੇ ਹੋਣਾ
0: ਨਹੀਂ ਬੈਰੇ ਤੇ ਅੰਗੂਰ ਨੇ ਨਾ
1: ਜ਼ਿੰਮੇਵਾਰੀ ਤਾਂ ਆਪਾਂ ਨੂੰ ਚੱਕਣੀ ਪੈਣੀ
4: ਅੰਗੂਰ ਪੈਰ ਦੇ ਥੱਲੇ ਸਕੁਇਸ਼ ਹੋ ਜਾਊਗਾ, ਸੋ ਤਾਈ ਨੀ ਟਮਾਟਰ ਸੱਦਿਆ।
0: ਅੱਛਾ ਟਮਾਟਰ ਸੱਦਿਆ ਵਾ, ਟਮਾਟਰ ਹੈਡ ਬਣਾ ਦਾਂਗੇ ਉਹਨਾਂ
4: ਦਾ। ਟਮਾਟਰ ਨਹੀਂ ਸੱਦਿਆ ਬਿਕਾਜ਼ ਉਹ ਪੈਰਾਂ ਦੇ ਥੱਲੇ ਸਕੁਇਸ਼ ਹੋ ਜਾਊਗਾ। ਗ੍ਰੇਪਸ ਵੀ ਪੈਰਾਂ ਦੇ ਥੱਲੇ ਸਕੁਇਸ਼ ਹੋ ਜਾਊਗਾ।
0: ਓਹੋ
4: ਵਿਦਿਆ ਜਾਊਗਾ।
0: ਅੱਛਾ ਹਾਂ ਇਹ ਵੀ ਠੀਕ ਹੈ। ਤੇ ਤੁਸੀਂ ਫਿਰ ਚਲੋ ਖਿਆਲ ਰੱਖ ਲਿਓ ਨਾ ਤੁਸੀਂ,
4: ਦੁਬਾਰਾ ਆਊਗਾ।
0: ਤੇ ਤੁਸੀਂ ਜਦੋਂ ਤਿਆਰ ਹੋਣਾ ਨਾ, ਮੇਕ ਸ਼ੋਰ ਤੁਸੀਂ ਕਰੇਲੇ ਕਰਨੇ ਸਾਰੇ ਆ, ਕਿਉਂਕਿ ਤੁਸੀਂ ਸਬਜ਼ੀ ਵਾਲੇ ਪਾਸੇ ਹੋ।
1: ਜਿਹੜਾ ਉਹ ਇੱਕ ਕਰੇਲਾ ਇੱਕ ਨਿੰਮ
4: ਚੜਿਆ, ਸਾਰਾ ਅਮਰੂਦ ਤੁਸੀਂ ਕਰਨੇ,
0: ਕਰੇਲੇ ਕਰਕੇ ਆਉਣਾ ਤੁਸੀਂ।
4: ਅੱਗੇ
0: ਠੀਕ ਆ, ਓਕੇ। ਤੇ ਇੱਧਰ ਇੱਕ ਮੁੱਖ ਸੰਧੂ ਅੰਕਲ ਹੈ, ਕਹਿੰਦੇ ਡਰੈਗਨ ਫਰੂਟ ਨੂੰ ਫੁੱਫੜ ਬਣਾ ਦਿਓ। ਨਹੀਂ ਫੁੱਫੜ ਆਲਰੇਡੀ ਬਣ ਗਿਆ, ਡਰੈਗਨ ਫਰੂਟ ਨੂੰ ਫੌਜੀ ਬੈਂਡ ਬਣਾਉਣਾ ਇਹਨਾਂ ਦਾ,
1: ਮੂਹਰੇ ਡਾਂਗ ਚੱਕੀ ਆਵੇ
0: ਇਹਨਾਂ ਦਾ ਫੌਜੀ ਬੈਂਡ ਬਣੂਗਾ,
1: ਲੈਫਟ ਰਾਈਟ ਕਰਦਾ।
0: ਹਾਂ ਤੇ ਕਿਹੜਾ ਚੁਟਕਲਾ, ਕੀ ਬਾਜ਼ਾਰ ਤੇ ਚੁਟਕਲਾ ਕੀ ਕਰ ਰਹੇ?
4: ਬੁਜਾਲਤ।
0: ਓਕੇ ਹਾਂਜੀ।
4: ਉਹਦੇ ਕੋਲ ਉਹਦੇ ਕੋਲ ਵਰਡਸ ਹੈਗੇ ਬਟ ਉਹ ਬੋਲ ਨਹੀਂ ਸਕਦਾ, ਉਹਦੇ ਕੋਲ ਨੌਲੇਜ ਹੈਗੀ ਬਟ ਉਹ ਠੀਕ ਨਹੀਂ ਕਰ ਸਕਦਾ।
1: ਹਸਬੈਂਡ
4: ਨਹੀਂ,
0: ਇਹ ਮੈਨੂੰ ਕੋਈ ਫਿਰ ਇਨਵੈਸਟਰ ਜਿਹਾ ਲੱਗਦਾ।
4: ਟੇਬਲ 'ਚ ਪਈ, ਟੇਬਲ 'ਚ ਪਈ ਹੋਊਗੀ।
1: ਅੱਛਾ ਠੀਕ ਹੈ,
0: ਟੇਬਲ 'ਚ ਪਈ ਹੋਊਗੀ।
1: ਟੇਬਲ
0: ਦੇ ਵਿੱਚ ਕੀ ਪਿਆ ਹੋਊਗਾ? ਟੇਬਲ ਦੇ ਵਿੱਚ ਚਲੋ ਹਾਰ ਗਏ,
4: ਟੇਬਲ ਦੇ ਉੱਪਰ ਪਿਆ ਹੋਊਗਾ।
0: ਅੱਛਾ ਟੇਬਲ ਦੇ ਉੱਪਰ ਪਿਆ, ਫਿਰ ਕੱਪ ਹੋਊਗਾ, ਫਿਰ
4: ਨਹੀਂ
0: ਮੋਮਬੱਤੀ ਹੋਊਗੀ, ਫਿਰ ਟੇਬਲ ਦੇ ਉੱਤੇ ਕੀ ਪਿਆ ਹੋਊਗਾ? ਚੱਲ ਹਾਰ ਗਏ ਆਪਾਂ।
4: ਕਾਪੀ।
0: ਹੈਂ

0: फोन नहीं है। ओके ओके कोई नहीं, पापा नु क्यों ले देंगे।
1: ਅਸੀਸ
0: ਕੌਰ
2: ਪਹਾੜਾਂ ਤੇ ਬਰਫ ਬੁਰਫ ਦੇਖਣ ਜਾਣਾ ਵਾ, ਬਣਾਇਆ ਕੋਈ ਪਲਾਨ? ਹਾਂ ਇਹ ਵੀ ਠੀਕ ਆ, ਇਹ ਵੀ ਵਧੀਆ, ਇਹ ਵੀ ਵਧੀਆ। ਵਿਆਹ ਤੇ ਨੀ ਜਾਣਾ, ਭਿੰਡੀ ਤੇ ਅਮਰੂਦ ਦੇ
0: ਨਹੀਂ, ਇਹ ਗਿੱਧਾ ਗੁੱਧੇ ਦੀ ਸਾਰੀ ਜ਼ਿੰਮੇਵਾਰੀ ਇਹਦੀ ਆ,
2: ਜਾਗੋ ਇਹਨੇ ਕੱਢਣੀ,
0: ਗਾਉਣੇ ਇਹਨੇ ਪਾਉਣੇ ਆ,
2: ਤੇ ਰੀਵਨ ਵੀ ਇਹਨੂੰ ਇਹ ਤੋਂ ਹੀ ਕਟਾਓ ਫਿਰ, ਕਬ ਰੀਵਨ ਵੀ ਜ਼ਿੰਮੇਵਾਰੀ ਤੇਰੀ। ਹਾਂ ਨਾ
0: ਹੈ
2: ਅਸੀਸ, ਕਾਫੀ ਕਿਉਂਕਿ ਰਿਸਪੌਂਸੀਬਲੀ ਐਕਟ ਕਰਦੀ ਆ।
0: ਹੈ ਅਸੀਸ ਇਦਾਂ ਕਰੀਏ,
3: ਓਕੇ
0: ਓਕੇ ਓਕੇ, ਤੇ ਜਰਾਈ ਚ ਬਹਿ ਕੇ ਕੀ ਕੀ ਕਰ ਰਹੇ ਹੋ, ਖਾ ਰਹੇ ਹੋ, ਪੀ ਰਹੇ ਹੋ, ਕਹਿਲੇ ਉੱਠੇ ਹੀ ਹੋ? ਜਰਾਈ ਚ ਬੰਦਾ ਬੈਠਾ ਹੋਏ, ਸ਼ੱਕਰ ਪਾਰੇ ਮੱਠੀਆਂ ਪਈਆਂ ਹੋਣ ਅੱਗੇ, ਚਾਹ ਦਾ ਇੰਤਜ਼ਾਰ ਹੋਵੇ,
2: ਪਾਪਾ ਬਣਾ ਕੇ ਲਿਆਉਂਦਾ ਹੋਵੇ,
0: ਹੈ
2: ਪਾਪਾ ਬਣਾ ਕੇ ਲਿਆਵੇ,
0: ਅਲਸੀ ਦੀ ਪਿੰਨੀ ਆਪਸ਼ਨ ਹੋਵੇ,
2: ਉਪਸ ਹੋ ਗਿਆ ਫਿਰ ਤਾਂ,
0: ਓਏ
2: ਕੀ ਬਾਤਾਂ ਜੀ,
0: ਉਪਸ ਪੁਪਸ ਸਾਰਾ ਕੁਛ, ਮਤਲਬ
2: ਸਵੇਰ ਦੀਆਂ ਗੱਲਾਂ ਇਹ ਸਾਰੀਆਂ।
0: ਓ ਹੋ ਹੋ ਹੋ, ਉਹ ਵੀ ਦਿਨ ਹੁੰਦੇ ਹੈ ਨਾ,
2: ਹੁਣ ਵੀ ਠੀਕ ਹੀ ਆ।
0: ਹਾਂ ਰਜਾਈਆਂ 'ਚ ਬੈਠਿਆਂ ਨੂੰ ਚਾਵਾਂ ਮਿਲਦੀਆਂ ਹੁੰਦੀਆਂ ਸੀ, ਵਿਆਹ ਵਿਊ ਜਾਈਦਾ ਸੀ, ਅੱਜ ਕੱਲ੍ਹ ਤਾਂ ਵਿਆਹ ਦੇ ਉੱਤੇ ਵੀ ਠਾ ਲੈਂਦੇ ਟਾਈਮ ਨਾਲ ਹੀ,
2: ਨਾਲੇ ਉਹੀ ਕਰੀ ਜਾਣਗੇ, ਨਹਾਉਣਾ ਨਹੀਂ ਅਗਲੇ ਦੇ,
0: ਨਾਲੇ ਪੁੱਛ ਪੁੱਛ ਕੇ ਬਣਾਉਣਗੇ।
2: ਹਾਂ
0: ਅੱਛਾ ਉੱਠੋ ਚਾਹ ਬਣਾ ਦਈਏ, ਪੀਓਗੇ ਤੁਸੀਂ ਚਾਹ? ਪੀਓ ਹੁੰਦਾ ਵੀ ਬੰਦਾ ਲਿਆ ਕੇ ਮੱਥੇ ਮਾਰੇ, ਅਗਲਾ ਪੀਣੀ ਨਹੀਂ ਪੀਓ।
2: ਅੱਛਾ ਨਹਾ ਕੇ ਪੀਣੀ ਹੈ ਜਾਂ ਹੁਣੀ ਪੀਣੀ ਹੈ? ਲੈ ਦੱਸ,
0: ਇਹ ਕੋਈ ਗੱਲ ਹੋਈ,
2: ਨਹਾਉਣ ਤੋਂ ਬਾਅਦ ਵੀ ਪੀ ਲਾਂਗੇ, ਇਹ 'ਚ ਕੀ ਪ੍ਰੋਬਲਮ
3: ਹੈ? ਤੁਸੀਂ ਬੋਲੇ ਰਹਿ ਰਹੇ ਮੈਨੂੰ ਕਿੰਨੀ ਵੇਰ
2: ਕਰਨੀ, ਅਸੀਂ ਸੋਚੀ ਜਾਂਦੇ ਹਾਂ ਵੀ ਅਸੀਸ ਕਿਤੇ ਕੁਛ ਪਿੰਨੀ ਪਿੰਨੀ ਨਾ ਖਾਂਦੀ ਹੋਵੇ,
0: ਸਾਨੂੰ ਲੱਗਾ ਵੀ ਅਸੀਸ ਪਹਿਲਾਂ ਵਿਹਲੀ ਹੋ ਜੇ। ਅਸੀਸ ਨਾ ਸਭ ਤੋਂ ਬੈਸਟ ਕੰਮ ਪਤਾ ਕੀ ਆ, ਵੇਖੋ ਠੰਡ ਕਿੰਨੀ ਆ ਤੇ ਆਲਰੇਡੀ ਇੰਨੀ ਠੰਡ ਆ, ਤੇ ਇੰਨੀ ਠੰਡ ਦੇ ਵਿੱਚ ਹੋਰ ਗਾਂਹ ਠੰਡ ਬਰਫ਼ ਦੇ ਉੱਤੇ ਜਾਣਾ, ਤੇ ਉਹ ਜਰਾਈ ਚ ਬਹਿਣਾ ਵਧੀਆ ਨਾ ਆਪਸ਼ਨ,
2: ਸਹੀ ਹੈ, ਨਿੱਘ ਜਿਹਾ ਆ ਜਾਂਦਾ,
0: ਇਹ ਸਿਆਣੀ ਆ, ਇਹ ਸਿਆਣੀ ਆ, ਸਿਆਣੀ ਆ ਕੁੜੀ। ਕੀ ਸੁਣਾਓਗੇ ਫਿਰ? ਓਕੇ
3: ਭੈਣ ਭਰਾਵਾਂ ਦਾ ਇੱਕ ਦੂਜੇ ਬਿਨ ਨਹੀਂ ਸਰਦਾ,
4: ਭੈਣ ਭਰਾਵਾਂ ਦਾ ਇੱਕ ਦੂਜੇ ਬਿਨ ਨਹੀਂ ਸਰਦਾ, ਭੈਣ ਭਰਾਵਾਂ ਦਾ।

0: नानी नाना
1: नानी
0: नानी
1: नानी
2: नानी
0: नानी
2: नानी
0: नानी
1: नानी
0: नानी नानी नानी तेरी मोरनी को मोर ले गए,
2: बाकी चोर ले गए,
0: बाकी जो बचा था काले चोर ले गए। ना नानी
2: नाना
0: नाना
2: नारे
0: नारे नारे
2: ਮਰੂਦ ਤੇ ਭਿੰਡੀ ਦੇ ਵਿਆਹ ਤੇ ਫਿਰ ਤੁਹਾਨੂੰ ਹੀ ਦਈਏ ਸੇਵਾ ਦਾ ਮੌਕਾ।
0: ਅਸੀਸ ਆਪਾਂ ਦੋਵੇਂ ਜਣੇ ਗਾਲ ਦੋਵੇਂ ਜਣੇ ਗਾਵਾਂਗੇ।
2: ਵਾਹ ਜੀ ਵਾਹ।
0: ਨਹੀਂ ਨਹੀਂ ਹਾਲੇ ਨਹੀਂ, ਹਾਲੇ ਤਾਂ ਪੱਕਾ ਕਰਨਾ, ਡੇਟ ਪੱਕੀ ਕਰਨੀ ਆ।

0: ਹਜੇ ਤਾਂ ਭਿੰਡੀ ਵੀ ਨੀ ਪੱਕੀ।
1: ਹਾਂ ਐਡੀ ਛੇਤੀ ਥੋੜੀ
2: ਪੱਕ ਜੂ,
0: ਆਹ ਪੱਕ ਠੱਕ ਕਰਾਂਗੇ ਨਾ ਉਹਦੀ,
2: ਪੱਕ ਕੇ ਜਾਓ।
1: ਹਾਂ ਹਾਲੇ ਪਲੈਨਿੰਗ ਪਲੈਨਿੰਗ ਚੱਲ ਰਹੀ ਹਾਲੇ ਤੇ।
2: ਸਾਰਾ
1: ਕੁਛ ਤੁਸੀਂ ਕਰਨਾ, ਬਿਜ਼ੀ ਬੁਜ਼ੀ ਨਾ ਹੋਇਓ।
0: ਹਾਂਜੀ,
1: ਥੈਂਕ ਯੂ,
0: ਓਕੇ
1: ਬਾਏ bye bye bye bye bye thank you bye bye lal ji tusi aunde ro
3: lal ji
0: sasikal ji
1: sasikal ji
0: balle bhai hun jago aayi aa pindi di bibi ne extra mirch pawai aa bhai hun jago aayi aa jado brat baje pe pani pende
1: haji haji lal ji
3: tusi damru da vyah karai jande udro jaswal vyah jaswal nu kise koli nahi ditti aao oh bhai jaswal bhai ne koli kiti na
1: ਜਸਵਾਲ ਸਾਹਿਬ ਕਹਿੰਦੇ ਘੋੜੀ ਵਾਲੇ ਨਾਲ ਲੜ ਪਏ, ਕਹਿੰਦੇ ਇਹਦੀ ਕਿੱਕ ਨੀ ਹੈਗੀ,
0: ਕਮਲਿਆ ਰਕਾਬ ਹੁੰਦੀ ਪੈਰ ਪਸਾ ਕੇ ਕਿੱਕ ਮਾਰੀ ਜਾਣ।
1: ਕੱਲ ਮਸਲਾ ਹੋਰ ਪੈ ਗਿਆ ਇਹਦਾ, ਕਹਿੰਦੇ ਜਸਵਾਲ ਸਾਹਿਬ ਦੇ ਵਿਆਹ ਤੇ ਘੋੜੀ ਚੱਲੀ ਕੱਛੇ ਮਾਰ ਕੇ ਲੈ ਗਏ।
0: ਉਹ ਅੱਗੇ ਪੁਰਾਣਾ ਲਾਲ ਜੀ ਪਿੰਡ ਦਾ ਨਵਾਬ ਸੀ ਨਾ, ਜਦੋਂ ਹੌਲੀ ਹੌਲੀ ਪਿੱਛੇ ਨੂੰ ਹੁੰਦਾ ਗਿਆ ਪਿੱਛੇ ਨੂੰ ਹੁੰਦਾ ਗਿਆ ਤੇ ਡਿੱਗ ਪਿਆ ਹਨਾ, ਤੇ ਉਹ ਲੋਕ ਹੱਸਣ ਲੱਗ ਗਏ, ਲਾ ਕਹਿੰਦਾ ਡਿੱਗ ਪਿਆ ਡਿੱਗ ਪਿਆ, ਡਿੱਗਿਆ ਤੋੜੀਆਂ ਘੋੜੀ ਮੁੱਕ ਗਈ। ਇਹ ਲਈ ਵੱਡੇ ਬੰਦੇ ਇੱਦਾਂ ਹੁੰਦੇ
3: ਨਹੀਂ ਭਾਈ ਨੇ ਰਕਾਬ ਇੰਨਾ ਏਦਾਂ ਬੋਲਿਆ ਜਿੱਦਾਂ ਭਾਈ ਨੇ ਕਿੱਕ ਟਰਾਈ ਕੀਤੀ ਹੁੰਦੀ ਹੈ।
1: ਚੋਰੀ
3: ਹੋ ਗਈ ਪੁਲਿਸ ਵਾਲੇ ਨੇ, ਕੁੱਤਾ ਲਾ ਜਿਹੜਾ ਸੁੰਘਣਾ ਸੁੰਘ ਕੇ ਪਤਾ ਕਰਦਾ ਵੀ ਚੋਰ ਕਿੱਧਰ ਗਿਆ ਹਨਾ।
1: ਅੱਛਾ,
3: ਤੇ ਸੈਮੀ ਸਾਹਿਬ ਕਹਿੰਦੇ ਉਹਨੂੰ ਪੁਲਿਸ ਨੂੰ ਕਹਿੰਦੇ ਦੋ ਮਿੰਟ ਮੈਂ ਕੁੱਤਾ ਲੈ ਕੇ ਜਾ ਸਕਦਾ, ਕਹਿੰਦਾ ਕਿਉਂ, ਕਹਿੰਦਾ ਉਹਨੂੰ ਕਹੀ ਸਬਜ਼ੀ ਸੁੰਘ ਕੇ ਦੇਖੀ ਖਰਾਬ ਨਹੀਂ ਹੋਈ।
0: ਬੜਾ ਬਾਰਡਰ ਸਿਕਿਉਰਿਟੀ ਫੋਰਸ ਦਾ ਕੁੱਤਾ ਹੈ।
1: ਹਾਂ ਫਿਰ ਵੇਖੋ ਕੇਟਰਿੰਗ ਚ ਲੋੜ ਪੈਂਦੀ ਇਹੋ ਜਿਹੀ ਚੀਜ਼ਾਂ ਦੀ।
0: ਸਹੀ ਹੈ, ਜਦੋਂ ਕੁੱਤਾ ਚੈੱਕ ਕਰਨ ਆਇਆ ਕਹਿੰਦਾ ਖੰਘ ਵਾਲੀ ਦਵਾਈ ਤਾਂ ਇੱਥੇ ਪਈ।
3: ਉਦੋਂ ਨਾ ਜਸਵਾਲ ਭਾਈ ਭਾਬੀ ਜੀ ਨਾ ਆਪਣਾ ਆਨੰਦ ਨੂੰ ਕਹੀ ਜਾਣ, ਕਹਿੰਦੇ ਗੁੱਸੇ ਨਾ ਨਾਨਾ ਕੰਮ ਕਰੀ ਜਾਣ, ਕਹਿੰਦੇ ਪੜ੍ਹ ਲੈ ਮੋਏ ਮਾਰ ਜਾਣਾ, ਤੂੰ ਤਾਂ ਹਾਊਸ ਵਾਈਫ ਵੀ ਨੀ ਬਣ ਸਕਦਾ।
0: ਲੈ ਹਾਊਸ ਵਾਈਫਾਂ ਕਿਤੇ ਪੜ੍ਹੀਆਂ ਨੀ ਹੁੰਦੀਆਂ, ਆਹ ਗੱਲ ਹੁਣ ਕਹਿਤੀ ਤੁਸੀਂ, ਹੁਣ ਜਾਇਓ ਘਰੇ ਅੱਜ, ਫਿਰ
1: ਤੁਹਾਡੀ ਗੱਲ ਪਾਵਾਂਗੇ ਆਪਾਂ।
0: ਕਿੱਧਰ ਨੂੰ ਮੋੜਾ ਮੋੜਤਾ, ਕਿੱਥੇ ਚਟਕਲਾ ਸੁਣਾਇਆ ਮੈਂ।
3: ਬੀਬੀਆਂ ਆਪਣਾ ਨਾ ਬੀਬੀਆਂ ਟੂਰ ਗਿਆ ਆਪਣਾ, ਉੱਥੇ ਆਪਾਂ ਦੇਖਣਾ ਕਿ ਉਹਨਾਂ ਦਾ ਕਿਹੜਾ ਵੱਡਾ ਵਾਟਰਫਾਲ ਆ ਜਿਹੜਾ
0: ਨਾਇਗਰਾ ਫਾਲ ਕਹਿ ਦਿਓ ਜੀ।
3: ਗਾਈਡ ਦੱਸਦਾ ਵੀ ਆਹ ਫੋਲ ਵਾਟਰਫਾਲ ਹੈ ਬਹੁਤ ਵੱਡਾ ਹੁੰਦਾ ਹਨਾ, ਤੇ ਇਹਦੇ ਨਾ ਆਵਾਜ਼ ਦੂਰ ਦੂਰ ਤੱਕ ਜਾਂਦੀ ਹੈ ਜੇ ਹਨਾ, ਤੇ ਤੈਨੂੰ ਸਰਤਾਜ ਕਹਿੰਦਾ ਅੱਛਾ ਬੀਬੀਆਂ ਕਹਿੰਦਾ ਬੀਬੀਆਂ ਰਿਚਾਰਜ ਕਰਦਾ ਬੀਬੀ ਚੁੱਪ ਹੋਇਓ ਸਾਨੂੰ ਆਵਾਜ਼ ਸੁਣਾਈ ਨਹੀਂ ਹੁੰਦੀ।
1: ਥੈਂਕ ਯੂ ਲਾਲ ਜੀ,
3: ਓਕੇ ਸਤਿ
1: ਸ਼੍ਰੀ ਅਕਾਲ। ਥੈਂਕ ਯੂ ਜੀ, ਸਾਰੇ ਸਾਡੇ ਬਸੰਤ ਲਾਲ ਤੇ ਹੁਣ
0: ਐਵੇਂ ਬੀਬੀਆਂ ਬਦਨਾਮ ਨੇ, ਬੰਦੇ ਵੀ ਘੱਟ ਨਹੀਂ ਬਾਈ,
1: ਬੰਦੇ ਵੀ ਉਹ ਕੁਛ ਕਰਦੇ ਹੈਗੇ।
0: ਉਹ ਦੋ ਬੀਬੀਆਂ ਮੈਂ ਹੈਗਾ ਚੱਲ ਹਨਾ ਜੇਲ੍ਹ 'ਚੋਂ 6 ਮਹੀਨੇ ਬਾਅਦ ਹਨਾ ਇੱਕੋ ਹੀ ਸੈਲ 'ਚ ਵਿਚਾਰੀਆਂ, ਜਦੋਂ ਜੇਲ੍ਹ 'ਚੋਂ ਛੁੱਟੀਆਂ ਨਾ ਇੱਕ ਦੂਜੇ ਨੂੰ ਕਰਨ ਜਾਣ ਲੱਗੀਆਂ, ਭੈਣ ਜੀ ਚੱਲ ਬਾਕੀ ਤਾਂ ਫੋਨ 'ਤੇ ਵੀ ਕਰ ਲਾਂਗੇ।
1: ਬਾਕੀ ਫੋਨ 'ਤੇ ਸਹੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਗੁਰਵੀਨ ਪਰਵਾਲ ਵੱਲੋਂ ਵੀ ਆ ਗਈ ਹੈ ਅਤੇ ਰੁਪਿੰਦਰ ਜੀ ਤੁਹਾਡਾ ਧੰਨਵਾਦ, ਅੰਮ੍ਰਿਤ ਜੀ, ਧਰਮਿੰਦਰ ਜੀ, ਜਸਵਾਲ ਸਾਹਿਬ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ 199 ਰੇਟ ਹੋ ਗਿਆ ਬਾਈਕ ਰਾਮ ਦਾ, ਧੰਨਵਾਦ ਜੀ ਤੁਹਾਡਾ।
0: 189 ਵੀਜ਼ਾ
1: ਮੁੱਖ ਸੰਧੂ ਜੀ, ਗੁਰਪ੍ਰੀਤ ਜੀ, ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਅਤੇ ਕਰਨ ਸੰਧੂ ਜੀ, ਰਜਿੰਦਰ ਬਾਵਾ ਜੀ, ਸੰਦੀਪ ਸਿੰਘ ਰੱਖੜਾ ਜੀ, ਗੁਰਜੀਤ ਕੌਰ ਗਿੱਲ ਜੀ, ਸੁਖਵਿੰਦਰ ਕੌਰ ਜੀ, ਜਤਿੰਦਰਪਾਲ ਸਿੰਘ ਜੀ, ਸੁਖਦੀਪ ਸਿੰਘ ਘੁੰਮਣ ਜੀ, ਕੁਲਵੰਤ ਸਿੰਘ ਬਾੜ ਜੀ, ਤੁਹਾਡਾ ਧੰਨਵਾਦ। ਚੜ੍ਹਦੀ ਕਲਾ ਚਰ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042 ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
5: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮਿਲਟਨ
6: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਅੱਜ 1 ਤਰੀਕ ਆ ਜੁਲਾਈ ਦਾ ਮਹੀਨਾ ਉਹ ਜਾਣਦੇ ਆ ਕਿਹੜੀਆਂ ਨੇ ਖਾਸ ਖਬਰਾਂ ਗੌਤਮ ਜੀ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
7: ਬਹੁਤ ਧੰਨਵਾਦ ਰੰਜੋ ਜੀ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਦੱਸਿਆ ਤੁਸੀਂ 1 ਜੁਲਾਈ ਹੈ ਸੋ ਬੜੇ ਸਾਰੇ ਬਦਲਾਅ ਆਸਟ੍ਰੇਲੀਆ ਦੇ ਵਿੱਚ ਹੈਗੇ ਨੇ ਅੱਗੇ ਚੱਲ ਕੇ ਗੱਲ ਕਰਾਂਗੇ ਵੈਸੇ ਤਾਂ ਬਦਲਾਵਾਂ ਦੀ ਕਰ ਚੁੱਕੇ ਨੇ ਪਰ ਬਦਲਾਅ ਦੀ ਸਰਕਾਰ ਦੀ ਤਰਫ ਤੋਂ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਤੋਂ ਇੱਕ ਨਵਾਂ ਚੁਣਾਵੀ ਵਾਅਦਾ ਜਿਹੜਾ ਉਹ ਪੂਰਾ ਚਾੜਿਆ ਜਾਣਾ ਤੇ ਚੁਣਾਵੀ ਵਾਅਦਿਆਂ ਦੀ ਗੱਲ ਜਦੋਂ ਆਉਂਦੀ ਹੈ ਤਾਂ ਦੁਨੀਆਂ ਭਰ ਦੀਆਂ ਖਬਰਾਂ ਦੁਨੀਆਂ ਭਰ ਦੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਦੇ ਨਾਲ ਆਓ ਸ਼ੁਰੂਆਤ ਕਰਦੇ ਹਾਂ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੂਨੀ ਵੈਸੇ ਤਾਂ ਕੋਈ ਖਬਰ ਨਹੀਂ ਸੀ ਪਰ ਇਟਲੀ ਦੀ ਰਾਸ਼ਟਰਪਤੀ ਮਾਫ਼ ਕਰ ਪ੍ਰਧਾਨ ਮੰਤਰੀ ਮੈਲੂਨੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਰਮਿਆਨ ਸ਼ਬਦੀ ਜੰਗ ਇੰਨੀ ਜ਼ਿਆਦਾ ਵੱਧ ਗਈ ਕਿ ਹੁਣ ਇਹ ਖਬਰਾਂ ਬਣ ਰਹੀਆਂ ਨੇ ਵੈਸੇ ਸ਼ਾਇਦ ਹੀ ਕਦੇ ਅੱਜ ਤੋਂ 10-15-20 ਸਾਲ ਪਹਿਲਾਂ ਦੋ ਦੇਸ਼ਾਂ ਦੇ ਪ੍ਰਮੁੱਖਾਂ ਦੇ ਦਰਮਿਆਨ ਬਗੈਰ ਕਿਸੇ ਗੱਲ ਦੇ ਬਗੈਰ ਕਿਸੇ ਉਕਸਾਵੇ ਦੇ ਮਾਮੂਲੀ ਜਿਹੀ ਗੱਲ ਤੋਂ ਇਸ ਕਿਸਮ ਦੇ ਪ੍ਰਤੀਕਰਮ ਜਨਤਕ ਤੌਰ ਤੇ ਸਾਹਮਣੇ ਆਏ ਹੋਣਗੇ ਪਰ ਹੁਣ ਦੌਰ ਬਦਲ ਗਿਆ ਹੈ ਖਾਸ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਸਮੇਂ ਟਰੰਪ ਵੱਲੋਂ ਮੈਲੂਨੀ ਦੇ ਵਿਰੁੱਧ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਤੋਂ ਬਾਅਦ ਇਟਲੀ ਨੇ ਵੀ ਸਖ਼ਤ ਰੁੱਖ ਅਖਤਿਆਰ ਕੀਤਾ ਹੁਣ ਜੋਰਜੀਆ ਮੈਲੂਨੀ ਨੇ ਟਰੰਪ ਦੇ ਖਿਲਾਫ਼ ਕਹਿ ਲਈਏ ਜਾਂ ਅਮਰੀਕਾ ਦੇ ਹੱਕ ਦੇ ਵਿੱਚ ਇੱਕ ਟਵੀਟ ਕੀਤਾ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕੀਤੀ ਹੈ ਤੇ ਕਿਹਾ ਹੈ ਕਿ ਮੈਂ ਅਮਰੀਕਾ ਵਿਰੋਧੀ ਨਹੀਂ ਹਾਂ ਪਰ ਜੇ ਉਕਸਾਇਆ ਜਾਏਗਾ ਤਾਂ ਫਿਰ ਹਟਾਂਗੀ ਵੀ ਨਹੀਂ ਦੱਸ ਦਈਏ ਕਿ ਇਸ ਦਰਮਿਆਨ ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਜ਼ਾਨੀ ਨੇ ਅਮਰੀਕਾ ਜਾਣਾ ਸੀ ਪਰ ਹੁਣ ਦੋਹਾਂ ਦੇਸ਼ਾਂ ਦੇ ਪ੍ਰਮੁੱਖਾਂ ਦੇ ਦਰਮਿਆਨ ਐਸੀ ਸ਼ਬਦੀ ਜੰਗ ਚੱਲ ਰਹੀ ਹੈ ਕਿ ਉਹਨਾਂ ਨੂੰ ਆਪਣਾ ਦੌਰਾ ਤੱਕ ਰੱਦ ਕਰਨਾ ਪਿਆ। ਖੈਰ ਹੁਣ ਖਬਰਾਂ ਦੀ ਗੱਲ ਤੁਰੀ ਹੋਇਆ ਤਾਂ ਅਮਰੀਕਾ ਤੋਂ ਅਗਲੀ ਖਬਰ, ਜਿੱਥੇ ਅਮਰੀਕੀ ਸੁਪਰੀਮ ਕੋਰਟ ਨੇ ਮੰਗਲਵਾਰ ਦੇ ਦਿਨ ਰਾਸ਼ਟਰਪਤੀ ਡੋਨਲਡ ਟਰੰਪ ਦਾ ਜਨਮ ਸਿੱਧ ਨਾਗਰਿਕਤਾ ਦੇ ਅਧਿਕਾਰ ਨੂੰ ਸੀਮਿਤ ਕਰਨ ਵਾਲਾ ਹੁਕਮ ਰੱਦ ਕਰ ਦਿੱਤਾ ਹੈ। ਦਰਅਸਲ ਟਰੰਪ ਨੇ ਆਪਣੇ ਦੂਸਰੇ ਕਾਰਜਕਾਲ ਦੇ ਪਹਿਲੇ ਹੀ ਦਿਨ ਇੱਕ ਐਗਜ਼ੈਕਟਿਵ ਆਰਡਰ ਦੇ ਉੱਤੇ ਹਸਤਾਖਰ ਕੀਤੇ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਅਸਥਾਈ ਰੂਪ ਦੇ ਨਾਲ ਰਹਿ ਰਹੇ ਮਾਤਾ ਪਿਤਾ ਤੋਂ ਪੈਦਾ ਹੋਏ ਬੱਚੇ ਅਮਰੀਕਾ ਦੇ ਜਨਮਜਾਤ ਨਾਗਰਿਕ ਨਹੀਂ ਹੋਣਗੇ। ਟਰੰਪ ਦੇ ਇਸ ਹੁਕਮ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਰੋਕ ਲਗਾਈ, ਹੁਣ ਸਿਖਰਲੀ ਅਦਾਲਤ ਨੇ ਵੀ 6-3 ਦੇ ਫੈਸਲੇ ਦੇ ਵਿੱਚ ਜਨਮ ਸਿੱਧ ਨਾਗਰਿਕਤਾ ਨੂੰ ਬਰਕਰਾਰ ਰੱਖਿਆ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਪੈਦਾ ਹੋਇਆ ਬੱਚਾ ਅਮਰੀਕੀ ਨਾਗਰਿਕ ਹੀ ਬਣਦਾ ਹੈ, ਭਾਵੇਂ ਕਿ ਉਸਦੇ ਮਾਂ ਪਿਓ ਜਿਹੜੇ ਨੇ ਉੱਥੇ ਪੱਕੇ ਨਾਗਰਿਕ ਨਾ ਵੀ ਬਣੇ ਹੋਣ। ਇਸ ਫੈਸਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਉੱਥੋਂ ਦੇ ਜੱਜ ਜੌਨ ਰੌਬਰਟਸ ਨੇ ਫੈਸਲੇ ਦੇ ਵਿੱਚ ਇਹ ਵੀ ਲਿਖਿਆ ਕਿ ਜਿਨ੍ਹਾਂ ਬੱਚਿਆਂ ਦੇ ਮਾਂ ਪਿਓ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਜਾਂ ਅਸਥਾਈ ਰੂਪ ਦੇ ਵਿੱਚ ਯਾਨੀ ਟੈਂਪਰੇਰੀ ਵੀਜ਼ਾ ਤੇ ਵੀ ਰਹਿ ਰਹੇ ਨੇ ਉਹ ਵੀ ਅਮਰੀਕੀ ਸੰਵਿਧਾਨ ਦੇ ਤਹਿਤ ਜਨਮ ਤੋਂ ਨਾਗਰਿਕ ਮੰਨੇ ਜਾਣਗੇ ਉਹਨਾਂ ਦੇ ਬੱਚੇ। ਜ਼ਿਕਰ ਹੋ ਗਿਆ ਕਿ ਅਮਰੀਕਾ ਉਹਨਾਂ 30 ਦੇਸ਼ਾਂ ਦੇ ਵਿੱਚ ਸ਼ਾਮਲ ਹੈ ਜੋ ਆਪਣੇ ਇੱਥੇ ਪੈਦਾ ਹੋਏ ਹਰ ਇੱਕ ਬੱਚੇ ਨੂੰ ਉੱਥੋਂ ਦੀ ਸਿਟੀਜ਼ਨਸ਼ਿਪ ਆਟੋਮੈਟਿਕਲੀ ਦੇ ਦਿੰਦਾ ਹੈ। ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਉਹੀ ਖਬਰ ਜਿਸ ਦੇ ਬਾਰੇ ਕੱਲ ਦੇ ਦਿਨ ਤੁਹਾਡੇ ਨਾਲ ਜ਼ਿਕਰ ਕੀਤਾ ਸੀ। ਸਵੇਰ ਵੇਲੇ ਤੱਕ ਅਮਰੀਕਾ ਦੇ ਤਰਫ ਤੋਂ ਵਿਦੇਸ਼ ਮੰਤਰਾਲੇ ਨੇ ਕਹਿ ਦਿੱਤਾ ਕਿ ਉਹ ਕਤਰ ਜਾ ਰਹੇ ਨੇ, ਉਹਨਾਂ ਦਾ ਵਫਦ ਟਰੰਪ ਦੇ ਦਮਾਦ ਤੇ ਜਿਹੜੇ ਵਿਸ਼ੇਸ਼ ਦੂਤ ਨੇ ਸਟੀਵ ਵਿਟਕੋਫ ਤੇ ਟਰੰਪ ਦੇ ਦਮਾਦ ਜੈਰਿਡ ਕੁਸ਼ਨਰ ਉਹ ਕਤਰ ਜਾ ਕੇ ਈਰਾਨ ਦੀ ਅਪੀਲ ਦੇ ਉੱਤੇ ਗੱਲ ਕਰਨ ਜਾ ਰਹੇ ਨੇ ਕਿ ਈਰਾਨ ਨੇ ਅਪੀਲ ਕੀਤੀ ਹੈ, ਈਰਾਨ ਨੇ ਕਿਹਾ ਹੈ, ਰਿਕੁਐਸਟ ਕੀਤੀ ਹੈ ਕਿ ਸਾਡੇ ਨਾਲ ਗੱਲਬਾਤ ਅੱਗੇ ਤੋਰੀ ਜਾਵੇ ਤਾਂ ਕਿ ਸਮਝੌਤੇ ਨੂੰ ਛੇਤੀ ਸਿਰੇ ਚਾੜਿਆ ਜਾ ਸਕੇ। ਈਰਾਨ ਨੇ ਦੁਪਹਿਰ ਹੁੰਦਿਆਂ ਹੁੰਦਿਆਂ ਤੱਕ ਇਸ ਗੱਲ ਦਾ ਖੰਡਨ ਕਰ ਦਿੱਤਾ ਹੋਣਾ, ਕਿਹਾ ਕਿ ਅਸੀਂ ਤਾਂ ਕੋਈ ਅਜਿਹੀ ਅਪੀਲ ਹੀ ਨਹੀਂ ਕੀਤੀ। ਹੁਣ ਨਾ ਤਾਂ ਜਿਹਦੇ ਨਾਲ ਗੱਲਬਾਤ ਹੋਣੀ ਹੈ ਉਹ ਵੀ ਮੁੱਕਰ ਗਿਆ ਤੇ ਜਿੱਥੇ ਗੱਲਬਾਤ ਹੋਣੀ ਹੈ ਉਹ ਵੀ ਮੁੱਕਰ ਗਿਆ, ਯਾਨੀ ਕਤਰ ਦੇ ਵਿੱਚ ਕਿਹਾ ਜਾ ਰਿਹਾ ਸੀ। ਕਤਰ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਦੇ ਉੱਤੇ ਬਿਆਨ ਦੇ ਦਿੱਤਾ। ਵਿਦੇਸ਼ ਮੰਤਰਾਲੇ ਨੇ ਇੱਕ ਮੀਡੀਆ ਬਰੀਫਿੰਗ ਦੇ ਵਿੱਚ ਕਿਹਾ ਕਿ ਈਰਾਨ ਤੇ ਅਮਰੀਕਾ ਦੇ ਦਰਮਿਆਨ ਕੋਈ ਵੀ ਸਿੱਧੀ ਬੈਠਕ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਸਵਾਲ ਇਹ ਉੱਠ ਰਹੇ ਨੇ ਕਿ ਜੈਰਡ ਕੁਸ਼ਨਰ ਤੇ ਸਟੀਵ ਵਿਟਕੋਫ ਕਤਰ ਦੇ ਵਿੱਚ ਪਹੁੰਚ ਵੀ ਚੁੱਕੇ ਨੇ, ਆਖਿਰਕਾਰ ਇਹ ਮੀਟਿੰਗ ਸੱਦੀ ਤਾਂ ਸੱਦੀ ਕਿਸਨੇ? ਕਿ ਅਮਰੀਕਾ ਆਪਣੇ ਹਿਸਾਬ ਦੇ ਨਾਲ ਹੁਣ ਚੀਜ਼ਾਂ ਨੂੰ ਫਟਾਫਟ ਸਿਰੇ ਚੜ੍ਹਾਉਣ ਦੇ ਲਈ ਇਸ ਕਿਸਮ ਦੀਆਂ ਕੋਸ਼ਿਸ਼ਾਂ ਕਰ ਰਿਹਾ, ਜੇ ਕਰ ਰਿਹਾ ਤਾਂ ਇਸਦਾ ਇਲਜ਼ਾਮ ਕਤਰ ਤੇ ਕਿਉਂ ਮੜਿਆ ਜਾ ਰਿਹਾ? ਇਲਜ਼ਾਮ ਤਾਂ ਨਹੀਂ ਕਵਾਂਗੇ ਪਰ ਇਸ ਦੇ ਵਿੱਚ ਇੱਕ ਵਿਚਾਰੇ ਵਾਲਾ ਪੱਖ ਜਿਹੜਾ ਉਹ ਈਰਾਨ ਨੂੰ ਕਿਉਂ ਬਣਾਇਆ ਜਾ ਰਿਹਾ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਤਰ ਦੇ ਕਿ ਅਮਰੀਕੀ ਪ੍ਰਤੀਨਿਧੀਆਂ ਦੀ ਈਰਾਨ ਦੇ ਅਧਿਕਾਰੀਆਂ ਦੇ ਨਾਲ ਕੋਈ ਸਿੱਧੀ ਬੈਠਕ ਹੋਣੀ ਨਾ ਤਾਂ ਤੈਅ ਹੋਈ ਸੀ ਨਾ ਹੁਣ ਹੋ ਰਹੀ ਹੈ। ਬੁਲਾਰਿਆਂ ਨੇ ਇਹ ਵੀ ਦੱਸਿਆ ਕਿ ਈਰਾਨ ਦੇ ਫਰੀਜ਼ ਹੋਏ $6 ਅਰਬ ਹੁਣ ਤੱਕ ਉਸਨੂੰ ਟਰਾਂਸਫਰ ਨਹੀਂ ਕੀਤੇ ਗਏ ਨੇ ਤੇ ਈਰਾਨ ਉਸੇ ਦੀ ਉਡੀਕ ਕਰ ਰਿਹਾ। ਜਦੋਂ ਇਹ ਗੱਲਬਾਤ ਅੱਗੇ ਤੁਰੇਗੀ ਤਾਂ ਫਿਰ ਈਰਾਨ ਸਮਝੌਤੇ ਦੀ ਅਗਲੀ ਬੈਠਕ ਦੇ ਲਈ ਤਿਆਰੀ ਦਿਖਾ ਸਕਦਾ ਹੈ ਜਾਂ ਇਸ ਕਿਸਮ ਦੇ ਨਾਲ ਆਪਣੀ ਜਿਹੜੀ ਸ਼ਮੂਲੀਅਤ ਉਹ ਕਿਸੇ ਵੀ ਅਗਲੀ ਗੱਲਬਾਤ ਦੇ ਵਿੱਚ ਕਰ ਸਕਦਾ, ਪਰ ਹਾਲ ਫਿਲਹਾਲ ਅਜਿਹਾ ਕੁਝ ਨਜ਼ਰ ਨਹੀਂ ਆ ਰਿਹਾ। ਉੱਥੇ ਅਗਲੀ ਖਬਰ ਰੂਸ ਦੇ ਨਾਲ ਜੁੜੀ ਹੋਈ। ਰੂਸ ਤੇ ਯੂਕਰੇਨ ਦੇ ਵਿਚਾਲੇ ਚੱਲ ਰਹੀ ਜੰਗ ਨੇ ਉਸ ਸਮੇਂ ਇੱਕ ਗੰਭੀਰ ਮੋੜ ਲਿਆ ਜਦੋਂ ਹੁਣ ਯੂਕਰੇਨ ਨੇ ਰੂਸ ਦੇ ਰਾਜਧਾਨੀ ਮਾਸਕੋ ਸਣੇ ਦੇਸ਼ ਦੇ ਕਈ ਹਿੱਸਿਆਂ ਦੇ ਉੱਤੇ ਵੱਡੇ ਡਰੋਨ ਹਮਲੇ ਕੀਤੇ ਨੇ। ਦੱਸ ਦਈਏ ਕਿ ਰੂਸ ਯੂਕਰੇਨ ਜੰਗ ਦੇ ਵਿੱਚ ਹੁਣ ਰੂਸ ਦੀ ਤਰਫ ਤੋਂ ਪਿਛਲੇ ਕਈ ਮਹੀਨਿਆਂ ਤੋਂ ਇਹ ਪੈਟਰਨ ਦੇਖਿਆ ਗਿਆ ਕਿ ਯੂਕਰੇਨ ਦੀ ਤਰਫ ਤੋਂ ਪਹਿਲਾਂ ਹਮਲੇ ਕੀਤੇ ਜਾਂਦੇ ਨੇ ਤੇ ਫਿਰ ਰੂਸ ਵੱਲੋਂ ਉਹਨਾਂ ਦਾ ਜਵਾਬ ਦਿੱਤਾ ਜਾਂਦਾ ਹੈ। ਹੁਣ ਤਾਜ਼ਾ ਹਮਲੇ ਦੇ ਵਿੱਚ ਮਾਸਕੋ ਦੇ ਅੰਦਰ ਇੱਕ ਡਰੋਨ ਦਾ ਮਲਬਾ ਇੱਕ ਇਮਾਰਤ ਦੇ ਨਾਲ ਜਾ ਟਕਰਾਇਆ ਜਿਸ ਦੇ ਚੱਲਦਿਆਂ ਇੱਕ 6 ਮਹੀਨੇ ਦੇ ਛੋਟੇ ਬੱਚੇ ਦੀ ਮੌਤ ਹੋਈ ਵੀ ਦੱਸੀ ਗਈ ਹੈ। ਦੱਸ ਦਈਏ ਕਿ ਮਾਸਕੋ ਦੇ ਵਿੱਚ ਜਿਹੜੇ ਗਵਰਨਰ ਨੇ ਆਂਦਰੇਈ ਗੋਰਬਿਓਵ ਉਹਨਾਂ ਨੇ ਟੈਲੀਗ੍ਰਾਮ ਦੇ ਉੱਤੇ ਜਾਣਕਾਰੀ ਸਾਂਝਿਆਂ ਕਰਦਿਆਂ ਦੱਸਿਆ ਕਿ 6 ਮਹੀਨੇ ਦੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਰਾਹ ਦੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ। ਰੂਸ ਦੇ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਕਿ ਏਅਰ ਡਿਫੈਂਸ ਸਿਸਟਮ ਨੇ ਰਾਤੋ ਰਾਤ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ 419 ਯੂਕਰੇਨੀ ਡਰੋਨਸ ਨੂੰ ਸਫਲਤਾਪੂਰਵਕ ਫੁੰਡ ਵੇਚ ਦਿੱਤਾ, ਮਾਰ ਗਿਰਾਇਆ। ਮੰਤਰਾਲੇ ਨੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਵੀ ਲਿਖਿਆ ਕਿ ਸਾਰੇ ਫਿਕਸਡ ਵਿੰਗ ਜਿਹੜੇ ਮਾਨਵ ਰਹਿਤ ਡਰੋਨ ਹੁੰਦੇ ਨੇ ਜਾਂ ਹਵਾਈ ਜਹਾਜ਼ ਹੁੰਦੇ ਨੇ ਉਹ ਸੀ ਔਰ ਉਹਨਾਂ ਨੂੰ ਨਸ਼ਟ ਕੀਤਾ ਗਿਆ ਹੈ। ਉੱਥੇ ਅਗਲੀਆਂ ਕੁਝ ਖਬਰਾਂ ਪਾਕਿਸਤਾਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਪਹਿਲਾਂ ਖਬਰ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਅਡਿਆਲਾ ਜੇਲ੍ਹ ਜਿੱਥੇ ਇਮਰਾਨ ਖਾਨ ਬੰਦ ਨੇ, ਹਾਲਾਂਕਿ ਉਹਨਾਂ ਦੇ ਨਾਲ ਜੁੜੀ ਹੋਈ ਇਹ ਖਬਰ ਨਹੀਂ ਹੈ, ਪਰ ਦੱਸਿਆ ਗਿਆ ਹੈ ਕਿ ਸੂਬੇ ਦੀ ਇਸ ਅਡਿਆਲਾ ਜੇਲ੍ਹ ਦੇ ਵਿੱਚ ਲਿਜਾਂਦੇ ਸਮੇਂ ਘੱਟੋ ਘੱਟ 14 ਵਿਚਾਰ ਅਧੀਨ ਕੈਦੀ ਫਰਾਰ ਹੋ ਗਏ। ਪਾਕਿਸਤਾਨ ਦੇ ਸਥਾਨਕ ਅਖਬਾਰ ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਦੇ ਮੁਤਾਬਕ 4 ਕੈਦੀਆਂ ਨੂੰ ਤਾਂ ਬਾਅਦ ਦੇ ਵਿੱਚ ਫੜ ਲਿਆ ਗਿਆ, ਜਦਕਿ 10 ਨੂੰ ਗ੍ਰਿਫਤਾਰ ਕਰਨ ਦੀਆਂ ਹਾਲੇ ਵੀ ਕੋਸ਼ਿਸ਼ਾਂ ਜਾਰੀ ਨੇ। ਘਟਨਾ ਸੋਮਵਾਰ ਦੇ ਦਿਨ ਉਦੋਂ ਵਾਪਰੀ ਸੀ ਜਦੋਂ ਰਾਵਲਪਿੰਡੀ ਦੇ ਨੇੜੇ ਕੂਟਾ ਤਹਿਸੀਲ ਦੇ ਲਾਗਿਓਂ ਅਦਾਲਤ ਦੇ ਵਿੱਚ ਪੇਸ਼ੀ ਤੋਂ ਬਾਅਦ 36 ਵਿਚਾਰ ਅਧੀਨ ਕੈਦੀਆਂ ਨੂੰ ਜੇਲ੍ਹ ਲਿਜਾਇਆ ਜਾ ਰਿਹਾ ਸੀ। ਐਕਸਪ੍ਰੈਸ ਟ੍ਰਿਬਿਊਨ ਦੇ ਮੁਤਾਬਕ ਜਦੋਂ ਕੈਦੀਆਂ ਨੂੰ ਲਿਜਾਣ ਵਾਲਾ ਵਾਹਨ ਇਸਲਾਮਾਬਾਦ ਦੇ ਸਿਹਾਲਾ ਪੁਲਿਸ ਸਟੇਸ਼ਨ ਦੇ ਖੇਤਰ ਦੇ ਵਿੱਚ ਦਾਖਲ ਹੋਇਆ ਤਾਂ ਸੁਰੱਖਿਆ ਕਰਮੀਆਂ ਦੀ ਕੈਦੀ ਸੈਕਸ਼ਨ ਤੋਂ ਆਵਾਜ਼ ਆਉਣ ਲੱਗੀ ਸੁਰੱਖਿਆ ਕਰਮੀਆਂ ਨੂੰ, ਤੇ ਲੜਾਈ ਝਗੜੇ ਉੱਥੇ ਸ਼ੁਰੂ ਹੋ ਗਏ ਸੀ। ਪੁਲਿਸ ਦੇ ਮੁਤਾਬਕ ਸੁਰੱਖਿਆ ਟੀਮ ਨੇ ਜਿਹੜੀ ਕੈਦੀਆਂ ਨੂੰ ਸ਼ਾਂਤ ਕਰਨ ਦੇ ਲਈ ਦਰਵਾਜ਼ਾ ਖੋਲਿਆ ਤਾਂ ਅਚਾਨਕ ਕੈਦੀ ਪੁਲਿਸ ਦੀਆਂ ਅੱਖਾਂ ਦੇ ਵਿੱਚ ਮਿਰਚ ਪਾਊਡਰ ਸੁੱਟ ਕੇ ਅਲੱਗ ਅਲੱਗ ਦਿਸ਼ਾਵਾਂ ਦੇ ਵਿੱਚ ਭੱਜਣ ਲੱਗੇ। ਦੂਜੀ ਖਬਰ ਵੀ ਪਾਕਿਸਤਾਨ ਤੋਂ ਹੀ ਹੈ, ਜਿੱਥੇ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਵਿੱਚ ਮੰਗਲਵਾਰ ਦੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਨਿਰਮਾਣ ਅਧੀਨ ਇਮਾਰਤ ਦੇ ਵਿੱਚ ਚੱਲ ਰਹੇ ਪ੍ਰਾਈਵੇਟ ਟਿਊਸ਼ਨ ਸੈਂਟਰ ਦੀ ਛੱਤ ਅਚਾਨਕ ਡਿੱਗ ਪਈ। ਹਾਦਸੇ ਦੇ ਵਿੱਚ 14 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਹੈ, 20 ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਏ ਨੇ। ਪੁਲਿਸ ਦੇ ਮੁਤਾਬਕ ਇਹ ਹਾਦਸਾ ਲਾਹੌਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਕਾਨਾ ਨੌ ਦੀ ਈਦਗਾਹ ਕਲੋਨੀ ਦੇ ਵਿੱਚ ਵਾਪਰਿਆ। ਹਾਦਸੇ ਸਮੇਂ ਟਿਊਸ਼ਨ ਸੈਂਟਰ ਦੇ ਵਿੱਚ 7 ਤੋਂ 13 ਸਾਲ ਦੀ ਉਮਰ ਦੇ ਲਗਭਗ 30 ਬੱਚੇ ਟਿਊਸ਼ਨ ਹਾਸਲ ਕਰ ਰਹੇ ਸੀ। ਅਚਾਨਕ ਛੱਤ ਡਿੱਗਣ ਦੇ ਚੱਲਦਿਆਂ ਸਾਰੇ ਹੀ ਮਲਬੇ ਥੱਲੇ ਦੱਬ ਗਏ। ਜ਼ਖਮੀ ਹੋਏ 20 ਬੱਚਿਆਂ ਤੇ ਇੱਕ ਮਹਿਲਾ ਅਧਿਆਪਕ ਨੂੰ ਤੁਰੰਤ ਲਾਹੌਰ ਜਨਰਲ ਹਾਸਪਿਟਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ, ਐਮਰਜੈਂਸੀ ਦੇ ਵਿੱਚ ਉੱਥੇ ਲਿਜਾਇਆ ਗਿਆ। ਪਰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਤਰਫ ਤੋਂ ਹੁਣ ਜਾਂਚ ਕੀਤੀ ਜਾ ਰਹੀ ਹੈ। ਇਮਾਰਤ ਦਾ ਇੱਕ ਹਿੱਸਾ ਹਜੇ ਬਣ ਰਿਹਾ ਸੀ ਜਦੋਂ ਛੱਤ ਡਿੱਗੀ ਤਾਂ ਉਸਦੇ ਉੱਤੇ ਮਜ਼ਦੂਰ ਕੰਮ ਕਰ ਰਹੇ ਸੀ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਠੇਕੇਦਾਰ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਸੂਬੇ ਦੇ ਪਾਕਿਸਤਾਨ ਵਾਲੇ ਪਾਸੇ ਜਿਹੜੇ ਮੁੱਖ ਮੰਤਰੀ ਨੇ ਮਰੀਮ ਨਵਾਜ਼, ਉਹਨਾਂ ਨੇ ਇਸ ਹਾਦਸੇ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉੱਥੇ ਭਾਰਤ ਵਾਲੇ ਪਾਸੇ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਤੇ ਜਾਪਾਨ ਦੇ ਵਿੱਚ ਇਤਿਹਾਸ ਦੀ ਨਵੀਂ ਇਬਾਰਤ ਲਿਖੀ ਜਾਣੀ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਦੇ ਉੱਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਅੱਜ ਤੋਂ ਲੈ ਕੇ 3 ਜੁਲਾਈ ਤੱਕ ਨਵੀਂ ਦਿੱਲੀ ਦੇ ਵਿੱਚ ਆਪਣੀ ਪਹਿਲੀ ਇਤਿਹਾਸਕ ਯਾਤਰਾ ਕਰਨ ਜਾ ਰਹੇ ਨੇ। ਇਸ ਦਰਮਿਆਨ ਉਹ 16ਵੇਂ ਇੰਡੀਆ ਜਾਪਾਨ ਐਨੂਅਲ ਸਮਿਟ ਦੇ ਵਿੱਚ ਵੀ ਮੌਜੂਦ ਰਹਿਣਗੇ, ਜਿੱਥੇ ਪ੍ਰਧਾਨ ਮੰਤਰੀ ਮੋਦੀ ਵੀ ਹੋਣਗੇ। ਇਹ ਹਾਈ ਪ੍ਰੋਫਾਈਲ ਦੌਰਾ ਅਗਸਤ 2025 'ਚ ਪ੍ਰਧਾਨ ਮੰਤਰੀ ਮੋਦੀ ਦੀ ਟੋਕੀਓ ਯਾਤਰਾ ਦੇ ਠੀਕ ਬਾਅਦ ਹੋ ਰਿਹਾ। ਇਹ ਦੌਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਵਿਸ਼ੇਸ਼ ਸਾਂਝੇਦਾਰੀਆਂ ਨੂੰ ਅੱਗੇ ਤੋਰਨ ਦੇ ਲਈ ਜ਼ਰੂਰੀ ਹੈ, ਕਿਉਂਕਿ ਜਾਪਾਨ ਇਸ ਵਕਤ ਟ੍ਰੇਡ ਔਰ ਡਿਫੈਂਸ ਔਰ ਕ੍ਰਿਟੀਕਲ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਇੱਕ ਮੋਹਰੀ ਮੁਲਕ ਹੈ ਤੇ ਭਾਰਤ ਉਸ ਦੀ ਮਦਦ ਹਾਸਲ ਕਰਨਾ ਚਾਹੂਗਾ। ਦੱਸ ਦਈਏ ਕਿ ਉਂਝ ਵੀ ਭਾਰਤ ਦੇ ਵਿੱਚ ਜਿਹੜੀ ਬੁਲੇਟ ਟ੍ਰੇਨ ਤਿਆਰ ਹੋ ਰਹੀ ਹੈ ਉਹ ਜਾਪਾਨ ਦੇ ਸਹਿਯੋਗ ਦੇ ਨਾਲ ਹੀ ਹੋ ਰਹੀ ਹੈ। ਦੋਹਾਂ ਦੇਸ਼ਾਂ ਦੇ ਵਿੱਚ ਵਪਾਰਕ ਸੰਬੰਧ 10 ਟ੍ਰਿਲੀਅਨ ਯੈਨ ਦੇ ਆਸ ਪਾਸ, ਜਾਪਾਨੀ ਕਰੰਸੀ ਨੂੰ ਯੈਨ ਕਿਹਾ ਜਾਂਦਾ ਹੈ, ਅਮਰੀਕੀ ਕਰੰਸੀ ਦੇ ਵਿੱਚ ਲਗਭਗ $67 ਬਿਲੀਅਨ ਦਾ ਇੱਕ ਭਾਰੀ ਭਰਕਮ ਨਿਵੇਸ਼ ਹੈ। ਰੋਡ ਮੈਪ ਹੈ ਦੋਹਾਂ ਦੇਸ਼ਾਂ ਦੇ ਵਿੱਚ ਜਿਹਨੂੰ ਅੱਗੇ ਤੋਰਿਆ ਜਾਣਾ। ਇਸ ਤੋਂ ਇਲਾਵਾ ਜਾਪਾਨੀ ਬਾਜ਼ਾਰਾਂ ਚ ਭਾਰਤ ਆਪਣੇ ਫਾਰਮਾ, ਆਈ ਟੀ ਤੇ ਮਰੀਨ ਪ੍ਰੋਡਕਟਸ ਨੂੰ ਫੈਲਾਉਣ ਦੇ ਲਈ ਜਾਪਾਨ ਦੇ ਨਾਲ ਇਸ ਸਮਝੌਤੇ ਨੂੰ ਅੱਗੇ ਤੋੜਨਾ ਚਾਹੁੰਦਾ। ਦੱਸ ਦਈਏ ਕਿ ਸ਼ਿਕਾਨਸੇਨ ਤਕਨੀਕ ਤੇ ਜਾਪਾਨੀ ਸਿਗਨਲਿੰਗ ਸਿਸਟਮ ਦੇ ਉੱਤੇ ਆਧਾਰਿਤ ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ, ਜਿਹਨੂੰ ਬੁਲੇਟ ਟ੍ਰੇਨ ਕਹਿ ਲਿਆ ਜਾਂਦਾ ਹੈ, ਉਹ ਇਸ ਸਮਝੌਤੇ ਦਾ ਸਭ ਤੋਂ ਅਹਿਮ ਪ੍ਰਤੀਕ ਵੀ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ਦਾ ਲਗਭਗ 88% ਹਿੱਸਾ ਜਾਪਾਨ ਆਫੀਸ਼ੀਅਲ ਡਿਵੈਲਪਮੈਂਟ ਅਸਿਸਟੈਂਸ ਯਾਨੀ ODA ਦੀ ਤਰਫ ਤੋਂ ਜਾਰੀ ਇੱਕ ਲੋਨ ਦੇ ਤਹਿਤ ਕੀਤਾ ਜਾ ਰਿਹਾ। ਦੱਸ ਦਈਏ ਕਿ 18,750 ਕਰੋੜ ਰੁਪਏ ਦਾ ਰਿਕਾਰਡ ਲੋਨ ਹੈ। ਜਾਪਾਨ ਨੇ ਇਹ ਰਿਕਾਰਡ ਲੋਨ ਜਿਹੜਾ ਭਾਰਤ ਨੂੰ ਦਿੱਤਾ ਹੈ। ਇਸ ਤੋਂ ਇਲਾਵਾ ਦਿੱਲੀ ਤੇ ਮੁੰਬਈ ਦੇ ਦਰਮਿਆਨ ਮਾਲ ਢੁਲਾਈ ਦੇ ਸਮੇਂ ਲਾਗਤ ਨੂੰ ਅੱਧਾ ਕਰਨ ਦੇ ਲਈ ਬਣਾਇਆ ਜਾ ਰਿਹਾ ਇੱਕ ਮੈਗਾ ਪ੍ਰੋਜੈਕਟ ਵੀ ਹੈਗਾ, ਜਿਸਦਾ ਪ੍ਰਮੁੱਖ ਫਾਈਨੈਂਸਰ ਜਾਪਾਨ ਹੀ ਹੈ। ਜਾਪਾਨ ਨੇ ਇਸ ਦੇ ਵਿੱਚ ਲਗਭਗ 2200 ਕਰੋੜ ਰੁਪਏ ਦਾ ਲੋਨ ਨਵੀਂ ਦਿੱਲੀ ਨੂੰ ਦੇ ਰੱਖਿਆ ਹੈ। ਇਹ ਕੋਰੀਡੋਰ ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ ਦੀ ਰੀੜ ਦੀ ਹੱਡੀ ਵੀ ਹੈ। ਉੱਥੇ ਹੀ ਅਯੋਧਿਆ ਦੇ ਰਾਮ ਮੰਦਿਰ ਦੇ ਵਿੱਚ ਚੜਾਵੇ ਦੀ ਕਥਿਤ ਗੜਬੜੀ ਤੇ ਚੋਰੀ ਦੇ ਮਾਮਲੇ ਦੇ ਵਿੱਚ ਕਾਂਗਰਸ ਨੇ ਹੁਣ SIT ਦੀ ਜਾਂਚ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਦੀ ਨੇਤਾ ਸੁਪ੍ਰਿਆ ਸ਼ਿਨੇਤ ਨੇ ਮੰਗਲਵਾਰ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਾਂਗਰਸ ਦੇ ਤਰਫ ਤੋਂ 6 ਮੰਗਾਂ ਵੀ ਭਾਜਪਾ ਦੇ ਅੱਗੇ ਸੱਤਾਧਾਰੀ ਧਿਰ ਦੇ ਅੱਗੇ ਰੱਖੀਆਂ। ਕਿਹਾ ਕਿ ਐਸ ਆਈ ਟੀ ਦੀ ਗਠਿਤ ਕੀਤੀ ਇਸ ਰਿਪੋਰਟ ਨੂੰ ਸਮੇਂ ਸਿਰ ਜਨਤਕ ਕੀਤਾ ਜਾਣਾ ਚਾਹੀਦਾ। ਐਸ ਆਈ ਟੀ ਦਾ ਕੰਮ ਪਿਆਦਿਆਂ ਨੂੰ ਫੜਨਾ ਤੇ ਵੱਡੇ ਲੋਕਾਂ ਨੂੰ ਛੱਡਣਾ ਨਹੀਂ ਸੀ, ਤਾਂ ਕਿ ਮਾਲ ਟਿਕਾਣੇ ਲੱਗ ਜਾਵੇ। ਉਹਨਾਂ ਕਿਹਾ ਕਿ ਐਸ ਆਈ ਟੀ ਦਾ ਜੋ ਕੰਮ ਸੀ ਉਹ ਪਾਰਦਰਸ਼ੀ ਤਰੀਕੇ ਦੇ ਨਾਲ ਦੇਸ਼ ਦੇ ਸਾਹਮਣੇ ਰੱਖਿਆ ਜਾਵੇ, ਕਿਉਂਕਿ ਦੇਸ਼ ਦੇ ਲੋਕਾਂ ਨੇ ਆਪਣੀ ਆਸਥਾ ਦੇ ਨਾਲ ਦਾਨ ਦਿੱਤਾ ਸੀ। ਉਹਨਾਂ ਦੀ ਆਸਥਾ ਦੇ ਨਾਲ ਇਹ ਖਿਲਵਾੜ ਹੋਇਆ। ਐਸ ਆਈ ਟੀ ਬਣਾ ਕੇ ਕਿਹਨੇ ਕੀ ਕੀਤਾ ਹੈ ਕਿਸੇ ਨੂੰ ਕੁਝ ਨਹੀਂ ਪਤਾ। ਇਹ ਸਭ ਕੁਝ ਪਬਲਿਕ ਪਲੇਟਫਾਰਮ ਦੇ ਉੱਤੇ ਰੱਖਿਆ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਭੰਗ ਕੀਤੇ ਜਾਣ ਦੀ ਵੀ ਮੰਗ ਰੱਖੀ। ਚੰਪਤ ਰਾਏ ਤੇ ਹੋਰਨਾਂ ਲੋਕਾਂ ਦੇ ਖਿਲਾਫ ਐਫ ਆਈ ਆਰ ਤੇ ਜਾਂਚ ਦੀ ਮੰਗ ਰੱਖੀ। ਸ਼ੁਰੂ ਤੋਂ ਸਾਰੇ ਚੜਾਵਿਆਂ ਦਾ ਨਿਰਪੱਖ ਆਡਿਟ ਕੀਤਾ ਜਾਵੇ। ਪੰਜਵੀਂ ਮੰਗ ਰੱਖੀ ਕਿ ਇਸ ਕਥਿਤ ਘੁਟਾਲੇ ਦੇ ਵਿੱਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੀ ਤਰਫ ਤੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਤੇ ਛੇਵਾਂ ਬਿੰਦੂ, ਪ੍ਰਧਾਨ ਮੰਤਰੀ ਮੋਦੀ ਇਸ ਮਸਲੇ ਦੇ ਉੱਤੇ ਆਮ ਲੋਕਾਂ ਨੂੰ ਆ ਕੇ ਦੱਸਣ ਤੇ ਸ਼ਰਧਾਲੂਆਂ ਤੋਂ ਮਾਫ਼ੀ ਵੀ ਮੰਗਣ ਕਿ ਇਸ ਵੱਡੀ ਘਟਨਾ ਦੇ ਵਿੱਚ ਗੜਬੜੀਆਂ ਜਿਹੜੀਆਂ ਹੋਈਆਂ ਨੇ ਉਹਦਾ ਜ਼ਿੰਮੇਦਾਰ ਕੌਣ ਹੈ। ਉਧਰ ਦਿੱਲੀ ਸਥਿਤ ਜੰਤਰ ਮੰਤਰ ਦੇ ਉੱਤੇ ਕਾਂਗਰਸ ਚ ਜਨਤਾ ਪਾਰਟੀ ਦਾ ਧਰਨਾ ਜਾਰੀ ਹੈ। ਇਸ ਦਰਮਿਆਨ ਮੰਗਲਵਾਰ ਦੇ ਦਿਨ ਸੀ ਜੇ ਪੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਕਿ ਪੁਲਿਸ ਲੋਕਾਂ ਨੂੰ ਧਰਨੇ ਵਾਲੀ ਥਾਂ ਦੇ ਉੱਤੇ ਆਉਣ ਤੋਂ ਰੋਕ ਰਹੀ ਹੈ। ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਲਿਖਿਆ ਕਿ ਜੰਤਰ ਮੰਤਰ ਦੇ ਉੱਤੇ ਭਾਰੀ ਪੁਲਿਸ ਦੀ ਤੈਨਾਤੀ ਹੈ, ਸਾਡੇ ਵੀ ਕਈ ਮੈਂਬਰਸ ਨੂੰ ਅੰਦਰ ਆਉਣ ਤੋਂ ਰੋਕਿਆ ਜਾ ਰਿਹਾ, ਆਖਿਰਕਾਰ ਉਹ ਕੀ ਯੋਜਨਾ ਬਣਾ ਰਹੇ ਨੇ। ਦੱਸਦੀ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚੱਲ ਰਹੇ ਇਸ ਧਰਨੇ ਦਾ ਅੱਜ 12ਵਾਂ ਦਿਨ ਹੈ। ਇਸ ਪ੍ਰਦਰਸ਼ਨ ਦੇ ਤਹਿਤ ਜਿਹੜੇ ਵਾਤਾਵਰਨ ਕਾਰਕੁਨ ਨੇ ਤੇ ਸਾਬਕਾ ਅਧਿਆਪਕ ਵੀ ਰਹਿ ਚੁੱਕੇ ਨੇ ਸੋਨਮ ਵਾਂਗਚੁਕ, ਉਹਨਾਂ ਦੀ ਭੁੱਖ ਹੜਤਾਲ ਦਾ ਮੰਗਲਵਾਰ ਦੇ ਦਿਨ ਤੀਸਰਾ ਤੇ ਅੱਜ ਬੁੱਧਵਾਰ ਨੂੰ ਚੌਥਾ ਦਿਨ ਹੈ। ਅੱਜ ਦੇ ਦਿਨ ਤੋਂ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਹਲਕੇ ਧੂਰੀ ਤੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕਰਨਗੇ। ਦੱਸ ਦਈਏ ਕਿ ਔਰਤਾਂ ਦੇ ਲਈ ਕੀਤੇ ਜਾ ਰਹੇ ਇਸ ਇਕੱਠ ਦੇ ਵਿੱਚ ਆਪ ਦੀਆਂ ਮਹਿਲਾ ਵਿਧਾਇਕਾਂ ਤੋਂ ਇਲਾਵਾ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਸ਼ਾਮਲ ਹੋ ਕੇ ਪੰਜਾਬ ਸਰਕਾਰ ਦੀ ਇਸ ਚੁਣਾਵੀ ਵਾਅਦੇ ਦੀ ਸਕੀਮ ਨੂੰ ਅਮਲੀ ਰੂਪ ਦੇਣ ਦੇ ਲਈ ਮੌਜੂਦ ਰਹਿਣਗੇ। 1 ਜੁਲਾਈ ਤੋਂ ਔਰਤਾਂ ਨੂੰ ਪਹਿਲਾਂ ਤਾਂ ਪਿਛਲੇ 3 ਮਹੀਨਿਆਂ ਦੀ ਇਕੱਠੀ ਰਾਸ਼ੀ ਮਿਲੇਗੀ, 1000-1000 ਰੁਪਏ, ਯਾਨੀ ਕੁੱਲ 3000 ਰੁਪਿਆ। ਇਸ ਤੋਂ ਇਲਾਵਾ ਦਲਿਤ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਤਿਕਾਰ ਭੱਤਾ ਜਿਹੜਾ ਉਹ ਪੰਜਾਬ ਸਰਕਾਰ ਦੀ ਤਰਫ ਤੋਂ ਦਿੱਤਾ ਜਾਣਾ ਸ਼ੁਰੂ ਕੀਤਾ ਗਿਆ। ਪੰਜਾਬ ਦੀ ਕਰੀਬ ਦਾਅਵਾ ਕੀਤਾ ਜਾ ਰਿਹਾ ਹੈ ਕਿ 97% ਔਰਤਾਂ ਨੂੰ ਇਸ ਸਕੀਮ ਦੇ ਵਿੱਚ ਕਵਰ ਕੀਤਾ ਜਾਏਗਾ। ਪੰਜਾਬ ਸਰਕਾਰ ਨੇ 13 ਅਪ੍ਰੈਲ ਤੋਂ ਸਕੀਮ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਤੇ ਮੰਗਲਵਾਰ 9 ਵਜੇ ਤੱਕ ਇਸ ਸਕੀਮ ਦੇ ਤਹਿਤ 44 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਸ ਦੇ ਵਿੱਚ ਦਲਿਤ ਵਰਗ ਦੀਆਂ 14 ਲੱਖ ਔਰਤਾਂ, ਜਨਰਲ ਵਰਗ ਦੀਆਂ 30 ਲੱਖ ਔਰਤਾਂ ਸ਼ਾਮਲ ਨੇ। 1 ਜੁਲਾਈ ਤੋਂ ਸਕੀਮ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਜੂਨ ਮਹੀਨੇ ਦੇ ਆਖਰੀ 5 ਦਿਨਾਂ ਦੇ ਵਿੱਚ ਪੰਜਾਬ ਭਰ ਚ 8 ਲੱਖ ਔਰਤਾਂ ਨੇ ਰਜਿਸਟ੍ਰੇਸ਼ਨ ਕੀਤੀ ਸੀ। ਪੰਜਾਬ ਚ ਸਭ ਤੋਂ ਵੱਧ ਪਟਿਆਲਾ ਤੇ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਵੱਧ ਔਰਤਾਂ ਇਸ ਸਕੀਮ ਦੇ ਤਹਿਤ ਰਜਿਸਟਰਡ ਹੋਈਆਂ ਨੇ। ਉਧਰ ਸਾਬਕਾ ਅਕਾਲੀ ਨੇਤਾ ਜਿਹੜੇ ਐਨ ਕੇ ਸ਼ਰਮਾ ਨੇ, ਸਾਬਕਾ ਤਾਂ ਨਹੀਂ ਨੇਤਾ ਤਾਂ ਹੁਣ ਵੀ ਨੇ, ਉਹਨਾਂ ਨੇ ਅਕਾਲੀ ਦਲ ਦੇ ਖਜ਼ਾਨਚੀ ਵੀ ਨੇ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦੀ ਇਸ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ CBI ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਸਰਕਾਰ ਨੇ ਇਹ ਚੋਣਾਂ ਦੇ ਦਰਮਿਆਨ ਵਾਅਦਾ ਕੀਤਾ ਸੀ, ਪਰ ਇਹ ਪਤਾ ਕੀਤਾ ਜਾਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਨੇ ਆਖਿਰਕਾਰ ਬਹੁਤ ਜ਼ਿਆਦਾ ਜਿਹੜੀਆਂ ਸਕੀਮਾਂ ਨੇ ਉਹ ਠੱਪ ਕਰਕੇ ਇਹ ਚੁਣਾਵੀ ਵਾਅਦਾ ਪੂਰਾ ਕਰਨ ਦੇ ਲਈ ਪੈਸੇ ਕਿਵੇਂ ਇਕੱਠੇ ਕੀਤੇ ਨੇ। ਇਸ ਤੋਂ ਇਲਾਵਾ ਅਜਿਹੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੀ ਤਰਫ ਤੋਂ ਮਹਿਲਾਵਾਂ ਨੂੰ ਇਹ ਲਾਭ ਦਿੱਤਾ ਜਾ ਰਿਹਾ, ਚੁਣਾਵੀ ਲਾਭ ਦਿੱਤਾ ਜਾ ਰਿਹਾ, ਜਦੋਂ ਪੰਜਾਬ ਦੇ ਕਰਮਚਾਰੀਆਂ ਤੱਕ ਉਹਨਾਂ ਦਾ ਜਿਹੜਾ ਬਣਦਾ DA ਹੈ ਯਾਨੀ ਮਹਿੰਗਾਈ ਭੱਤਾ, ਉਹ ਪਿਛਲੇ 4 ਸਾਲਾਂ ਤੋਂ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸੈਂਬਲੀ ਹਲਕਿਆਂ ਦੇ ਵਿੱਚ ਕੀਤੀ ਜਾਂਦੀ ਲੋਕ ਮਿਲਣੀ ਸਕੀਮ ਨੂੰ ਅਨੋਖੇ ਤਰੀਕੇ ਦੇ ਨਾਲ ਪ੍ਰਚਾਰਿਆ ਜਾ ਰਿਹਾ ਹੈ। ਖੈਰ ਇਸ ਤੋਂ ਇਲਾਵਾ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਜਿਵੇਂ ਦੱਸਿਆ ਸੀ ਕਿ ਅੱਜ 1 ਜੁਲਾਈ ਤੋਂ ਨਵੇਂ ਵਿੱਤੀ ਵਰ੍ਹੇ ਤੋਂ ਬੜੇ ਸਾਰੇ ਬਦਲਾਅ ਨੇ, ਤੁਹਾਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਅਸੀਂ ਦੱਸ ਚੁੱਕੇ ਹਾਂ। ਇਸ ਤੋਂ ਇਲਾਵਾ ਖਬਰਾਂ ਦੇ ਵਿੱਚ ਵੀ ਦੱਸਦੇ ਰਹੇ ਹਾਂ ਕਿ ਸਰਕਾਰ ਦੀ ਤਰਫ ਤੋਂ ਇੱਕ ਨਵੀਂ ਟੈਕਸ ਕੱਟ ਯੋਜਨਾ ਜਿਸ ਦੇ ਤਹਿਤ ਮੰਨਿਆ ਜਾ ਰਿਹਾ ਹੈ ਕਿ ਲਗਭਗ 14 ਮਿਲੀਅਨ ਆਸਟ੍ਰੇਲੀਅਨ ਲੋਕ ਘੱਟੋ ਘੱਟ $268 ਤਾਂ ਬਚਾ ਹੀ ਸਕਣਗੇ ਆਪਣਾ ਟੈਕਸ ਦਾਇਰ ਕਰਨ ਲੱਗਿਆਂ। ਇਸ ਤੋਂ ਇਲਾਵਾ ਪੇਡ ਪੇਰੈਂਟਲ ਲੀਵ ਨੂੰ 24 ਹਫ਼ਤਿਆਂ ਤੋਂ 6 ਮਹੀਨਿਆਂ ਤੱਕ ਤਾਂ ਕਰ ਦਿੱਤਾ ਗਿਆ ਔਰ ਜਿਹੜੇ ਫਿਊਲ ਐਕਸਾਈਜ ਕੱਟ ਹੈ ਉਹ ਖਤਮ ਹੋ ਗਿਆ 32 ਸੈਂਟ ਦਾ ਪ੍ਰਤੀ ਲੀਟਰ ਦੇ ਪਿੱਛੇ। ਸੋ ਫਿਊਲ ਦੀਆਂ ਕੀਮਤਾਂ ਚ ਅੱਜ ਦੇ ਦਿਨ ਤੋਂ ਤੁਹਾਨੂੰ ਥੋੜਾ ਜਿਹਾ ਇਜ਼ਾਫਾ ਹੋਇਆ ਦਿਖਿਆ ਹੋਏਗਾ, ਪਰ 16 ਸੈਂਟ ਪਰ ਲੀਟਰ ਦਾ ਹਾਲੇ ਵੀ ਜਿਹੜਾ ਆਫ ਹੈ ਉਹ ਮਿਲਦਾ ਰਹੇਗਾ ਤੇ ਇਹ 2 ਅਗਸਤ ਤੱਕ ਜਾਰੀ ਰਹਿਣਾ। ਹੈਵੀ ਵਹੀਕਲ ਰੋਡ ਯੂਜ਼ਰ ਚਾਰਜ ਜਿਹੜਾ ਉਸ ਨੂੰ ਵੀ ਘੱਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਬਦਲਾਅ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਦੇਖ ਸਕਦੇ ਹੋ, ਪਰ ਇਸ ਦਰਮਿਆਨ ਬਦਲਾਵਾਂ ਦੇ ਨਾਲ ਜੁੜੀ ਇੱਕ ਖਬਰ ਇਹ ਵੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਸੁਪਰ ਮਾਰਕੀਟਸ ਦੇ ਅੰਦਰ ਅੱਜ ਦੇ ਦਿਨ ਕੀਮਤਾਂ ਘੱਟ ਹੋਣਗੀਆਂ। ਕਿਹੜੀਆਂ ਕੀਮਤਾਂ, ਕਿਹੜੇ ਪ੍ਰੋਡਕਟਸ ਦੀਆਂ ਕਿੰਨੀਆਂ ਘੱਟ ਹੋਣੀਆਂ ਨੇ ਕਿਸੇ ਨੂੰ ਕੁਝ ਨਹੀਂ ਪਤਾ। ਹਾਲੇ ਇੰਜ ਕਹਿ ਸਕਦੇ ਹੋ ਕਿ ਹਨੇਰੇ ਚ ਤੀਰ ਚਲਾਏ ਜਾ ਰਹੇ ਨੇ, ਕਿਉਂਕਿ ਅਦਾਲਤ ਨੇ ਇਹ ਤਾਂ ਕਹਿ ਦਿੱਤਾ ਕਿ ਆਸਟ੍ਰੇਲੀਆ ਦੀਆਂ 2 ਵੱਡੀਆਂ ਸੁਪਰ ਮਾਰਕੀਟ ਕੋਲਸ ਤੇ ਵੂਲਵਰਸ ਪ੍ਰਾਈਸ ਗੇਜਿੰਗ ਨਹੀਂ ਕਰ ਸਕਣਗੀਆਂ ਤੇ ACCC ਇਸ ਦੇ ਉੱਤੇ ਨਿਗਾਹ ਰੱਖੇਗੀ ਔਰ ਇਸ ਦੇ ਲਈ ਲਗਭਗ ਜਿਹੜਾ ਦੋਹਾਂ ਜਿਹੜੀਆਂ ਕੰਪਨੀਆਂ ਨੇ ਉਹ ਮਾਰਕੀਟ ਦੇ ਵਿੱਚੋਂ ਰੈਵਨਿਊ ਬੇਸਡ ਸਿਸਟਮ ਨਹੀਂ ਚਲਾ ਸਕਣਗੇ। ਅਸਲ 'ਚ ਅਦਾਲਤਾਂ ਦੇ ਅੰਦਰ ਕਈ ਮਹੀਨਿਆਂ ਤੱਕ ਚੱਲੀ ਕਾਰਵਾਈ 'ਚ ਪਤਾ ਚੱਲਿਆ ਕਿ ਸਪਲਾਈ ਚੇਨ ਸਿਸਟਮ ਦੇ ਵਿੱਚ ਸਪਲਾਇਰਸ ਨੂੰ ਘੱਟ ਮੁਨਾਫਾ ਦੇ ਕੇ ਤੇ ਗ੍ਰਾਹਕਾਂ ਤੋਂ ਅਲੱਗ ਅਲੱਗ ਉਤਪਾਦਾਂ ਦੀਆਂ ਵੱਧ ਕੀਮਤਾਂ ਵਸੂਲ ਕੇ ਕੋਲਸ ਤੇ ਵੂਲਵਰਸ ਨੇ ਇੱਕ ਕਿਸਮ ਦੀ ਪ੍ਰਾਈਸ ਗੇਜਿੰਗ ਕੀਤੀ ਹੈ, ਯਾਨੀ ਕੀਮਤਾਂ ਨੂੰ ਖਿੱਚ ਕੇ ਰੱਖਿਆ, ਕੰਟਰੋਲ ਕਰਕੇ ਰੱਖਿਆ, ਆਪਸ ਦੇ ਵਿੱਚ ਅਦਲ ਬਦਲ ਕਰਕੇ ਕੀਮਤਾਂ ਵਧਾ ਦਿੰਦੇ ਨੇ। ਜੇਕਰ ਹੁਣ ਅਜਿਹਾ ਕਰਦੇ ਆ ਉਹਨਾਂ ਨੂੰ ਪਾਇਆ ਜਾਂਦਾ ਤਾਂ $10 million ਤੱਕ ਦੀ ਪੈਨਲਟੀ, ਤੱਕ ਦੀ ਪੈਨਲਟੀ ਜਿਹੜੀ ਉਹ ਦਿੱਤੀ ਜਾਏਗੀ। ਟ੍ਰੈਜਰ ਜਿਮ ਚਾਮਸ ਇਸ ਤੋਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਫੇਅਰ ਗੋ ਹੋਣਾ ਚਾਹੀਦਾ, ਸਭ ਦੇ ਲਈ ਬਰਾਬਰ ਮੌਕੇ ਹੋਣੇ ਚਾਹੀਦੇ ਨੇ, ਪਰ ਹਾਲੇ ਤੱਕ ਇਹ ਨਹੀਂ ਪਤਾ ਚੱਲ ਰਿਹਾ ਕਿ ACCC ਇਸ ਡਿਊਪਲੀ ਨੂੰ ਜਾਂ ਇੱਕ ਕਿਸਮ ਦੀ ਜਿਹੜੀ ਅਜ਼ਾਰੇਦਾਰੀ ਹੈ, ਇੱਕ ਕਿਸਮ ਦਾ ਦਬਦਬਾ ਹੈ ਕੋਲਸ ਤੇ ਵੂਲਵਰਸ ਦਾ ਰਿਟੇਲ ਸੈਕਟਰ ਦੇ ਵਿੱਚ, ਉਸਨੂੰ ਘੱਟ ਕਰਨ ਦੇ ਲਈ ਕੀ ਕਰੇਗੀ। ਇਹ ਤਾਂ ਤੈਅ ਹੈਗਾ ਕਿ ਨਿਗਾਹਾਂ ਰੱਖੀਆਂ ਜਾਣਗੀਆਂ ਅੱਜ ਦੇ ਦਿਨ ਤੋਂ, ਪਰ ਜੇਕਰ ਤੁਸੀਂ ਖਬਰਾਂ ਦੇ ਵਿੱਚ ਇਹ ਉਮੀਦ ਕਰ ਰਹੇ ਹੋ ਕਿ ਅਸੀਂ ਤੁਹਾਨੂੰ ਦੱਸੀਏ ਕਿ ਕਿਹੜੇ ਉਤਪਾਦ ਦੀਆਂ ਕਿੰਨੀਆਂ ਕੀਮਤਾਂ ਘਟਣਗੀਆਂ, ਦੁੱਧ ਦੀ, ਆਂਡੇ ਦੀ, ਬ੍ਰੈਡ ਦੀ, ਗਰੋਸਰੀ ਦੀ, ਅਜਿਹਾ ਕੋਈ ਮਾਪਦੰਡ ਤੈਅ ਨਹੀਂ ਕੀਤਾ ਗਿਆ, ਨਾ ਤਾਂ ਅਦਾਲਤ ਦੀ ਤਰਫ ਤੋਂ ਤੇ ਨਾ ਹੀ ACCC ਨੇ ਅਜਿਹਾ ਕੁਝ ਦੱਸਿਆ। ਖੈਰ ਆਸਟ੍ਰੇਲੀਆ ਦੇ ਵਿੱਚ ਅਕਸਰ ਅਜਿਹਾ ਹੀ ਹੁੰਦਾ, 2 ਸੁਪਰਮਾਰਕਿਟ ਦੀ ਪੂਰੀ ਤਰ੍ਹਾਂ ਦੇ ਨਾਲ ਦਬਦਬਾ ਹੈ, 4 ਬੈਂਕਾਂ ਦਾ ਦਬਦਬਾ ਹੈ, 2 ਵੱਡੀਆਂ ਟੈਲੀਕਾਮ ਕੰਪਨੀਆਂ ਦਾ ਦਬਦਬਾ ਹੈ ਤੇ ਇਸੇ ਤਰੀਕੇ ਦੇ ਨਾਲ 4 ਕੰਸਲਟੇਸ਼ਨ ਫਰਮਸ ਜਿਹੜੀਆਂ ਨੇ। ਹੁਣ ਇਹ 4 ਵੱਡੀਆਂ ਕੰਸਲਟੈਂਸੀ ਫਰਮਸ ਦੇ ਉੱਤੇ ਨਿਗਾਹ ਰੱਖਣ ਦੇ ਲਈ ਸਰਕਾਰ ਦੀ ਤਰਫ ਤੋਂ ਨਵਾਂ ਕਾਨੂੰਨ ਲਿਆਂਦਾ ਜਾ ਸਕਦਾ। ਦੱਸ ਦਈਏ ਕਿ ਪਹਿਲਾਂ PwC ਦੇ ਵਿੱਚ ਟੈਕਸ ਲੀਕ ਦਾ ਘਟਨਾ ਵਾਪਰੀ, ਫਿਰ KPMG ਦੇ ਵਿੱਚ ਸਕੈਂਡਲ ਹੋਇਆ ਤੇ ਹੁਣ ਜਿਹੜੇ ਅਸਿਸਟੈਂਟ ਟ੍ਰੈਜਰ ਨੇ ਡੈਨੀਅਲ ਮੁਲੀਨੋ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਦਾਰੇ ABC ਨੂੰ ਕਿ ਇਹ ਜਿਹੜੀਆਂ ਕੰਸਲਟੈਂਸੀ ਫਰਮਸ ਨੇ ਇਹਨਾਂ ਦੇ ਆਡਿਟ ਔਰ ਇਹਨਾਂ ਦੀ ਸਕਰੂਟਨੀ ਜਿਹੜੀ ਹੈ ਉਹ ਹੋਰ ਜ਼ਿਆਦਾ ਪਾਰਦਰਸ਼ੀ ਕਰਨ ਦੇ ਲਈ ਔਰ ਇਹਨਾਂ ਨੂੰ ਪੈਨਲਟੀਜ਼ ਜਿਹੜੀਆਂ ਨੇ ਉਹ ਵਧਾਉਣ ਦੇ ਲਈ ਇੱਕ ਕਾਨੂੰਨ ਲਿਆਂਦਾ ਜਾ ਰਿਹਾ। ਹਾਲਾਂਕਿ ਇਸ ਦਾ ਵਿਸਤਾਰ ਹਾਲੇ ਸਾਂਝਾ ਨਹੀਂ ਕੀਤਾ ਗਿਆ। ਦੱਸ ਦਈਏ ਕਿ ਲੇਬਰ ਦੇ ਫਰੰਟ ਬੈਂਚਰ ਦੀ ਤਰਫ ਤੋਂ ਇਹ ਵੀ ਗੱਲ ਕਹੀ ਗਈ ਹੈ ਕਿ ਸਰਕਾਰ ਇਸ ਗੱਲ ਦੇ ਬਾਰੇ ਫਿਲਹਾਲ ਸ਼ਾਇਦ ਜਿਹੜਾ ਵਿਚਾਰ ਕਰ ਰਹੀ ਹੈ ਕਿ ਇਹਨਾਂ ਆਰਗਨਾਈਜੇਸ਼ਨਸ ਦਾ ਜਿਹੜੇ ਪਾਰਟਨਰਸ ਨੇ ਉਹਨਾਂ ਦੇ ਨੰਬਰ ਸੀਮਤ ਕਰ ਦਿੱਤੇ ਜਾਣ। ਹਾਲਾਂਕਿ ਸਰਕਾਰਾਂ ਖੁਦ ਇਹਨਾਂ ਦੀਆਂ ਪਾਰਟਨਰ ਹੁੰਦੀਆਂ ਨੇ, ਇਹ ਜਿਹੜੀਆਂ ਕੰਪਨੀਆਂ ਨੇ ਸਰਕਾਰ ਜਿਹੜੀਆਂ ਆਪਣੀਆਂ ਥਰਡ ਪਾਰਟੀ ਸਰਵਿਸਿਜ਼ ਲੈਂਦੀ ਹੈ ਇਹਨਾਂ ਕੰਪਨੀਆਂ ਤੋਂ ਹੀ ਲੈਂਦੀ ਹੈ। ਔਰ ਆਸਟ੍ਰੇਲੀਆ ਦੇ ਵਿੱਚ Big 4 ਮੰਨ ਲਿਆ ਜਾਂਦਾ ਕੰਸਲਟੈਂਸੀ ਫਰਮਸ ਦੇ ਨਾਮ ਦੇ ਉੱਤੇ, KPMG, ਡੈਲੋਇਟ, PwC ਤੇ EY, ਅਰਨੈਸਟ ਐਂਡ ਯੰਗ। ਹੁਣ ਅਰਨੈਸਟ ਐਂਡ ਯੰਗ ਦੇ ਨਾਲ ਜੁੜਿਆ ਹੋਇਆ ਮਸਲਾ ਅਸਲ ਦੇ ਵਿੱਚ ਤਾਜ਼ਾ ਜਿਹੜਾ ਉਹ ਚਰਚਾ ਦੇ ਵਿੱਚ ਆਇਆ ਸੀ। ਪਤਾ ਚੱਲਿਆ ਸੀ ਕਿ ਅਰਨੈਸਟ ਐਂਡ ਯੰਗ ਦੇ ਜਿਹੜੇ ਕੰਟਰੈਕਟਰਸ ਨੇ ਉਹਨਾਂ ਦੀ ਬੈਂਕ ਦੇ ਡੇਟਾ ਤੱਕ ਪਹੁੰਚ ਹੈਗੀ ਹੈ। ਆਖਿਰਕਾਰ ਅਜਿਹਾ ਕਿਵੇਂ ਹੋਇਆ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੋਂ ਅੱਜ ਦੇ ਦਿਨ ਪ੍ਰਸ਼ਨ ਕਾਲ ਦੇ ਵਿੱਚ ਇਹ ਪੁੱਛਿਆ ਜ਼ਰੂਰ ਜਾਣਾ ਹੈ, ਪਰ ਪ੍ਰਧਾਨ ਮੰਤਰੀ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਹਨਾਂ ਕੰਪਨੀਆਂ ਦੇ ਜਿਹੜੇ ਕਰਮਚਾਰੀ ਨੇ, ਜ਼ਰੂਰੀ ਨਹੀਂ ਹੈ ਕਿ ਉਹਨਾਂ ਕੰਪਨੀਆਂ 'ਚ ਸਿੱਧੇ ਤੌਰ 'ਤੇ ਕੰਮ ਕਰਦੇ ਹੋਣ, ਇਹ ਹੋ ਸਕਦਾ ਕਿ ਉਹ ਵੀ ਗਾਂ ਵੈਂਡਰਸ ਦੇ ਥਰੂ ਰੱਖੇ ਗਏ ਹੋਣ, ਪਰ ਬੈਂਕਿੰਗ ਡੇਟਾ ਤੱਕ, ਲੋਕਾਂ ਦੀਆਂ ਸਭ ਤੋਂ ਜਿਹੜੀਆਂ ਸੰਜੀਦਾ ਜਾਣਕਾਰੀਆਂ ਨੇ ਉਹਨਾਂ ਤੱਕ ਇਹਨਾਂ ਕੰਸਲਟੈਂਸੀ ਫਰਮਸ ਦੇ ਕਰਮਚਾਰੀਆਂ ਦੀ ਪਹੁੰਚ ਕਿਵੇਂ ਹੋ ਸਕਦੀ ਹੈ, ਕਿਵੇਂ ਉਹ ਚੈੱਕ ਕਰ ਸਕਦੇ ਨੇ, ਇਹ ਇੱਕ ਬੜੀ ਹੈਰਾਨੀ ਦੀ ਗੱਲ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਖੈਰ ਅਗਲੀਆਂ ਖਬਰਾਂ ਦੀ ਸਾਂਝ ਪਈ ਹੈ ਆਸਟ੍ਰੇਲੀਆ ਦੇ ਵਿੱਚ। ਪਹਿਲਾਂ 2 ਕੁ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਉਨੀਆਂ ਬੋਲੀਆਂ ਨਹੀਂ ਲੱਗ ਰਹੀਆਂ, ਬੋਲੀਆਂ ਲੱਗ ਰਹੀਆਂ ਤਾਂ ਬੋਲੀਆਂ ਉਨੀਆਂ ਸਿਰੇ ਨਹੀਂ ਚੜ ਰਹੀਆਂ, ਘਰਾਂ ਦੀਆਂ ਜਿਹੜੀਆਂ ਪ੍ਰੋਪਰਟੀਆਂ ਦੀਆਂ ਖਰੀਦੋ ਫਰੋਖਤ ਦੇ ਲਈ ਹੁੰਦੀਆਂ ਨੇ, ਪਰ ਇਹ ਤਸਵੀਰ ਸਭ ਤੋਂ ਜ਼ਿਆਦਾ ਭੈੜੀ ਸਿਡਨੀ ਤੇ ਮੈਲਬਨ ਦੇ ਵਿੱਚ ਹੀ ਹੈ। ਦੇਸ਼ ਦੇ ਦੋ ਵੱਡੇ ਬਾਜ਼ਾਰ ਜਿਹੜੇ ਕਹਿੰਦੇ ਨੇ, ਮੰਨਿਆ ਜਾਂਦਾ ਹੈ ਕਿ ਆਸਟ੍ਰੇਲੀਆ ਦੀ ਪ੍ਰੋਪਰਟੀ ਬਬਲ ਨੂੰ ਚੱਲਦਾ ਰੱਖ ਰਹੇ ਨੇ, ਪਰ ਅਜਿਹਾ ਨਹੀਂ ਹੈ। ਇਹ ਵੀ ਦਾਅਵੇ ਹੁਣ ਜਿਹੜੇ ਨੇ ਖਤਮ ਹੋ ਰਹੇ ਨੇ। ਆਸਟ੍ਰੇਲੀਆ ਦੀ ਪ੍ਰੋਪਰਟੀ ਮਾਰਕੀਟ ਸਿਰਫ ਸਿਡਨੀ ਔਰ ਮੈਲਬਨ ਤੱਕ ਮਹਦੂਦ ਨਹੀਂ ਹੈ, ਕਿਉਂਕਿ ਜੇ ਅਜਿਹਾ ਹੋਵੇ ਤਾਂ ਤਾਜ਼ਾ ਖ਼ਬਰ ਦੇ ਵਿੱਚ ਸਿਰਫ ਇਹੀ ਦੋ ਸ਼ਹਿਰ ਨੇ ਜਿੱਥੇ ਘਰਾਂ ਦੀ ਖਰੀਦੋ ਫਰੋਖਤ ਘੱਟ ਹੋ ਗਈ ਹੈ, ਥੱਲੇ ਚਲੀ ਗਈ ਹੈ, ਨੈਗੇਟਿਵ ਚਲੀ ਗਈ ਔਰ ਪਿਛਲੇ 3 ਸਾਲਾਂ ਦੇ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਚਲੀ ਗਈ, ਪਰ ਫਿਰ ਵੀ ਪ੍ਰੋਪਰਟੀ ਮਾਰਕੀਟ ਬਰਕਰਾਰ ਹੈ। ਯਾਨੀ ਆਸਟ੍ਰੇਲੀਆ ਦੇ ਦੂਸਰੇ ਸ਼ਹਿਰ ਉਹਨੂੰ ਬਕਾਇਦਾ ਚਲਾ ਰਹੇ ਨੇ, ਰੀਅਲ ਐਸਟੇਟ ਮਾਰਕੀਟ ਦੇ ਵਿੱਚ ਬਕਾਇਦਾ ਨਿਵੇਸ਼ ਵੀ ਹੋ ਰਿਹਾ ਤੇ ਲੋਕ ਘਰ ਖਰੀਦ ਵੀ ਰਹੇ ਨੇ ਤੇ ਵੇਚ ਵੀ ਰਹੇ ਨੇ। ਕੋਟੈਲਿਟੀ ਦੀ ਰਿਪੋਰਟ ਦੇ ਮੁਤਾਬਕ, ਹਾਲਾਂਕਿ ਦੇਸ਼ ਭਰ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ 0.5% ਦਾ ਨੁਕਸਾਨ ਹੋਇਆ ਹੈ ਜਾਂ ਗਿਰਾਵਟ ਆਈ ਦੱਸੀ ਗਈ ਹੈ, ਔਰ ਇਸ ਦੀ ਪ੍ਰਮੁੱਖ ਵਜ੍ਹਾ, ਕਿਉਂਕਿ ਸਿਡਨੀ ਤੇ ਮੈਲਬਨ ਇਸ ਗੱਲ ਨੂੰ ਵੀ ਝੁਟਲਾਇਆ ਨਹੀਂ ਜਾ ਸਕਦਾ ਕਿ ਦੋ ਵੱਡੇ ਬਾਜ਼ਾਰ ਨੇ, ਜਦੋਂ ਇੱਥੇ ਡੈਕਲਾਈਨ ਹੁੰਦਾ ਹੈ ਤਾਂ ਨੈਸ਼ਨਲ ਜਿਹੜੀ ਐਵਰੇਜ ਹੈ, ਕੌਮੀ ਔਸਤ ਹੈ, ਉਸ ਦੇ ਉੱਤੇ ਵੀ ਅਸਰ ਪੈਂਦੇ ਨੇ। ਹਾਲਾਂਕਿ ਇਸ ਵਕਤ ਪਰਥ, ਬ੍ਰਿਸਬੇਨ, ਐਡੀਲੇਡ ਦੀਆਂ ਮਾਰਕੀਟਸ ਆਪਣੀ ਜਵਾਨੀ ਤੇ ਨੇ, ਆਪਣੇ ਸਿਖਰ ਨੂੰ ਨੇ। ਜੇਕਰ ਮੋਟੇ ਤੌਰ ਤੇ ਦੇਖਿਆ ਜਾਵੇ ਤਾਂ ਸਿਡਨੀ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ ਮਹੀਨਾਵਾਰ 1.2% ਦੀ ਗਿਰਾਵਟ ਹੋਈ ਹੈ ਤੇ ਕੁਆਟਰਲੀ ਯਾਨੀ ਪਿਛਲੇ 3 ਮਹੀਨਿਆਂ ਦੇ ਵਿੱਚ 3.2% ਦੀ ਗਿਰਾਵਟ ਹੋਈ ਦੱਸੀ ਗਈ ਹੈ। ਮੈਲਬਨ ਦੇ ਵਿੱਚ 1% ਦੀ ਗਿਰਾਵਟ ਹੋਈ ਹੈ ਮਹੀਨਾਵਾਰ ਤੇ ਪਿਛਲੇ 1 ਕੁਆਟਰ ਦੇ ਵਿੱਚ 2.5% ਤੋਂ ਉੱਤੇ ਲਗਭਗ 2.6% ਦੀ ਗਿਰਾਵਟ ਹੋਈ ਦੱਸੀ ਗਈ ਹੈ। ਇਸ ਤੋਂ ਇਲਾਵਾ ਸਿਰਫ ਕੈਨਬਰਾ ਐਸਾ ਸ਼ਹਿਰ ਹੈ ਜਿੱਥੇ ਮਾਮੂਲੀ ਗਿਰਾਵਟ ਹੋਈ ਹੈ, 1.3% ਦੀ ਗਿਰਾਵਟ, ਪਰ ਦੇਸ਼ ਦੇ ਦੂਸਰੇ ਜਿੰਨੇ ਵੀ ਰਾਜਧਾਨੀ ਸ਼ਹਿਰ ਨੇ, ਬ੍ਰਿਸਬੇਨ, ਐਡੀਲੇਡ, ਪਰਥ, ਹੋਬਾਰਟ, ਡਾਰਵਿਨ, ਸਾਰੀਆਂ ਥਾਵਾਂ ਦੇ ਉੱਤੇ ਪ੍ਰੋਪਰਟੀ ਦੀਆਂ ਕੀਮਤਾਂ ਵਧੀਆਂ ਨੇ। ਸਭ ਤੋਂ ਜ਼ਿਆਦਾ ਕਿੱਥੇ ਵਧੀਆਂ ਨੇ ਇਹ ਵੀ ਤੁਸੀਂ ਸੁਣਨਾ ਚਾਹੋਗੇ, ਡਾਰਵਿਨ 'ਚ 5% ਤੇ ਪਰਥ ਦੇ ਵਿੱਚ 2%। ਇਸ ਤੋਂ ਇਲਾਵਾ ਬ੍ਰਿਸਬੇਨ, ਐਡੀਲੇਡ ਤੇ ਹੋਬਾਰਟ ਦੀ ਮਾਰਕੀਟ ਲਗਭਗ ਇੱਕੋ ਜਿਹੀ ਰਹੀ ਹੈ, ਇੱਥੇ ਵੀ ਕੀਮਤਾਂ ਦੇ ਵਿੱਚ ਇਜ਼ਾਫੇ ਜ਼ਰੂਰ ਹੋਏ ਨੇ। ਪਰ ਜੇਕਰ ਪੂਰੇ ਸਾਲ ਦਾ ਯਾਨੀ ਕਿ ਹੁਣ ਜਿਹੜਾ ਜੁਲਾਈ ਮਹੀਨਾ ਸ਼ੁਰੂ ਹੋ ਗਿਆ, ਪਿਛਲੇ ਸਾਲ ਦੇ ਜੂਨ ਤੋਂ ਲੈ ਕੇ ਹੁਣ ਦੀ ਜੂਨ ਤੱਕ ਦੇ ਜੇ ਡੇਟਾ ਦੇ ਉੱਤੇ ਨਿਗਾਹ ਮਾਰੀ ਜਾਵੇ ਤੇ ਜਿਨ੍ਹਾਂ ਨੇ ਇਨਵੈਸਟ ਕਰ ਰੱਖਿਆ ਸੀ, ਇਹ ਦੇਖਿਆ ਜਾਵੇ ਕਿ ਕਿੱਥੇ ਸਭ ਤੋਂ ਵੱਧ ਮੁਨਾਫਾ ਕਮਾਇਆ, ਤਾਂ ਪਰਥ ਦੀ ਮਾਰਕੀਟ ਹੈ ਜਿੱਥੇ ਪੂਰੇ ਸਾਲ ਦੇ ਵਿੱਚ 23.9 ਲਗਭਗ 24% ਦਾ ਤੁਹਾਨੂੰ ਰੀਅਲ ਐਸਟੇਟ ਦੇ ਵਿੱਚੋਂ ਮੁਨਾਫਾ ਹੋਇਆ ਹੋਏਗਾ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਗੋਲਡਨ ਪ੍ਰੋਫਿਟ ਮੰਨ ਲਿਆ ਜਾਂਦਾ ਹੈ ਪ੍ਰੋਪਰਟੀ ਦੀ ਲੈਂਗੁਏਜ ਦੇ ਵਿੱਚ। ਇਸ ਤੋਂ ਇਲਾਵਾ ਡਾਰਵਿਨ ਦੇ ਵਿੱਚ 19.8% ਪ੍ਰੋਪਰਟੀ ਕੀਮਤਾਂ ਵਧੀਆਂ ਨੇ, ਬ੍ਰਿਸਬੇਨ ਚ 17.4, ਐਡੀਲੇਡ ਦੇ ਵਿੱਚ 11.6, ਇਸ ਤੋਂ ਇਲਾਵਾ ਹੋਬਾਰਟ ਚ 9.3, ਕੈਨਬਰਾ ਚ 2.9, ਮੈਲਬਨ ਤੇ ਸਿਡਨੀ ਦੇ ਵਿੱਚ ਰੁਝਾਨ ਇੱਕ ਵਾਰ ਫੇਰ ਸਾਲਾਨਾ ਰੁਝਾਨ ਜਿਹੜਾ ਉਹ ਕੋਈ ਬਹੁਤਾ ਵਧੀਆ ਨਹੀਂ ਰਿਹਾ। ਸਿਡਨੀ ਚ ਤਾਂ ਮਹਿਜ਼ 0.3, ਯਾਨੀ 0.5% ਵੀ ਕੀਮਤਾਂ ਨਹੀਂ ਵਧੀਆਂ, ਤੇ ਮੈਲਬਨ ਚ ਤਾਂ ਨੈਗੇਟਿਵ ਗਈਆਂ ਨੇ, -0.9, ਯਾਨੀ 1% ਦੇ ਆਸ ਪਾਸ ਨੈਗੇਟਿਵ, ਜਿਹੜੀ ਗਰੋਥ ਤਾਂ ਨਹੀਂ ਕਹਿ ਸਕਦੇ, ਡਿਕਲਾਈਨ ਹੀ ਹੋਇਆ ਇੱਥੇ ਦੇਖਿਆ ਗਿਆ ਹੈ। ਉੱਥੇ ਨਿਊ ਸਾਊਥ ਵੇਲਸ ਦੇ ਵਿੱਚ ਇੱਕ ਨਵਾਂ ਕਾਨੂੰਨ ਤਾਂ ਕੀ ਕਹੀਏ, ਪਰ ਇਸ ਤੋਂ ਪਹਿਲਾਂ ਇੱਕ ਕਾਨੂੰਨ ਸੀ ਜਿਸ ਦੀ ਕੋਈ ਲੋੜ ਵੀ ਨਹੀਂ ਸੀ, ਉਸਨੂੰ ਲਾਗੂ ਕਰ ਰੱਖਿਆ ਗਿਆ ਸੀ, ਔਰ ਲੇਬਰ ਪਾਰਟੀ ਨੇ ਵਾਅਦਾ ਕੀਤਾ ਸੀ ਚੋਣਾਂ 'ਚ ਕਿ ਜੇਕਰ ਉਹ ਸੱਤਾ ਤੇ ਆਉਂਦੇ ਨੇ ਤਾਂ ਇਸ ਕਾਨੂੰਨ ਨੂੰ ਬਦਲ ਦੇਣਗੇ। ਸੂਬੇ ਦੀ ਸਰਕਾਰ ਸਥਾਪਿਤ ਹੋਇਆਂ ਨੂੰ ਕਈ ਸਾਲ ਹੋ ਗਏ ਤੇ ਹੁਣ ਜਾ ਕੇ ਇਹ ਕਾਨੂੰਨ ਖਤਮ ਕੀਤਾ ਗਿਆ। ਕਾਨੂੰਨ ਇਹ ਹੈ ਕਿ ਅੱਜ ਤੋਂ ਯਾਨੀ 1 ਜੁਲਾਈ ਤੋਂ NSW ਭਰ ਦੇ ਵਿੱਚ ਜਿੱਥੇ ਵੀ ਰੋਡ ਵਰਕਸ ਚੱਲ ਰਿਹਾ, ਕੰਸਟਰਕਸ਼ਨ ਸਾਈਟਸ ਨੇ, ਜੇਕਰ ਉੱਥੇ ਕੰਮ ਨਹੀਂ ਹੋ ਰਿਹਾ, ਉਹ ਅਬੈਂਡਨ ਪਈਆਂ ਨੇ, ਉੱਥੇ ਕਰਮਚਾਰੀ ਕੰਮ ਨਹੀਂ ਕਰ ਰਹੇ ਜਾਂ ਫਿਰ ਆਫਟਰ ਆਵਰਸ ਨੇ, ਤਾਂ ਤੁਹਾਨੂੰ ਆਪਣੇ ਗੱਡੀ ਉਹਦੇ ਕੋਲੋਂ ਕੱਢਦਿਆਂ ਹੋਇਆਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਕਰਨ ਦੀ ਲੋੜ ਨਹੀਂ ਹੋਏਗੀ, ਤੇ ਤੁਸੀਂ ਆਪਣੀ ਸਪੀਡ ਜਿਹੜੀ ਹੈ ਨੋਰਮਲ ਜਿਹੜੀ ਸਟਰੀਟ ਦੀ ਸਪੀਡ ਹੈ ਉਸ ਦੇ ਉੱਤੇ ਗੁਜ਼ਰ ਸਕਦੇ ਹੋ। ਲੇਬਰ ਪਾਰਟੀ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਔਰ ਹੁਣ ਇਹਦੇ ਇਹ ਵੀ ਕਿਹਾ ਸੀ ਕਿ ਇਸ ਦੇ ਨਾਲ ਅਜਾਈ ਜਿਹੜਾ ਟ੍ਰੈਫਿਕ ਵੱਧਾ ਹੈ, ਖਾਸ ਤੌਰ ਦੇ ਉੱਤੇ ਪ੍ਰਮੁੱਖ ਸੜਕਾਂ ਦੇ ਉੱਤੇ, ਜੇਕਰ ਕੰਮ ਹੋ ਹੀ ਨਹੀਂ ਰਿਹਾ ਤਾਂ ਫਿਰ ਉੱਥੋਂ ਸਪੀਡ ਜਿਹੜੀ ਹੈ ਬਕਾਇਦਾ ਹੋਣੀ ਚਾਹੀਦੀ ਹੈ, 100 ਕਿਲੋਮੀਟਰ ਜਾਂ ਜੋ ਵੀ ਉਸ ਸੜਕ ਦੀ ਸਪੀਡ ਹੈਗੀ ਹੈ। ਦੱਸ ਦਈਏ ਕਿ ਇਹ ਕਾਨੂੰਨ ਪਹਿਲਾਂ ਹੀ ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਰਗੇ ਸੂਬਿਆਂ ਦੇ ਵਿੱਚ ਸੀ ਪਰ NSW ਦੇ ਵਿੱਚ ਨਹੀਂ ਸੀ। ਉੱਥੇ ਵਿਕਟੋਰੀਆ ਦੇ ਵਿੱਚ ਅੱਜ ਦੇ ਦਿਨ ਤੋਂ ਪੁਲਿਸ ਅਲੱਗ ਅਲੱਗ ਜਿੰਨੀਆਂ ਵੀ ਸ਼ੋਪਿੰਗ ਸੈਂਟਰਸ ਨੇ, ਵੱਡੇ ਸ਼ੋਪਿੰਗ ਸੈਂਟਰਸ, ਉੱਥੇ ਗਸ਼ਤ ਕਰੇਗੀ ਔਰ ਬਕਾਇਦਾ ਇਹ ਗਸ਼ਤ ਜਿਹੜੀ ਉਹ ਰੈਗੂਲਰ ਕਰ ਦਿੱਤੀ ਜਾਏਗੀ। NSW ਚ ਤਾਂ ਤੁਹਾਨੂੰ ਇਸ ਕਿਸਮ ਦੀ ਪੁਲਿਸ ਦੀ ਗਸ਼ਤ ਦੇਖਣ ਨੂੰ ਮਿਲਦੀ ਹੈ, ਪਰ ਵਿਕਟੋਰੀਆ ਦੇ ਵਿੱਚ ਕਦੇ ਕਦਾਈ ਹੁੰਦੀ ਸੀ, ਹੁਣ ਉਸ ਨੂੰ ਇੱਕ ਰੈਗੂਲਰ ਪੀਰੀਅਡ ਦੇ ਉੱਤੇ ਕਰ ਦਿੱਤਾ ਗਿਆ, ਖਾਸ ਤੌਰ ਦੇ ਉੱਤੇ ਸਕੂਲ ਹੋਲੀਡੇਜ਼ ਦੇ ਦਰਮਿਆਨ ਜਦੋਂ ਟੀਨੇਜਰਸ ਵਿਹਲੇ ਨੇ, ਸੂਬੇ ਦੇ ਵਿੱਚ ਚਾਕੂ ਛੁਰੀ ਦੀਆਂ ਘਟਨਾਵਾਂ ਆਮ ਨਾ ਹੋ ਜਾਣ। ਇਸ ਕਰਕੇ ਸ਼ਹਿਰ ਦੇ 9 ਸਭ ਤੋਂ ਵੱਡੇ ਸ਼ੋਪਿੰਗ ਹਬਸ ਨੇ ਜਿਹੜੇ, ਉੱਥੇ ਹਰ ਰੋਜ਼ ਪੁਲਿਸ ਦੀ ਗਸ਼ਤ ਜਿਹੜੀ ਹੋਣੀ ਹੈ। ਇਸ ਤੋਂ ਇਲਾਵਾ ਫਿਲਹਾਲ ਇਹ 2 ਹਫ਼ਤਿਆਂ ਦੇ ਲਈ ਇਹ ਇੱਕ ਜਿਹੜੀ ਯੋਜਨਾ ਲਿਖੀ ਗਈ ਹੈ, ਉਸ ਤੋਂ ਬਾਅਦ ਇਸ ਨੂੰ ਸ਼ਾਇਦ ਹਰ ਰੋਜ਼ ਨਾ ਸੀ ਪਰ ਘੱਟ ਕਰ ਦਿੱਤਾ ਜਾਵੇ। ਰਿਟੇਲ ਸੈਕਟਰ ਦੇ ਵਿੱਚ ਜਿਹੜਾ ਇੱਕ ਅਪਰਾਧ ਵਧਿਆ, ਚਾਕੂ ਛੁਰੀ ਦੀਆਂ ਘਟਨਾਵਾਂ ਅਕਸਰ ਵੱਧਦੀਆਂ ਨੇ, ਕੋਈ ਵੀ ਮਸ਼ੈਟੀ ਲੈ ਕੇ ਟੀਨੇਜਰ ਕਿਸੇ ਵੀ ਸ਼ੋਪਿੰਗ ਸੈਂਟਰ ਦੇ ਵਿੱਚ ਇਸ ਕਿਸਮ ਦੇ ਨਾਲ ਦਾਖਲ ਹੋ ਜਾਂਦੇ ਨੇ। ਇਹ ਘਟਨਾਵਾਂ ਵਿਕਟੋਰੀਆ ਚ ਬੜੀਆਂ ਆਮ ਹੋ ਗਈਆਂ ਸੀ। ਵਿਕਟੋਰੀਆ ਪੁਲਿਸ ਨੇ ਹੁਣ ਆਪਰੇਸ਼ਨ ਪਲਸ ਤੋਰ ਰੱਖਿਆ, ਇਸ ਦੇ ਤਹਿਤ ਖਾਸ ਤੌਰ ਦੇ ਉੱਤੇ ਨੌਜਵਾਨ ਲੜਕਿਆਂ ਦੇ ਉੱਤੇ ਨਿਗਾਹਾਂ ਰਹਿਣਗੀਆਂ। ਹਾਈ ਪੁਆਇੰਟ, ਨੌਰਥਲੈਂਡ, ਵਾਟਰ ਗਾਰਡਨ, ਬੇ ਸਾਈਡ, ਫਰੈਂਕਸਨ ਤੇ ਹੋਰ ਬਹੁਤ ਸਾਰੇ ਜਿੰਨੇ ਵੀ ਐਸੇ ਜਿੱਥੇ ਜਿੱਥੇ ਜਿਹਨਾਂ ਨੂੰ ਇੱਕ ਕਹਿ ਲਿਆ ਜਾਂਦਾ ਹੈ ਕਿ ਟ੍ਰਬਲ ਮੇਕਰ ਸ਼ੋਪਿੰਗ ਸੈਂਟਰ ਨੇ, ਅਕਸਰ ਇੱਥੋਂ ਮੁਸੀਬਤਾਂ ਹੀ ਸਾਹਮਣੇ ਆਉਂਦੀਆਂ ਨੇ। ਪੁਲਿਸ PSOs ਦੀਆਂ ਪਾਰਟੀਆਂ ਜਿਹੜੀਆਂ ਨੇ ਉਹ 10 ਜੁਲਾਈ ਤੱਕ ਇੱਥੇ ਤੈਨਾਤ ਰਹਿਣਗੀਆਂ, ਟੀਨੇਜਰਸ ਦੇ ਉੱਤੇ ਖਾਸ ਕਿਸਮ ਦੀਆਂ ਨਿਗਾਹਾਂ ਰਹਿਣਗੀਆਂ। ਮੈਰੀਬ੍ਰਿਓਂਗ ਦੇ ਵਿੱਚ ਵੀ ਹਾਈ ਪੁਆਇੰਟ ਸ਼ੋਪਿੰਗ ਸੈਂਟਰ ਦੇ ਅੰਦਰ ਮਈ ਮਹੀਨੇ ਦੇ ਵਿੱਚ ਇੱਕ ਚਾਕੂ ਹਮਲਾ ਹੋਇਆ ਸੀ, ਮਸ਼ੈਟੀਆਂ ਲੈ ਕੇ ਟੀਨੇਜਰ ਇੱਕ ਦੂਸਰੇ ਦੇ ਉੱਤੇ ਬਰਸ ਪਏ ਸੀ। ਆਮ ਲੋਕਾਂ ਨੂੰ ਜਿਹੜੇ ਰਾਹ ਉੱਥੋਂ ਗੁਜ਼ਰ ਰਹੇ ਨੇ ਜਾਂ ਜਿਹੜੇ ਉੱਥੇ ਸ਼ੋਪਿੰਗ ਕਰਨ ਆਏ ਨੇ, ਉਹਨਾਂ ਦੇ ਉੱਤੇ ਵੀ ਇਸ ਕਿਸਮ ਦਾ ਇੱਕ ਦਹਿਸ਼ਤ ਫੈਲ ਜਾਂਦੀ ਹੈ। ਓਕਲੀ ਸ਼ੋਪਿੰਗ ਸੈਂਟਰ 'ਚ ਅਪ੍ਰੈਲ ਮਹੀਨੇ ਦੇ ਅੰਦਰ ਮਸ਼ੈਟੀਜ਼ ਦੀ ਇੱਕ ਜੰਗ 2 ਗੈਂਗਸ ਦੇ ਵਿਚਕਾਰ ਛਿੜ ਪਈ ਸੀ। ਦੱਸਿਆ ਗਿਆ ਕਿ ਆਪਰੇਸ਼ਨ ਪਲਸ ਦੇ ਵਿੱਚ ਹੁਣ ਤੱਕ ਵਿਕਟੋਰੀਆ ਪੁਲਿਸ ਨੇ 215 ਵੈਪਨਸ ਜਿਹੜੇ ਨੇ ਉਹ ਫੜੇ ਨੇ ਔਰ ਇਹ ਸਾਰੇ ਸ਼ੋਪਿੰਗ ਸੈਂਟਰਸ ਦੇ ਵਿੱਚੋਂ ਹੀ ਫੜੇ ਨੇ। ਉਂਝ 1400 ਤੋਂ ਆਸ ਪਾਸ ਲੋਕ ਜਾਂ 1400 ਤੋਂ ਕੁਝ ਵਧੇਰੇ ਲੋਕ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। 2900 ਦੇ ਕਰੀਬ ਦੋਸ਼ ਇਸੇ ਆਪਰੇਸ਼ਨ ਦੇ ਤਹਿਤ ਆਯਤ ਕੀਤੇ ਗਏ ਨੇ। ਘੱਟ ਤੋਂ ਘੱਟ 11 ਸਾਲ ਦੀ ਉਮਰ ਦੇ ਲੜਕੇ ਜਿਹੜੇ ਨੇ ਔਰ ਇਸ ਆਪਰੇਸ਼ਨ ਦੇ ਵਿੱਚ ਫੜੇ ਗਏ ਨੇ। ਹਾਲਾਂਕਿ ਉਹਨਾਂ ਦੇ ਉੱਤੇ ਕੁਛ ਕੀਤਾ ਤਾਂ ਨਹੀਂ ਜਾ ਸਕਦਾ, ਕਾਨੂੰਨ ਵਿਕਟੋਰੀਆ ਸੂਬੇ ਦਾ ਕਾਨੂੰਨੀ ਹੈ, ਪਰ ਫਿਰ ਵੀ ਸੂਬਾਈ ਪੁਲਿਸ ਟਾਰਗੇਟ ਕਰਦੀ ਰਹੇਗੀ। ਫਾਊਂਟੇਨ ਗੇਟ, ਪੈਸੀਫਿਕ, ਵੈਰਬੀ, ਸਾਊਥਲੈਂਡ, ਈਸਟਲੈਂਡ, ਜੀਲੋਂਗ, ਇਹ ਸਾਰੇ ਸ਼ੋਪਿੰਗ ਸੈਂਟਰ ਦੇ ਵਿੱਚ ਤੁਹਾਨੂੰ ਹੁਣ ਪੁਲਿਸ ਪਾਰਟੀਆਂ ਗਸ਼ਤ ਕਰਦੀਆਂ ਦੇਣਗੀਆਂ। ਆਸਟ੍ਰੇਲੀਆ ਦੁਨੀਆ ਦਾ ਵਾਹਦ ਐਸਾ ਇੱਕ ਐਸਾ ਦੇਸ਼ ਹੈ ਜਿੱਥੇ ਔਟਿਜ਼ਮ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ, ਔਟਿਸਟਿਕ ਬੱਚਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਹ ਸਰਵੇਖਣ ਸਟੈਨਫੋਰਡ ਯੂਨੀਵਰਸਿਟੀ ਦੇ ਦੁਆਰਾ ਕੀਤਾ ਗਿਆ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਦੀ ਇੱਕ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਆਸਟ੍ਰੇਲੀਆ ਵਰਗੇ ਦੇਸ਼ ਦੇ ਵਿੱਚ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਹੈ। ਏਦਾਂ ਨਹੀਂ ਕਿ ਇਸ ਸਕੀਮ ਦੇ ਚੱਲਦਿਆਂ ਔਟਿਜ਼ਮ ਬੱਚਿਆਂ ਨੂੰ ਜ਼ਿਆਦਾ ਹੋ ਰਿਹਾ, ਪਰ ਇਸ ਸਕੀਮ ਦੇ ਚੱਲਦਿਆਂ ਔਟਿਸਟਿਕ ਬੱਚਿਆਂ ਨੂੰ ਮਦਦ ਜਿਹੜੀ ਹੈ ਦਿੱਤੀ ਜਾਂਦੀ ਹੈ, ਉਹਨਾਂ ਦੇ ਪਰਿਵਾਰਾਂ ਨੂੰ ਮਦਦ ਦਿੱਤੀ ਜਾਂਦੀ ਹੈ, ਇਸ ਕਰਕੇ ਨੰਬਰ ਆਫ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ, ਯਾਨੀ ਕਿ ਇਹ ਵੱਧ ਦੇਖ ਲਿਆ ਜਾਂਦਾ। ਨਹੀਂ ਤੇ ਆਮ ਤੌਰ ਦੇ ਉੱਤੇ ਮਾਪੇ ਔਟਿਸਟਿਕ ਬੱਚਿਆਂ ਦੇ ਬਾਰੇ ਡਾਇਗਨੋਸਿਸ ਜਿਹੜੇ ਨੇ ਉਹ ਬਹੁਤ ਸੀਮਤ ਰੱਖਣਾ ਚਾਹੁੰਦੇ ਨੇ, ਭਾਈਚਾਰੇ ਦੇ ਵਿੱਚ ਸਾਂਝਾ ਨਹੀਂ ਕਰਨਾ ਚਾਹੁੰਦੇ। ਸਟੈਨਫੋਰਡ ਯੂਨੀਵਰਸਿਟੀ ਦੀ ਰਿਪੋਰਟ ਦੇ ਮੁਤਾਬਕ 66 ਅਲੱਗ ਅਲੱਗ ਰਿਵਿਊਜ਼ ਕੀਤੇ ਗਏ ਨੇ, ਲਗਭਗ 26 ਮੁਲਕਾਂ ਦੇ ਵਿੱਚ 21 ਮਿਲੀਅਨ ਤੋਂ ਜ਼ਿਆਦਾ ਪਾਰਟਿਸਪੈਂਟਸ ਜਿਨ੍ਹਾਂ ਦੀ ਉਮਰ 3 ਤੋਂ 18 ਸਾਲ ਦੇ ਆਸ ਪਾਸ ਹੈ, ਉਹਨਾਂ ਦੇ ਬਾਰੇ ਇਹ ਜਾਣਕਾਰੀਆਂ ਇਕੱਠੀਆਂ ਕੀਤੀਆਂ ਗਈਆਂ ਨੇ। ਆਸਟ੍ਰੇਲੀਆ ਦੇ ਵਿੱਚ ਹਾਈਐਸਟ ਯਾਨੀ ਹਰ 50 ਦੇ ਵਿੱਚੋਂ ਇੱਕ ਬੱਚੇ ਨੂੰ ਔਟਿਜ਼ਮ ਪਾਇਆ ਜਾਂਦਾ, ਜੋ ਕਿ ਗਲੋਬਲ ਰੇਟ ਦੇ ਨਾਲੋਂ ਕਾਫੀ ਜ਼ਿਆਦਾ ਹੈ। ਆਸਟ੍ਰੇਲੀਆ 'ਚ ਇਹ ਔਟਿਜ਼ਮ ਦੀ ਰੇਟ 2.18% ਹੈ, ਗਲੋਬਲ ਰੇਟ 0.77 ਯਾਨੀ 1% ਤੋਂ ਵੀ ਘੱਟ ਹੈ। ਸਟੈਨਫੋਰਡ ਯੂਨੀਵਰਸਿਟੀ ਦੀ ਤਰਫ ਤੋਂ ਜਾਰੀ ਕੀਤੀ ਗਈ ਇਸ ਰਿਪੋਰਟ ਦੇ ਉੱਤੇ ਆਸਟ੍ਰੇਲੀਆ ਦੇ ਮਾਹਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਉਹ ਵੀ ਇੱਕ ਐਸਾ ਦੇਸ਼ ਹੈ ਜਿਹੜਾ ਇਸ ਨੂੰ ਬਕਾਇਦਾ ਰਜਿਸਟਰ ਕਰਦਾ ਹੈ ਇਸ ਸਮੱਸਿਆ ਨੂੰ ਔਰ ਇਸ ਦੇ ਇਲਾਜ ਦੇ ਉੱਤੇ ਕੰਮ ਵੀ ਕਰਦਾ ਹੈ। ਫੀਫਾ ਵਿਸ਼ਵ ਕੱਪ ਦੇ ਵਿੱਚ ਵੱਡੇ ਉਲਟ ਫੇਰ ਦੇ ਬਾਰੇ ਤਾਂ ਤੁਸੀਂ ਸੁਣੀ ਲਿਆ ਹੋਣਾ ਹੈ। ਕੱਲ ਦੇ ਦਿਨ ਕੁਝ ਮੈਚਾਂ ਦੇ ਵਿੱਚ ਐਸਾ ਹੋਇਆ ਜਿਸਨੇ ਕਿ ਹੈਰਾਨ ਪਰੇਸ਼ਾਨ ਕਰਕੇ ਰੱਖ ਦਿੱਤਾ, ਵੈਸੇ ਖਬਰਾਂ ਦੇ ਬੁਲੇਟਿਨ 'ਚ ਤੁਹਾਡੇ ਨਾਲ ਸਾਂਝਾ ਕੀਤਾ ਹੀ ਸੀ। ਜਰਮਨੀ ਦੀ ਟੀਮ ਜਿਹੜੀ ਕਿ 4 ਵਾਰ ਦੀ ਵਿਸ਼ਵ ਚੈਂਪੀਅਨ ਟੀਮ ਹੈ, ਪਹਿਲੀ ਵਾਰ ਇਸ ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਦੇ ਵਿੱਚੋਂ ਹੀ, ਸ਼ੁਰੂਆਤੀ ਨੌਕਆਊਟ ਦੌਰ ਦੇ ਵਿੱਚੋਂ ਹੀ ਬਾਹਰ ਹੋ ਗਈ ਹੈ। ਔਰ ਦੂਸਰੇ ਪਾਸੇ ਕੱਲ ਦੇ ਦਿਨ ਇੱਕ ਹੋਰ ਮੈਚ ਵੀ ਹੋਇਆ, ਉਹ ਵੀ ਜਿਹੜਾ ਪੈਨਲਟੀ ਸ਼ੂਟ ਆਊਟ ਦੇ ਵਿੱਚ ਗਿਆ, ਜਿਵੇਂ ਜਰਮਨੀ ਤੇ ਪੈਰਾਗੁਏ ਦਾ ਮੈਚ 1-1 ਤੇ ਬਰਾਬਰੀ ਦੇ ਨਾਲ ਖਤਮ ਹੋਇਆ। ਨੀਦਰਲੈਂਡ ਤੇ ਮੋਰੋਕੋ ਦਾ ਮੈਚ ਵੀ 1-1 ਦੇ ਬਰਾਬਰੀ ਦੇ ਨਾਲ ਖਤਮ ਹੋਇਆ। ਮੋਰੋਕੋ ਦੀ ਟੀਮ ਨੇ ਇੱਕ ਹੋਰ ਉਲਟ ਫੇਰ ਕੀਤਾ, ਪੈਨਲਟੀ ਸ਼ੂਟ ਆਊਟ ਦੇ ਵਿੱਚ 2 ਦੇ ਮੁਕਾਬਲੇ 3 ਗੋਲ ਕਰਕੇ ਮੋਰੋਕੋ ਦੀ ਟੀਮ ਹੁਣ ਅੱਗੇ ਪਹੁੰਚ ਗਈ ਅਗਲੇ ਦੌਰ ਦੇ ਵਿੱਚ, ਯਾਨੀ ਰਾਊਂਡ ਆਫ 16 ਦੇ ਵਿੱਚ ਜਾ ਚੁੱਕੀ ਹੈ। ਉਧਰ ਅੱਜ ਦੇ ਦਿਨ ਕੋਟੇ ਡੀ ਆਈਵਰ ਤੇ ਨਾਰਵੇ ਦੇ ਦਰਮਿਆਨ ਮੁਕਾਬਲਾ ਹੋਇਆ। ਨਾਰਵੇ ਦੇ ਜਿਹੜਾ ਅਰਲਿੰਗ ਹਾਲੈਂਡ ਹੈ, ਇਸਨੇ ਇੱਕ ਵਾਰ ਫਿਰ ਤੋਂ ਗੋਲ ਕੀਤਾ 86ਵੇਂ ਮਿੰਟ ਦੇ ਵਿੱਚ। ਇਸ ਤੋਂ ਪਹਿਲਾਂ ਨੂਸਾ ਨੇ 39ਵੇਂ ਮਿੰਟ 'ਚ ਗੋਲ ਕੀਤਾ ਸੀ। ਉਧਰ ਕੋਟੇ ਡੀ ਆਈਵਰ ਦੇ ਏ ਡੀਆਲੋ ਨੇ 74ਵੇਂ ਮਿੰਟ ਦੇ ਵਿੱਚ ਗੋਲ ਕੀਤਾ, ਯਾਨੀ ਕਿ ਇੱਕ ਗੋਲ ਕੋਟੇ ਡੀ ਆਈਵਰ ਦਾ ਸੀ ਔਰ ਨਾਰਵੇ ਨੇ 2 ਗੋਲ ਕਰਕੇ ਇਸ ਮੈਚ ਨੂੰ ਜਿੱਤ ਲਿਆ। ਥੋੜੀ ਦੇਰ ਪਹਿਲਾਂ ਹੀ ਫਰਾਂਸ ਤੇ ਸਵੀਡਨ ਦਾ ਮੈਚ ਵੀ ਮੁੱਕ ਕੇ ਹਟਿਆ, ਜਿਸ ਦੇ ਵਿੱਚ ਫਰਾਂਸ ਨੇ ਸਵੀਡਨ ਨੂੰ 3-0 ਦੇ ਨਾਲ ਹਰਾ ਦਿੱਤਾ। ਮੋਟੇ ਤੌਰ ਦੇ ਉੱਤੇ ਜੇਕਰ ਤੁਸੀਂ ਹੁਣ ਦੇਖਣਾ ਚਾਹੋ ਨੌਕਆਊਟ ਦੇ ਵਿੱਚ ਕਿਹੜੀਆਂ ਟੀਮਾਂ ਪਹੁੰਚ ਚੁੱਕੀਆਂ ਨੇ, ਕੈਨੇਡਾ ਤੇ ਮੋਰੋਕੋ ਦੇ ਦਰਮਿਆਨ 5 ਜੁਲਾਈ ਨੂੰ ਮੁਕਾਬਲਾ ਹੋਏਗਾ, ਯਾਨੀ ਉਹ ਤੋਂ ਇੱਕ ਦਿਨ ਪਹਿਲਾਂ ਆਸਟ੍ਰੇਲੀਆ ਤੇ ਇਜਿਪਟ ਦਾ ਮੈਚ ਵੀ ਹੈ। ਤੈਅ ਹੋਣਾ ਹੈ ਕਿ ਆਸਟ੍ਰੇਲੀਆ ਇਜਿਪਟ ਦੇ ਵਿੱਚੋਂ ਕਿਹੜੀ ਟੀਮ ਜਾਏਗੀ। ਪੈਰਾਗੁਏ ਦਾ ਮੈਚ ਹਾਲੇ ਤੈਅ ਹੋਣਾ ਹੈ ਕਿਉਂਕਿ ਜਰਮਨੀ ਤੇ ਪੈਰਾਗੁਏ ਦੇ ਵਿੱਚੋਂ ਪੈਰਾਗੁਏ ਜਿੱਤ ਕੇ ਅੱਗੇ ਆ ਗਏ ਆ ਰਾਊਂਡ ਆਫ 16 ਚ। ਹੁਣ ਫਰਾਂਸ ਤੇ ਸਵੀਡਨ ਦੇ ਮੈਚ ਦੇ ਵਿੱਚੋਂ ਜ਼ਾਹਰ ਜੀ ਗੱਲ ਹੈ ਕਿ ਫਰਾਂਸ ਜਿਹੜਾ ਪੈਰਾਗੁਏ ਦੇ ਨਾਲ ਅੱਗੇ ਖੇਡੇਗਾ। ਉਧਰ ਕੁਝ ਹੋਰ ਮੈਚ ਵੀ ਨੇ ਕੱਲ ਦੇ ਦਿਨ, ਬੈਲਜੀਅਮ ਸੈਨੇਗਲ, ਅਮੈਰੀਕਾ ਤੇ ਬੋਸਨੀਆ ਹਰਜ਼ੋਗੋਵੀਨਾ, ਫਿਰ ਸਪੇਨ ਆਸਟਰੀਆ, ਪੁਰਤਗਾਲ ਕਰੇਸ਼ੀਆ ਦਾ ਮੈਚ ਹੋਏਗਾ। ਬੈਲਜੀਅਮ ਸੈਨੇਗਲ ਤੇ ਅਮੈਰੀਕਾ ਤੇ ਬੋਸਨੀਆ ਦੇ ਵਿੱਚੋਂ ਜਿਹੜੀ ਵੀ ਟੀਮ ਜਿੱਤੇਗੀ ਉਹ ਅਗਲੇ ਦੌਰ ਦੇ ਵਿੱਚ ਦਾਖਲ ਹੋਏਗੀ। ਠੀਕ ਇਸੇ ਤਰੀਕੇ ਦੇ ਨਾਲ ਸਪੇਨ ਆਸਟਰੀਆ ਤੇ ਪੁਰਤਗਾਲ ਕਰੇਸ਼ੀਆ ਦੇ ਵਿੱਚੋਂ ਜਿਹੜੀ ਟੀਮ ਜਿੱਤੇਗੀ ਉਹ 7 ਜੁਲਾਈ ਨੂੰ ਰਾਊਂਡ ਆਫ 16 ਦਾ ਮੁਕਾਬਲਾ ਖੇਡੇਗੀ। ਬ੍ਰਾਜ਼ੀਲ ਜਪਾਨ ਦੇ ਵਿੱਚੋਂ ਬ੍ਰਾਜ਼ੀਲ ਨੇ ਜਪਾਨ ਨੂੰ 2-1 ਦੇ ਨਾਲ ਹਰਾ ਕੇ ਅਗਲੇ ਦੌਰ ਚ ਪ੍ਰਵੇਸ਼ ਕੀਤਾ। ਉਸੇ ਤਰੀਕੇ ਦੇ ਨਾਲ ਨਾਰਵੇ ਨੇ ਹੁਣ ਪ੍ਰਵੇਸ਼ ਕੀਤਾ ਕੋਟੇ ਡੀ ਆਈਵਰ ਨੂੰ ਹਰਾ ਕੇ, ਤੇ ਇੱਕ ਗਰੁੱਪ ਜਿਹੜਾ ਹੈ ਇੰਗਲੈਂਡ, ਡੀ ਆਰ ਕੋਂਗੋ ਤੇ ਮੈਕਸੀਕੋ ਇਕੁਆਡੋਰ ਦਾ, ਉਸਦੇ ਮੁਕਾਬਲੇ ਹਾਲੇ ਹੋਣੇ ਨੇ। ਇੱਕ ਮੈਚ ਅੱਜ ਹੈ ਮੈਕਸੀਕੋ ਤੇ ਇਕੁਆਡੋਰ ਦਾ, ਯਾਨੀ ਅੱਜ ਸਵੇਰ ਵੇਲੇ ਤੁਹਾਨੂੰ ਪਤਾ ਚੱਲ ਜਾਏਗਾ, ਤੇ ਦੂਜਾ ਮੈਚ ਜਿਹੜਾ ਉਹ ਕੱਲ ਤੜਕੇ ਨੂੰ ਮੁੱਕਣਾ। ਤੇ ਫਿਰ ਇਸੇ ਤਰੀਕੇ ਦੇ ਨਾਲ ਆਸਟ੍ਰੇਲੀਆ, ਇਜਿਪਟ ਤੇ ਅਰਜਨਟੀਨਾ, ਕੋਬੋਵੇਡੇ ਦੇ ਵਿੱਚੋਂ ਜਿਹੜੀਆਂ ਟੀਮਾਂ ਜਿੱਤਣਗੀਆਂ ਉਹ ਅਗਲੇ ਦੌਰ ਦੇ ਵਿੱਚ 8 ਜੁਲਾਈ ਨੂੰ ਰਾਊਂਡ ਆਫ 16 ਦੇ ਵਿੱਚ ਆਪਸ ਚ ਭਿੜਨਗੀਆਂ। ਹਾਲਾਂਕਿ ਆਸਟ੍ਰੇਲੀਆ ਦੇ ਫੈਨਸ ਮੈਸੀ ਦੀ ਟੀਮ ਨੂੰ ਆਪਣੇ ਸਾਹਮਣੇ ਜਿਹੜਾ ਅਗਲੇ ਦੌਰ ਦੇ ਵਿੱਚ ਦੇਖਣਾ ਚਾਹੁੰਦੇ ਨੇ, ਪਰ ਅਬਦੁਲ ਸਲਾਹ ਦੀ ਜਿਹੜੀ ਇਜਿਪਟ ਹੈ ਉਹ ਵੀ ਕਿਸੇ ਮਾਇਨੇ ਦੇ ਵਿੱਚ ਘੱਟ ਨਹੀਂ ਹੈ। ਇਜਿਪਟ ਦੀ ਟੀਮ ਆਸਟ੍ਰੇਲੀਆ ਨੂੰ ਪੂਰੀ ਪੂਰੀ ਟੱਕਰ ਦੇਣ ਦੇ ਲਈ ਤਿਆਰ ਹੋਏਗੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ, ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
5: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
6: ਆ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
8: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ, ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
9: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
10: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2545 ਤੇ।
1: ਯਾਰ ਤੂੰ